ਤੇ ਰਹਾ ਖੜਗ ਕੇਤ ਮੈਂ ਸਰਨ ਤਿਹਾਰੀ ਆਪ ਹਾਥ ਦੇ ਲਿਹੋ ਬਾਰੀ ਸਰਬ ਠਾਰ ਮੋਹੋ ਸਹਾਈ ਦੁਸ਼ਟ ਦੁਖ ਤੇ ਲਿਹੋ ਬਚਾਈ ਕਿਰਪਾ ਕਰੀ ਹਮ ਪਰ ਜਗ ਮਾਤਾ ਗ੍ਰੰਥ ਕਰਾ ਪੂਰਨ ਸੁਭਰਾਤਾ ਕਿਲ ਬਿਖ ਸਕਲ ਦੇਹ ਕੋ ਹਰਤਾ ਦੁਸ਼ਟ ਦੁਖੀਅਨ ਕੋ ਸ਼ੈ ਕਰਤਾ ਸ੍ਰੀ ਅਸਤੋ ਜਿਜਾ ਪਹੇ ਦਯਾਲਾ ਪੂਰਨ ਕਰਾ ਗ੍ਰੰਥ ਤਤਕਾਲਾ ਮਨ ਬਾਸ਼ਤ ਫਲ ਪਾਵੈ ਸੋਈ ਦੁਖ ਨ ਤਸੈ ਬਿਆਪਿਤ ਕੋਈ ਅੜਿਲ ਸੁਣੈ ਗੁੰਗ ਜੋ ਆਹੇ ਸੋਰਸ ਨ ਪਾਵਈ ਸੁਣੈ ਮੂਢ ਚਿਤ ਲਾਏ ਚਤੁਰਤਾ ਆਵਈ ਦੁਖ ਦਰਦ ਭਾਉ ਨਿਕਟ ਨ ਤਿਨ ਨਰ ਕੇ ਰਹਿ ਹੋ ਜੋ ਯਾਕੀ ਏਕ ਬਾਰ ਚਾਉ ਪਈ ਕੋ ਕਹਿ ਚਾਉ ਪਈ ਸੰਬਤ ਸਤਰਹਿ ਸਹਿਸ ਪਣਿਜੈ ਅਰਧ ਸਹਿਸ ਫੁਣਤੀ ਨਿਕਿਹਿਜੈ ਭਾਦਰਵ ਸੁਦੀ ਅਸ਼ਟਮੀ ਰਵੇ ਵਾਰਾ ਤੀਰਸ ਤਦਰਵ ਗ੍ਰੰਥ ਸੁਧਾਰਾ ਇਤ ਸ੍ਰੀ ਚਿਤ੍ਰ ਪਖਿਆਨੇ ਤ੍ਰਿਆ ਚਰਿਤ੍ਰੇ ਮੰਤਰੀ ਭੂਪ ਸੰਵਾਦੇ ਚਾਰ ਸੌ ਪਾਂਚ ਚਰਿਤ੍ਰ ਸਮਾਪਤ ਮਸਤ ਸੁਭ ਮਸਤ ਆਫ ਜੂੰ ਜੋਹਰਾ ਦਾਸ ਜਾਨ ਕਰ ਦਾਸ ਪਾਰ ਕੀਜੈ ਕਿਰਪਾ ਅਪਾਰ ਆਪ ਹਾਥ ਦੈ ਰਾਖ ਮੋਹੇ ਮਨ ਕਰਮ ਬਚਨ ਵਿਚਾਰ ਚਾਉ ਪਾਈ ਮੈਂ ਨਾ ਗਣੇਸਾ ਹੇ ਪ੍ਰਥਮ ਮਨਾਉ ਕਿਸਨ ਬਿਸਨ ਕਬਹੂ ਨੈ ਧਿਆਉ ਕਾਨ ਸੁਨੇ ਪਹਿਚਾਨ ਨ ਤਿਨ ਸੋ ਲਿਵਨ ਲਾਗੀ ਮੋਰੀ ਪਗ ਇਨ ਸੋ ਮਹਾਕਾਲ ਰਖਵਾਰ ਹਮਾਰੋ ਮਹਾਲੋਹ ਮੈਂ ਕਿੰਕਰ ਥਾਰੋ ਆਪਣਾ ਜਾਨ ਕਰੋ ਰਖਵਾਰ ਬਾਹੇ ਗਹੇ ਕੀ ਲਾਜ ਵਿਚਾਰ ਆਪਣਾ ਜਾਨ ਮੁਜਿਆ ਪ੍ਰਤ ਪਰੀਐ ਚੁਣ ਚੁਣ ਸਤਰ ਹਮਾਰੇ ਮਰੀਐ ਦੇਗ ਤੇਗ ਜਗ ਮੈਂ ਦੋ ਚੱਲੈ ਰਾਖ ਆਪ ਮੋਹਿ ਆਰੁਣਾਂ ਦਲੈ ਤੁਮ ਮਮ ਕਰੋ ਸਦਾ ਪ੍ਰਤ ਪਾਰਾ ਤੁਮ ਸਾਹਿਬ ਮੈਂ ਦਾਸ ਤਿਹਾਰਾ ਜਾਨ ਆਪ ਨਾਮ ਜੈ ਨਿਵਾਜ ਆਪ ਕਰੋ ਹਮਰੇ ਸਭ ਕਾਜ ਤੁਮ ਹੋ ਸਭ ਰਾਜਨ ਕੇ ਰਾਜਾ ਆਪੇ ਆਪ ਗਰੀਬ ਨਿਵਾਜਾ ਦਾਸ ਜਾਨ ਕਰ ਕਿਰਪਾ ਕਰੋ ਮੋਹੇ ਹਾਰ ਪਰਾ ਮੈਂ ਆਣ ਦੁਆਰ ਤੋਹੇ ਆਪਣਾ ਜਾਨ ਕਰੋ ਪ੍ਰਤਪਾਰਾ ਤੁਨ ਸਾਹਿਬ ਮੈਂ ਕਿੰਕਰ ਥਾਰਾ ਦਾਸ ਜਾਨ ਦੇ ਹਾਥ ਉਭਾਰੋ ਹਮਰੇ ਸਭ ਬੈਰੀਅਨ ਸੰਘਾਰੋ ਪ੍ਰਥਮ ਧਰੋਂ ਭਗਵਤ ਕੋ ਧਿਆਨਾ ਬਾਹਰ ਕਰੋਂ ਕਵਿਤਾ ਬਿਦਨਾਨਾ ਕ੍ਰਿਸ਼ਨ ਜਥਾ ਮਾਤ ਚਰਿਤ੍ਰ ਉਚਾਰੋ ਚੂਕ ਹੋਏ ਕਾਬੁਲੇ ਹੋ ਸੁਧਾਰੋ ਕਬਿਓ ਬਾਚ ਦੋਹਰਾ

ਜਲ ਤੇ ਉਬਜਿਤ ਰੰਗ ਜਿਉ ਜਲ ਹੀ ਬਿਕੈ ਸੁਮਾਹੇ ਦੋਹਰਾ ਜਬ ਆਏ ਸ ਪ੍ਰਭ ਕੋ ਭਇਓ ਜਨਮ ਤਰਹਾ ਜਗ ਆਏ ਅਬ ਮੈਂ ਕਥਾ ਛਿਪਤੇ ਸਭ ਹੂੰ ਕਹਿ ਸੁਨਾਏ ਕਬ ਬਾਚ ਦੋਹਰਾ ਠਾੜ ਭਇਓ ਮੈਂ ਜੋਰ ਕਰ ਬਚਨ ਕਹਾ ਸਿਰ ਨਿਆਏ ਪੰਥ ਚੱਲੈ ਤਬ ਜਗਤ ਮੈਂ ਜਬ ਤੁਮ ਕਰੋ ਸਹਾਏ ਦੋਹਰਾ ਜੇ ਜੇ ਤੁਮਰੇ ਧਿਆਨ ਕੋ

ਆਦ ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਜੀਆ ਵਧਾਈਆ ਰਾਗ ਰਤਨ ਪਰਵਾਰ ਪਰੀਆ ਸਾਬਦ ਗਾਵਣ ਆਈਆ

ਮੈਂ ਪਾਇਆ। ਇਹ ਮਨ ਮੇਰਿਆ, ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਣਾ। ਅੰਗੀਕਾਰ ਉਹ ਕਰੇ ਤੇਰਾ, ਕਾਰਜ ਸਭ ਸਵਾਰਣਾ।

ਨਾਮ ਮੇਰਾ ਆਧਾਰ ਵਾਜੇ ਪੰਜ ਸ਼ਬਦ ਜਿਤ ਕਰ ਸੁਭਾਗੈ ਕਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ ਪੰਚ ਦੂਤ ਦੁੱਧ ਵਾਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਧ ਜਿਨ ਕਾਉ ਸੇ ਨਾਮ ਹਰ ਕੈ ਲਾਗੇ ਕਹੈ ਨਾਨਕ ਤਹ ਸੁਖ ਹੋਵਾ ਤਿਤ ਘਰ ਅਨਹਦ ਵਾਜੇ ਅਣਦ ਸੁਣੋ ਵਡ ਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਿਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਪਹੇ ਸਰਸੇ ਪੂਰੇ ਗੁਰ ਤੇ ਜਾਣੀ ਸੁਣਤੇ ਪੁਨੀਤ ਕਹਤੇ ਪਵਿੱਤ ਸਤਿਗੁਰ ਰਹਿਆ ਭਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਸੁਣਤੇ ਪੁਨੀਤ ਕਹਤੇ ਪਵਿੱਤ

ਵਿੱਚ ਤਿੰਨ ਵਸਤੂ ਪਈਓ ਸਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਠਾਕੁਰ ਕਾ ਪਇਓ ਜਿਸ ਕਾ ਸਭ ਸੇ ਆਧਾਰੋ।

ਤ ਰਾਖਿਓ ਤਾਰੋ ਤਮ ਸੰਸਾਰ ਚਰਨ ਲਗ ਤਰੀਐ ਸਭ ਨਾਨਕ ਬ੍ਰਹਮ ਪਸਾਰ ਸਲੋਕ ਮਹੱਲਾ ਪੰਜਵਾ ਤੇਰਾ ਕੀਤਾ ਜਾਤੋ ਨਾਹੀ ਮੈਨੋ ਯੋਗ ਕੀਤੋਈ ਮੈਂ ਨਿਰਗੁਣ ਆਰੇ ਕੋ ਗੁਣ ਨਾਹੀ ਆਪੇ ਤਰਸ ਪਇਓਈ ਤਰਸ ਪਇਆ ਮਿਹਰਾਮਤ ਹੋਈ ਸਤਿਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੈ ਤਾਂ ਦੀਵਾ ਤਨ ਮਨ ਥੀਵੈ ਹਰਿਆ ਤਰਸ ਪਇਆ ਮਿਹਰਾਮਤ ਹੋਈ ਸਤਿਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੈ ਤਾਂ ਦੀਵਾ ਤਨ ਮਨ ਥੀਵੈ ਹਰਿਆ ਪੌੜੀ ਤਿੱਥੈ ਤੂੰ ਸਮਰੱਥ ਜਿੱਥੈ ਕੋਏ ਨਾਹੇ ਉੱਥੈ ਤੇਰੀ ਰੱਖ ਅਗਨੇ ਉਦਰ ਮਾਹੇ ਸੁਣ ਕੈ ਜਮ ਕੇ ਦੂਤ ਨਾਏ ਤੇਰਾ ਛੱਡ ਜਾਹੇ ਭਾਉਜਲ ਬਿਖਮਸ ਗਾਹੋ ਗੁਰ ਸਭ ਦੀ ਪਾਰ ਪਾਹੇ ਜਿਨ ਕੌ ਲੱਗੀ ਪਿਆਸ ਅੰਮ੍ਰਿਤ ਸੇ ਖਾਹੇ ਕਲਮਹਿ ਇਹੋ ਪੁੰਨ ਗੁਣ ਗੋਬਿੰਦ ਗਾਹੇ ਸਭ

ਲੋਕ ਮਹੱਲਾ ਪੰਜਵਾ ਅੰਤਰ ਗੁਰ ਆਰਾਧਣਾ ਜਿਹਵਾ ਜਾਪ ਗੁਰ ਨਾਓ ਨੇਤਰੀ ਸਤਿਗੁਰ ਪੇਖਣਾ ਸ੍ਰਵਣੀ ਸੁਣਨਾ ਗੁਰ ਨਾਓ ਸਤਿਗੁਰ ਸੇਤੀ ਰਤਿਆ ਦਰਗਹਿ ਪਾਈਆ ਠਾਓ ਕਹੁ ਨਾਨਕ ਕਿਰਪਾ ਕਰੇ ਜਿਸਨੋ ਇਹ ਵਾਤ ਦੇ ਜਾਗ ਮਹਿ ਉੱਤਮ ਕਾਢੀ ਅਹੇ ਬਿਰਲੇ ਕੇ ਈ ਕੇ ਮਹੱਲਾ ਪੰਜਵਾ ਰ

0: ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ। ਉਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ। ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ। ਫਰੇ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਏ। ਅਰਜਨ ਹਰ ਗੋਬਿੰਦ ਨੂੰ ਸਿਮਰਾਉ ਸ੍ਰੀ ਹਰਿ ਰਾਏ। ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁਖ ਜਾਏ। ਤੇਗ ਬਹਾਦਰ ਸਿਮਰੀਐ ਕਰਨਉ ਨਿਧਿ ਆਵੈ ਧਾਏ। ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ। ਪੰਥ ਦੇ ਵਾਲੀ ਲੋਕ ਪ੍ਰਲੋਕ ਕੇ ਸਹਾਇਕ ਅੰਮ੍ਰਿਤ ਕੇ ਦਾਤੇ ਸੱਚੇ ਪਿਤਾ ਜੀ। ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਜੀ ਦੇ ਜੋ ਤਖਤ ਚਵਰ ਛਤਰ ਦੇ ਮਾਲਕ ਸਰਬ ਕਲਾ ਭਰਪੂਰ ਜੁਗੋ ਜੁਗੇ ਅਟਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਪਾਠ ਉਪਦੇਹ ਜੀ ਕਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ
1: ਵਾਹਿਗੁਰੂ।
0: ਪੰਜਾਂ ਪਿਆਰਿਆਂ ਚੌਹਾਂ ਸਾਹਿਬ ਜਾਦਿਆਂ ਚਾਲੀਆਂ ਮੁਕਤਿਆਂ ਹਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਹੀ ਦੇਗ ਸੁਣ ਕਰਨ ਡਿਠ ਕੀਤਾ ਤਨਾ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ
1: ਵਾਹਿਗੁਰੂ।
0: ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚੜਖੜੀਆਂ ਤੇ ਚੜੇ ਤਨ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸੁਵਾਸਨ ਸੰਗ ਨਿਭਾਹੀ ਤਨਾ ਪੁਰਾਤਨ ਵਰਤਮਾਨ ਸਮੇਂ ਦੇ ਸਰਬੱਤ ਸ਼ਹੀਦਾਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਦੀ ਬੋਲੋ ਜੀ
1: ਵਾਹਿਗੁਰੂ।
0: ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਖਾਲਸਾ ਦੀ ਬੋਲੋ ਜੀ
1: ਵਾਹਿਗੁਰੂ।
0: ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚਿਤ ਆਵੇ ਚਿਤ ਆਵਨ ਕਾ ਸਦਕਾ ਸਰਬ ਸੁਖ ਹੋਵੇ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਸ਼ਿਆਰੇ ਆਏ। ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀ। ਸ੍ਰੀ ਸਾਹਿਬ ਜੀ ਸਹਾਇ। ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ
1: ਵਾਹਿਗੁਰੂ।
0: ਬਖਸ਼ੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਸਾਹ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੋਗੇ ਅਟਲ ਧਰਮ ਕਾ ਜੈ ਜੈਕਾਰ ਬੋਲੋ ਜੀ
1: ਵਾਹਿਗੁਰੂ।
0: ਆਪ ਜੀ ਦੇ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪੱਤੇ ਰਾਖੇ ਆਪ ਵਾਹਿਗੁਰੂ ਜੀ। ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਤਾਰ ਪਿਤਾ ਜੀ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰੇ ਗੁਰਧਾਮ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਖੁੱਲ੍ਹੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ। ਹੀ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਨਿਓਟਿਆਂ ਦੀ ਉੜ ਸੱਚੇ ਪਿਤਾ ਗਰੀਬ ਨਿਵਾਜ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ। ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ। ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਅਕਾਲ ਪੁਰਖ ਅੰਤਰਜਾਮੀ ਸਤਿਗੁਰੂ ਜੀ ਆਪ ਜੀ ਨੇ ਅਪਾਰ ਬਖਸ਼ਿਸ਼ ਕੀਤੀ ਹੈ। ਆਪ ਜੀ ਕੇ ਹਜੂਰ ਪਾਵਨ ਚਰਨਾ ਕਮਲਾਂ ਪਾਸ ਅੰਮ੍ਰਿਤ ਰੂਪ ਸ਼ਬਦ ਕੀਰਤਨ ਸੋਦਰ ਦੀ ਚੌਂਕੀ ਸ੍ਰੀ ਰਹਿਰਾਜ ਸਾਹਿਬ ਜੀ ਕੇ ਪਾਠ ਜੀ ਦੀ ਅਰਦਾਸ ਬੇਨਤੀ ਅੱਖਰ ਵਾਧ ਘਾਟ ਭੁੱਲ ਚੁੱਕ ਦੀ ਮਾਫ਼ੀ ਬਖਸ਼ੋ ਅੱਗੇ ਵਾਸਤੇ ਸਮਤ ਸੋਝੀ ਬਖਸ਼ੋ। ਪੜ੍ਹੀ ਸੁਣੀ ਬਾਣੀ ਦਰ ਤੇ ਪ੍ਰਵਾਨ ਕਰਨੀ ਪੜ੍ਹੀ ਸੁਣੀ ਬਾਣੀ ਦਾ ਭਾਵ ਪੜ੍ਹਨ ਸੁਣਨ ਵਾਲੀਆਂ ਸੰਗਤਾਂ ਦੇ ਹਿਰਦਿਆਂ ਵਿੱਚ ਵਸਾਉਣਾ ਜੀ। ਸੰਗਤਾਂ ਦੀਆਂ ਹਾਜ਼ਰੀਆਂ ਭੇਟਾਵਾਂ ਆਪ ਜੀ ਕੇ ਪਾਵਨ ਦਰਬਾਰ ਗੁਰੂ ਕੇ ਲੰਗਰਾਂ ਵਿੱਚ ਤਨ ਮਨ ਧਨ ਕਰਕੇ ਕੀਤੀਆਂ ਸੇਵਾਵਾਂ ਦਰ ਤੇ ਪ੍ਰਵਾਨ ਕਰਨੀਆਂ ਚੱਲਿਆ ਕਦਮ ਕਦਮ ਲੇਖੇ ਵਿੱਚ ਲਾਉਣਾ ਦਰੋਂ ਘਰੋਂ ਸਮੁੱਚੀਆਂ ਸੰਗਤਾਂ ਪਰਿਵਾਰਾਂ ਬੱਚਿਆਂ ਨੂੰ ਗੁਰਸਿੱਖੀ ਦੀ ਦਾਤ ਨਾਮ ਸੇਵਾ ਸਿਮਰਨ ਚਰਨਾ ਕਮਲਾਂ ਦਾ ਪ੍ਰੇਮ ਭਰੋਸਾ ਬਾਣੀ ਬਾਣੀ ਨਾਲ ਪਿਆਰ ਘਰ ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਚੜ੍ਹਦੀ ਕਲਾ ਤੰਦਰੁਸਤੀ ਕਿਰਤ ਕਮਾਈਆਂ ਵਿੱਚ ਬਰਕਤਾਂ ਪਾਉਣੀਆਂ ਅੰਗ ਸਹਾਇਕ ਹੋਣਾ ਜੀ। ਸਤਿਗੁਰੂ ਜੀ ਕਿਰਪਾ ਕਰੋ ਆਪਣੇ ਖਾਲਸੇ ਪੰਥ ਜੀ ਨੂੰ ਸਦਾ ਹੀ ਚੜ੍ਹਦੀਆਂ ਕਲਾ ਪਰਸਪਰ ਪ੍ਰੇਮ ਪਿਆਰ ਏਕਤਾ ਤਫਾਕ ਰਾਜ ਭਾ ਖਾਲਿਸਤਾਨ ਦੀ ਦਾਤ ਬਖਸ਼ਿਸ਼ ਕਰਕੇ ਪੰਥ ਕਾਮ ਨੂੰ ਨਿਹਾਲ ਕਰੋ ਜੀ। ਜੇਲ੍ਹਾਂ ਦੇ ਵਿੱਚ ਬੰਦ ਬੰਦੀ ਸਿੰਘਾਂ ਨੂੰ ਦੇਹ ਅਰੋਗਤਾਵਾਂ ਚੜ੍ਹਦੀਆਂ ਕਲਾ ਰਹਾਈਆਂ ਬਖਸ਼ਿਸ਼ ਕਰਨੀਆਂ ਜੀ। ਜਸ਼ਨ ਪ੍ਰੀਤ ਕੌਰ ਬਹਿਣ ਦੇ 19ਵੇਂ ਜਨਮ ਦਿਨ ਤੇ ਸਮੂਹ ਪਰਿਵਾਰ ਵੱਲੋਂ ਸ਼ੁਕਰਾਨਾ ਤੰਦਰੁਸਤੀ ਚੜ੍ਹਦੀ ਕਲਾ ਦੀ ਅਰਦਾਸ। ਬਲਵੰਤ ਸਿੰਘ ਧਾਲੀਵਾਲ ਪਰਿਵਾਰ ਦੀ ਚੜ੍ਹਦੀ ਕਲਾ ਤੰਦਰੁਸਤੀ ਦੀ ਅਰਦਾਸ। ਜਸਮੇਲ ਸਿੰਘ ਰਣਜੀਤ ਕੌਰ ਵੱਲੋਂ ਪਰਿਵਾਰ ਦੀ ਤੰਦਰੁਸਤੀ ਚੜ੍ਹਦੀ ਕਲਾ ਦੀ ਅਰਦਾਸ। ਆਪ ਜੀ ਕੇ ਹਜ਼ੂਰ ਕੜਾਹ ਪ੍ਰਸ਼ਾਦੀ ਪਾਵਨ ਦੇਗ ਸਜਾ ਕੇ ਹਾਜ਼ਰ ਹੈ। ਦੇਗ ਸਜਾਉਂਦਿਆਂ ਬਾਣੀ ਪੜ੍ਹਦਿਆਂ ਹੋਈਆਂ ਭੁੱਲਾਂ ਦੀ ਮਾਫ਼ੀ ਬਖਸ਼ੋ।

ਲੱਗਿਆ ਭੋਗ ਸੀ ਪ੍ਰਸਾਦ ਸੰਗਤ ਵਿੱਚ ਵਰਤੇ ਜੋ ਜੀ ਛਕੇ ਆਪ ਜੀ ਕਾ ਅੰਮ੍ਰਿਤ ਨਾਮ ਸਤਨਾਮ ਸ਼੍ਰੀ ਵਾਹਿਗੁਰੂ ਵਾਹਿਗੁਰੂ ਜਪੇ ਸੁਭਾਏ ਮਾਨ ਮੁਖਾਰ ਬਿੰਤ ਮੁਖ ਵਾਕ ਬਖਸ਼ਿਸ਼ ਕਰਕੇ ਨਿਹਾਲ ਕਰੋ ਜੀ ਮੁਖ ਵਾਕ ਉੱਪਰ ਚੱਲਣ ਦੀ ਬਲ ਬੁੱਧੀ ਸਮਰੱਥਾ ਬਖਸ਼ੋ ਸਹੀ ਪਿਆਰਿਆਂ ਦੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਹਰਾ

ਵਾਹਿਗੁਰੂ ਨਾਮ ਜਹਾਜ ਹੈ ਜੋ ਸ਼ਰਧਾ ਕਰ ਸੇਵੰਦੇ ਦਿੱਲੀ ਤਾਖਤ ਪਰ ਬਹੇਗੀ ਛਤਰ ਚੁਲੈ।

ਗਿਆਨ ਤਿਹਾਨ ਕਿਛ ਕਰਮ ਨ ਜਾਣਾ ਸਾਰ ਨ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਦ ਰਾਖੀ ਮੇਰੀ ਸਕਾਹ ਟਲ ਗੁਰ ਸੇਵੀ ਅਹਨਸ ਸਹਿਜ ਸੁਭਾਏ ਦਰਸ਼ਨ ਪਰਸਿਆ ਗੁਰੂ ਕੈ ਜਨਮ ਮਰਨ ਦੁਖ ਜਾਇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਧਨਾਸਰੀ ਮਹੱਲਾ ਚੌਥਾ ਹਰ ਕਾ ਸੰਤ ਸਤਿਗੁਰ ਸਤਿ ਪੁਰਖਾ

ਹਰ ਹਰ ਸਫਲਿਓ ਬਿਰਖ ਪ੍ਰਭ ਸੁਆਮੀ ਜਿਨ ਜਪਿਓ ਸੇ ਤ੍ਰਿਪਤਾਨੀ। ਹਰ ਹਰ ਅੰਮ੍ਰਿਤ ਪੀ ਤ੍ਰਿਪਤਾਸੇ ਸਭ ਲਾਥੀ ਭੂਖ ਭੁਖਾਨੀ। ਜਿਨਕੇ ਵੱਡੇ ਭਾਗ ਵੱਡ ਉੱਚੇ ਤਿੰਨ ਹਰ

ਜਨ ਨਾਨਕ ਦਾਸ ਦਸਾਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਮਹਾਰਾਜ ਸਾਹਿਬ ਜੀ ਦੀ ਸਾਜੀ ਨਿਵਾਜੀ, ਗੁਰੂ ਰੂਪ ਖਾਲਸਾ, ਸਾਧ ਸੰਗਤ ਜੀ, ਆਪ ਜੀ ਵਡਭਾਗੇ ਹੋ ਜੋ ਸਤਿਗੁਰਾਂ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਹਾਜ਼ਰੀਆਂ ਭਰ ਕੇ ਸਤਿਗੁਰੂ ਮਹਾਰਾਜ ਜੀ ਦੇ ਪਾਵਨ ਦਰਸ਼ਨ ਦੀ ਦਾਰ, ਅੰਮ੍ਰਿਤ ਰੂਪ ਗੁਰਬਾਣੀ ਸ੍ਰੀ ਰਹਿ ਰਾਜ ਸਾਹਿਬ ਜੀ ਕੇ ਪਾਠ ਸੁਣ ਕਰਕੇ ਮਹਾਨ ਲਾਹ ਪ੍ਰਾਪਤ ਕੀਤਾ ਹੈ। ਹੁਣ ਸੰਧਿਆ ਸਮੇਂ ਦੀਵਾਨ ਦੀ ਅਰੰਭਤਾ, ਆਰਤੀ ਆਰਤਾ, ਸ਼ਬਦ ਕੀਰਤਨ ਦੀ ਹਾਜ਼ਰੀ ਭਰ ਰਹੇ ਹਨ ਭਾਈ ਸਾਹਿਬ ਭਾਈ ਬਲਜੀਤ ਸਿੰਘ ਜੀ ਯੂਕੇ ਵਾਲੇ, ਉਹਨਾਂ ਦੇ ਪਾਸੋਂ ਸ਼ਬਦ ਕੀਰਤਨ ਸੁਣ ਕੇ ਮਹਾਨ ਲਾਹ ਪ੍ਰਾਪਤ ਕਰੀਏ ਜੀ। 4 ਅਕਤੂਬਰ ਨੂੰ ਸਾਧ ਸੰਗਤ ਜੀ ਗੁਰੂ ਘਰ ਵਿਖੇ ਸਵੇਰੇ 10 ਵਜੇ ਦੇ ਲਗਭਗ ਨਿਸ਼ਾਨ ਸਾਹਿਬ ਜੀ ਦੇ ਚੋੜੇ ਸਾਹਿਬ ਦੀ ਸੇਵਾ ਹੋਵੇਗੀ। ਸੋ ਆਪ ਜੀ ਨੇ ਹਾਜ਼ਰੀਆਂ ਭਰ ਕੇ ਤਨ ਮਨ ਧਨ ਨਾਲ ਸੇਵਾਵਾਂ ਕਰਕੇ ਲਾਹੇ ਪ੍ਰਾਪਤ ਕਰਨੇ ਜੀ। ਸਾਧ ਸੰਗਤ ਜੀ, ਆਪ ਜੀ ਨੂੰ ਇਸ ਜਾਣਕਾਰੀ ਤੋਂ ਗਿਆਤ ਹੈ, ਪਰਸੋਂ ਦਿਨ ਗੁਰਦੁਆਰਾ ਸਿੰਘ ਸਭਾ ਸਰੀ ਵਿਖੇ ਜੋ ਮਹਾਰਾਜ ਦੇ ਪਾਵਨ ਸਰੂਪ ਅੱਜ ਤੋਂ 5-6 ਮਹੀਨੇ ਪਹਿਲਾਂ ਸਮੁੰਦਰੀ ਜਹਾਜ਼ ਦੇ ਵਿੱਚ ਕੰਟੇਨਰਾਂ ਰਾਹੀਂ 225 ਮੰਗਵਾਏ ਗਏ, ਉਹੀ ਪਾਵਨ ਸਰੂਪਾਂ ਨੂੰ ਹੋਰ ਸ਼ਹਿਰਾਂ ਦੇ ਵਿੱਚ ਭੇਜਣ ਦੇ ਵਾਸਤੇ ਆਮ ਜੋ ਗੱਡੀਆਂ ਦੀ ਡਿੱਗੀਆਂ ਵਿੱਚ ਰੱਖੇ ਗਏ। ਸੋ ਸਾਧ ਸੰਗਤ ਜੀਓ, ਆਪ ਗੁਰਸਿੱਖ ਗੁਰਮੁਖ ਪਿਆਰੇ ਹੋ, ਸਤਿਗੁਰੂ ਮਹਾਰਾਜ ਦਾ ਸਤਿਕਾਰ ਕਰਨਾ ਹੋਵੇ ਜਿੱਥੇ ਮਹਾਰਾਜ ਦਾ ਪਾਵਨ ਸਰੂਪ, ਉੱਥੇ ਚੰਦੋਆ ਸਾਹਿਬ ਅਤੇ ਪੰਜ ਸਿੰਘ ਆਦਿਕ ਜ਼ਰੂਰੀ ਹੁੰਦੇ ਹਨ। ਜਿੰਨਾ ਵੀ ਸਤਿਕਾਰ ਮਹਾਰਾਜ ਦਾ ਹੋ ਸਕੇ ਓਨਾ ਹੀ ਥੋੜ੍ਹਾ ਹੈ, ਪਰ ਇੱਕ ਆਮ ਜਿਹੜੀ ਗੱਡੀ ਅਸੀਂ ਵਰਤਦੇ ਹਾਂ ਉਸ ਦੀ ਡਿੱਗੀ ਦੇ ਵਿੱਚ ਅਸੀਂ ਕੋਈ ਘਰ ਦੀ ਚੰਗੀ ਚੀਜ਼ ਨਹੀਂ ਰੱਖਦੇ, ਪਰ ਮਹਾਰਾਜ ਦਾ ਪਾਵਨ ਸਰੂਪ ਜਿਨ੍ਹਾਂ ਨੂੰ ਅਸੀਂ ਕਹਿੰਦੇ ਸਭ ਸਿੱਖਣ ਕੋ ਹੁਕਮ ਹੈ, ਗੁਰੂ ਮਾਨੇ ਉਹ ਗ੍ਰੰਥ, ਛਤਰ ਛਾਇਆ ਦੇ ਹੇਠ ਮਹਾਰਾਜ ਦਾ ਪ੍ਰਕਾਸ਼ ਹੁੰਦਾ ਹੈ, ਚੰਦੋਆ ਸਾਹਿਬ ਲਗਾਇਆ ਜਾਂਦਾ ਹੈ, ਰੁਮਾਲੇ ਸਾਹਿਬ ਲਗਾਏ ਜਾਂਦੇ ਨੇ, ਆਪ ਸੰਗਤਾਂ ਭਾਵਨਾ ਦੇ ਨਾਲ ਆਣ ਕੇ ਮੱਥਾ ਟੇਕਦੀਆਂ ਹੋ, ਨਮਸਕਾਰ ਅਸੀਂ ਸਾਰੇ ਕਰਦੇ ਹਾਂ, ਕੀ ਉਹ ਪਾਵਨ ਸਰੂਪ ਆਪਾਂ ਕਾਰ ਦੀ ਡਿੱਗੀ ਵਿੱਚ ਰੱਖ ਸਕਦੇ ਹਾਂ? ਦੱਸੋ ਸਾਧ ਸੰਗਤ ਜੀ, ਉਹ ਪਾਵਨ ਸਰੂਪ ਜਿਹੜੇ ਹੈ ਉਹ ਅਸੀਂ ਡਿੱਗੀ ਵਿੱਚ ਨਹੀਂ ਰੱਖ ਸਕਦੇ, ਬਹੁਤ ਵੱਡੀ ਨਰਾਦਰੀ ਹੈ, ਇਹ ਕੋਈ ਅਣਗਹਿਲੀ ਜਾਂ ਹੋਰ ਕੋਈ ਨਹੀਂ ਹੈ। ਸੋ ਜਿੰਨੀਆਂ ਵੀ ਗੁਰੂ ਸਾਹਿਬ ਨਾਲ ਪ੍ਰੇਮ ਕਰਨ ਵਾਲੀਆਂ ਸੰਗਤਾਂ ਨੇ, ਸਿੰਘਾਂ ਨੇ, ਉਸ ਸਮੇਂ ਵੀ ਜਾ ਕਰਕੇ ਕਾਰਵਾਈ ਕੀਤੇ, ਉਹ ਪਾਵਨ ਸਰੂਪ ਗੁਰੂ ਸਾਹਿਬ ਗੁਰੂ ਘਰ ਵਿਖੇ ਫਿਰ ਤੋਂ ਬਿਰਾਜਮਾਨ ਕੀਤੇ ਗਏ ਨੇ। ਸੋ ਸੰਗਤਾਂ ਵੱਲੋਂ ਉੱਥੇ ਮੋਰਚਾ ਵੀ ਲਗਾਇਆ ਗਿਆ ਹੈ, ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਸੋ ਸਾਧ ਸੰਗਤ ਜੀਓ, ਸ੍ਰੀ ਅਕਾਲ ਤਖਤ ਸਾਹਿਬ ਨੂੰ ਵੀ ਸਾਧ ਸੰਗਤ ਜੀ, ਗੁਰਦੁਆਰਾ BC ਕੌਂਸਲ ਓਨਟਾਰੀਓ ਕਿਊਬਕ, ਇਹਨਾਂ ਦੀਆਂ ਕਮੇਟੀਆਂ ਵੱਲੋਂ ਵੀ ਇੱਕ ਲੈਟਰ ਲਿਖਿਆ ਗਿਆ ਹੈ ਕਿ ਜੋ ਇਹਦੇ ਉੱਪਰ ਕਾਰਵਾਈ ਕੀਤੀ ਜਾਵੇ। 225 ਪਾਵਨ ਸਰੂਪ ਕਿਉਂ ਮੰਗਵਾਏ ਗਏ? ਸੋ ਸਾਧ ਸੰਗਤ ਜੀਓ, ਘਰਾਂ ਦੇ ਵਿੱਚ ਮਹਾਰਾਜ ਦੇ ਪਾਵਨ ਸਰੂਪ ਰੱਖਣੇ, ਇਸ ਤੋਂ ਅਸੀਂ ਅਗਿਆਤ ਹਾਂ ਕਿ ਗੁਰੂ ਸਾਹਿਬ ਦਾ ਜਿਹੜਾ ਪਾਵਨ ਸਰੂਪ ਹੈ ਘਰਾਂ ਦੇ ਵਿੱਚ ਅਸੀਂ ਪੂਰਨ ਤੌਰ 'ਤੇ ਸੇਵਾ ਨਹੀਂ ਕਰ ਸਕਦੇ। ਹਾਂ, ਕੋਈ ਘਰ ਵਿੱਚ ਪ੍ਰੋਗਰਾਮ ਹੋਵੇ, ਸੁਖਮਨੀ ਸਾਹਿਬ ਜੀ ਦਾ ਸਹਿਜ ਪਾਠ ਜਾਂ ਅਖੰਡ ਪਾਠ ਸਾਹਿਬ, ਉਹਨਾਂ ਸਮਾਂ 'ਤੇ ਮਹਾਰਾਜ ਦੇ ਚਰਨ ਪਵਾ ਸਕਦੇ ਹਾਂ, ਪਰ ਪੱਕੇ ਤੌਰ ਦੇ ਉੱਪਰ ਘਰਾਂ ਵਿੱਚ ਜਿਹੜਾ ਸਰੂਪ ਰੱਖਣੇ ਹੈ, ਇਹ ਨਵੀਂ ਜਿਹੜੀ ਰਵਾਇਤ ਚੱਲੀ ਹੈ ਇਹ ਬਹੁਤ ਘਾਤਕ ਹੈ, ਕਿਉਂਕਿ ਪ੍ਰੋਪਰ ਇੱਕ ਸੇਵਾਦਾਰ ਜਾਂ ਪਾਠੀ ਸਿੰਘ ਜਿਹੜਾ ਹੈ ਉਹ ਮਹਾਰਾਜ ਦੀ ਸੇਵਾ ਵਾਸਤੇ ਚਾਹੀਦਾ ਹੈ, ਜੋ ਪੂਰਨ ਤੌਰ 'ਤੇ ਗੁਰਬਾਣੀ ਦਾ ਮਰਿਆਦਾ ਦਾ ਜਾਣਕਾਰ ਹੋਵੇ। ਅਸੀਂ ਘਰਾਂ ਵਿੱਚ ਉਸ ਤਰ੍ਹਾਂ ਸੇਵਾ ਨਹੀਂ ਕਰ ਸਕਦੇ। ਹਾਂ, ਪੋਥੀਆਂ ਤੋਂ ਜਿਹੜਾ ਪਾਠ ਹੈ, ਭਾਗਾਂ ਤੋਂ ਪਾਠ, ਗੁਟਕੇ ਸਾਹਿਬ ਤੋਂ, ਉਹ ਘਰਾਂ ਵਿੱਚ ਰੱਖ ਸਕਦੇ ਹਾਂ, ਪਰ ਮਹਾਰਾਜ ਦੇ ਪਾਵਨ ਸਰੂਪਾਂ ਨੂੰ। ਸੋ ਸਾਧ ਸੰਗਤ ਜੀਓ, ਇਹ ਆਪ ਸੰਗਤਾਂ ਦੇ ਚਰਨਾਂ ਵਿੱਚ ਵੀ ਬੇਨਤੀ ਹੈ, ਜ਼ਰੂਰ ਉੱਥੇ ਪਹੁੰਚਣ ਦੀ ਕਿਰਪਾਲਤਾ ਕਰੋ, ਤਾਂ ਜੋ ਸਾਧ ਸੰਗਤ ਜੀ ਉਹਨਾਂ ਨੂੰ ਸਮਝ ਲੱਗੇ ਕਿ ਇਹ ਨਰਾਦਰੀ ਬੇਅਦਬੀ ਹੋਈ ਹੈ ਅਤੇ ਅੱਗੇ ਤੋਂ ਇਹੋ ਜਿਹਾ ਘੋਰ ਪਾਪ ਜਿਹੜਾ ਹੈ ਉਹ ਨਾ ਹੋ ਸਕੇ।
ਇਹ ਬੇਨਤੀ ਆਪ ਸੰਗਤ ਨੇ ਪ੍ਰਵਾਨ ਕਰਨੀ ਜੀ। ਆਓ ਹੁਣ ਕੀਰਤਨ ਦੇ ਨਾਲ ਜੁੜੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਐਸਾ ਕੀਰਤਨ ਕਰ ਮਨ ਮੇਰੇ, ਈ ਹਾਂ ਊ ਹਾਂ ਜੋ ਕੰਮ ਤੇਰੇ। ਕਲਯੁਗ ਮਹਿ ਕੀਰਤਨ ਪ੍ਰਧਾਨਾ, ਗੁਰਮੁਖ ਜਪੀਏ ਲਾਏ ਧਿਆਨਾ। ਕੀਰਤਨ ਦੀ ਸੇਵਾ ਕਰ ਰਹੇ ਸਨ ਭਾਈ ਬਲਜੀਤ ਸਿੰਘ ਜੀ ਯੂਕੇ ਵਾਲੇ। ਹੁਣ ਸਮਾਂ ਹੈ ਗੁਰੂ ਇਤਿਹਾਸ ਦਾ, ਸੇਵਾ ਨਿਭਾ ਰਹੇ ਨੇ ਸਿੰਘ ਸਾਹਿਬ ਗਿਆਨੀ ਰਵੇਲ ਸਿੰਘ ਜੀ ਗ੍ਰੰਥੀ ਸ਼੍ਰੀ ਹਰਿਮੰਦਰ ਸਾਹਿਬ ਸ਼੍ਰੀ ਅੰਮ੍ਰਿਤਸਰ ਸਾਹਿਬ ਵਾਲੇ। ਇਸੇ ਤਰ੍ਹਾਂ ਕਰਕੇ ਇਕਾਗਰਤਾ ਦੇ ਨਾਲ ਆਪਨੇ ਕਥਾ ਸਰਵਣ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਿਛਲ ਜੁਗੋ ਜੁਗ ਅਟਲ ਚਵਰ ਤਖ ਦੇ ਮਾਲਕ ਹਲਤ ਪਲ ਦੇ ਰੱਖਿਅਕ ਰਾਜਾਨ ਰਾਜ ਪਾਨਾਨ ਪਾਨ ਦੇਵਾਨ ਦੇਵ ਮਾ ਮਹਾਨ ਗੁਰੂ ਗਰੀਬ ਨਵਾਜ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਗੋਦ ਅੰਦਰ ਬਿਰਾਜਮਾਨ ਅਤਿ ਸਨਮਾਨਯੋਗ ਗੁਰੂ ਪਿਆਰੀ ਸਾਧ ਸੰਗਤ ਜੀ, ਗੁਰੂ ਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਸਾਰੇ ਧੰਨਤਾ ਦੇ ਯੋਗ ਹੋ ਜੋ ਸੰਧਿਆ ਦੇ ਸੁੰਦਰ ਦੀਵਾਨਾਂ ਵਿੱਚ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਗੋਦ ਅੰਦਰ ਸੋਦਰ ਰਹਿ ਰਾਜ ਸਾਹਿਬ ਜੀ ਦੇ ਪਾਠ ਸਰਵਣ ਕੀਤੇ ਹਨ। ਉਪਰੰਤ ਗੁਰੂ ਘਰ ਦੇ ਕੀਰਤਨੀਆਂ ਪਾਸੋਂ ਅੱਲਾਹ ਬਾਣੀ ਰੱਬੀ ਬਾਣੀ ਦੇ ਸ਼ਬਦ ਕੀਰਤਨ ਸਰਵਣ ਕਰਕੇ ਆਪਣੇ ਜੀਵਨ ਦੀਆਂ ਘੜੀਆਂ ਨੂੰ ਸਫਲ ਬਣਾਇਆ ਹੈ। ਸਤਿਗੁਰਾਂ ਨੇ ਕਿਰਪਾ ਕੀਤੀ ਹੈ ਜੋ ਸਾਨੂੰ ਸਤਿਗੁਰਾਂ ਨੇ ਆਪਦੇ ਪਾਵਨ ਪਵਿੱਤਰ ਚਰਨਾਂ 'ਚ ਬੈਠ ਕੇ ਸਤਿਗੁਰਾਂ ਦਾ ਪਾਵਨ ਪਵਿੱਤਰ ਉਪਦੇਸ਼ ਗ੍ਰਹਿਣ ਕਰਨ ਦਾ ਸੁਭਾਗ ਸਮਾਂ ਬਖਸ਼ਿਆ ਹੈ। ਸੋ ਜਿਤਨਾ ਆਪ ਰੋਜ਼ਾਨਾ ਦੀ ਤਰ੍ਹਾਂ ਸੰਧਿਆ ਦੇ ਸੁੰਦਰ ਦੀਵਾਨਾਂ ਵਿੱਚ ਬਾਣੀ ਸਰਵਣ ਕਰਦੇ ਹੋ, ਕੀਰਤਨ ਸਰਵਣ ਕਰਦੇ ਹੋ, ਇਸੇ ਤਰ੍ਹਾਂ ਚਾਲੀ ਲੜੀ ਵਾਰ ਗੁਰ ਇਤਿਹਾਸ ਦੀ ਕਥਾ ਆਪ ਬੜੇ ਪ੍ਰੇਮ ਦੇ ਨਾਲ ਭਾਵਨਾ ਸ਼ਰਧਾ ਨਾਲ ਸਰਵਣ ਕਰਦੇ ਹੋ। ਆਪਾਂ ਕੱਲ੍ਹ ਦੇ ਦੀਵਾਨ ਵਿੱਚ ਸਰਵਣ ਕੀਤਾ ਹੈ ਜੋ ਕਵੀ ਸੰਤੋਖ ਸਿੰਘ ਜੀ ਸਮੂਹ ਸੰਗਤਾਂ ਸਰੋਤਿਆਂ ਦੇ ਮਨੋਰਥ ਨੂੰ ਜਾਣ ਕੇ ਜਦੋਂ ਸਮੂਹ ਸੰਗਤਾਂ ਨੇ ਬੇਨਤੀ ਕੀਤੀ ਹੈ, ਜਦੋਂ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਜੀ ਦੇ ਜੋ ਸਰੋਵਰ ਦੀ ਸੇਵਾ ਬਾਰੇ ਕਾਰ ਸੇਵਾ ਬਾਰੇ ਦੱਸ ਰਹੇ ਕਿ ਆਹ ਗੁਰਸਿੱਖਾਂ ਨੇ ਸ੍ਰੀ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਜੀ ਦੇ ਇਸ ਪਾਵਨ ਪਵਿੱਤਰ ਅੰਮ੍ਰਿਤ ਸਰੋਵਰ ਦੀ ਸੇਵਾ 'ਚ ਬੜੀ ਸ਼ਰਧਾ ਭਾਵਨਾ ਦੇ ਨਾਲ ਤਾਂ ਦੇ ਇਹਨਾਂ ਸੇਵਾਵਾਂ ਕੀਤੀਆਂ। ਉਹਨਾਂ ਦੇ ਨਾਂ ਭਾਈ ਸਾਹਿਬ ਜੀ ਨੇ, ਭਾਈ ਸੰਤੋਖ ਸਿੰਘ ਜੀ ਨੇ ਸੰਗਤਾਂ ਨੂੰ ਸੰਬੋਧਨ ਹੋ ਕੇ ਉਹਨਾਂ ਦੇ ਨਾਮ ਪ੍ਰਗਟ ਕਰਕੇ ਦੱਸੇ। ਉਸ ਤੋਂ ਬਾਅਦ ਸੰਗਤਾਂ ਨੇ ਬੇਨਤੀ ਕੀਤੀ ਕਿ ਗਿਆਨੀ ਜੀ ਜਿਹੜੇ ਗੁਰਸਿੱਖਾਂ ਨੇ ਪਹਿਲੇ ਸਤਿਗੁਰਾਂ ਦੇ ਸਮੇਂ ਸਤਿਗੁਰਾਂ ਨੂੰ ਪ੍ਰਸੰਨ ਕਰਕੇ ਜਿਨ੍ਹਾਂ ਨੇ ਵੱਡੀਆਂ ਪਦਵੀਆਂ ਹਾਸਲ ਕੀਤੀਆਂ ਹਨ, ਜਿਨ੍ਹਾਂ ਨੇ ਉੱਚਾ ਸੁੱਚਾ ਜੀਵਨ ਬਣਾਇਆ ਹੈ, ਜਿਨ੍ਹਾਂ ਨੇ ਸਤਿਗੁਰਾਂ ਨੂੰ ਪ੍ਰਸੰਨ ਕਰਕੇ ਸਤਿਗੁਰਾਂ ਤੋਂ ਦਾਤਾਂ ਪ੍ਰਾਪਤ ਕੀਤੀਆਂ ਹਨ, ਮਹਾਨ ਉੱਚੀ ਸੁੱਚੀ ਸੇਵਾ ਨਿਭਾਈ ਹੈ, ਉਹਨਾਂ ਦੇ ਜੀਵਨ ਬਾਰੇ ਦੱਸੋ ਕਿ ਉਹਨਾਂ ਦੇ ਜੀਵਨ ਦਾ ਸੁਣ ਕੇ ਸਾਡਾ ਵੀ ਭਲਾ ਹੋ ਜਾਵੇ, ਸਾਡਾ ਵੀ ਕਲਿਆਣ ਹੋ ਜਾਵੇ। ਫਿਰ ਭਾਈ ਸਾਹਿਬ ਜੀ ਕਵੀ ਸੰਤੋਖ ਸਿੰਘ ਜੀ ਜੋ ਕੱਲ੍ਹ ਦੇ ਆਪਾਂ ਦੀਵਾਨ ਸਰਵਣ ਕੀਤਾ ਹੈ ਕਿ ਸਮੂਹ ਸੰਗਤਾਂ ਨੂੰ ਸੰਬੋਧਨ ਕਰਕੇ ਦੱਸਦੇ ਆ ਕਿ ਧੰਨ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਜਦੋਂ ਸ੍ਰੀ ਅੰਮ੍ਰਿਤਸਰ ਦੀ ਪਾਵਨ ਧਰਤੀ 'ਤੇ ਜੀਵਾਂ ਦਾ ਕਲਿਆਣ ਕਰਦੇ ਹਨ, ਉਸ ਸਮੇਂ ਮਾਲਵੇ ਦੀ ਧਰਤੀ 'ਤੇ ਰਹਿਣ ਵਾਲਾ ਇੱਕ ਭਾਈ ਆਦਮ ਜੀ ਜਿਹਦੇ ਘਰ ਸੰਤਾਨ ਨਹੀਂ ਸੀ, ਉਹਨੇ ਬੜੇ ਯਤਨ ਕੀਤੇ, ਬੜੇ ਪੀਰਾਂ ਫਕੀਰਾਂ ਦੀ ਆਰਾਧਨਾ ਕੀਤੀ, ਸੇਵਾ ਕੀਤੀ ਹੈ, ਥਾਂ ਥਾਂ 'ਤੇ ਭਟਕ ਕੇ ਦੇਖ ਲਿਆ, ਲੇਕਿਨ ਕਿਸੇ ਵੀ ਥਾਂ ਤੋਂ ਕਿਸੇ ਵੀ ਪੀਰ ਫਕੀਰ ਤੋਂ ਸੰਤਾਨ ਦਾ ਸੁੱਖ ਨਹੀਂ ਪ੍ਰਾਪਤ ਹੋਇਆ। ਉਮਰ ਵਡੇਰੀ ਹੋਈ ਹੈ ਸੰਤਾਨ ਦੀ ਉਡੀਕ ਦੇ ਵਿੱਚ, ਲੇਕਿਨ ਇਹ ਅਭਿਲਾਖਾ ਪੂਰੀ ਨਹੀਂ ਹੋਈ। ਇੱਕ ਦਿਨ ਭਾਈ ਆਦਮ ਜੀ ਦਾ ਮਿਲਾਪ ਗੁਰੂ ਕੇ ਸਿੱਖ ਨਾਲ ਹੋਇਆ। ਜਦੋਂ ਭਾਈ ਆਦਮ ਨੇ ਉਸ ਸਿੱਖ ਨੂੰ ਆਪਣੀ ਸਾਰੀ ਅੰਦਰ ਦੀ ਭਲਾਖਾ ਦੱਸੀ ਹੈ ਕਿ ਉਮਰ ਵਡੇਰੀ ਹੋਈ ਲੇਕਿਨ ਅਜੇ ਤੱਕ ਸੰਤਾਨ ਦਾ ਸੁੱਖ ਪ੍ਰਾਪਤ ਨਹੀਂ ਹੋਇਆ, ਮੈਂ ਬੜੇ ਯਤਨ ਕੀਤੇ ਹਨ, ਜਗ੍ਹਾ ਜਗ੍ਹਾ 'ਤੇ ਜਾ ਕੇ ਪੀਰਾਂ ਫਕੀਰਾਂ ਦੀ ਸੇਵਾ ਕੀਤੀ ਹੈ, ਪਰ ਕਿਸੇ ਜਗ੍ਹਾ ਤੋਂ ਵੀ ਮੈਨੂੰ ਪੁੱਤਰ ਦੀ ਦਾਤ ਦਾ ਖੈਰ ਨਹੀਂ ਪ੍ਰਾਪਤ ਹੋਇਆ। ਫਿਰ ਉਹਨੇ ਸਿੱਖ ਨੇ ਕਿਹਾ ਵੀ ਗੁਰਮੁਖਾ ਤੂੰ ਗੁਰੂ ਨਾਨਕ ਦੇ ਘਰ ਜਾਣਾ ਸੀ, ਧੰਨ ਧੰਨ ਸਾਹਿਬ ਸ਼੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਜਿਨ੍ਹਾਂ ਨੇ ਆਪਣੇ ਘਰ ਕਮਲਾਂ ਦੇ ਨਾਲ ਨਗਰ ਵਸਾਇਆ ਹੈ ਗੁਰੂ ਕਾ ਚੱਕ, ਤੁਸੀਂ ਉੱਥੇ ਜਾਣਾ ਸੀ। ਜੇ ਤੁਸੀਂ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਰਾਮਦਾਸ ਪਾਤਸ਼ਾਹ ਦੇ ਚਰਨ ਜਾ ਕੇ ਸੇਵਾ ਕਰੋਗੇ ਅਤੇ ਸਤਿਗੁਰ ਕਿਰਪਾ ਕਰਨਗੇ, ਜੇ ਤੜੇ ਫਲ ਮਨ ਬਾਸੀ ਅਤੇ ਤੜੇ ਸਤਿਗੁਰ ਪਾਸ, ਸਾਰੀਆਂ ਹੀ ਦਾਤਾਂ ਦੇ ਮਾਲਕ ਹਨ। ਅਤੇ ਜੇ ਤੁਸੀਂ ਸ਼੍ਰੀ ਗੁਰੂ ਰਾਮਦਾਸ ਪਾਤਸ਼ਾਹ ਚਰਨ ਜਾਓਗੇ ਤੁਹਾਨੂੰ ਇਹ ਦਾਤ ਅਵੱਛ ਮਿਲੇਗੀ। ਇਸ ਤਰ੍ਹਾਂ ਜਦੋਂ ਸਿੱਖ ਦੀ ਪ੍ਰੇਰਨਾ ਦੇ ਨਾਲ ਭਾਈ ਆਦਮ ਆਪਣੀ ਪਤਨੀ ਨੂੰ ਨਾਲ ਲੈ ਕੇ ਅਤੇ ਸ਼੍ਰੀ ਗੁਰੂ ਰਾਮਦਾਸ ਪਾਤਸ਼ਾਹ ਦੀ ਸ਼ਰਨ ਵਿੱਚ ਆਏ ਹਨ, ਸਤਿਗੁਰੂ ਜੀ ਦੀਵਾਨ 'ਚ ਬੈਠੇ ਹਨ, ਸੁਸ਼ੋਭਿਤ ਹਨ, ਸੰਗਤਾਂ ਬੈਠੀਆਂ ਹੋਈਆਂ ਹਨ, ਅਤੇ ਇੰਨੇ ਭਾਈ ਆਦਮ ਨੇ ਆਪਣੀ ਪਤਨੀ ਦੇ ਸਹਿਜ ਸਤਿਗੁਰਾਂ ਨੂੰ ਦੂਰੋਂ ਨਮਸਕਾਰ ਕਰਕੇ ਅਤੇ ਸੰਗਤ ਜਿੱਥੇ ਜਗ੍ਹਾ ਮਿਲੀ ਬੈਠ ਗਿਆ ਹੈ। ਸਵੇਰ ਤੋਂ ਸੇਵਾ ਸ਼ੁਰੂ ਕੀਤੀ ਹੈ ਕਿ ਬਾਹਰੋਂ ਲੱਕੜੀਆਂ ਸੁੱਕੀਆਂ ਲੈ ਕੇ ਆਉਂਦੇ, ਜੰਗਲ ਵਿੱਚੋਂ ਦੋ ਪੰਡਾਂ ਲਿਆਉਂਦਾ, ਇੱਕ ਪੰਡ ਲੰਗਰ ਵਿੱਚ ਪਾ ਦਿੰਦਾ, ਇੱਕ ਪੰਡ ਜਿਹੜੀ ਉਹ ਆਪਣੇ ਕੋਲ ਜਮ੍ਹਾਂ ਕਰ ਲੈਂਦਾ। ਲੇਕਿਨ ਸਤਿਗੁਰਾਂ ਦੇ ਨੇੜੇ ਨਹੀਂ ਕਦੀ ਆਇਆ, ਡਰਦਾ ਹੋਇਆ ਭੈ ਰੱਖਦਾ ਹੈ ਸਤਿਗੁਰਾਂ ਤੋਂ, ਲੇਕਿਨ ਸੇਵਾ ਬੜੇ ਪਿਆਰ ਦੇ ਨਾਲ ਸ਼ਰਧਾ ਭਾਵਨਾ ਨਾਲ ਕਰਦਾ। ਸੁੱਕੀਆਂ ਲੱਕੜਾਂ ਜੰਗਲਾਂ 'ਚੋਂ ਜੰਗਲ 'ਚੋਂ ਲੈ ਕੇ ਆਉਂਦਾ, ਇੱਕ ਪੰਡ ਜਿਹੜੀ ਲੰਗਰ 'ਚ ਪਾ ਦਿੰਦਾ ਲੰਗਰ ਤਿਆਰ ਕਰਨ ਵਾਸਤੇ, ਅਤੇ ਇੱਕ ਪੰਡ ਆਪਣੇ ਕੋਲ ਜਿੱਥੇ ਇਹਨੇ ਡੇਰਾ ਬਣਾਇਆ ਤੰਬੂ ਲਾਇਆ ਉੱਥੇ ਰੱਖੀ ਜਾਂਦਾ ਹੈ। ਇਸ ਤਰ੍ਹਾਂ 6 ਮਹੀਨੇ ਤੋਂ ਇਹ ਸੇਵਾ ਚੱਲਦੀ ਹੈ। ਅਤੇ ਸਿਆਲ ਦਾ ਸਮਾਂ, ਸਤਿਗੁਰੂ ਸ਼੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਅੰਮ੍ਰਿਤਸਰ ਤੋਂ ਬਾਹਰ ਕਿਸੇ ਹੋਰ ਨਗਰ ਵਿੱਚ ਸੰਗਤਾਂ ਨੂੰ ਉਪਦੇਸ਼ ਦੇਣ ਵਾਸਤੇ ਗਏ ਹਨ। ਕੁਝ ਦਿਨਾਂ ਬਾਅਦ ਜਦੋਂ ਸਤਿਗੁਰੂ ਜੀ ਵਾਪਸ ਆਏ, ਸਰਦੀ ਦਾ ਮੌਸਮ ਸੀ ਅਤੇ ਮੀਂਹ ਪੈ ਰਿਹਾ ਸੀ, ਠੰਡ ਬੜੀ ਸੀ, ਅਤੇ ਰਾਤ ਦੇ ਸਮੇਂ ਜਿਹੜੀ ਸੰਗਤ ਉੱਥੇ ਬਹੁਤਾਂਤ ਰੂਪ ਵਿੱਚ ਸੰਗਤਾਂ ਆਉਂਦੀਆਂ ਹਨ ਸਤਿਗੁਰ ਨੂੰ ਦਰਸ਼ਨ ਕਰਨ ਵਾਸਤੇ, ਉੱਥੇ ਕਈ ਕਈ ਦਿਨ ਠਹਿਰਦੇ ਹਨ ਸਤਿਗੁਰਾਂ ਦੀ ਸੰਗਤ ਵਿੱਚ, ਆਪੋ ਆਪਣੇ ਤੰਬੂ ਲਾ ਕੇ ਡੇਰਿਆਂ 'ਚ ਨਿਵਾਸ ਰੱਖਦੇ ਆ। ਲੇਕਿਨ ਸਰਦੀ ਦਾ ਮੌਸਮ ਹੋਣ ਕਰਕੇ ਠੰਡ ਬੜੀ ਹੈ ਅਤੇ ਸਾਰੀ ਸੰਗਤ ਠਰੂ ਠਰੂ ਕਰ ਰਹੀ ਹੈ। ਭਾਈ ਆਦਮ ਨੇ ਦੇਖਿਆ ਕਿ ਸੰਗਤਾਂ ਠੰਡ ਕਰਕੇ ਠਰੂ ਠਰੂ ਕਰਦੀਆਂ ਹਨ, ਇਸ ਕਰਕੇ ਜਿਹੜਾ ਮੈਂ ਬਾਲਣ ਆਪਣੇ ਕੋਲ ਜਮ੍ਹਾਂ ਕੀਤਾ ਹੈ, ਜੇ ਸਾਰੇ ਡੇਰੇ ਜਿੱਥੇ ਜਿੱਥੇ ਸੰਗਤਾਂ ਦੇ ਤੰਬੂ ਲੱਗੇ ਹੋਏ ਹਨ ਉਹਨਾਂ ਦੇ ਤੰਬੂਆਂ ਦੇ ਅੱਗੇ ਜਾ ਕੇ ਇੰਨੇ ਬਾਲਣ ਰੱਖ ਕੇ ਅਤੇ ਅੱਗ ਦੀਆਂ ਗੀਠੀਆਂ ਬਾਲ ਦਿੱਤੀਆਂ ਹਨ ਸਾਰਿਆਂ ਤੰਬੂਆਂ ਦੇ ਸਾਹਮਣੇ, ਸੰਗਤਾਂ ਨੇ ਅੱਗ ਸੇਕ ਕੇ ਅਤੇ
1: You're listening to KRPI 1550 Radio, Ferndale, Washington. 1550 KRPI Radio te chal raha hai live from Guru Nanak Sikh Gurdwara Sahib, Scott Road, Surrey.
0: De tambuan de bahar, deryan de bahar ag de gitthiyan bal rahiyan han. Sadguru ji bade prasann hoye han. Pe edi vaddi seva kinne kiti hai bhai, sare jagah te lage ਕੋਈ ਪਿੰਡ ਵੀ ਨਹੀਂ ਨਗਰ ਵੀ ਨਹੀਂ ਹੈ ਕਿ ਸੰਗਤਾਂ ਨੇ ਨਗਰ ਵਾਲੇ ਨੇ ਲਿਆ ਕੇ ਮੁਹੱਈਆ ਕਰਤਾ ਹੋਏਗਾ ਬਾਲਣ, ਪਰ ਨਗਰ ਵੀ ਦੂਰ ਦੂਰ ਹਨ, ਇਹ ਐਡੀ ਵੱਡੀ ਮਹਾਨ ਸੇਵਾ ਕਿੰਨੇ ਕੀਤੀ ਹੋਏਗੀ। ਜਦੋਂ ਦਿਨ ਚੜ੍ਹਿਆ, ਦੀਵਾਨ ਲੱਗਾ, ਦੀਵਾਨ ਦੇ ਵਿੱਚ ਸਤਿਗੁਰੂ ਸ਼੍ਰੀ ਗੁਰੂ ਰਾਮਦਾਸ ਪਾਤਸ਼ਾਹ ਸਮੂਹ ਸੰਗਤਾਂ ਨੂੰ ਸੰਬੋਧਨ ਹੋ ਕੇ ਪੁੱਛਿਆ, ਭਾਈ ਗੁਰਮੁਖੋ ਰਾਤ ਠੰਡ ਦੇ ਮੌਕੇ ਸਾਰਿਆਂ ਡੇਰਿਆਂ ਦੇ ਸਾਹਮਣੇ ਤੰਬੂਆਂ ਦੇ ਸਾਹਮਣੇ ਅੰਗੀਠੇ ਬਲਦੇ ਹਨ ਅੱਗ ਦੇ, ਇਹ ਇੰਨੀ ਮਹਾਨ ਸੇਵਾ ਕਿੰਨੇ ਕੀਤੀ ਹੈ? ਅਤੇ ਸਿੱਖਾਂ ਨੇ ਕਿਹਾ, ਮਹਾਰਾਸ਼ਟਰ ਪਾਤਸ਼ਾਹ ਜੀ ਇੱਕ ਸਿੱਖ ਹੈ, ਉਹ ਲੰਗਰ ਵਿੱਚ ਹੀ ਸੇਵਾ ਕਰਦਾ, ਲੇਕਿਨ ਉਹੀ ਉਸੇ ਨੇ ਸਾਰਿਆਂ ਡੇਰਿਆਂ ਦੇ ਸਨਮੁੱਖ ਹੋ ਕੇ ਅਤੇ ਉਹਨੇ ਇਹ ਅੰਗੀਠੇ ਬਾਲੇ ਹਨ ਬਾਲਣ ਲਿਆ ਕੇ। ਅਤੇ ਸ਼੍ਰੀ ਗੁਰੂ ਰਾਮਦਾਸ ਪਾਤਸ਼ਾਹ ਦੇ ਪਾਸ ਹੀ ਇੱਕ ਲਾਂਗਰੀ ਹੈ, ਉਹਨੇ ਬੇਨਤੀ ਕੀਤੀ, ਮਹਾਰਾਸ਼ਟਰ ਪਾਤਸ਼ਾਹ ਜੀ ਇੱਕ ਸਿੱਖ ਹੈ, ਉਹ ਇੱਕ ਪੰਡ ਰੋਜ਼ਾਨਾ ਹੀ ਲੰਗਰ ਦੇ ਵਿੱਚ ਸੇਵਾ ਦਿੰਦਾ ਹੈ, ਜੰਗਲ 'ਚੋਂ ਸੁੱਕੀਆਂ ਲੱਕੜੀਆਂ ਲੈ ਕੇ ਅਤੇ ਲੰਗਰ ਵਾਸਤੇ ਰੋਜ਼ਾਨਾ ਲੈ ਕੇ ਆਉਂਦਾ ਅਤੇ ਇੱਕ ਪੰਡ ਉਹ ਆਪਣੇ ਕੋਲ ਰੱਖ ਲੈਂਦਾ, ਆਪਣੇ ਡੇਰੇ 'ਚ ਰੱਖ ਲੈਂਦਾ, ਉੱਥੇ ਜਮ੍ਹਾਂ ਕਰ ਲੈਂਦਾ ਹੈ। ਉਸੇ ਨੇ ਹੀ ਇਹ ਸੇਵਾ ਕੀਤੀ ਹੈ, ਜਿਹੜੀ ਜਮ੍ਹਾਂ ਕੀਤੀ ਹੋਈ ਲੱਕੜ ਲੱਕੜਾਂ ਹੀ ਬਾਲਣ ਸੀ, ਉਹਦੇ ਨਾਲ ਉਹਨੇ ਸੰਗਤਾਂ ਦੀ ਠੰਡ ਨੂੰ ਦੂਰ ਕੀਤਾ ਅੱਗ ਬਾਲ ਕੇ। ਧੰਨ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਕਿਹਾ ਜਾਓ ਉਹਨਾਂ ਨੂੰ ਬੁਲਾ ਕੇ ਲੈ ਕੇ ਉਹ ਸਿੱਖ ਨੂੰ, ਇੱਕ ਸਿੱਖ ਨੂੰ ਭੇਜਿਆ, ਉਹ ਜਾ ਕੇ ਭਾਈ ਆਦਮ ਜੀ ਨੂੰ ਬੁਲਾ ਕੇ ਲੈ ਕੇ ਆਇਆ। ਧੰਨ ਧੰਨ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਬੁਲਾ ਰਹੇ ਹਨ। ਭਾਈ ਆਦਮ ਜੀ ਆਏ, ਆਣ ਕੇ ਨਮਸਕਾਰ ਕੀਤੀ ਸਤਿਗੁਰਾਂ ਦੇ ਚਰਨਾਂ 'ਚ, ਦੋਨੋਂ ਹੱਥ ਜੋੜ ਕੇ ਖੜ ਗਏ। ਅਤੇ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਕਹਿੰਦੇ ਆਓ ਭਾਈ ਤੁਸੀਂ ਬੜੀ ਮਹਾਨ ਸੇਵਾ ਕੀਤੀ ਹੈ, ਲੇਕਿਨ ਅਸੀਂ ਤੇਰੇ 'ਤੇ ਬੜੇ ਪ੍ਰਸੰਨ ਹਾਂ, ਤੂੰ ਗੁਰੂ ਨਾਨਕ ਦੇ ਘਰ ਦੀ ਸੇਵਾ ਕੀਤੀ ਹੈ, ਕੀ ਅਭਲਾਖਾ ਲੈ ਕੇ ਤੂੰ ਸੇਵਾ ਕੀਤੀ, ਕਿਸ ਤਰ੍ਹਾਂ ਆਏ ਹੋ? ਜੇ ਉਹ ਜੋ ਤੁਹਾਡੇ ਮਨ ਦੀ ਅਭਲਾਖਾ, ਜੋ ਤੁਹਾਡੇ ਮਨ ਦੀ ਕਾਮਨਾ, ਉਹ ਪ੍ਰਗਟ ਕਰੋ, ਤੁਹਾਨੂੰ ਬਿਨਾਂ ਦੇਰ ਤੋਂ ਹੁਣੇ ਗੁਰੂ ਨਾਨਕ ਦੇ ਘਰ ਤੋਂ ਪ੍ਰਾਪਤ ਹੋਵੇਗੀ ਦਾਤ। ਜਦੋਂ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਇਹ ਬਚਨ ਕੀਤਾ ਅਤੇ ਭਾਈ ਆਦਮ ਜੀ ਕਹਿੰਦੇ ਮਹਾਰਸ਼ੀ ਪਾਤਸ਼ਾਹ ਜੀ ਆਪ ਕਿਰਪਾ ਕਰੋ, ਤੁਹਾਡੇ ਦਰ 'ਤੇ ਆਏ ਹਾਂ, ਦਰਸ਼ਨਾਂ ਦਾ ਦਾਨ ਬਖਸ਼ਿਸ਼ ਕਰੋ ਕਿ ਤੁਹਾਡੇ ਦਰਸ਼ਨ ਹੀ ਸਾਡੇ ਕਲਿਆਣਤਾ ਦਾ ਸਾਧਨ ਹੈ, ਆਪ ਕਿਰਪਾ ਕਰੋ, ਆਪਣੇ ਦਰਸ਼ਨਾਂ ਦੀ ਦਾਤ ਬਖਸ਼ਿਸ਼ ਕਰੋ, ਦਾਨ ਬਖਸ਼ਿਸ਼ ਕਰੋ। ਜਦੋਂ ਇਹਨੇ ਇਸ ਤਰ੍ਹਾਂ ਕਿਹਾ, ਸਤਿਗੁਰੂ ਜੀ ਦੇ ਘੱਟ ਘੱਟ ਕੇ ਅੰਤਰ ਕੀ ਜਾਣਤ ਭਲੇ ਬੁਰ ਕੀ ਪੀਰ ਪਛਾਣਤ, ਸਤਿਗੁਰੂ ਜਾਣਦੇ ਹੈ ਕਿ ਮਨ ਦੀ ਭੁਲਾਖਾ ਅਤੇ ਪੁੱਤਰ ਦੀ ਦਾਤ ਲੈਣ ਵਾਸਤੇ ਆਇਆ, ਲੇਕਿਨ ਹੁਣ ਵਡੇਰੀ ਉਮਰ ਕਰਕੇ ਇਹਨੇ ਸੰਕੋਚ ਕੀਤਾ ਹੈ ਮੰਗਣ ਤੋਂ। ਸਤਿਗੁਰੂ ਕਹਿੰਦੇ ਜਦੋਂ ਇਹਨੇ ਬੇਨਤੀ ਕਰਕੇ ਕਿ ਮਹਾਰਾਜ ਪਾਤਸ਼ਾਹ ਜੀ ਦਰਸ਼ਨਾਂ ਦਾ ਦਾਨ ਦਿਓ, ਅਤੇ ਇੰਨੀ ਵਚਨ ਕਰਕੇ ਮੱਥਾ ਟੇਕ ਕੇ ਜਦੋਂ ਚੱਲਿਆ ਅਤੇ ਸਤਿਗੁਰੂ ਨੇ ਫਿਰ ਆਵਾਜ਼ ਦਿੱਤੀ, ਗੁਰਮੁਖਾ ਗੱਲ ਸੁਣ, ਆਣ ਕੇ ਵੀ ਹੱਥ ਜੋੜ ਕੇ ਕਹਿੰਦੇ ਮਹਾਰਾਜ ਜੀ ਭਾਈ ਹੁਕਮ ਕਰੋ। ਮਹਾਰਾਜ ਕਹਿੰਦੇ ਵੀ ਕੋਈ ਗੱਲ ਨਹੀਂ, ਕੱਲ੍ਹ ਨੂੰ ਆਉਣਾ ਸਵੇਰੇ, ਅਤੇ ਜੇ ਤੇਰੇ ਮਨ ਦੀ ਕੋਈ ਭੁਲਾਖਾ ਅਤੇ ਅਸੀਂ ਤੁਹਾਨੂੰ ਇਹ ਵਰ ਦੇਣਾ ਚਾਹੁੰਦੇ, ਤੂੰ ਸੇਵਾ ਬੜੀ ਕੀਤੀ ਹੈ, ਜੋ ਮੰਗਣਾ ਕੱਲ੍ਹ ਨੂੰ ਮੰਗ ਲੈਣਾ। ਇਹ ਬਚਨ ਕਹਿ ਕੇ ਅਤੇ ਜਦੋਂ ਭਾਈ ਆਦਮ ਜੀ ਸਤਿਗੁਰਾਂ ਨੂੰ ਨਮਸਕਾਰ ਕਰਕੇ ਆਪਣੇ ਡੇਰੇ ਗਿਆ, ਅੱਗੇ ਜਿਸ ਤਰ੍ਹਾਂ ਭਾਈ ਆਦਮ ਜੀ ਪਤਨੀ ਪੁੱਛਦੀ ਹੈ, ਇਹ ਆਪਾਂ ਸਾਰਾ ਇਤਿਹਾਸ ਅੱਗੇ ਸਰਵਣ ਕਰਨਾ ਕਰੀਏ ਜੀ।
2: ਭਾਈ ਆਦਮ ਜਾਟ ਗਯੋ ਨਿਜ ਡੇਰੇ।
0: ਜਦੋਂ ਭਾਈ ਆਦਮ ਧੰਨ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਚਰਨਾਂ 'ਚ ਨਤਮਸਤਕ ਹੋ ਕੇ ਅਤੇ ਆਪਣੇ ਡੇਰੇ ਗਿਆ ਹੈ,
2: ਸੋਚਤ ਚਿੱਤ ਮਹੇ ਚਿੰਤ ਕਨੇਰੇ,
0: ਹੁਣ ਮਨ ਵਿੱਚ ਵਿਚਾਰ ਸੋਚਦਾ ਹੈ, ਚਿੰਤਾ ਦੇ ਸਹਿਤ ਹੈ, ਕਿਉਂਕਿ ਮਨ ਦੀ ਭਾਵਨਾ ਤਾਂ ਇਹੀ ਕਿ ਸਤਿਗੁਰੂ ਕਿਰਪਾ ਕਰਕੇ ਪੁੱਤਰ ਦੀ ਦਾਤ ਦਿੰਦੇ, ਲੇਕਿਨ ਵਡੇਰੀ ਉਮਰ ਕਰਕੇ ਸੰਕੋਚ ਕੀਤਾ ਹੈ, ਪਰ ਮਨ ਵਿੱਚ ਚਿੰਤਾ ਹੈ, ਮਨ ਵਿੱਚ ਉਦਾਸੀ ਹੈ।
2: ਜਿਓ ਤਬਹੇ ਭਾਰ ਜਾ ਆਨ।
0: ਜਦੋਂ ਭਾਈ ਆਦਮ ਆਪਣੇ ਡੇਰੇ ਗਿਆ ਅਤੇ ਭਾਈ ਆਦਮ ਦੀ ਪਤਨੀ ਨੇ ਪੁੱਛਿਆ ਹੈ ਆਪਣੇ ਪਤੀ ਨੂੰ, ਭਾਈ ਆਦਮ ਜੀ ਨੂੰ,
2: ਲੈ ਭੀ ਆਇਬ ਗੁਰ ਤੇ ਦਾਨ।
0: ਬੀਬੀ ਨੇ ਪੁੱਛਿਆ ਇਹਨਾਂ ਦੀ ਪਤਨੀ ਨੇ ਕਿ ਪਤੀ ਦੇਵ, ਤੁਸੀਂ ਸਤਿਗੁਰੂ ਦੇ ਪਾਸ ਗਏ, ਤੁਹਾਨੂੰ ਸਤਿਗੁਰਾਂ ਨੇ ਆਪ ਬੁਲਾਇਆ ਸੀ ਸਿੱਖ ਭੇਜ ਕੇ, ਅਤੇ ਜੋ ਜਿਹੜੀ ਭੁਲਾਖਾ ਕਰਕੇ ਆਪਾਂ ਆਏ ਹਾਂ, ਜਿਹੜੀ ਮਨ ਦੇ ਵਿੱਚ ਸਾਡੇ ਜੋ ਕਾਮਨਾ ਸੀ ਪੁੱਤਰ ਦੀ ਦਾਤ ਲੈਣ ਵਾਸਤੇ, ਅਤੇ ਜਿਸ ਤਰ੍ਹਾਂ ਤੁਸੀਂ ਸਤਿਗੁਰਾਂ ਨੇ ਤੁਹਾਨੂੰ ਆਪਣੇ ਕੋਲ ਬੁਲਾਇਆ, ਅਤੇ ਕੀ ਉਹ ਦਾਤ ਲੈ ਕੇ ਆਏ, ਦਾਨ ਲਿਆ ਸਤਿਗੁਰ ਤੋਂ, ਵਰ ਮੰਗਿਆ ਹੈ।
2: ਕਹਿਤ ਭਇਓ ਸੁਤ ਕੀ ਅਭਿਲਾਖਾ।
0: ਇਹ ਗਾੜੀਓ ਭਾਈ ਆਦਮ ਜੀ ਕਹਿੰਦਾ ਇਹ ਭਾਗਵਾਨ ਨੇ, ਸਤਿਗੁਰਾਂ ਨੇ ਤਾਂ ਤਰੁੱਟ ਕੇ ਮੈਨੂੰ ਬਚਨ ਕੀਤਾ ਹੈ, ਲੇਕਿਨ ਮੇਰੇ ਮਨ ਦੇ ਅੰਦਰ ਦੀ ਭੁਲਾਖਾ ਤੇ ਸੁਪੁੱਤਰ ਦੀ ਸੀ।
2: ਸੁਖ ਚਤ ਗੁਰ ਢਿਗ ਜਾਏ ਨਾ ਭਾਖਾ।
0: ਲੇਕਿਨ ਮੈਂ ਸੰਕੋਚ ਕੀਤਾ ਹੈ, ਮੇਰੀ ਹਿੰਮਤ ਨਹੀਂ ਪਈ ਸਾਰੀ ਸੰਗਤ ਦੇ ਸਾਹਮਣੇ ਕਿ ਮੈਂ ਆਪ ਪੁੱਤਰ ਦੀ ਦਾਤ ਮੰਗ ਲੈਂਦਾ। ਜਦੋਂ ਸੰਗਤ ਦੇ ਸਾਹਮਣੇ ਸਤਿਗੁਰਾਂ ਨੇ ਇਹ ਮੈਨੂੰ ਬਚਨ ਕੀਤੇ ਹਨ, ਲੇਕਿਨ ਮੈਂ ਇਸ ਗੱਲ ਤੋਂ ਸੰਕੋਚ ਕੀਤਾ ਹੈ।
2: ਆਰ ਬਲਾ ਮੇਰੀ ਹਰ ਤੇਰੀ।
0: ਮੇਰੀ ਅਤੇ ਤੇਰੀ ਜਿਹੜੀ ਉਮਰ ਹੈ ਵਡੇਰੀ ਹੈ, ਵੱਡੀ ਉਮਰ ਹੈ, ਹੁਣ ਆਪਣੇ ਬਿਰਦ ਅਵਸਥਾ ਹੈ
2: ਸੰਤਤ ਸਮੇਂ ਨ ਬਤੀਕ ਬਡੇਰੀ।
0: ਇਹ ਕਰਕੇ ਮੈਂ ਸੰਤਾਨ ਦੀ ਪ੍ਰਾਪਤੀ ਬਾਰੇ ਸਤਿਗੁਰਾਂ ਨੂੰ ਬੇਨਤੀ ਕੀਤੀ ਨਹੀਂ ਹੈ। ਇਹ ਕਰਕੇ ਸੰਗਤ ਜਿਹੜੀ ਦੇਖ ਕੇ ਕੀ ਕਹੇਗੀ, ਐਡੀ ਉਮਰ ਵਿੱਚ ਇਹ ਹੁਣ ਸੰਤਾਨ ਦੀ ਪ੍ਰਾਪਤੀ ਸਤਿਗੁਰੂ ਚਾਹੁੰਦੇ ਹਨ। ਇਹ ਕਰਕੇ ਮੈਂ ਸੰਕੋਚ ਕੀਤਾ, ਸਤਿਗੁਰਾਂ ਨੂੰ ਇਹ ਬੇਨਤੀ ਨਹੀਂ ਕੀਤੀ।
2: ਭਾਈ ਬਿਰਧ ਸੁੱਤ ਹੋਏ ਨਾ ਕੈਸੇ,
0: ਕਿਉਂਕਿ ਵੱਡੀ ਅਵਸਥਾ ਹੈ, ਬਿਰਧ ਅਵਸਥਾ ਹੈ, ਹੁਣ ਸੰਤਾਨ ਪੈਦਾ ਹੋਣ ਦਾ ਤਾਂ ਕੋਈ ਸਵਾਲ ਨਹੀਂ ਹੈ।
2: ਦੇਹੋ ਦਰਸ਼ਨ ਆਪਣੋ ਬਾਰ ਐਸੇ,
0: ਮੈਂ ਤਾਂ ਫਿਰ ਸਤਿਗੁਰਾਂ ਨੂੰ ਇਹੀ ਬੇਨਤੀ ਕੀਤੀ, ਮਹਾਰਸ਼ੀ ਪਾਤਸ਼ਾਹ ਜੀ ਕਿਰਪਾ ਕਰੋ, ਰਹਿਮਤ ਕਰਿਓ, ਸਾਨੂੰ ਆਪਣੇ ਦਰਸ਼ਨਾਂ ਦੀ ਦਾਤ ਬਖਸ਼ਿਸ਼ ਕਰੋ ਜੀ।
2: ਚਲਤੇ ਹੋ ਪੁੰਨ ਮੁਜ ਸੋ ਗੁਰ ਭਾਖਾ।
0: ਪਰ ਫਿਰ ਵੀ ਸਤਿਗੁਰਾਂ ਨੇ ਜਦੋਂ ਮੈਂ ਦਰਸ਼ਨਾਂ ਦੀ ਦਾਤ ਦਾਨ ਮੰਗਿਆ ਅਤੇ ਜਦੋਂ ਮੈਂ ਸਤਿਗੁਰੂ ਨਮਸਕਾਰ ਕਰਕੇ ਵਾਪਸ ਤੁਰਿਆ ਅਤੇ ਫਿਰ ਸਤਿਗੁਰਾਂ ਨੇ ਮੈਨੂੰ ਆਵਾਜ਼ ਦਿੱਤੀ ਹੈ, ਤੁਰਨ ਲੱਗਿਆਂ ਨੇ ਫਿਰ ਸਤਿਗੁਰਾਂ ਨੇ ਬਚਨ ਕੀਤਾ ਕੀ ਕਹਿੰਦੇ ਹਨ,
2: ਭੋਰ ਆਏ ਜੱਚ ਹੋ ਜੋ ਕਾਂਖਾ।
0: ਅਤੇ ਸਤਿਗੁਰਾਂ ਨੇ ਮੈਨੂੰ ਫਿਰ ਹੁਕਮ ਕੀਤਾ ਕਿ ਕੋਈ ਨਹੀਂ ਗੁਰਸਿੱਖਾ, ਕੱਲ੍ਹ ਨੂੰ ਆ ਜਾਵੀਂ, ਕੱਲ ਨੂੰ ਆ ਕੇ ਤੇਰੇ ਮਨ ਦੀ ਜਿਹੜੀ ਭੁਲਾਖਾ ਜੋ ਮੰਗਣਾ ਮੰਗ ਲਵੀ।
2: ਸੁਨਤ ਭਾਰ ਜਾ ਭਾਈ ਉਦਾਸ।
0: ਜਦੋਂ ਉਹਨੇ ਭਾਈ ਆਦਮ ਦੀ ਗੱਲ ਉਹਦੀ ਪਤਨੀ ਨੇ ਸੁਣੀ ਆ ਤੇ ਉਹਦੇ ਮਨ ਵਿੱਚ ਬੜੀ ਉਦਾਸ ਹੋਈ ਆ ਕਿ ਸਤਿਗੁਰ ਨੇ ਤੁਹਾਨੂੰ ਬੁਲਾਇਆ ਸੀਗਾ, ਆਪ ਤਰੁੱਠ ਕੇ ਤੁਹਾਨੂੰ ਦਾਤ ਦੇਣ ਲੱਗੇ ਸੀ ਤੇ ਤੁਸੀਂ ਝੋਲੀ ਅੱਡਣੀ ਸੀ ਗਾੜੀ, ਉਹਨਾਂ ਤੇ ਦਾਤ ਦੇਣ ਵਾਸਤੇ ਤਿਆਰ ਸੀ, ਲੇਕਿਨ ਤੂੰ ਝੋਲੀ ਕਿਉਂ ਨਹੀਂ ਕੀਤੀ, ਤੁਸੀਂ ਕਿਉਂ ਨਹੀਂ ਮੰਗਿਆ ਦਾਤ। ਇਹ ਕਰਕੇ ਜਿਹੜੀ ਭਾਈ ਆਦਮ ਦੀ ਪਤਨੀ ਬੜੀ ਉਦਾਸ ਹੈ।
2: ਪਤ ਸੋ ਕਹੇ ਪੂਰੇ ਗੁਰ ਪਾਸ।
0: ਪਤਨੀ ਕਹਿੰਦੀ ਹੈ ਭਾਈ ਆਦਮ ਦੀ ਕਿ ਤੁਸੀਂ ਪੂਰੇ ਗੁਰੂ ਦੇ ਕੋਲ ਗਏ ਸੀ ਤੇ ਤੁਸੀਂ ਫਿਰ ਵੀ ਖੁਦ ਉੱਥੋਂ ਦਾਤ ਨਹੀਂ ਮੰਗ ਸਕੇ, ਜਿਹੜੇ ਸਤਿਗੁਰੂ ਨੇ ਆਪ ਤੁਹਾਨੂੰ ਬੁਲਾਇਆ ਤੇ ਆਪ ਬਖਸ਼ਿਸ਼ ਕਰ ਰਹੇ ਹਨ, ਕਿਉਂਕਿ ਪੂਰਨ ਗੁਰੂ ਹਨ, ਐਸੇ ਸਤਿਗੁਰੂ ਦੇ ਘਰ ਕਿਹੜੀ ਜਾ ਦਾਤ ਨਹੀਂ ਹੈ। ਸੱਚੇ ਸਾਹਿਬਾ ਕਿਆ ਨਹੀਂ ਘਰ ਤੇਰਾ, ਘਰ ਤਾਂ ਤੇਰਾ ਸਭ ਕੁਛ ਹੈ, ਜਿਸ ਦੇ ਸੋ ਪਾਵੇ। ਪੂਰੇ ਗੁਰੂ ਦੇ ਘਰ ਸਾਰੀਆਂ ਦਾਤਾਂ ਹਨ, ਪਰ ਜਿਹਨਾਂ ਨੂੰ ਬਖਸ਼ਿਸ਼ ਕਰਦੇ ਆ, ਜਿਹਨਾਂ ਦੀ ਝੋਲੀ 'ਚ ਪਾਉਂਦੇ ਉਹੀ ਪ੍ਰਾਪਤ ਕਰਦੇ ਆ, ਅਤੇ ਤੁਹਾਨੂੰ ਤਾਂ ਸਤਿਗੁਰੂ ਜੀ ਆਪ ਬਖਸ਼ਿਸ਼ ਕਰਕੇ ਤੁਹਾਡੀ ਝੋਲੀ ਭਰਨ ਡਏ, ਤੁਸੀਂ ਆਪ ਝੋਲੀ ਨਹੀਂ ਕੀਤੀ ਅੱਗੇ। ਇਹ ਕਰਕੇ ਪੂਰਨ ਗੁਰੂ ਕੋ ਗਏ ਸੀ ਤੇ ਤੁਸੀਂ ਕਿਉਂ ਨਹੀਂ ਦਾਤ ਮੰਗੀ।
2: ਸੁਤ ਕੀ ਕਰੋ ਜਾਏ ਅਰਦਾਸ।
0: ਹੁਣ ਜੇ ਸਤਿਗੁਰਾਂ ਨੇ ਕੱਲ੍ਹ ਨੂੰ ਸੱਦਿਆ ਤੇ ਕੱਲ੍ਹ ਜਾ ਕੇ ਤੇ ਸਤਿਗੁਰਾਂ ਅੱਗੇ ਸਪੁੱਤਰ ਦੀ ਦਾਤ ਵਾਸਤੇ ਅਰਦਾਸ ਬੇਨਤੀ ਕਰੋ ਜੀ।
2: ਹਮਰੀ ਪੂਰਨ ਕਰਹਿ ਆਸ।
0: ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ, ਸਾਡੀ ਜਿਹੜੀ ਮਨ ਦੀ ਮਨੋਰਥ ਹੈ, ਜਿਹੜੀ ਮਨ ਦੀ ਸਾਡੇ ਅੰਦਰ ਕਾਮਨਾ ਹੈ, ਸਤਿਗੁਰੂ ਜੀ ਪੂਰੀ ਕਰਨਗੇ।
2: ਸ਼ਸ਼ਕ ਬ੍ਰਿਛ ਕੋ ਹਰੇ ਕਰੰਤਾ।
0: ਸਤਿਗੁਰੂ ਜੀ ਇੰਨੇ ਸਮਰੱਥ ਹਨ, ਉਹ ਬੀਬੀ ਭਾਈ ਆਦਮ ਦੇ ਘਰੋਂ ਕਹਿੰਦੀ ਹੈ ਕਿ ਸੁੱਕੇ ਹੋਏ ਜਿਹੜੇ ਬਿਰਛ ਆ ਉਹ ਵੀ ਸਤਿਗੁਰੂ ਜੀ ਹਰੇ ਕਰਨ ਦੇ ਸਮਰੱਥ ਹਨ। ਸੁੱਕੇ ਹਰੇ ਕੀ ਖਿਨ ਮਾਹੇ, ਇਹ ਖਿਨ ਵਿੱਚ ਹੀ ਸੁੱਕੇ ਹੋਏ ਜਿਹੜੇ ਦਰਖਤ ਹਨ ਉਹਨਾਂ ਨੂੰ ਹਰੇ ਕਰਨ ਦੀ ਸਮਰੱਥਾ ਰੱਖਦੇ ਹਨ।
2: ਸ਼ੁਸ਼ਕ ਤਾਲ ਕੋ ਸੁਬਰ ਭਰੰਤਾ।
0: ਸੁੱਕੇ ਹੋਏ ਤਾਲ ਨੂੰ ਤੁਰੰਤ ਹੀ ਸਤਿਗੁਰੂ ਜੀ ਕਿਰਪਾ ਦ੍ਰਿਸ਼ਟੀ ਦੇ ਨਾਲ ਭਰ ਸਕਦੇ ਹਨ, ਇੰਨੀ ਉਹਨਾਂ ਕੋਲ ਬਖਸ਼ਿਸ਼ ਰਹਿਮਤ ਹੈ। ਇਹ ਕਰਕੇ ਸਤਿਗੁਰੂ ਜੀ ਸਮਰੱਥ ਹਨ, ਜਲ ਤੇ ਥਲ ਕਰ, ਥਲ ਤੇ ਕੂਆ ਕੂਤ ਮੇਰ ਕਰਾਵੇ, ਧਰਤੀ ਤੇ ਆਕਾਸ਼ ਚੜਾਵੇ, ਚੜ੍ਹੇ ਆਕਾਸ਼ ਕਰਾਵੇ। ਸਤਿਗੁਰੂ ਜੀ ਇੱਕ ਸਿਨ ਵਿੱਚ ਕੁਛ ਦਾ ਕੁਛ ਕਰ ਸਕਦੇ ਹਨ, ਜਿਹੜੇ ਸੁੱਕੇ ਉਹ ਭਰ ਸਕਦੇ ਹਨ, ਭਰਿਆਂ ਨੂੰ ਸੁਕਾ ਸਕਦੇ ਹੈ। ਇਹ ਕਰਕੇ ਜਿਹੜੇ ਜਿੰਨੇ ਵੀ ਦਾਤਾਂ ਹਨ, ਫਲ ਹਨ, ਸਤਿਗੁਰੂ ਦੇ ਪਾਸ ਹਨ, ਜਿੱਤੜੇ ਫਲ ਮਨਵਾਸੀਏ ਤਿੱਤੜੇ ਸਤਿਗੁਰ ਪਾਸ, ਪੂਰਬ ਲਿਖੇ ਪਾਵਣੇ ਸਾਚ ਨਾਮ ਦੇ ਰਾਸ, ਸਾਰੀਆਂ ਦਾਤਾਂ ਗੁਰੂ ਦੇ ਪਾਸ ਹਨ। ਇਹ ਕਰਕੇ ਤੁਸੀਂ ਐਸੇ ਸਤਿਗੁਰਾਂ ਕੋਲ ਦਾਤ ਕਿਉਂ ਨਹੀਂ ਮੰਗੀ।
2: ਸਮਰੱਥ ਹੈ ਅਨਹੋਨੀ ਕਰੈ।
0: ਸਤਿਗੁਰੂ ਜੀ ਸਮਰੱਥ ਹੈ, ਜਿਹੜੀ ਅਣਹੋਣੀਆਂ ਨੇ ਉਹਨੂੰ ਵੀ ਕਰਨ ਵਾਲੇ ਹਨ, ਜਿਹੜੀ ਨਹੀਂ ਹੋ ਸਕਦੀ ਉਹ ਵੀ ਕਰਨ ਵਾਲੇ ਹਨ। ਸਤਿਗੁਰੂ ਜੀ ਐਸੇ ਸਮਰੱਥ ਹਨ।
2: ਸ਼੍ਰੀ ਮੁਖ ਬਾਕ ਨ ਕਬਹੂੰ ਫਿਰੈ।
0: ਜੋ ਸਤਿਗੁਰੂ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਆਪਣੇ ਮੁਖਾਰ ਬਿੰਦ ਤੋਂ, ਆਪਣੇ ਰਸਨਾਂ ਤੋਂ ਵਾਕ ਉਚਾਰਨ ਕਰਦੇ ਆ, ਬਚਨ ਕਰਦੇ ਹਨ, ਉਹ ਕਦੇ ਵੀ ਟਲਦਾ ਨਹੀਂ ਹੈ, ਉਹ ਪੂਰਾ ਹੁੰਦਾ ਹੈ ਸਤਿਗੁਰੂ ਜੀ, ਕਿਉਂਕਿ ਉਹ ਆਪ ਪੂਰੇ ਹਨ। ਪੂਰੇ ਕਾ ਕੀ ਆ, ਸਭ ਕੁਛ ਪੂਰਾ। ਪੂਰੇ ਗੁਰੂ ਦੇ ਜੋ ਮੁਖਾਰ ਬਿੰਦ ਤੋਂ ਬਚਨ ਕਰਦੇ ਹੈ ਉਹ ਤਿੰਨ ਕਾਲ ਸੱਚ ਹੁੰਦਾ ਹੈ, ਉਹਨੂੰ ਕੋਈ ਚੁਠਲਾ ਨਹੀਂ ਸਕਦਾ, ਉਹਨੂੰ ਕੋਈ ਟਾਲ ਨਹੀਂ ਸਕਦਾ।
2: ਪਤ ਕੋ ਸਮਝਾਵਤ ਤਿਸ ਭਾਂਤੀ।
0: ਇਸ ਤਰ੍ਹਾਂ ਭਾਈ ਆਦਮ ਜੀ ਜਿਹੜੀ ਪਤਨੀ ਹੈ ਆਪਣੇ ਪਤੀ ਭਾਈ ਆਦਮ ਜੀ ਨੂੰ ਇਸ ਤਰ੍ਹਾਂ ਸਮਝਾ ਰਹੀ ਬੇਨਤੀ ਕਰਦੀ ਹੈ।
2: ਕਰੀ ਬਤੀਤਨ ਦੰਪਤ ਰਾਤੀ।
0: ਰਾਤ ਇਹਨਾਂ ਨੇ ਆਪਣੇ ਡੇਰੇ ਵਿੱਚ ਬਤੀਤ ਕੀਤੀ ਹੈ।
2: ਭਾਈ ਭੋਰ ਗੁਰ ਨੇ ਸਿੱਖ ਭੇਜਿਆ।
0: ਜਦੋਂ ਸਵੇਰ ਹੋਈ ਹੈ, ਦਿਨ ਚੜ੍ਹਿਆ ਹੈ, ਫਿਰ ਸਤਿਗੁਰਾਂ ਨੇ ਇੱਕ ਸਿੱਖ ਨੂੰ ਭੇਜ ਦਿੱਤਾ ਕਿ ਜਾਓ ਤੁਸੀਂ ਭਾਈ ਆਦਮ ਜੀ ਨੂੰ ਬੁਲਾ ਕੇ ਲੈ ਕੇ ਆਓ। ਜਦੋਂ ਸਤਿਗੁਰ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਆਪ ਦੁਬਾਰਾ ਫਿਰ ਅਗਲੇ ਦਿਨ ਭੇਜਿਆ ਹੈ।
2: ਫਲ ਸੇਵਾ ਕੋ ਸ਼ੁਭ ਬਰ ਲੇਜਾ।
0: ਸਿੱਖ ਨੂੰ ਕਿਹਾ ਕਿ ਜਾਓ ਭਾਈ ਉਹਨਾਂ ਨੂੰ ਬੁਲਾ ਕੇ ਲੈ ਕੇ ਆਓ, ਦੋਨਾਂ ਪਤੀ ਪਤਨੀ ਨੂੰ, ਕਿ ਉਹਨਾਂ ਨੇ ਸੇਵਾ ਬੜੀ ਕੀਤੀ ਹੈ, ਅਸੀਂ ਉਹ 'ਤੇ ਬੜੇ ਪ੍ਰਸੰਨ ਹਾਂ, ਅਤੇ ਆਪਣੀ ਕੀਤੀ ਸੇਵਾ ਦਾ ਜਿਹੜਾ ਫਲ ਹੈ ਸ਼ੁਭ ਵਰ ਲੈਣਾ ਕਰਨ।
2: ਤਬ ਦੰਪਤ ਗਮਨੇ ਗੁਰ ਪਾਸ।
0: ਗੁਰੂ ਕੇ ਸਿੱਖ ਨੇ ਜਾ ਕੇ ਭਾਈ ਆਦਮ ਜੀ ਨੂੰ ਉਹਦੀ ਪਤਨੀ ਦੇ ਸਹਿਤ ਜਦੋਂ ਜਾ ਕੇ ਸਤਿਗੁਰਾਂ ਦਾ ਜੋ ਹੁਕਮ ਸੁਣਾਇਆ ਹੈ ਕਿ ਸਤਿਗੁਰਾਂ ਤੁਹਾਨੂੰ ਬੁਲਾਇਆ ਕਿ ਜੋ ਤੁਹਾਡੇ ਮਨ ਦੀ ਭੁਲਾਖਾ, ਜੋ ਤੁਸੀਂ ਦਾਤ ਲੈਣ, ਜੋ ਵਰ ਲੈਣ ਵਾਸਤੇ ਆਏ ਹੋ ਉਹ ਵਰ ਪ੍ਰਾਪਤ ਕਰੋ ਆ ਕੇ। ਇਹ ਜਦੋਂ ਬਚਨ ਕੀਤਾ ਸਿੱਖ ਨੇ ਜਾ ਕੇ ਇਹਨਾਂ ਦੋਨਾਂ ਨੂੰ, ਅਤੇ ਇਹ ਫਿਰ ਉਸੇ ਵੇਲੇ ਆਪਣੇ ਡੇਰੇ ਤੋਂ ਤਿਆਰ ਹੋ ਕੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਸ਼ਰਨ ਚ ਆਏ ਹਨ।
2: ਕਰੀ ਬੰਦਨਾ ਧਰੇ ਹੁਲਾਸ।
0: ਦੋਨਾਂ ਨੇ ਆ ਕੇ ਬੜੇ ਪ੍ਰਸੰਨ ਹੋ ਕੇ, ਬੜੇ ਖੁਸ਼ ਹੋ ਕੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਚਰਨਾਂ 'ਤੇ ਨਮਸਕਾਰ ਕੀਤੀ, ਆਪਣਾ ਸਿਰ ਰੱਖਿਆ ਹੈ।
2: ਸ੍ਰੀ ਗੁਰੂ ਰਾਮਦਾਸ ਜੀ ਕਹਾ।
0: ਧੰਨ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਇਹਨਾਂ ਦੋਨਾਂ ਜੀਆਂ ਨੂੰ ਦੇਖ ਕੇ ਬੜੇ ਪ੍ਰਸੰਨ ਹੋ ਕੇ ਸਤਿਗੁਰ ਦੀ ਖੁਸ਼ੀ ਵਿੱਚ ਆ ਕੇ ਇਹਨਾਂ ਦੋਨਾਂ ਜੀਆਂ ਨੂੰ ਕਹਿੰਦੇ ਹਨ।
2: ਜੱਚ ਹੋ ਬਰ ਬਾਂਛਤ ਜੋ ਆਹਾ।
0: ਭਾਈ ਜੋ ਤੁਹਾਡੇ ਮਨ ਦੀ ਭਾਵਨਾ ਹੈ, ਜੋ ਤੁਹਾਡੇ ਮਨ ਦੀ ਇੱਛਾ ਹੈ, ਜਿਹੜੀ ਇੱਛਾ ਕਰਕੇ ਤੁਸੀਂ ਗੁਰੂ ਨਾਨਕ ਦੇ ਘਰ ਆਏ ਹੋ।
2: ਹਾਥ ਜੋਰ ਦੰਪਤ ਨੇ ਭਾਖਾ।
0: ਇਸ ਕਰਕੇ ਉਹ ਤੁਸੀਂ ਜਿਹੜੀ ਦਾਤ ਲੈਣ ਵਾਸਤੇ ਆਏ ਹੋ, ਜਿਹੜੀ ਤੁਹਾਡੇ ਮਨ ਦੀ ਅਭਲਾਖਾ ਹੈ, ਤੁਹਾਡੇ ਮਨ ਦੀ ਚਾਹਤ ਹੈ, ਉਹ ਪ੍ਰਗਟ ਕਰਕੇ ਦੱਸੋ ਸਾਨੂੰ। ਅਤੇ ਫਿਰ ਆਦਮ ਦੇ ਘਰ ਵਾਲੀ ਪਤਨੀ ਨੇ ਦੋਨੋਂ ਹੱਥ ਜੋੜ ਕੇ ਬੇਨਤੀ ਕੀਤੀ ਹੈ।
2: ਸ੍ਰੀ ਸਤਿਗੁਰ ਹਮ ਆਸ ਅਭਿਲਾਖਾ।
0: ਸਤਿਗੁਰੂ ਜੀ ਸਾਡੇ ਅੰਦਰ, ਸਾਡੇ ਘਰ ਵਿੱਚ ਪੁੱਤਰ ਦੀ ਦਾਤ ਨਹੀਂ ਹੈ, ਸੰਤਾਨ ਨਹੀਂ ਹੈ, ਸੰਤਾਨ ਦਾ ਸੁੱਖ ਨਹੀਂ ਹੈ, ਇਹੀ ਅਭਿਲਾਖਾ ਲੈ ਕੇ ਤੁਹਾਡੇ ਚਰਨਾਂ 'ਚ ਆਏ ਹਾਂ।
2: ਦੇਹ ਬਚਨ ਤੇ ਪੁੱਤਰ ਹਮਾਰੇ।
0: ਸਤਿਗੁਰੂ ਜੀ ਕਿਰਪਾ ਕਰਕੇ ਪਾਵਨ ਪਿੱਤਰ ਆਪਣੇ ਰਸਨਾ ਤੋਂ ਪੁੱਤਰ ਦੀ ਦਾਤ ਦਾ ਬਚਨ ਵਰ ਦੇ ਦੇਵੋ, ਪੁੱਤਰ ਦੀ ਦਾਤ ਬਖਸ਼ਿਸ਼ ਕਰੋ ਆਪ ਕਿਰਪਾ ਕਰਕੇ ਜੀ।
2: ਸਰਬ ਬੰਸ ਹੋਇ ਸਿੱਖਿਆ ਤੁਮਾਰੇ।
0: ਫਿਰ ਭਾਈ ਆਦਮ ਜੀ ਦੀ ਇੱਕ ਪਤਨੀ ਜਿਹੜੀ ਕਿੰਨੀ ਸੂਝਵਾਨ ਸੀ, ਕਿੰਨੀ ਭਾਵਨਾ ਵਾਲੀ ਸੀ, ਕਿੰਨੀ ਸਮਝਦਾਰ ਸੀ, ਉਹਨੇ ਇਕੱਲਾ ਫਿਰ ਪੁੱਤਰ ਨਹੀਂ ਮੰਗਿਆ। ਆਪਣਾ ਤੌਰ 'ਤੇ ਅਸੀਂ ਜਦੋਂ ਗੁਰੂ ਦੇ ਦਰ 'ਤੇ ਆਣ ਕੇ ਪੁੱਤਰ ਦੀ ਦਾਤ ਮੰਗਦੇ ਇਕੱਲੀ ਪੁੱਤਰ ਦੀ ਦਾਤ ਮੰਗਦੇ, ਨਾਲ ਇੱਕ ਹੋਰ ਦਾਤ ਵੀ ਆਪਾਂ ਮੰਗਦੇ। ਜੇ ਜਿੱਥੇ ਆਪਾਂ ਪੁੱਤਰ ਦੀ ਦਾਤ ਮੰਗਦੇ ਨਾਲ ਦੂਸਰੀ ਦਾਤ ਵੀ ਸਤਿਗੁਰ ਨੂੰ ਬੇਨਤੀ ਕਰ ਦਈਏ, ਤਾਂ ਦੋਨੋਂ ਦਾਤਾਂ ਇੱਕੇ ਬੇਨਤੀ ਨਾਲ ਮਿਲ ਜਾਣੀਆਂ ਹਨ। ਜਿਸ ਤਰ੍ਹਾਂ ਇਸ ਬੀਬੀ ਨੇ ਭਾਈ ਆਦਮ ਜੀ ਦੀ ਘਰ ਪਤਨੀ ਨੇ ਬੇਨਤੀ ਕੀਤੀ ਹੈ, ਇਕੱਲਾ ਪੁੱਤਰ ਨਹੀਂ ਮੰਗਿਆ, ਨਾਲ ਇਹ ਵੀ ਮੰਗਿਆ ਕਿ ਮਹਾਰਾਸ਼ਟਰ ਪਾਸ ਸਿੱਖੀ ਵਾਲਾ ਹੋਵੇ, ਸਾਡੀ ਬੰਸ਼ ਵਿੱਚ ਸਿੱਖੀ ਵਧੇ ਫੁੱਲੇ, ਤੁਹਾਡੇ ਗੁਰਸਿੱਖ ਹੋਣ, ਇਹ ਨਾਲ ਬੇਨਤੀ ਕੀਤੀ ਹੈ ਉਹਨੇ। ਅਤੇ ਜਦੋਂ ਅਸੀਂ ਗੁਰੂ ਤੋਂ ਪੁੱਤਰ ਦੀ ਦਾਤ ਮੰਗਦੇ ਹਾਂ, ਨਾਲ ਇਹ ਵੀ ਦਾਤ ਮੰਗੀ, ਸਤਿਗੁਰ ਕਿਰਪਾ ਕਰਿਓ ਸਿੱਖੀ ਵਿੱਚ ਪ੍ਰਪੱਕ ਸੇਵਾ ਭਾਵਨਾ ਵਾਲੇ ਪੁੱਤਰ ਦੀ ਦਾਤ ਬਖਸ਼ੋ। ਇੰਨੇ ਨਾਲ ਬਚਨ ਅਟੈਚ ਕਰਨੇ ਆ, ਗੁਰੂ ਸਾਹਿਬ ਜੀ ਸਾਰੀਆਂ ਦਾਤਾਂ ਦਿੰਦੇ, ਪੁੱਤਰ ਵੀ ਦੇਣਗੇ, ਅਤੇ ਜੇ ਆਪਾਂ ਨਾਲ ਸਿੱਖੀ ਮੰਗ ਲਵਾਂਗੇ ਫਿਰ ਸਾਨੂੰ ਵਾਰ ਵਾਰ ਦੁਬਾਰਾ ਮੁੜ ਕੇ ਸਤਿਗੁਰੂ ਨੂੰ ਬੇਨਤੀ ਨਹੀਂ ਕਰਨੀ ਪਵੇਗੀ, ਮਹਾਰਾਜ ਜੀ ਸਾਡੇ ਬੱਚਿਆਂ ਨੂੰ ਸਿੱਖੀ ਦੀ ਦਾਤ ਦੇਵੋ, ਸਾਡੇ ਬੱਚੇ ਬਚਪਨ ਤੋਂ ਹੀ ਗੁਰੂ ਦੀ ਸਿੱਖੀ ਬਖਸ਼ਿਸ਼ ਹੋ ਜਾਵੇਗੀ। ਹੁਣ ਇਹ ਭਾਈ ਆਦਮ ਦੀ ਘਰ ਵਾਲੀ ਪਤਨੀ ਕਹਿੰਦੀ ਕਿ ਮਹਾਰਾਜ ਜੀ ਪਾਤਸ਼ਾਹ ਜੀ ਕਿਰਪਾ ਕਰੋ, ਮਹਾਰਾਜ ਜੀ ਪਾਤਸ਼ਾਹ ਜੀ ਆਪ ਕਿਰਪਾ ਕਰਕੇ ਸਾਡੇ ਘਰ ਸੰਤਾਨ ਨਹੀਂ ਹੈ, ਪੁੱਤਰ ਦੀ ਦਾਤ ਲੈਣ ਵਾਸਤੇ ਆਏ ਹਾਂ।
2: ਸੁਨਤ ਸਤ ਗੁਰੂ ਧਿਆਨ ਲਗਾਏ ਵ।
0: ਫਿਰ ਧੰਨ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਅੰਤਰ ਧਿਆਨ ਹੋਏ ਹਨ।
2: ਦੇਖ ਰਹੇ ਕੁਛ ਨਹੀਂ ਦਰਸਾਇਬ।
0: ਸਤਿਗੁਰੂ ਜੀ ਇਹਨਾਂ ਦੇ ਪਿਛਲੇ ਜਨਮਾਂ ਦਾ ਸਾਰਾ ਹਿਸਾਬ ਤਾਬ ਦੇਖਦੇ ਹਨ ਦੂਰ ਤੱਕ।
2: ਕਿਤਕ ਦੇਰ ਤੇ ਸ੍ਰੀ ਗੁਰ ਪ੍ਰਾਹੀ।
0: ਕੁਛ ਦੇਰ ਬਾਅਦ ਧੰਨ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਆਪਣੇ ਪਾਵਨ ਪਵਿੱਤਰ ਮੁਖਾਰ ਬਿੰਦ ਤੋਂ ਬਚਨ ਕਰਦੇ ਕੀ ਕਹਿੰਦੇ ਹਨ।
2: ਦੋਹੇ ਭਾਗ ਮਹੇ ਸੰਤਤ ਨਾਹੀ।
0: ਧੰਨ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਕਹਿੰਦੇ ਭਾਈ ਤੁਹਾਡੇ ਭਾਗਾਂ ਦੇ ਵਿੱਚ ਸੰਤਾਨ ਨਹੀਂ ਹੈ, ਪੁੱਤਰ ਦੀ ਦਾਤ ਤੁਹਾਡੇ ਲੇਖਾਂ ਵਿੱਚ ਭਾਗਾਂ ਵਿੱਚ ਨਹੀਂ ਹੈ।
2: ਹਿਮ ਕਹੇ ਨੈਣ ਮੂੰਦ ਪੁੰਨ ਲੀਨੇ।
0: ਸਤਿਗੁਰੂ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਆਪਣੇ ਪਾਵਨ ਪਵਿੱਤਰ ਨੇਤਰ ਫੇਰ ਬੰਦ ਕਰ ਲਏ ਹਨ।
2: ਨੇਕੀ ਰੀਤ ਖੋਜ ਬੋ ਕੀਨੇ।
0: ਸਤਿਗੁਰੂ ਜੀ ਵਿਚਾਰ ਕਰਦੇ ਹੈ ਕਿ ਜਿਸ ਤਰ੍ਹਾਂ ਇਹਨਾਂ ਨੇ ਇੰਨੀ ਸੇਵਾ ਕੀਤੀ ਹੈ।
2: ਦੇਖ ਰਹੇ ਸਭ ਹੀ ਬਿਦ ਤਾਹੇ।
0: ਸਤਿਗੁਰੂ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਅੰਤਰ ਧਿਆਨ ਹੋ ਕੇ ਇਹਨਾਂ ਦੇ ਪਿਛਲੇ ਕਈ ਜਨਮਾਂ ਨੂੰ ਦੇਖਦੇ ਹਨ।
2: ਆਦਮ ਭਾਗ ਵਿਖੇ ਸੁੱਤ ਨਾਹੀ।
0: ਸਤਿਗੁਰੂ ਕਹਿੰਦੇ ਕਿ ਭਾਈ ਇਸ ਆਦਮ ਦੇ ਭਾਗਾਂ ਦੇ ਵਿੱਚ ਸਪੁੱਤਰ ਦੀ ਦਾਤ ਨਹੀਂ ਹੈ।
2: ਬਹੁਤ ਕਾਲ ਲੱਗ ਗੁਰੂ ਵਿਚਾਰਾ।
0: ਬਹੁਤ ਸਮਾਂ ਸਤਿਗੁਰਾਂ ਨੇ ਕਾਫੀ ਦੇਰ ਸਤਿਗੁਰੂ ਜੀ ਇਸੇ ਤਰ੍ਹਾਂ ਅੰਤਰਾ ਧਿਆਨ ਰਹੇ ਹਨ।
2: ਪੁਨਹੇ ਸਿੱਖੇ ਸੋ ਬਾਕ ਉਚਾਰਾ।
0: ਫਿਰ ਧੰਨ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਆਪਣੇ ਮੁਖਾਰ ਬਿੰਦ ਤੋਂ ਪਾਵਨ ਪਵਿੱਤਰ ਬਚਨ ਕਹਿੰਦੇ ਹਨ।
2: ਭਲੀ ਭਾਂਤ ਹਮ ਖੋਜਨ ਕੀਨਾ।
0: ਭਾਈ ਅਸੀਂ ਤੁਹਾਡੇ ਪਿਛਲੇ ਕਈ ਜਨਮਾਂ ਨੂੰ ਦੇਖਿਆ ਹੈ, ਤੁਹਾਡੇ ਸੇਵਾ ਭਾਵਨਾ ਤੁਹਾਡੇ ਜੋ ਪਿਛਲੇ ਕੀਤੇ ਹੋਏ ਕਰਮਾਂ ਦੇ ਅਨੁਸਾਰ।
2: ਦੋਹੇ ਭਾਗ ਹੈ ਸੰਤਤ ਹੀ।

0: ਮੈਂ ਇਸ ਕਰਕੇ ਆਪਣੇ ਭਗਤੀ ਅੰਸ਼ ਵਿੱਚੋਂ ਤੁਹਾਡੇ ਭਾਗਾਂ ਵਿੱਚ ਨਹੀਂ ਹੈ, ਲੇਕਿਨ ਤੁਹਾਡੇ ਸੇਵਾ ਦੇਖ ਕੇ ਮੈਂ ਬਚਨ ਕੀਤਾ ਹੈ। ਇਹ ਕਰਕੇ ਹੁਣ ਮੈਂ ਆਪ ਭਗਤੀ ਅੰਸ਼ ਦੇ ਵਿੱਚੋਂ
1: ਜਨਮੋ ਤਵ ਗ੍ਰਹਿ ਬਿਰਧ ਹੈ ਬੰਸ,
0: ਇਹ ਕਰਕੇ ਤੁਹਾਡੇ ਘਰ ਭਗਤੀ ਅੰਸ਼ ਵਿੱਚੋਂ ਪੁੱਤਰ ਦੀ ਦਾਤ ਮਿਲੇਗੀ ਤੁਹਾਨੂੰ, ਅਤੇ ਤੁਹਾਡੀ ਜਿਹੜੀ ਆ ਬੰਸ ਹੈ, ਤੁਹਾਡੀ ਜਿਹੜੀ ਅੰਸ਼ ਹੈ ਅੱਗੇ ਵਧੇਗੀ।
1: ਭਗਤ ਸਰੂਪ ਹੋ ਹੈ ਲੱਖ ਲੀਜਹੇ,
0: ਇਹ ਕਰਕੇ ਜਿਹੜਾ ਪੁੱਤਰ ਤੁਹਾਡੇ ਘਰ ਜਨਮ ਲਵੇਗਾ ਨਾ, ਉਹ ਸਮਝ ਲਓ ਤੇ ਉਹ ਭਗਤ ਹੋਏਗਾ, ਭਗਤੀ ਦਾ ਰੂਪ ਹੋਵੇਗਾ।
1: ਯਾ ਤੇ ਭਗਤੂ ਨਾਮ ਰਖੀ ਜਹੇ,
0: ਇਹ ਕਰਕੇ ਆਪਣੇ ਪੁੱਤਰ ਦਾ ਨਾਮ ਵੀ ਤੁਸੀਂ ਭਾਈ ਭਗਤੂ ਰੱਖਣਾ ਹੈ, ਕਿਉਂਕਿ ਅਸੀਂ ਭਗਤੀ ਦੇ ਅੰਸ਼ ਵਿੱਚੋਂ ਇਹ ਤੁਹਾਨੂੰ ਪੁੱਤਰ ਦੀ ਦਾਤ ਗੁਰੂ ਨਾਨਕ ਦੇ ਘਰੋਂ ਪ੍ਰਾਪਤ ਹੋਈ ਹੈ, ਅਤੇ ਇਹ ਭਗਤੀ ਅੰਸ਼ ਵਿੱਚੋਂ ਪ੍ਰਾਪਤ ਹੋਈ ਅਤੇ ਉਹ ਭਗਤੀ ਦਾ ਹੀ ਰੂਪ ਹੈ, ਅਤੇ ਉਹਦਾ ਨਾਮ ਹੀ ਭਾਈ

0: ਜੋ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਦੀ ਪ੍ਰੇਮਾ ਭਗਤੀ ਦੀ ਅੰਸ਼ ਹੈ।
1: ਦੇਸ਼ ਅਨੇਕਨ ਕੋ ਗੁਰ ਹੋਏ।
0: ਇਹ ਜਿਹੜਾ ਭਾਈ ਭਗਤੂ ਹੈ ਇਹ ਸਾਰੇ ਕਾਇਨਾਤ ਵਿੱਚ ਹੀ ਸਾਰੇ ਦੇਸ਼ਾਂ ਦੇ ਵਿੱਚ ਹੀ ਇਹਨਾਂ ਦੀ ਭਗਤੀ ਦੇ ਸੇਵਾ ਭਗਤੀ ਜਿਹੜੀ ਪ੍ਰਗਟ ਹੋਵੇਗੀ।
1: ਤਿਸ ਕੋ ਪਾਸ ਰਹੇ ਬੰਸ ਬਿਸਾਲਾ।
0: ਇਹ ਕਰਕੇ ਇਹਨਾਂ ਦੀ ਤੁਹਾਡੀ ਜਿਹੜੀ ਵੰਸ਼ ਆ ਭਾਈ ਭਗਤ ਤੋਂ ਅੱਗੇ ਬਹੁਤ ਵੰਸ਼ ਜਿਹੜੀ ਆ ਉਹਦਾ ਵਿਸਥਾਰ ਹੋਵੇਗਾ।
1: ਬੇਦਤ ਹੈ ਨਾਮ ਲਖੇ ਨਰ ਲਾਜਾਲਾ।
0: ਭਾਈ ਭਗਤ ਜੀ ਦਾ ਨਾਮ ਜਿਹੜਾ ਸਾਰੇ ਸੰਸਾਰ ਤੇ ਪ੍ਰਗਟ ਹੋਵੇਗਾ।
1: ਸੁਣ ਬਾਛਤ ਦਾਨੀ ਬਚ ਗੁਰ ਕੇ।
0: ਹਾਂਜੀ,
1: ਦਾਨੀ ਬਚ ਗੁਰ ਕੇ।
0: ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਮਹਾਨ ਬਖਸ਼ ਦੇ ਜਿਹੜੇ ਬਚਨ ਸੁਣ ਕੇ।
1: ਦੰਪਤ ਬੰਦਹੇ ਸਿਰ ਧਰ ਧਰ ਕੇ।
0: ਦੋਨੋਂ ਜਾਣੇ ਭਾਈ ਆਦਮ ਜੀ ਅਤੇ ਉਹਦੇ ਘਰੋਂ ਪਤਨੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਪੁੱਤਰ ਦਾ ਵਾਰ ਸੁਣ ਕੇ ਅਤੇ ਵਾਰ ਵਾਰ ਸਤਿਗੁਰਾਂ ਦੇ ਚਰਨਾਂ 'ਤੇ ਆਪਣਾ ਸੀਸ ਰੱਖਦੇ

0: ਜੀ ਜੋ ਭਾਈ ਆਦਮ ਅਤੇ ਉਹਦੀ ਪਤਨੀ ਆਪਣੇ ਨਗਰ ਵਿੱਚ ਆਣ ਕੇ ਇਹਨਾਂ ਨੇ ਨਿਵਾਸ ਕੀਤਾ ਹੈ।
1: ਇੱਕ ਬਰਖ ਜਬ ਬੀਤਿਓ ਕਾਲ,
0: ਜਦੋਂ ਇੱਕ ਸਾਲ ਬੀਤਿਆ ਹੈ ਸਤਿਗੁਰਾਂ ਦੇ ਵਰ ਤੋਂ ਬਾਅਦ।
1: ਜਨਮ ਲੀਨ ਬਾਡੇ ਭਾਜ ਸੁਬਾਲ,
0: ਵੱਡੇ ਭਾਗਾਂ ਵਾਲੇ ਉਸ ਪੁੱਤਰ ਨੇ ਇਹਨਾਂ ਦੇ ਘਰ ਜਨਮ ਲਿਆ ਸਤਿਗੁਰ ਦੀ ਕਿਰਪਾ ਦੇ ਨਾਲ।
1: ਦੰਪਤ ਭਏ ਪ੍ਰਸੰਨ ਵਿਸਾਲ,
0: ਦੋਨੇ ਪਤੀ ਤੇ ਪਤਨੀ ਬੜੇ ਪ੍ਰਸੰਨ ਹੋਏ ਜਦੋਂ ਬਾਲਕ ਨੇ ਜਨਮ ਲਿਆ ਸਤਿਗੁਰ ਦੀ ਕਿਰਪਾ ਦੇ ਨਾਲ, ਸਤਿਗੁਰ ਦੇ ਬਚਨਾਂ ਦੇ ਨਾਲ।
1: ਗੁਰ ਕੋ ਸਿਮਰਹਿ ਸ਼ਰਧਾ ਨਾਲ,
0: ਦੋਨੇ ਭਾਈ ਆਦਮ ਤੇ ਇਹਨਾਂ ਦੀ ਪਤਨੀ ਬੱਚੇ ਦੇ ਜਨਮ ਤੇ ਬੜੇ ਪ੍ਰਸੰਨ ਹੋ ਕੇ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਨੂੰ ਯਾਦ ਕਰਦੇ ਸਿਮਰਨ ਕਰਦੇ ਹਨ।
1: ਦੋਹਰਾ ਜਨਮਿਓ ਪੁੱਤਰ ਆਨੰਦ ਭਾ ਸਭ ਗਿਆਤਨ ਕੇ ਮਾਹੇ,
0: ਜਦੋਂ ਇਹਨਾਂ ਦੇ ਘਰੇ ਐਸੇ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਦੀ ਬਖਸ਼ ਦਾ ਪੁੱਤਰ ਨੇ ਜਨਮ ਲਿਆ ਹੈ, ਸਾਰੇ ਇਲਾਕੇ ਦੇ ਵਿੱਚ ਇਹ ਖਬਰ ਫੈਲ ਗਈ ਹੈ।
1: ਵਧੀ ਵਧਾਈ ਬਿਬਿਦ ਬਿਦ ਗਾਏ ਕਰਤ ਉਤਸਾਹੇ,
0: ਸਾਰੇ ਲੋਕ ਜਿਹੜੇ ਆ ਇਰਦ ਗਿਰਦ ਹਨ ਨਗਰ ਵਾਲੇ ਹਨ ਆਣ ਕੇ ਵਧਾਈਆਂ ਦਿੰਦੇ ਹਨ ਤੇ ਬੜੀਆਂ ਖੁਸ਼ੀਆਂ ਮਨਾ ਰਹੇ ਹਨ।
1: ਸਭ ਗਿਆਤੀ ਮਿਲ ਕੇ ਤਬ ਆਏ,
0: ਸਾਰੇ ਜਿੰਨੇ ਰਿਸ਼ਤੇਦਾਰ ਹਨ ਜਿੰਨੇ ਨਗਰ ਦੇ ਲੋਕ ਹਨ ਸਾਰੇ ਮਿਲ ਕੇ ਆਏ ਹਨ।
1: ਭਾਂਤ ਭਾਂਤ ਕੇ ਭਨਤ ਵਧਾਏ,
0: ਤਰ੍ਹਾਂ ਤਰ੍ਹਾਂ ਦੇ ਉਪਹਾਰ ਲੈ ਕੇ ਆਏ ਹਨ, ਗਿਫਟ ਲੈ ਕੇ ਆਏ ਹਨ ਵਧਾਈਆਂ ਦੇਣ ਵਾਸਤੇ। ਐਸੇ ਭਾਈ ਭਗਤੂ ਜੀ ਦੇ ਜਨਮ ਤੋਂ ਉਸੇ ਵੇਲੇ ਸਤਿਗੁਰੂ ਦੀ ਧੰਨ ਗੁਰੂ ਰਾਮਦਾਸ ਪਾਤਸ਼ਾਹ ਨੇ ਕਿਹਾ ਕਿ ਸਾਰੇ ਸੰਸਾਰ ਦੇ ਵਿੱਚ ਹੀ ਤੁਹਾਡੇ ਪੁੱਤਰ ਦੀ ਜਿਹੜੀ ਸੇਵਾ ਭਗਤੀ ਪ੍ਰਗਟ ਹੋਵੇਗੀ, ਸਾਰੇ ਉਹਨਾਂ ਦਾ ਮਾਣ ਸਨਮਾਨ ਕਰਨਗੇ, ਸਾਰੇ ਉਹਨਾਂ ਦਾ ਨਾਮ ਜਿਹੜਾ ਪ੍ਰਗਟ ਹੋਵੇਗਾ। ਹੁਣ ਜਦੋਂ ਉਹਨੇ ਜਨਮ ਲਿਆ ਭਾਈ ਭਗਤੂ ਜੀ ਨੇ, ਤਾਂ ਸਮੂਹ ਸੰਗਤਾਂ ਦੂਰ ਦੂਰ ਸਭ ਨੂੰ ਪਤਾ ਹੈ ਕਿ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਇਹਨਾਂ ਦੇ ਘਰ ਪੁੱਤਰ ਦੀ ਦਾਤ ਦਾ ਵਰ ਦਿੱਤਾ ਹੈ। ਅਤੇ ਜਦੋਂ

0: ਪਤਾ ਲੱਗਿਆ ਅਤੇ ਸ਼੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਬਖਸ਼ਿਸ਼ ਕੀਤੇ ਵਰ ਦੇ ਅਨੁਸਾਰ ਇਹਨਾਂ ਦੇ ਘਰ ਪੁੱਤਰ ਨੇ ਜਨਮ ਲਿਆ। ਉਮਰ ਭਾਵੇਂ ਵਡੇਰੀ ਹੈ, ਆਪਣੇ ਸਤਿਗੁਰਾਂ ਨੇ ਕਿਰਪਾ ਕੀਤੀ ਹੈ, ਸੁੱਕੇ ਫਲ ਵਿਰਸੇ ਨੂੰ ਫਲ ਲੱਗਿਆ ਹੈ। ਅਤੇ ਫਿਰ ਸਾਰੀਆਂ ਸੰਗਤਾਂ ਬਹੁਤ ਸਾਰੇ ਉਪਹਾਰ ਲੈ ਕੇ ਜੋ ਭਾਈ ਭਗਤੂ ਜੀ ਨੂੰ ਵਧਾਈ ਦੇ ਜਨਮ ਦੇ ਵਧਾਈਆਂ ਦਿੰਦੇ ਹਨ।
1: ਘਰ ਮਹਿ ਅੰਨ ਸਰ ਇੱਕ ਨਾਹੀ,
0: ਬਹੁਤ ਸਾਰਾ ਸੰਗਤਾਂ ਜਿਹੜੀਆਂ ਤਰ੍ਹਾਂ ਤਰ੍ਹਾਂ ਦੇ ਮਿਸ਼ਟਾਨ ਲੈ ਕੇ ਤਰ੍ਹਾਂ ਤਰ੍ਹਾਂ ਦੇ ਭੋਜਨ ਲੈ ਕੇ ਆਉਂਦੇ ਹਨ।
1: ਕ੍ਰਿਤ ਕਹਾਂ ਹੋਵਹੇ ਤਿੰਨ ਪਾਹੀ,
0: ਕੋਈ ਘਿਓ ਲੈ ਕੇ ਆ ਰਿਹਾ ਹੈ, ਕੋਈ ਹੋਰ ਵਸਤੂਆਂ ਲੈ ਕੇ ਆਉਂਦਾ ਹੈ।
1: ਸਭ ਗਿਆਤੀ ਲਖੇ ਕਹਿ ਤਿਸ ਹਾਲੇ,
0: ਸਾਰੇ ਜਿਹੜੇ ਲਾਗੇ ਆਂਢੀ ਗੁਆਂਢੀ ਰਿਸ਼ਤੇਦਾਰ ਹਨ, ਜਿੰਨੇ ਵੀ ਸਿੱਖਾਂ ਨੂੰ ਪਤਾ ਲੱਗਦਾ ਹੈ,
1: ਜਿਸ ਕੇ ਨਹੀਂ ਮੋਲ ਕਿਛ ਪਾਲੇ,
0: ਐਸੀਆਂ ਵਸਤੂਆਂ ਲੈ ਕੇ ਆਉਂਦੇ ਆ ਬੜੀਆਂ ਕੀਮਤੀ।
1: ਨਿਜ ਨਿਜ ਘਰ ਤੇ ਕਰ ਉਗਰਾਹੀ,
0: ਆਪੋ ਆਪਣੇ ਘਰਾਂ ਤੋਂ ਵਸਤੂਆਂ ਲੈ ਕੇ ਆਉਂਦੇ ਹਨ।
1: ਕ੍ਰਿਤ ਅਨਾਜ ਆਨ ਤੇ ਪਾਹੀ,
0: ਘਿਓ ਤੇ ਅਨਾਜ ਤੇ ਹੋਰ ਤਰ੍ਹਾਂ ਤਰ੍ਹਾਂ ਦੀਆਂ ਵਸਤੂਆਂ ਜਿਹੜੀਆਂ ਲੈ ਕੇ ਆਉਂਦੇ ਹਨ ਭਾਈ ਆਦਮ ਜੀ ਦੇ ਘਰ ਵਿਖੇ।
1: ਬਹੁ ਦਿਨ ਖਾਏ ਅਧਿਕ ਹੈ ਅਧਿਕ ਹੀ ਆਇਓ,
0: ਕਈ ਦਿਨ ਇਸੇ ਤਰ੍ਹਾਂ ਉਹਨਾਂ ਦੇ ਘਰ ਸੰਗਤਾਂ ਦਾ ਤਾਂਤਾ ਲੱਗਾ ਹੋਇਆ ਅਤੇ ਬਹੁਤ ਸਾਰੀਆਂ ਸੰਗਤਾਂ ਜਿਹੜੀਆਂ ਅਨਾਜ ਲੈ ਕੇ ਆਉਂਦੀਆਂ, ਭੋਜਨ ਲੈ ਕੇ ਆਉਂਦੀਆਂ, ਤਰ੍ਹਾਂ ਤਰ੍ਹਾਂ ਦੇ ਉਪਹਾਰ ਲੈ ਕੇ ਆਉਂਦੇ ਆ ਅਤੇ ਸੰਗਤਾਂ ਦਾ ਤਾਂਤਾ ਲੱਗਾ ਹੋਇਆ, ਉੱਥੇ ਲੰਗਰ ਲੱਗਾ, ਸੰਗਤਾਂ ਆ ਕੇ ਖਾਂਦੀਆਂ ਹਨ।
1: ਬਾਲਕ ਜਨਮ ਸਭਿਨ ਮਨ ਭਾਇਓ,
0: ਇਹ ਬਾਲਕ ਦੇ ਜਨਮ ਦੇ ਕਰਕੇ ਸਾਰੇ ਮਨ ਚ ਬੜੀ ਖੁਸ਼ੀ ਹੈ, ਬੜੀ ਪ੍ਰਸੰਨਤਾ ਹੈ।
1: ਮਾਤਾ ਪਿਤਾ ਅਧਿਕ ਹਲਸਾਏ,
0: ਜਿਹੜੇ ਭਾਈ ਭਗਤ ਜੀ ਦੇ ਮਾਤਾ ਪਿਤਾ ਭਾਈ ਆਦਮ ਜੀ ਤੇ ਉਹਨਾਂ ਦੀ ਪਤਨੀ ਬੜੇ ਪ੍ਰਸੰਨ ਹਨ, ਬੜੇ ਖੁਸ਼ ਹਨ।
1: ਜਨਮਤ ਸਾਥ ਪਦਾਰਥ ਆਏ,
0: ਇਹ ਪੁੱਤਰ ਦੇ ਜਨਮ ਦੇ ਨਾਲ ਸਾਰੇ ਪਦਾਰਥ ਵੀ ਘਰ ਵਿੱਚ ਆਏ ਹਨ।
1: ਗਿਆਤੀ ਅਖਿਲ ਮਿਲੇ ਇੱਕ ਥਾਏ,
0: ਸਾਰੇ ਜਿਹੜੇ ਇਲਾਕੇ ਦੇ ਨਗਰ ਦੇ ਜਿਹੜੇ ਵਿਅਕਤੀ ਇੱਕ ਥਾਂ ਇਕੱਠੇ ਹੋਏ ਬਚਨ ਕਰਦੇ ਕੀ ਕਹਿੰਦੇ ਹਨ।
1: ਉਤੋਂ ਬ੍ਰਿਧ ਇੱਕ ਬਾਕ ਲਗਾ ਆਲਾਏ,
0: ਸਮੂਹ ਸੰਗਤ ਦੇ ਇਕੱਠ ਵਿੱਚ ਇੱਕ ਬਿਰਧ ਗੁਰਮ ਪਿਆਰਾ ਬਜ਼ੁਰਗ ਕਹਿੰਦਾ ਹੈ।
1: ਸ਼ੁਭ ਲੱਛਣ ਬਾਲਕ ਜਨਮਯੋ,
0: ਜਿਹੜਾ ਭਾਈ ਆਦਮ ਦੇ ਘਰ ਬਾਲਕ ਨੇ ਜਨਮ ਲਿਆ ਬੜੇ ਸ਼ੁਭ ਲੱਛਣਾਂ ਵਾਲਾ ਹੈ, ਬੜੇ ਭਾਗਾਂ ਵਾਲਾ ਹੈ।
1: ਭਾਗਨ ਭੂਰ ਭਲੇ ਲੱਖ ਲਿਓ,
0: ਅਸੀਂ ਦੇਖਿਆ ਜਾਣਿਆ ਹੈ ਉਹਦੇ ਮਸਤਕ ਤੋਂ ਹੀ ਕਿ ਬੜੇ ਵੱਡੇ ਭਾਗਾਂ ਵਾਲਾ।

0: ਕਿ ਸਾਰਿਆਂ ਨੇ ਐਸੇ ਉਸ ਬਾਲਕ ਨੂੰ ਭੇਟ ਕਰਨ ਵਾਸਤੇ ਤਰ੍ਹਾਂ ਤਰ੍ਹਾਂ ਦੇ ਉਪਹਾਰ ਲੈ ਕੇ ਆਏ ਹਨ।
1: ਇਸ ਕੋ ਬੰਸ ਜੋ ਹੋ ਹੈ ਅਗਾਰੇ,
0: ਇਸ ਤੋਂ ਜਿਹੜੀ ਅੱਗੇ ਬੰਸ ਵਧੇਗੀ ਭਾਈ ਆਦਮ ਜੀ ਦੀ,
1: ਕਰ ਹੈ ਉੱਪਰ ਹੁਕਮ ਹਮਾਰੇ,
0: ਉਹਨਾਂ ਦਾ ਹੁਕਮ ਚੱਲੇਗਾ ਸਾਡੀ ਤੇ ਸਾਰੀ ਜਨਤਾ ਤੇ ਹੀ, ਸਾਰੀ ਖਲਕਤ ਤੇ ਹੀ। ਇਸ ਭਾਈ ਭਗਤੂ ਦੀ ਜਿਹਨੇ ਜਿਸ ਬਾਲਕ ਨੇ ਜਨਮ ਲਿਆ ਇਹਦੀ ਅੱਗੇ ਜਿਹੜੀ ਬੰਸ ਹੋਏਗੀ ਉਹਨਾਂ ਦਾ ਹੁਕਮ ਚੱਲੇਗਾ।
1: ਉਤੇ ਸੁਜਾਨ ਸੁਜਾਨਿਓ ਤਬੈ,
0: ਇਸ ਕਰਕੇ ਇਹ ਜਿਹੜਾ ਬਾਲਕ ਕੋ ਆਮ ਬਾਲਕ ਨਹੀਂ ਹੈ, ਗੁਰੂ ਦੀ ਕਿਰਪਾ ਦਾ ਪਾਤਰ ਹੈ।
1: ਭਗਤੂ ਨਾਮ ਕਹਿਤ ਭੇ ਸਬੈ,
0: ਸਾਰੇ ਹੀ ਭਾਈ ਭਗਤੂ ਕਰਕੇ ਬੁਲਾਉਂਦੇ ਹੈ, ਅਜੇ ਬੱਚਾ ਹੀ ਬਾਲਕ ਹੀ ਹੈ, ਕਿਉਂਕਿ ਸਤਿਗੁਰਾਂ ਨੇ ਆਪਣੇ ਬੁਖਾਰ ਬਿੰਦ ਤੋਂ ਨਾ ਜਨਮ ਤੋਂ ਪਹਿਲਾਂ ਰੱਖਤਾ ਨਾ ਵਰ ਦੇ ਨਾਲ, ਨਾ ਵੀ ਸਤਿਗੁਰਾਂ ਤਜਵੀਜ਼ ਕਰਤਾ ਕਿ ਭਗਤੀ ਦੇ ਅੰਸ਼ ਵਿੱਚੋਂ ਤੁਹਾਨੂੰ ਇਹ ਪੁੱਤਰ ਦੀ ਦਾਤ ਗੁਰੂ ਘਰੋਂ ਬਖਸ਼ਿਸ਼ ਹੋਈ ਹੈ ਹੋਣੀ ਹੈ, ਅਤੇ ਉਹਦਾ ਨਾਮ ਹੀ ਭਾਈ ਭਗਤੂ ਰੱਖਿਓ। ਹੁਣ ਭਾਈ ਭਗਤੂ ਜੀ ਨੂੰ ਭਾਵੇਂ ਬਾਲਕ ਹੀ ਆ, ਸਾਰੇ ਭਾਈ ਭਗਤੂ ਕਰਕੇ ਹੀ ਨਾਂ ਉਚਾਰਨ ਕਰਦੇ ਹਨ।
1: ਕੁਛ ਕ ਬਡੇਰੀ ਬੈਸ ਭਾਈ ਜਬ,
0: ਜਦੋਂ ਭਾਈ ਆਦਮ ਜੀ ਦੀ ਉਮਰ ਤਾਂ ਪਹਿਲਾਂ ਵਡੇਰੀ ਹੈ, ਹੁਣ ਜਦੋਂ ਕਾਫੀ ਜਿਹੜੀ ਉਮਰ ਵਡੇਰੀ ਹੋਈ ਹੈ,
1: ਆਦਮ ਪਿਤ ਪਰ ਲੋਕ ਭਇਓ ਤਬ,
0: ਜਦੋਂ ਇਹ ਬਾਲਕ ਥੋੜਾ ਜਿਹਾ ਜਵਾਨ ਹੋਇਆ, ਥੋੜੀ ਜਿਹੀ ਵੱਡੀ ਉਮਰ ਹੋਈ ਹੈ, ਤੇ ਜਿਹੜਾ ਇਹਨਾਂ ਦਾ ਪਿਤਾ ਭਾਈ ਆਦਮ ਜੀ ਹੈ ਉਹ ਸਰੀਰ ਤਿਆਗ ਗਏ ਹਨ।
1: ਕਰਾ ਮਾਤ ਕੋ ਪੁੰਜ ਬਿਲਾਸਾ,
0: ਭਾਈ ਆਦਮ ਦੇ ਗੁਰੂ ਦੀ ਕਿਰਪਾ ਦੇ ਨਾਲ ਜਿਹੜਾ ਭਗਤੀ ਦੇ ਅੰਸ਼ ਵਿੱਚੋਂ ਪਰਮਾਤਮਾ ਸਤਿਗੁਰਾਂ ਨੇ ਬਖਸ਼ਿਸ਼ ਕੀਤੀ ਹੈ, ਇਹਦੇ ਅੰਦਰ ਗੁਰੂ ਦੀ ਕਿਰਪਾ ਦੇ ਨਾਲ ਬੜੀ ਕਰਾਮਾਤ ਹੈ, ਸ਼ਕਤੀ ਹੈ।
1: ਜਾਹਰ ਕਰੀ ਨਹੀਂ ਕਿਸ ਕਾਲਾ,
0: ਭਾਈ ਭਗਤੂ ਜੀ ਆਪਣੇ ਅੰਦਰ ਜਿਹੜੀ ਕਰਾਮਾਤ ਸ਼ਕਤੀ ਹੈ ਉਹ ਸੰਗਤ ਵਿੱਚ ਜ਼ਾਹਰ ਨਹੀਂ ਕਰਦੇ।
1: ਅੰਤਰ ਮਹਾ ਨਿਰੰਤਰ ਗੋਈ,
0: ਲੇਕਿਨ ਆਪਣੇ ਅੰਦਰ ਹੀ ਜਿਹੜੀ ਸ਼ਕਤੀ ਹੈ ਕਰਾਮਾਤ ਹੈ ਉਹਨੂੰ ਛੁਪਾ ਕੇ ਰੱਖਿਆ ਹੈ।
1: ਲੱਖ ਨਹੀਂ ਸਕੇ ਸਮੀਪੀ ਕੋਈ,
0: ਕੋਈ ਵੀ ਉਹਦਾ ਨਜ਼ਦੀਕੀ ਜਾਣ ਵਾਲਾ ਵੀ ਇਹ ਨਹੀਂ ਜਾਣ ਸਕਿਆ ਕਿ ਭਾਈ ਭਗਤੂ ਜੀ ਦੇ ਅੰਦਰ ਕਿੰਨੀ ਕਰਾਮਾਤ ਕਿੰਨੀ ਸ਼ਕਤੀ ਹੈ।
1: ਇੱਕ ਸਮੇਂ ਜਨਨੀ ਲੈ ਸਾਥ,
0: ਫਿਰ ਇੱਕ ਦਿਨ ਇਸ ਭਾਈ ਭਗਤੂ ਜੀ ਦੀ ਮਾਤਾ ਆਪਣੇ ਪੁੱਤਰ ਨੂੰ ਭਗਤੂ ਨੂੰ ਲੈ ਕੇ
1: ਆਇਵ ਗੁਰ ਪਗ ਟੇਕਨ ਮਾਥ,
0: ਅੰਮ੍ਰਿਤਸਰ ਦੀ ਧਰਤੀ ਤੇ ਆਣ ਕੇ ਸਤਿਗੁਰਾਂ ਨੂੰ ਨਮਸਕਾਰ ਕਰਨ ਵਾਸਤੇ ਆਈ ਹੈ।
1: ਮਿਲ ਦਰਸ਼ਨ ਪਰਸਿਓ ਸੁਖਦਾਨੀ,
0: ਉਸ ਫਿਰ ਆ ਕੇ ਉਹਨੇ ਸੁੱਖਾਂ ਦੇ ਦਾਤੇ ਧੰਨ ਗੁਰੂ ਰਾਮਦਾਸ ਪਾਤਸ਼ਾਹ ਸ਼ਰਨ ਵਿੱਚ ਦਰ ਤੇ ਆਏ ਹਨ।
1: ਸੇਵਕ ਸਦਾ ਕਰਮ ਮਨ ਬਾਣੀ,
0: ਇਹ ਕਰਕੇ ਜਿਹੜੇ ਸੇਵਕ ਹਨ ਐਸੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਦੇ ਦਰ ਤੇ ਦਰਸ਼ਨ ਕਰਨ ਵਾਸਤੇ ਆਉਂਦੇ ਹਨ।
1: ਸ੍ਰੀ ਸਤਿਗੁਰ ਅਰਜੁਨ ਤਿਸ ਕਾਲ,
0: ਉਸ ਸਮੇਂ ਧੰਨ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਗੁਰਤਾ ਗੱਦੀ ਦੇ ਮਾਲਕ ਸ੍ਰੀ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਜੀ ਹਨ, ਜਦੋਂ ਇਸ ਭਾਈ ਭਗਤੂ ਜੀ ਦੀ ਮਾਤਾ ਆਪਣੇ ਪੁੱਤਰ ਨੂੰ ਲੈ ਕੇ ਆਈ ਅੰਮ੍ਰਿਤਸਰ ਸਾਹਿਬ।

0: ਭਗਤੂ ਜੀ ਦੀ ਮਾਤਾ ਨੇ ਭਾਈ ਭਗਤ ਦੇ ਸਹਿਤ ਤੇ ਸ੍ਰੀ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਜੀ ਵੇਖ ਕੇ ਬੜੇ ਪ੍ਰਸੰਨ ਹੋਏ ਹਨ।
1: ਕੀਤਕ ਦਿਵਸ ਰਹਿਤ ਭਾ ਪਾਸ,
0: ਕਾਫੀ ਦਿਨ ਫਿਰ ਇਹ ਭਾਈ ਭਗਤੂ ਦੀ ਮਾਤਾ ਆਪਣੇ ਪੁੱਤਰ ਦੇ ਸਹਿਤ ਸ੍ਰੀ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਜੀ ਦੀ ਸੰਗਤ ਵਿੱਚ ਰਹੇ ਹਨ।
1: ਸਿਮਰਹਿ ਸੰਤਨ ਸਿਮਰਹਿ ਸਤ ਨਾਮ ਸੁਖ ਰਾਸ,
0: ਇਸ ਕਰਕੇ ਕਾਫੀ ਦਿਨ ਇੱਥੇ ਰਹਿ ਕੇ ਤੇ ਇਹਨਾਂ ਨੇ ਮਾਂ ਪੁੱਤ ਨੇ ਸ੍ਰੀ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਦੀ ਸ਼ਰਨ 'ਚ ਰਹਿ ਕੇ ਸੇਵਾ ਸਿਮਰਨ ਕੀਤਾ ਹੈ। ਫਿਰ ਉਸ ਤੋਂ ਉਪਰੰਤ ਜਦੋਂ ਸ੍ਰੀ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਜੀ ਦੇ ਚਰਨ 'ਚ ਰਹਿ ਕੇ ਕੁਝ ਸਮਾਂ ਸੇਵਾ ਕਰਕੇ ਸਿਮਰਨ ਕਰਕੇ ਫਿਰ ਸਤਿਗੁਰਾਂ ਤੋਂ ਆਗਿਆ ਲੈ ਕੇ ਆਪਣੇ ਵਾਪਸ ਭਾਈ ਭਗਤੂ ਅਤੇ ਭਾਈ ਭਗਤੂ ਦੀ ਮਾਤਾ ਵਾਪਸ ਜਾਂਦੇ ਹਨ। ਇਹ ਆਪਾਂ ਕੱਲ੍ਹ ਦੇ ਦੀਵਾਨ ਸਿਮਰਨ ਕਰਾਂਗੇ। ਸਤਿਗੁਰ ਕਿਰਪਾ ਗ੍ਰਹਿਮਤ ਕਰਨ ਸਾਡੀ ਸਾਰਿਆਂ ਦੀ ਹਾਜ਼ਰੀ। ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਆਪਣੇ ਚਰਨਾਂ 'ਚੋਂ ਸਭ ਨੂੰ ਆਪਣੇ ਦਰੋਂ ਗੁਰੂ ਨਾਮ ਦੀ ਦਾਤ, ਆਪਦੇ ਚਰਨਾਂ ਦਾ ਪਿਆਰ ਦੀ ਦਾਤ ਬਖਸ਼ਿਸ਼ ਕਰਨ, ਸਾਡਾ ਮਨੁੱਖਾ ਜੀਵਨ ਸਫਲ ਹੋ ਸਕੇ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਹੋਈਆਂ, ਬੇਅੰਤ ਭੁੱਲਾਂ ਦੀ ਆਪਣੇ ਖਿਮਾ ਬਖਸ਼ਿਸ਼ ਕਰਨੀ ਜੀ।
1: ਸ਼੍ਰੀ ਸਤਿਗੁਰ ਅਰਜਨ ਤਿਸ ਕਾਲ, ਪਿਖ ਭਗਤੂ ਪਰ ਖੁਸ਼ੀ ਵਿਸਾਲ, ਕੇਤਕ ਦਿਵਸ ਰਹਿਤ ਭਾ ਪਾਸ,
0: ਸਿਮਰੇ ਸਤ ਨਾਮ ਸੁਖ ਰਾਸ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਸਿੰਘ ਸਾਹਿਬ ਗਿਆਨੀ ਰਵੇਲ ਸਿੰਘ ਜੀ ਦਾ, ਜਿਨ੍ਹਾਂ ਨੇ ਆਪ ਸੰਗਤ ਨੂੰ ਗੁਰ ਇਤਿਹਾਸ ਲੜੀਵਾਰ ਕਥਾ ਵਿਚਾਰ ਦੇ ਦੁਆਰਾ ਨਿਹਾਲ ਕੀਤਾ ਹੈ। ਸਤਿਗੁਰੂ ਜੀ ਚੜ੍ਹਦੀ ਕਲਾ ਦੀ ਦਾਤ ਬਖਸ਼ਿਸ਼ ਕਰਨ। ਹੁਣ ਗਿਆਨੀ ਗੁਰਮੇਲ ਸਿੰਘ ਜੀ BA, ਉਹਨਾਂ ਦਾ ਸਤਿਕਾਰਯੋਗ ਢਾਡੀ ਜਥਾ ਗੁਰ ਇਤਿਹਾਸ ਢਾਡੀਵਾਰਾਂ ਦੀ ਹਾਜ਼ਰੀ ਭਰਨਗੇ। ਆਪ ਸੰਗਤ ਨੇ ਇਸੇ ਤਰ੍ਹਾਂ ਗੁਰੂ ਚਰਨਾਂ ਵਿੱਚ ਬੈਠ ਕੇ ਗੁਰ ਇਤਿਹਾਸ ਢਾਡੀਵਾਰਾਂ ਸੁਣ ਕੇ ਹੋਰ ਲਾਹੇ ਪ੍ਰਾਪਤ ਕਰਨੇ ਜੀ। 4 ਅਕਤੂਬਰ ਸਵੇਰੇ 10 ਵਜੇ ਦਿਨ ਐਤਵਾਰ ਗੁਰੂ ਘਰ ਵਿਖੇ ਨਿਸ਼ਾਨ ਸਾਹਿਬ ਦੇ ਚੋਲੇ ਸਾਹਿਬ ਦੀ ਸੇਵਾ ਹੋਵੇਗੀ। ਵੱਧ ਤੋਂ ਵੱਧ ਹਾਜ਼ਰੀਆਂ ਭਰ ਕੇ ਤਨ ਮਨ ਧਨ ਨਾਲ ਸੇਵਾਵਾਂ ਕਰਕੇ ਲਾਹੇ ਪ੍ਰਾਪਤ ਕਰਨੀ ਜੀ। ਸਤਿਸੰਗ ਜੀ, ਉਹ ਜੋ ਪਿਛਲੇ ਦਿਨੀ ਗੁਰਦੁਆਰਾ ਸਿੰਘ ਸਭਾ ਸਰੀ 132 ਦੇ ਉੱਪਰ ਮਹਾਰਾਜ ਦੇ ਪਾਵਨ ਸਰੂਪਾਂ ਦੀ ਹੋਈ ਨਰਾਦਰੀ ਦੇ ਸੰਬੰਧ ਦੇ ਵਿੱਚ ਸਿੱਖ ਸੰਗਤਾਂ ਦੇ ਵੱਲੋਂ ਉੱਥੇ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਸਵੇਰੇ 8 ਵਜੇ ਤੋਂ ਲੈ ਕੇ ਰਾਤ 9 ਵਜੇ ਤੱਕ ਗੁਰੂ ਸਾਹਿਬ ਜੀ ਦੇ ਨਾਲ ਪ੍ਰੇਮ ਪਿਆਰ ਰੱਖਣ ਵਾਲੀਆਂ ਸੰਗਤਾਂ ਨੂੰ ਬੇਨਤੀ ਜ਼ਰੂਰ, ਆਪ ਸੰਗਤਾਂ ਨੇ ਉੱਥੇ ਪਹੁੰਚਣ ਦੀ ਸ਼ਮੂਲੀਅਤ ਕਰਨ ਦੀ ਕਿਰਪਾਲਤਾ ਕਰਨੀ ਜੀ। ਦੋਵੇਂ ਹੱਥ ਜੋੜ ਕੇ ਆਪ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ। ਵੱਧ ਤੋਂ ਵੱਧ ਗੁਰੂ ਸਾਹਿਬ ਜੀ ਦਾ ਸਤਿਕਾਰ ਭੈ ਅਦਬ ਕਰੀਏ, ਤਾਂ ਹੀ ਸਾਡੀ ਚੜ੍ਹਦੀ ਕਲਾ ਪੰਥ ਦੀ ਚੜ੍ਹਦੀ ਕਲਾ ਹੋਵੇਗੀ। ਸਤਿਸੰਗਤ ਜੀ, ਉਹ ਆਪ ਜੀ ਇਸ ਖਬਰ ਤੋਂ ਜਾਣਕਾਰ ਹੋ ਕਿ ਜੋ ਮਹਾਰਾਜ ਦੇ ਪਾਵਨ ਸਰੂਪ 225 ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਅੱਜ ਤੋਂ 6 ਮਹੀਨੇ ਪਹਿਲਾਂ ਸਮੁੰਦਰੀ ਜਹਾਜ਼ ਦੇ ਵਿੱਚ ਕੰਟੇਨਰਾਂ ਰਾਹੀਂ ਭੇਜੇ ਗਏ। ਸੋ ਰਸਤੇ ਵਿੱਚ ਵੀ ਭਾਰੀ ਬੇਅਦਬੀ ਹੁੰਦੀ ਹੈ, ਸੋ ਜਹਾਜ਼ ਦੇ ਵਿੱਚ ਹੋਰ ਪਦਾਰਥ, ਨਸ਼ੀਲੇ ਅਲਕੋਹਲ ਆਦਿਕ ਪਦਾਰਥ ਵੀ ਲਿਆਉਂਦੇ ਜਾਂਦੇ ਨੇ। ਸੋ ਉਹੀ ਪਾਵਨ ਸਰੂਪ ਹੋਰ ਸਿਟੀਆਂ ਦੇ ਵਿੱਚ, ਹੋਰ ਸ਼ਹਿਰਾਂ ਦੇ ਵਿੱਚ ਭੇਜਣ ਦੇ ਵਾਸਤੇ ਆਮ ਘਰਾਂ ਦੀਆਂ ਗੱਡੀਆਂ ਦੇ ਵਿੱਚ, ਡਿੱਗੀਆਂ ਵਿੱਚ ਮਹਾਰਾਜ ਦੇ ਪਾਵਨ ਸਰੂਪ ਲੈ ਕੇ ਜਾ ਰਹੇ ਸਨ। ਪਰ ਸਿੰਘਾਂ ਨੇ ਜਾ ਕੇ ਕਾਰਵਾਈ ਕੀਤੀ, ਉਹ ਪਾਵਨ ਸਰੂਪ ਫਿਰ ਗੁਰੂ ਘਰ ਵਿਖੇ ਬਿਰਾਜਮਾਨ ਕੀਤੇ। ਕੀ ਸਾਧ ਸੰਗਤ ਜੀ, ਉਹ ਜੋ ਪਾਵਨ ਸਰੂਪ ਚੰਦੋਵਾ ਸਾਹਿਬ ਲਗਾ ਕੇ ਪੂਰਨ ਵਿਛਾਈ ਕਰਕੇ ਆਪਾਂ ਬਿਰਾਜਮਾਨ ਕਰਦੇ ਹਾਂ, ਪ੍ਰਕਾਸ਼ਮਾਨ ਕਰਦੇ, ਪੰਜਾਂ ਸਿੰਘਾਂ ਦੇ ਸਹਿਤ ਸੁਖ ਆਸਣ ਤੋਂ ਲੈ ਕੇ ਪ੍ਰਕਾਸ਼ਮਾਨ ਤੱਕ ਪਾਵਨ ਸਰੂਪ ਲਿਆਉਂਦੇ ਜਾਂਦੇ ਨੇ। ਬੜੀ ਸ਼ਰਧਾ ਦੇ ਨਾਲ ਨਮਸਕਾਰ ਕਰਦੇ ਹਾਂ। ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਆਪਣਾ ਇਸ਼ਟ ਮੰਨਦੇ ਹਾਂ। ਸੋ ਸਤਿਸੰਗ ਜੀ, ਉਹ ਪਾਵਨ ਸਰੂਪ ਆਪਾਂ ਘਰਾਂ ਦੀਆਂ ਡਿੱਗੀਆਂ, ਵਾਹਿਗੁਰੂ ਕਾਰ ਦੀ ਡਿੱਗੀ ਵਿੱਚ ਕਿਵੇਂ ਰੱਖ ਸਕਦੇ ਹਾਂ? ਸੋ ਸਤਿਸੰਗ ਜੀਓ, ਜਿੱਥੇ ਜੁੱਤੀਆਂ ਜੋੜੇ ਜਾਂ ਹੋਰ ਖਾਣ ਪੀਣ ਵਾਲੀਆਂ ਵਸਤੂਆਂ ਆਮ ਪਈਆਂ ਹੁੰਦੀਆਂ ਨੇ। ਸੋ ਇਹ ਬਹੁਤ ਭਾਰੀ ਜਿਹੜੀ ਨਿਰਾਦਰੀ ਹੋਈ ਹੈ, ਇਹ ਅਣਗਹਿਲੀ ਨਹੀਂ ਹੈ। ਸੋ ਸਾਧ ਸੰਗਤ ਜੀ, ਆਪ ਸੰਗਤਾਂ ਦੇ ਹੱਥ ਜੋੜ ਕੇ ਬੇਨਤੀ ਹੈ, ਜ਼ਰੂਰ ਆਪ ਜੀ ਨੇ ਉੱਥੇ ਸ਼ਮੂਲੀਅਤ ਕਰਨ ਦੀ ਕਿਰਪਾਲਤਾ ਕਰਨੀ। ਗੁਰਦੁਆਰਾ ਸਿੰਘ ਸਭਾ 132-80 ਦੇ ਉੱਪਰ ਆਓ, ਢਾਡੀ ਵਾਰਾਂ ਦੇ ਨਾਲ ਜੁੜੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
3: ਵਾਹਿਗੁਰੂ ਜੀ।

ਕੀ ਪ੍ਰਿਤਪਾਲ ਕਰੈ ਨਿਤ ਸੰਤ ਉਬਾਰ ਗਨੀਮਨ ਗਾਰੈ ਪਸ਼ ਪਸ਼ੂ ਨਗ ਨਾਗ ਨਰਾਤਪ ਸਰਬ ਸਮੇਂ ਸਭ ਕੋ ਪ੍ਰਿਤਪਾਰੈ ਪੋਖਤ ਹੈ ਜਲ ਮੈਂ ਥਲ ਮੈਂ ਪਲ ਮੈਂ ਕਲ ਕੇ ਨਹੀਂ ਕਰਮ ਵਿਚਾਰੈ ਦੀਨ ਦਿਆਲ ਦਿਆ ਨਿਧ ਦੋਖਨ ਦੇਖਤ ਹੈ ਪਰ ਦੇਤ ਨਹਾਰੇ ਨਿਮਾਣਿਆਂ ਦੇ ਮਨ ਸਤਿਗੁਰੂ ਨਿਤਾਣਿਆਂ ਦੇ ਤਨ ਸਤਿਗੁਰੂ ਨਿਓਟਿਆਂ ਦੇ ਓਟ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਤਿਨ੍ਹਾਂ ਦੇ ਮੁਕੱਦਸ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੇ ਗੁਰੂ ਪਿਆਰੇ ਸਤਸੰਗੀ ਜਨੋ ਫਤਿਹ ਦੇ ਪਾਵਨ ਸਿਮਰਨ ਦੇ ਨਾਲ ਆਪਣੀ ਅਤੇ ਸਾਡੀ ਹਾਜ਼ਰੀ ਗੁਰੂ ਚਰਨਾਂ ਵਿੱਚ ਲਵਾਉਂਦੇ ਹੋਏ ਗੱਜ ਕੇ ਗਜਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੱਲ੍ਹ ਰਾਤਰੀ ਦੇ ਦੀਵਾਨ ਵਿੱਚ ਇਤਿਹਾਸ ਦੀ ਲੜੀ ਇੱਥੇ ਪਹੁੰਚੀਏ ਕਿ ਬਾਬਾ ਬੰਦਾ ਸਿੰਘ ਬਹਾਦਰ ਯੋਧਿਆਂ ਦੇ ਸਹਿਯੋਗ ਦੇ ਨਾਲ ਸਰਹੰਦ ਨੂੰ ਫਤਿਹ ਕਰ ਲਿਆ ਹੈ। ਜਿੱਥੇ ਬਾਬਾ ਜ਼ੋਰਾਵਰ ਸਿੰਘ ਅਤੇ ਬਾਬਾ ਫਤਿਹ ਸਿੰਘ ਨੂੰ ਸ਼ਹੀਦ ਕੀਤਾ ਗਿਆ ਉੱਥੇ ਖਾਲਸਾਈ ਪੱਛਮ ਲਹਿਰਾਇਆ ਗਿਆ। ਰਾਜਧਾਨੀ ਮੁਕਲਸਗੜ੍ਹ ਦੇ ਕਿਲੇ ਨੂੰ, ਇਹ ਮੁਕਲਸਗੜ੍ਹ ਦਾ ਕਿਲ੍ਹਾ ਕਿਉਂਕਿ ਸ਼ਾਹਜਹਾਨ ਬੜਾ ਇਮਾਰਤਾਂ ਬਣਾਉਣ ਦਾ ਸ਼ੌਕੀਨ ਸੀ, ਉਹਨੇ ਤਾਜ ਮਹਿਲ ਵੀ ਬਣਾਇਆ, ਇਹੋ ਜਿਹੇ ਬਹੁਤ ਸਾਰੇ ਕਿਲ੍ਹੇ ਬਣਾਏ। ਜਿਹੜਾ ਸਰਹੰਦ ਵਾਲਾ ਠੰਡਾ ਬੁਰਜ ਹੈ ਉਹਦਾ ਜ਼ਿਕਰ ਵੀ ਆਉਂਦਾ ਹੈ ਕਿ ਉਹਨੂੰ ਸ਼ਾਹਜਹਾਨ ਨੇ ਰਿਪੇਅਰ ਕਰਾ ਕੇ ਨਵੇਂ ਸਿਰੇ ਤੋਂ ਤਾਜ਼ਾ ਕੀਤਾ। ਇਹ ਮੁਖਲਸਗੜ੍ਹ ਦਾ ਕਿਲ੍ਹਾ ਬਣਾਉਣ ਵਾਲਾ ਉਹੋ ਹੀ ਮੁਖਲਸ ਖਾਨ ਨੇ। ਮੈਂ ਕੱਲ੍ਹ ਦੇ ਦੀਵਾਨ ਵਿੱਚ ਪਰਸੋਂ ਸ਼ਾਇਦ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜਿਹੜਾ ਲਾਹੌਰ ਤੋਂ 7000 ਫੌਜ ਲੈ ਕੇ ਅੰਮ੍ਰਿਤਸਰ ਆਇਆ, ਸਿੱਖਾਂ ਦੀ ਪਹਿਲੀ ਜੰਗ ਦੇ ਤਲਵਾਰਾਂ ਦੀ ਜੰਗ ਵਿੱਚ ਜਿਹੜਾ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਹੱਥੋਂ ਮਾਰਿਆ ਗਿਆ, ਉਸ ਮੁਖਲਸ ਖਾਨ ਦਾ ਇਹ ਬਣਿਆ ਕਿਲ੍ਹਾ ਹੈ, ਬਣਾਇਆ ਸ਼ਾਹਜਹਾਨ ਨੇ। ਉਸ ਕਿਲ੍ਹੇ ਦਾ ਨਾਂ ਹੀ ਮੁਖਲਸਗੜ੍ਹ ਰੱਖਿਆ ਗਿਆ। ਉਹਦਾ ਨਾਂ ਬਦਲ ਕੇ ਉਹਨੂੰ ਰਿਪੇਅਰ ਕਰਕੇ ਬਾਬਾ ਬੰਦਾ ਸਿੰਘ ਬਹਾਦਰ ਨੇ ਉਹਨੂੰ ਆਪਣੀ ਰਾਜਧਾਨੀ ਬਣਾਇਆ, ਉਹਦਾ ਨਾਂ ਲੋਹਗੜ੍ਹ ਰੱਖਿਆ। ਧਿਆਨ ਦੇਣਾ, ਆਪਣੀ ਮੋਹਰ ਚਲਾਈ ਦੇਗੋਂ ਤੇਗੋਂ ਫਤਿਹ ਨੁਸਰਤ ਬੇਦਰੰਗ ਯਾਫਤ ਅਜ ਨਾਨਕ ਗੁਰੂ ਗੋਬਿੰਦ ਸਿੰਘ। ਜਿਹੜੀ ਮੋਹਰ ਕਹਿੰਦੇ ਪੈਸੇ ਕਿ ਜਿੰਨੀ ਚੌੜੀ ਅਤੇ ਗੋਲ ਮੋਹਰ, ਬਾਬਾ ਬੰਦਾ ਸਿੰਘ ਦੀ ਸਰਕਾਰ ਦੇ ਵੇਲੇ ਜਿਹੜੀ ਸਰਕਾਰੀ ਦਸਤਾਵੇਜ਼ 'ਤੇ ਲੱਗਦੀ ਉਹ ਬਣੀ। ਜਿਹੜਾ ਸਿੱਕਾ ਚਲਾਇਆ ਉਹ ਵੀ ਗੁਰੂ ਨਾਨਕ ਮਹਾਰਾਜ ਸੱਚੇ ਪਾਤਸ਼ਾਹ ਅਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਨਾਮ 'ਤੇ ਚਲਾਇਆ, ਸਿੱਕਾ ਜਦ ਬਰ ਹਰ ਦੋ ਆਲਮ ਤੇਗ ਨਾਨਕ ਵਹਿਬ ਅਸਤ ਫਤਿਹ ਗੋਬਿੰਦ ਸਿੰਘ ਸ਼ਾਹ ਸ਼ਾਹਨ ਫਜਲ ਸੱਚਾ ਸਾਹਿਬ ਅਸਤ। ਆਪਣਾ ਕਰੰਸੀ, ਆਪਣੀ ਮੋਹਰ, ਆਪਣਾ ਝੰਡਾ, ਆਪਣਾ ਆਗੂ ਔਰ ਗੁਰੂ ਪਿਆਰੀ ਸਾਧ ਸੰਗਤ ਆਪਣਾ ਰਾਜ ਕਾਇਮ ਕੀਤਾ। ਆਓ, ਯੂਪੀ ਦਾ ਰਾਮਗੜ੍ਹ ਦਾ ਇਲਾਕਾ ਹੈ, ਰਾਮਪੁਰ ਦਾ, ਸਹਾਰਨਪੁਰ ਜਮੁਨਾ ਤੱਕ, ਮੁਸਤਫਾਬਾਦ, ਕਰਨਾਲ, ਸੋਨੀਪਤ, ਪਾਣੀਪਤ, ਅੰਬਾਲਾ, ਰਾਜਪੁਰਾ, ਇੱਧਰੋਂ ਚੰਬੇ ਤੱਕ ਹਿਮਾਚਲ, ਬਸੋਲੀ, ਕਠੂਆ, ਰਾਵੀ ਦੀਆਂ ਕੰਧਾਂ ਤੱਕ ਅਜਨਾਲਾ, ਅੰਮ੍ਰਿਤਸਰ ਤੱਕ ਦਾ ਇਲਾਕਾ ਜਿਹੜਾ ਲਗਭਗ ਜਮੁਨਾ ਤੋਂ ਲੈ ਕੇ ਰਾਵੀ ਤੱਕ ਬਾਬਾ ਬੰਦਾ ਸਿੰਘ ਬਹਾਦਰ ਨੇ 5 ਸਾਲ ਖਾਲਸਾ ਰਾਜ ਪੈਦਾ ਕਰ ਦਿੱਤਾ। ਉਹ ਗੱਲ ਵੱਖਰੀ ਹੈ ਕਿ ਇੱਕ ਪਾਸੇ ਰਾਜ ਸਾਂਭਦੇ ਮਗਰ ਫੌਜਾਂ ਆਉਂਦੀਆਂ ਫਿਰ ਮੁਕਾਬਲਾ ਕਰਦੇ, ਕਿਤੇ ਜਿੱਤ ਜਾਂਦੇ ਅਤੇ ਕਿਤੇ ਹਾਰ ਜਾਂਦੇ। ਬਹਾਦਰ ਸ਼ਾਹ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਨੇ ਰਾਜ ਕਾਇਮ ਕੀਤਾ ਉਦੋਂ ਰਾਜ ਪਤਾਨੇ ਵਿੱਚ ਉਹ ਕਾਇਮ ਬਖਸ਼ ਦੀ ਬਗਾਵਤ ਦਬਾਉਣ ਨੂੰ ਗਿਆ ਹੋਇਆ ਸੀ। ਯਾਦ ਰਹੇ ਔਰੰਗਜ਼ੇਬ ਦੇ 3 ਪੁੱਤਰਾਂ 'ਚ ਤੇਗ ਖੜਕੀ ਸੀ, ਤਾਰਾ ਆਜ਼ਮ ਮਾਰਿਆ ਗਿਆ, ਉਹਦਾ ਪੁੱਤਰ ਬੇਦਾਰ ਬਖਸ਼ ਵੀ ਮਾਰਿਆ ਗਿਆ, ਪਰ ਅਜੇ ਕਾਇਮ ਬਖਸ਼ ਜਿਉਂਦਾ ਸੀ। ਉਹਦੀ ਬਗਾਵਤ ਦਬਾਉਣ ਵਾਸਤੇ ਬਹਾਦਰ ਸ਼ਾਹ ਦਾ ਧਿਆਨ ਉਹ ਦੱਖਣ ਵਾਲੇ ਪਾਸੇ ਅਤੇ ਰਾਜ ਪਤਾਣੇ ਵੱਲ ਵੱਧ ਸੀ। ਇਸ ਗੱਲ ਦਾ ਫਾਇਦਾ ਖਾਲਸਾ ਫੌਜਾਂ ਨੂੰ ਮਿਲਿਆ, ਬਾਬਾ ਬੰਦਾ ਸਿੰਘ ਬਹਾਦਰ ਨੇ ਖਾਲਸਾ ਰਾਜ ਪੈਦਾ ਕਰ ਲਿਆ। ਜਿਉਂ ਜਿਉਂ ਖਾਲਸਾ ਰਾਜ ਪੈਦਾ ਹੁੰਦਾ ਹੈ, ਐਡਮਿਨਿਸਟ੍ਰੇਸ਼ਨ ਨੂੰ ਸਾਂਭਣ ਵਾਸਤੇ ਉਹਦਾ ਚਾਰਜ ਕੋਈ ਤਹਿਸੀਲਦਾਰ, ਕੋਈ ਨੈਬ ਤਹਿਸੀਲਦਾਰ, ਕਿਤੇ ਸੂਬੇਦਾਰ, ਕਿਤੇ ਥਾਣੇਦਾਰ ਬਹਾਉਣਾ ਪੈਂਦਾ ਹੈ। ਇਸ ਕਰਕੇ ਅੱਗੇ ਮੈਦਾਨੇ ਜੰਗ ਵਿੱਚ ਲੜਨ ਵਾਲੀ ਨਫ਼ਰੀ ਘੱਟਦੀ ਗਈ ਅਤੇ ਐਡਮਿਨਿਸਟ੍ਰੇਸ਼ਨ ਨੂੰ ਚਲਾਉਣ ਵਾਲੇ ਵੱਧਦੇ ਗਏ। ਕੁਝ ਗੱਲਾਂ ਧਿਆਨ 'ਚ ਰੱਖਣ ਯੋਗ ਨੇ। ਬਾਬਾ ਬੰਦਾ ਸਿੰਘ ਬਹਾਦਰ ਨੇ ਜਿੱਥੇ ਵਾਹੀਕਾਰਾਂ ਨੂੰ ਜ਼ਮੀਨਾਂ ਦਿੱਤੀਆਂ, ਜ਼ਿਮੀਂਦਾਰਾਂ ਸਿਸਟਮ ਖਤਮ ਕੀਤਾ, ਇਸੇ ਸਿਸਟਮ ਨੂੰ ਬਾਅਦ ਵਿੱਚ ਮਹਾਰਾਜਾ ਰਣਜੀਤ ਸਿੰਘ ਨੇ ਪੱਕੇ ਤੌਰ 'ਤੇ ਐਲਾਨ ਕਰ ਦਿੱਤਾ ਕਿ ਜ਼ਮੀਨ ਉਹਦੀ ਹੈ ਜਿਹੜਾ ਵਾਹ ਰਿਹਾ। ਧਿਆਨ ਦੇਣਾ। ਔਰ ਦੂਸਰੀ ਗੱਲ, ਅੱਜ ਪੰਜਾਬ ਦੀ ਧਰਤੀ 'ਤੇ ਨਸ਼ਿਆਂ ਦਾ ਬੜਾ ਬੋਲਬਾਲਾ ਏ। ਬਾਬਾ ਬੰਦਾ ਸਿੰਘ ਬਹਾਦਰ ਦੇ ਵੇਲੇ ਹੁਕਮਨਾਮਾ ਜਾਰੀ ਹੋਇਆ ਕਿ ਕਿਸੇ ਕਿਸਮ ਦਾ ਨਸ਼ਾ ਉਹਦੇ ਰਾਜ ਦੇ ਅੰਦਰ ਨਹੀਂ ਵਿਕੇਗਾ। ਯਾਦ ਰਹੇ
ਜਦੋਂ ਸਰਕਾਰਾਂ ਸਖਤੀ ਕਰਨ ਫਿਰ ਲੋਕ ਚਿੱਟੇ ਨਾਲ ਕਿਉਂ ਮਰਨ? ਐਸਾ ਨਹੀਂ ਹੋਇਆ, ਕਿਉਂਕਿ ਸਰਕਾਰਾਂ ਆਪ ਨਸ਼ੇ ਵਿਕਾਉਂਦੀਆਂ ਨੇ, ਤਾਂ ਕਰਕੇ ਇਹ ਨਸ਼ਿਆਂ ਦੀ ਵਿਕਰੀ ਚੱਲ ਰਹੀ ਏ। ਸਰਕਾਰ ਚਾਹਵੇ ਤਾਂ ਨਸ਼ੇ ਬੰਦ ਹੋ ਸਕਦੇ ਨੇ। ਸਰਕਾਰੀ ਆੜ ਦੇ ਥੱਲੇ, ਸਰਕਾਰੀ ਰਹਿਣ ਮਾਂ ਦੇ ਥੱਲੇ ਜਿਹੜੇ ਨਸ਼ੇ ਉਹ ਵਿਕ ਰਹੇ ਨੇ, ਅਤੇ ਪੰਜਾਬ ਦੇ ਅੰਦਰ ਹੁਣ ਨਸ਼ਿਆਂ ਦਾ ਛੇਵਾਂ ਦਰਿਆ ਚੱਲ ਰਿਹਾ ਹੈ। ਬਾਬਾ ਬੰਦਾ ਸਿੰਘ ਬਹਾਦਰ ਨੇ ਹੁਕਮਨਾਮਾ ਜਾਰੀ ਕੀਤਾ ਹੈ ਕਿ ਉਹਦੇ ਰਾਜ ਦੇ ਅੰਦਰ ਕਿਤੇ ਵੀ ਕਿਸੇ ਪ੍ਰਕਾਰ ਦਾ ਜੇ ਨਸ਼ਾ ਮਿਲ ਗਿਆ ਉਹਨੂੰ ਘੱਟੋ ਘੱਟ ਸਜਾਏ ਮੌਤ ਦਿੱਤੀ ਜਾਏਗੀ। ਬਿਲਕੁਲ ਨਸ਼ੇ 'ਤੇ ਪਾਬੰਦੀ ਲੱਗੀ ਹੋਈ। ਇਸ ਤਰ੍ਹਾਂ ਬਾਬਾ ਬੰਦਾ ਸਿੰਘ ਬਹਾਦਰ ਦਾ ਹਲੇਮੀ ਰਾਜ ਪੈਦਾ ਹੋਇਆ। ਉੱਧਰੋਂ ਬਹਾਦਰ ਸ਼ਾਹ ਰਾਜ ਪਤਾਣੇ ਉਹਨੂੰ ਖਬਰ ਮਿਲੀ, ਕਿਉਂਕਿ ਸਰਹੰਦ ਤੋਂ ਵੀ ਖਬਰਾਂ ਮਿਲੀਆਂ, ਥਾਨੇਸਰ ਤੋਂ, ਕਰਨਾਲ ਤੋਂ, ਅੰਬਾਲੇ ਤੋਂ, ਸਮਾਣੇ ਤੋਂ, ਸਢੌਰੇ ਤੋਂ ਜਿਹੜੇ ਹਾਰ ਕੇ ਲੋਕ ਨੱਸ ਗਏ, ਉਹਨਾਂ ਜਾ ਕੇ ਬਹਾਦਰ ਸ਼ਾਹ ਨੂੰ ਦੱਸਿਆ ਕਿ ਤੂੰ ਕੈਮ ਬਖਸ਼ ਦੀ ਬਗਾਵਤ ਦਬਾਉਣ ਨੂੰ ਫਿਰਦਾ ਏ। ਇੱਧਰ ਪੰਜਾਬ ਦੇ ਉੱਤੇ ਬਾਬਾ ਬੰਦਾ ਸਿੰਘ ਬਹਾਦਰ ਨੇ ਖਾਲਸੇ ਰਾਜ ਦੇ ਝੰਡੇ ਚਲਾ ਦਿੱਤੇ ਨੇ। ਬਹਾਦਰ ਸ਼ਾਹ ਰਾਜ ਪਤਾਣੇ ਤੋਂ ਵਾਪਸ ਆਇਆ, ਬੇਅੰਤ ਫੌਜਾਂ ਲੈ ਕੇ ਜਿਹੜੇ ਇਲਾਕੇ ਬਾਬਾ ਬੰਦਾ ਸਿੰਘ ਬਹਾਦਰ ਨੇ ਜਿੱਤੇ ਹੋਏ ਸਨ ਉਹਨਾਂ ਉੱਤੇ ਫੌਜਾਂ ਲੈ ਕੇ ਚੜ੍ਹਦਾ ਹੈ। ਸੂਰਮੇ ਮਰਦਾਂ ਵਾਂਗ ਅੱਗੋਂ ਮੁਕਾਬਲਾ ਕਰਦੇ ਨੇ, ਕਿਤੇ ਜਿੱਤਦੇ ਅਤੇ ਕਿਤੇ ਹਾਰਦੇ। ਅਖੀਰ ਬਾਬਾ ਬੰਦਾ ਸਿੰਘ ਬਹਾਦਰ ਚੰਬੇ ਜਾ ਕੇ ਉਹਨਾਂ ਨੇ ਇੱਕ ਵਿਆਹ ਕੀਤਾ। ਚੰਬੇ ਦੇ ਰਾਜੇ ਦੀ ਲੜਕੀ ਬੀਬੀ ਸ਼ਸ਼ੀਲ ਕੌਰ, ਜਿਹਦੀ ਕੁੱਖ ਵਿੱਚੋਂ ਬਾਬਾ ਅਜੇ ਸਿੰਘ ਪੈਦਾ ਹੋਇਆ, ਇੱਕ ਵਿਆਹ ਉਹਨਾਂ ਨੇ ਜੰਮੂ ਦੀ ਧਰਤੀ 'ਤੇ ਕੀਤਾ, ਉਹਦਾ ਨਾਂ ਹੈ ਬੀਬੀ ਸਾਹਿਬ ਕੌਰ। ਉਹਦੀ ਕੁੱਖ 'ਚੋਂ ਸਰਦਾਰ ਰਣਜੀਤ ਸਿੰਘ ਪੈਦਾ ਹੋਇਆ। ਰਣਜੀਤ ਸਿੰਘ ਦੀ ਅੰਸ਼ਬੰਸ਼ ਜਿਹੜੀ ਹੈ ਉਹ ਅੱਜ ਵੀ ਆਰਸਪੁਰਾ, ਜੰਮੂ ਆਰਸਪੁਰਾ ਉਸ ਇਲਾਕੇ ਵਿੱਚ ਉਹਦਾ ਪਰਿਵਾਰ ਅੱਜ ਵੀ ਉਹਦੀ ਅੰਸ਼ਬੰਸ਼ ਚੱਲਦੀ ਹੈ। ਪਰ ਜਿਹੜਾ ਵਿਆਹ ਉਹਨਾਂ ਚੰਬੇ ਜਾ ਕੇ ਕੀਤਾ ਬੀਬੀ ਸ਼ਸ਼ੀਲ ਕੌਰ ਦੇ ਨਾਲ, ਉਹਦੀ ਕੁੱਖ ਵਿੱਚੋਂ ਜਿਹੜਾ ਅਜੇ ਸਿੰਘ ਪੈਦਾ ਹੋਇਆ। ਤੱਕੋ ਜ਼ਰਾ ਇਸ ਇਲਾਕੇ 'ਚੋਂ, ਕਠੂਏ ਦੇ ਵਿੱਚੋਂ ਬਾਬਾ ਬੰਦਾ ਸਿੰਘ ਬਹਾਦਰ ਨੂੰ ਲਾਹੌਰ ਵੱਲੋਂ ਫੌਜ ਆਈ, ਪਿਛਾਂ ਹਟਣਾ ਪੈ ਗਿਆ, ਕਿਉਂਕਿ ਪਹਿਲਾਂ ਲਾਹੌਰ ਦਾ ਜਿਹੜਾ ਸੂਬੇਦਾਰ ਅਸਲਮ ਖਾਨ ਹੈ ਉਹ ਅਸਲੋਂ ਕਮਜ਼ੋਰ ਪੈ ਚੁੱਕਾ, ਉਹ ਖਾਲਸਾ ਫੌਜਾਂ ਦੀ ਸਾਹਮਣਾ ਨਹੀਂ ਕਰਨਾ ਚਾਹੁੰਦਾ। ਫਿਰ ਬਹਾਦਰ ਸ਼ਾਹ ਨੇ ਉੱਥੋਂ ਦਾ ਸੂਬੇਦਾਰ ਬਦਲ ਕੇ ਅਬਦੁਲ ਸਮਦ ਖਾਨ ਨੂੰ ਲਾਇਆ। ਜੰਮੂ ਦਾ ਫੌਜਦਾਰ ਜ਼ਕਰੀਆ ਖਾਨ ਅਬਦੁਲ ਸਮਦ ਖਾਨ ਦੇ ਪੁੱਤਰ ਨੂੰ ਲਾਇਆ, ਔਰ ਨਾਲ ਹੀ ਐਲਾਨ ਕੀਤਾ ਕਿ ਜਲਦੀ ਤੋਂ ਜਲਦੀ ਬਾਬਾ ਬੰਦਾ ਸਿੰਘ ਬਹਾਦਰ ਉਹਦੇ ਨਾਲ ਦੇ ਜਿੰਨੇ ਸਿੰਘ ਸੂਰਮੇ ਨੇ ਉਹਨਾਂ ਨੂੰ ਗ੍ਰਿਫਤਾਰ ਕਰਕੇ ਸਰਕਾਰ ਦੇ ਹਵਾਲੇ ਕੀਤਾ ਜਾਏ। ਇਸ ਕਰਕੇ ਫੌਜਦਾਰ ਬਟਾਲਾ, ਫੌਜਦਾਰ ਕਲਾਨੌਰ, ਸੂਬੇਦਾਰ ਲਾਹੌਰ ਆਰ ਸਿਆਬ ਖਾਨ, ਗੋਪਾਲ ਸਿੰਘ ਭਦੌੜੀਆ, ਕਮਰਉਦੀਨ, ਇਹ ਸਾਰੇ ਰਲ ਕੇ ਇਹਨਾਂ ਫੌਜਾਂ ਦੀ ਬਹੁਤ ਵੱਡੀ ਗਿਣਤੀ ਦੇ ਨਾਲ ਬਾਬਾ ਬੰਦਾ ਸਿੰਘ ਬਹਾਦਰ ਨੂੰ ਕਲਾਨੌਰ ਦੇ ਇਲਾਕੇ ਵਿੱਚ ਆਣ ਮਿਲੇ। ਕਲਾਨੌਰ ਤੋਂ ਵੀ ਬੜਾ ਮਾਲ ਬਾਬਾ ਜੀ ਨੇ ਲੁੱਟਿਆ, ਬਟਾਲੇ ਨੂੰ ਲੁੱਟਿਆ। ਅਖੀਰ ਫੌਜਾਂ ਦਾ ਜ਼ੋਰ ਪੈਂਦਾ ਹੋਣ ਕਰਕੇ ਬਾਬਾ ਬੰਦਾ ਸਿੰਘ ਭੀਲੋਵਾਲ ਦੇ ਲਾਗੇ ਲੜ ਰਹੇ ਸਨ, ਇੱਕ ਕਿਲ੍ਹਾ ਤਿਆਰ ਕਰਨ ਲੱਗੇ, ਪਰ ਇੰਨਾ ਸਮਾਂ ਨਾ ਮਿਲਿਆ ਕਿ ਕਿਲ੍ਹਾ ਤਿਆਰ ਹੋ ਸਕਦਾ, ਫੌਜਾਂ ਦਾ ਘੇਰਾ ਪੈ ਗਿਆ। ਬਾਬਾ ਬੰਦਾ ਸਿੰਘ ਬਹਾਦਰ ਨੂੰ ਪਿਛਾਂ ਹਟ ਕੇ ਦੁਨੀ ਚੰਦ ਦੀ ਹਵੇਲੀ ਦੇ ਅੰਦਰ ਰੁਕਣਾ ਪੈ ਗਿਆ। ਇਹ ਉਹ ਹੀ ਜਗ੍ਹਾ ਹੈ ਜਿਹਨੂੰ ਅੱਜ ਗੁਰਦਾਸ ਨੰਗਲ ਦੀ ਗੜੀ ਆਖਿਆ ਜਾਂਦਾ ਹੈ। ਇਹ ਦੁਨੀ ਚੰਦ ਦੀ ਹਵੇਲੀ ਇੱਕ ਥੇ ਉੱਤੇ ਬਣੀ ਹੋਈ ਹੈ ਔਰ ਉੱਚਾ ਥਾਂ ਹੈ, ਚਾਰ ਸਵੇਰੇ ਇਹਦੇ ਚਾਰ ਦੁਆਰੀ ਹੈ। ਉੱਥੇ ਬਾਬਾ ਬੰਦਾ ਸਿੰਘ ਬਹਾਦਰ ਘੇਰੇ 'ਚ ਆ ਗਏ। ਲਗਾਤਾਰ ਅਪ੍ਰੈਲ 1714 ਤੋਂ ਲੈ ਕੇ, ਗੁਰੂ ਪਿਆਰੀ ਸਾਧ ਸੰਗਤ 1715 ਅਪ੍ਰੈਲ ਤੋਂ ਲੈ ਕੇ ਦਸੰਬਰ 1715 ਤੱਕ 8 ਮਹੀਨੇ ਘੇਰਾ ਪਿਆ ਰਿਹਾ। ਪਹਿਲਾਂ ਸੂਰਮੇ ਕਿਲ੍ਹੇ ਤੋਂ ਬਾਹਰ ਜਾਂਦੇ, ਕੁਝ ਘੋੜਿਆਂ ਦੇ ਵਾਸਤੇ ਪੱਠਾ ਦੱਥਾ ਲੈ ਆਉਂਦੇ, ਕੁਝ ਖਾਣ ਦਾ ਪ੍ਰਬੰਧ ਕਰਦੇ, ਪਰ ਹੌਲੀ ਹੌਲੀ ਘੇਰਾ ਮਜ਼ਬੂਤ ਹੁੰਦਾ ਚਲਾ ਗਿਆ। ਸਰਕਾਰ ਵੱਲੋਂ ਹਦਾਇਤਾਂ ਹੋਰ ਸਖਤ ਹੋ ਗਈਆਂ ਕਿ ਜਿਹੜਾ ਗੜੀ ਤੋਂ ਬਾਹਰ ਆਉਂਦਾ ਏ ਉਹਨੂੰ ਬਾਹਰ ਜਾਣ ਦਿੱਤਾ ਜਾਏ, ਪਰ ਜਿਹੜਾ ਵਾਪਸ ਮੁੜ ਕੇ ਆਉਂਦਾ ਉਹਨੂੰ ਨਾ ਆਉਣ ਦਿੱਤਾ ਜਾਏ, ਉਹਨੂੰ ਕਤਲ ਕਰ ਦਿੱਤਾ ਜਾਏ। ਇਸ ਤਰ੍ਹਾਂ ਗੜੀ ਦੇ ਅੰਦਰ ਗਿਣਤੀ ਘੱਟਦੀ ਗਈ, ਅਨਾਜ ਦਾਣਾ ਪੱਠਾ ਬਿਲਕੁਲ ਮੁੱਕ ਗਿਆ। ਅਖੀਰ ਮੁਸੀਬਤ ਦੇ ਟਾਈਮ 'ਤੇ ਵਿਦਵਾਨ ਕਹਿੰਦੇ ਨੇ ਮੌਤੋਂ ਭੁੱਖ ਬੁਰੀ, ਰਾਤੀ ਸੁੱਤੇ ਖਾ ਕੇ ਸੁਬਾਹ ਫਿਰ ਖੜੀ, ਯੋਧਿਆਂ ਨੇ ਦਰਖਤਾਂ ਦੇ ਪੱਤੇ ਤੋੜ ਕੇ ਵੀ ਖਾਧੇ, ਛਿੱਲਾਂ ਪੀ ਕੇ ਦਰਖਤਾਂ ਦੀਆਂ ਆਟਾ ਬਣਾ ਕੇ ਉਹਦੇ ਨਾਲ ਵੀ ਪੇਟ ਨੂੰ ਝੁਲਕਾ ਦਿੱਤਾ, ਕਈਆਂ ਨੇ ਆਪਣੇ ਪੱਟ ਚੀਰ ਕੇ ਢਿੱਡਾਂ 'ਚ ਪਾ ਲਏ, ਇਸ ਕਰਕੇ ਕਿ ਕੌਮ ਦੀ ਖਾਤਰ 2-4 ਦਿਨ ਸਵਾਸ ਹੋਰ ਜਿਉਂਦੇ ਰਹਿ ਸਕੀਏ। ਕਹਿੰਦੇ ਨੇ ਇੱਥੋਂ ਤੱਕ ਕਿ ਕਈ ਵਾਰਾਂ ਉਹਨਾਂ ਨੂੰ ਜਿਹੜਾ ਘੋੜਾ ਵੀ ਮਰਨ ਲੱਗਦਾ ਉਹ ਘੋੜੇ ਵੀ ਜਿਹੜੇ ਆ ਸਿੰਘਾਂ ਨੂੰ ਉੱਥੇ ਚਟਕਾ ਕੇ ਖਾਣੇ ਪਏ, ਕਿਉਂਕਿ ਜ਼ਿੰਦਗੀ ਨੂੰ ਚੱਲਦਾ ਰੱਖਣ ਵਾਸਤੇ ਇਸ ਹਾਲਾਤ ਵਿੱਚ
ਭੁੱਖ ਤੇ ਦੁੱਖ ਦੇ ਸਮੇਂ ਸੂਰਮੇ ਜਿਵੇਂ ਸਮਾਂ ਕੱਟ ਰਹੇ ਨੇ, ਇਸ ਕਹਾਣੀ ਨੂੰ ਬਿਆਨ ਕੀਤਾ ਕੌਮ ਦੇ ਹੋ ਗੁਜਰੇ ਮਹਾਨ ਢਾਡੀ ਗਿਆਨੀ ਸੋਹਣ ਸਿੰਘ ਜੀ ਸੀਤਲ। ਪਿਆਰ ਨਾਲ ਸਰਵਣ ਕਰੋ ਬੀਏ ਦਾ ਢਾਡੀ ਜਥਾ ਇਉਂ ਬਿਨ ਕਰ ਰਿਹਾ।

ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਬਾਬਾ ਬੰਦਾ ਸਿੰਘ ਬਹਾਦਰ ਤੇ ਖਾਲਸੇ ਦੀ ਸ਼ਕਤੀ ਤੋੜਨ ਵਿੱਚ ਬਹਾਦਰ ਸ਼ਾਹ ਦਾ ਬੜਾ ਵੱਡਾ ਯੋਗਦਾਨ ਹੈ। ਪਰ ਉਹ ਪਾਗਲ ਹੋ ਕੇ ਮਰ ਗਿਆ, ਇੱਥੋਂ ਤੱਕ ਪਾਗਲ ਹੋ ਗਿਆ। ਉਹਨੇ ਐਲਾਨ ਕਰ ਦਿੱਤਾ ਜਦੋਂ ਰਾਜ ਪਤਾਣੇ 'ਚੋਂ ਆਇਆ 1711 ਦੇ ਅਖੀਰ ਵਿੱਚ, ਉਹਨੇ ਐਲਾਨ ਕੀਤਾ ਕਿ ਮੈਨੂੰ ਹਿੰਦੂਆਂ ਅਤੇ ਸਿੱਖਾਂ ਦੀ ਪਛਾਣ ਨਹੀਂ ਆਉਂਦੀ, ਜਿਹੜਾ ਹਿੰਦੂ ਏ ਉਹ ਦਾੜੀ ਅਤੇ ਮੁੱਛਾਂ ਕਟਵਾਏ, ਥਾਂ ਥਾਂ 'ਤੇ ਚਰਾਹਿਆਂ 'ਚ ਨਾਈ ਬਾਲੇ ਕਿ ਮੈਨੂੰ ਉਹਨਾਂ ਦੀ ਪਛਾਣ ਆ ਜਾਏ। ਇਹ ਫਿਰ ਖਾਲਸਾ ਰਾਜ ਨੂੰ ਖਤਮ ਕਰਦਾ ਕਰਦਾ ਬਾਬਾ ਬੰਦਾ ਸਿੰਘ ਬਹਾਦਰ ਨੂੰ ਭਾਵ ਗ੍ਰਿਫਤਾਰ ਕਰਦਾ ਕਰਦਾ ਜਦੋਂ ਲਾਹੌਰ ਆਇਆ, ਇੱਥੇ ਆ ਕੇ ਪਾਗਲ ਹੋ ਗਿਆ। ਇਹਨੇ ਆਖਿਆ ਹੁਣ ਉਹਨਾਂ ਦੇ ਕੇਸ ਵੀ ਕਤਲ ਕਰਾ ਦਿਓ। ਇਸ ਤੋਂ ਪਹਿਲਾਂ ਹਿੰਦੂ ਵੀ ਦਾੜੀਆਂ ਰੱਖਦੇ ਸਨ, ਕੇਸ ਵੀ ਰੱਖਦੇ ਸਨ। ਲਾਹੌਰ ਆਇਆ ਕਿਉਂਕਿ ਸਿੱਖਾਂ ਨੂੰ ਇਹ ਸੱਕ ਕਹਿੰਦੇ ਸਨ। ਲਾਹੌਰ ਦੇ ਅੰਦਰ ਆ ਕੇ ਐਲਾਨ ਕੀਤਾ, ਕਹਿੰਦਾ ਸਾਰੇ ਕੁੱਤੇ ਮਾਰ ਦਿਓ। ਥਾਂ ਥਾਂ 'ਤੇ ਅਹਿਲਕਾਰ ਉਹਨਾਂ ਲਾਹੌਰ ਦੇ ਅੰਦਰ, ਨਾ ਕੋਈ ਕੁੱਤਾ ਛੱਡਿਆ ਨਾ ਖੋਤਾ ਛੱਡਿਆ। ਜਿਹੜੇ ਪੀਰ ਫਕੀਰ ਸਨ ਉਹ ਵੀ ਦਾੜੀਆਂ ਰੱਖਦੇ ਸਨ, ਜਿਹੜੇ ਰੱਬ ਦੇ ਭੈ ਵਾਲੇ ਲੋਕ, ਭਾਵੇਂ ਮੁਸਲਮਾਨ ਭਾਵੇਂ ਹਿੰਦੂ ਭਾਵੇਂ ਕੋਈ, ਉਹ ਵੀ ਮਰਵਾ ਦਿੱਤੇ। ਲਾਹੌਰ ਦੇ ਅੰਦਰ ਜਦੋਂ ਇਹ ਪਾਗਲ ਹੋ ਕੇ ਮਰਿਆ, ਝਗੜਾ ਪੈ ਗਿਆ ਕਿ ਤਖ਼ਤ ਕੌਣ ਸੰਭਾਲੇ। ਇਹਦਾ ਤਕਰੀਬਨ ਮਹੀਨੇ ਤੋਂ ਵੱਧ, ਡੇਢ ਦੋ ਮਹੀਨੇ ਤੱਕ ਇਹਦੀ ਲਾਸ਼ ਲਾਹੌਰ ਦੇ ਅੰਦਰ ਰੁਲਦੀ ਰਹੀ, ਉਹਦੇ ਅੰਦਰ ਕੀੜੇ ਚੱਲ ਗਏ। ਅਖੀਰ ਦਿੱਲੀ ਲਿਜਾ ਕੇ ਇਹਨੂੰ ਕਾਕੀ ਬਖਤਿਆਰ ਖਵਾਜਾ ਦੀ ਜਗ੍ਹਾ ਦੇ ਲਾਗੇ ਦਫਨਾਇਆ ਗਿਆ। ਰਾਜ ਤਖ਼ਤ 'ਤੇ ਬੈਠਾ ਜਹਾਂਦਾਰ ਸ਼ਾਹ। ਜਹਾਂਦਾਰ ਸ਼ਾਹ ਲਗਭਗ 10 ਮਹੀਨੇ ਰਾਜ ਕੀਤਾ ਹੈ। ਇਹਨੂੰ ਮਾਰ ਕੇ ਸੱਯਦ ਭਰਾਵਾਂ ਦੀ ਮਦਦ ਦੇ ਨਾਲ ਫਰਕਸ਼ੀਅਰ ਬਾਦਸ਼ਾਹ ਬਣ ਗਿਆ। ਫਰਕਸ਼ੀਅਰ ਬਾਦਸ਼ਾਹ ਦੇ ਹੁਕਮਾਂ ਦੇ ਨਾਲ ਹੁਣ ਬਾਬਾ ਬੰਦਾ ਸਿੰਘ ਬਹਾਦਰ ਦੇ ਉੱਪਰ ਫੌਜ ਚਾੜੀ ਗਈ। ਗੁਰਦਾਸ ਨੰਗਲ ਦੀ ਗੜੀ ਨੂੰ ਘੇਰਾ ਪਿਆ ਹੋਇਆ ਹੈ। ਘੇਰਾ ਪਾਉਣ ਵਾਲੀ ਗਿਣਤੀ ਲਗਭਗ 35-40 ਹਜ਼ਾਰ ਹੈ। ਜਿੱਦਣ ਘੇਰੇ 'ਚ ਆਉਣ ਵਾਲੇ ਸੂਰਮੇ 5 ਹਜ਼ਾਰ ਤੋਂ ਘੱਟ ਸਨ, ਪਰ ਗਿਣਤੀ ਘੱਟਦੀ ਚਲੀ ਗਈ। ਕੁਝ ਭੁੱਖ ਦੇ ਨਾਲ ਸ਼ਹੀਦ ਹੋ ਗਏ, ਕੁਝ ਬਾਹਰੋਂ ਦਾਣਾ ਪੱਠਾ ਲੈਣ ਗਏ, ਬਾਹਰ ਚਲੇ ਗਏ। ਗੜੀ ਦੇ ਅੰਦਰ ਗਿਣਤੀ ਦੇ ਸੂਰਮੇ ਰਹਿ ਗਏ, ਪਰ ਸੂਰਮੇ ਅੰਤਲੇ ਦਮ ਤੱਕ ਲੜਦੇ ਰਹੇ। ਮਰਦਾ ਮਰਦਾ ਵੀ ਸੂਰਮਾ ਨਾਲ ਹੀ ਵੈਰੀ ਵੱਲ ਨੂੰ ਕਰਕੇ ਟਰਿਗਰ ਦਬਾਉਂਦਾ ਜਾਂਦਾ ਜਾਂਦਾ ਵੀ 2-4 ਝਾੜ ਕੇ ਜਾਂਦਾ। ਅਖੀਰ ਜ਼ਾਲਮ ਸਰਕਾਰ ਨੇ ਫਰਕਸ਼ੀਅਰ ਵੱਲੋਂ ਇੱਕ ਫਰੇਬ ਕੀਤਾ, ਇੱਕ ਚਾਲ ਚੱਲੀ। ਉਹਨਾਂ ਗੁਰਦਾਸ ਨੰਗਲ ਦੀ ਗੜੀ ਦੇ ਅੰਦਰ ਇੱਕ ਪੱਤਰਿਕਾ ਭੇਜੀ ਕਿ ਜੇਕਰ ਤੁਸੀਂ ਗੜੀ ਨੂੰ ਛੱਡ ਕੇ ਆਪਣੇ ਆਪ ਨੂੰ ਸਾਡੇ ਹਵਾਲੇ ਕਰ ਦਿਓ, ਸਰਕਾਰ ਗੁਜ਼ਾਰੇ ਜੋਗੀ ਤੁਹਾਨੂੰ ਜ਼ਮੀਨ ਦੇ ਦੇਵੇਗੀ, ਤੁਹਾਨੂੰ ਮੌਤ ਦੀ ਸਜ਼ਾ ਤੋਂ ਵੀ ਮੁਕਤ ਕਰ ਦਿੱਤਾ ਜਾਏਗਾ। ਗੜੀ ਦੇ ਅੰਦਰ ਦੋ ਧੜੇ ਬਣ ਗਏ, ਇੱਕ ਬਾਬਾ ਬੰਦਾ ਸਿੰਘ ਬਹਾਦਰ, ਦੂਜਾ ਬਾਬਾ ਬਨੋਦ ਸਿੰਘ। ਬਾਬਾ ਬਨੋਦ ਸਿੰਘ 63 ਸ਼ਾਹਜ਼ਾਦੇ ਸਨ, ਸਤਿਗੁਰੂ ਅੰਗਦ ਦੇ ਮਹਾਰਾਜ ਦੇ ਪਰਿਵਾਰ ਵਿੱਚੋਂ ਸਨ। ਦੋ ਧੜੇ ਬਣ ਗਏ। ਬਾਬਾ ਬੰਦਾ ਸਿੰਘ ਬਹਾਦਰ ਇਹ ਗੱਲ ਕਹੇ, ਅਜੇ ਬਹੁਤਾ ਚਿਰ ਨਹੀਂ ਹੋਇਆ ਆਨੰਦਪੁਰ ਦੇ ਕਿਲਿਆਂ ਦੇ ਅੰਦਰ ਇਹਨਾਂ ਝੂਠੀਆਂ ਕਸਮਾਂ ਖਾਧੀਆਂ ਅਤੇ ਮੁੱਕਰ ਗਏ, ਸਾਨੂੰ ਇਹਨਾਂ 'ਤੇ ਭਰੋਸਾ ਨਹੀਂ ਕਰਨਾ ਚਾਹੀਦਾ। ਪਰ ਬਾਬਾ ਬਨੋਦ ਸਿੰਘ ਕਹਿਣ ਲੱਗਾ, ਮੈਂ ਪਹਿਲਾਂ ਆਖਿਆ ਗੜੀ ਖਾਲੀ ਕਰ ਦੇਣੀ ਚਾਹੀਦੀ ਹੈ। ਕਈ ਵਾਰ ਬੰਦਾ ਪਹਿਲਾਂ ਗੱਲ ਕਰ ਦੇਵੇ, ਉਹ ਸੋਚਦਾ ਕਿ ਮੇਰੀ ਗੱਲ 'ਤੇ ਫੁੱਲ ਚੜਾਓ, ਭਾਵੇਂ ਉਹ ਗਲਤ ਹੋਵੇ ਜਾਂ ਠੀਕ ਹੋਵੇ, ਕਹਿੰਦਾ ਮੈਂ ਪਹਿਲਾਂ ਆਖਿਆ ਗੜੀ ਖਾਲੀ ਕਰ ਦੇਣੀ ਚਾਹੀਦੀ। ਗੱਲ ਝਗੜੇ 'ਤੇ ਆਈ, ਜਰਨੈਲਾਂ ਦੇ ਹੱਥ ਤਲਵਾਰਾਂ ਦੀਆਂ ਮੁੱਠਾਂ 'ਤੇ ਚਲੇ ਗਏ। ਬਾਬਾ ਕਾਹਨ ਸਿੰਘ, ਬਾਬਾ ਬਨੋਦ ਸਿੰਘ ਜੀ ਦਾ ਪੁੱਤਰ ਸਾਹਮਣੇ ਆਇਆ, ਉਹ ਕਹਿਣ ਲੱਗਾ, ਮੁਸੀਬਤ ਦੇ ਵੇਲੇ ਇੱਕ ਦੂਜੇ ਦਾ ਲਹੂ ਡੋਲ ਕੇ ਕੌਮ ਦਾ ਨੁਕਸਾਨ ਨਾ ਕਰੋ। ਜੇ ਤੁਹਾਡੀਆਂ ਤਲਵਾਰਾਂ ਬਹੁਤੀਆਂ ਖੂਨ ਦੀਆਂ ਪਿਆਸੀਆਂ ਨੇ, ਮੇਰੇ 'ਤੇ ਚਲਾ ਕੇ ਇਹਨਾਂ ਦੀ ਪਿਆਸ ਬੁਝਾ ਲਓ, ਪਰ ਇਸ ਬਿਪਤਾ ਦੀ ਘੜੀ 'ਤੇ ਝਗੜਾ ਕਰਨਾ ਚੰਗੀ ਗੱਲ ਨਹੀਂ। ਉਸ ਵੇਲੇ ਫਿਰ ਫੈਸਲਾ ਹੋਇਆ, ਜਿਹੜਾ ਜਾਣਾ ਚਾਹੁੰਦਾ ਇਹ ਚਲਿਆ ਜਾਏ, ਜਿਹੜਾ ਰਹਿਣਾ ਚਾਹੁੰਦਾ ਰਹਿ ਜਾਏ। ਬਾਬਾ ਕਾਹਨ ਸਿੰਘ ਨੇ ਆਖਿਆ, ਕਹਿਣ ਲੱਗਾ, ਇੱਥੇ ਵੀ ਹੁਣ ਮੌਤ ਤੋਂ ਇਲਾਵਾ ਕੋਈ ਰਾਹ ਨਹੀਂ। ਜੇਕਰ ਅਸੀਂ ਆਪਣੇ ਆਪ ਨੂੰ ਇਹਨਾਂ ਦੇ ਹਵਾਲੇ ਕਰ ਦੇਵਾਂਗੇ, ਘੱਟੋ ਘੱਟ ਦੁਨੀਆ ਦੇ ਲੋਕ ਤੇ ਵੇਖਣਗੇ ਸਾਡਾ ਕੀ ਅਸਰ ਹੋਇਆ, ਉਹ ਸੱਚ ਦਾ ਸਾਥ ਦੇਣ ਵਾਸਤੇ ਸਾਡੇ ਨਾਲ ਨਿੱਤਰ ਆਉਣਗੇ, ਇੱਕ ਦਿਨ ਫਿਰ ਖਾਲਸਾ ਰਾਜ ਪੈਦਾ ਹੋ ਜਾਵੇਗਾ। ਇਸ ਕਰਕੇ ਆਪਣੇ ਆਪ ਨੂੰ ਉਹਨਾਂ ਦੇ ਹਵਾਲੇ ਕਰ ਦੇਣਾ ਚਾਹੀਦਾ। ਫਿਰ ਬਾਬਾ ਕਾਹਨ ਸਿੰਘ ਦੀ ਗੱਲ ਉੱਤੇ ਮੋਹਰ ਲੱਗੀ, ਗੜੀ ਦਾ ਦਰਵਾਜ਼ਾ ਖੋਲਿਆ। ਜਿਹੜੇ ਕਹਿੰਦੇ ਸਨ ਤੁਹਾਨੂੰ ਮੌਤ ਨਹੀਂ ਦਿੱਤੀ ਜਾਏਗੀ, ਤੁਹਾਨੂੰ ਗੁਜ਼ਾਰੇ ਜੋਗੀਆਂ ਜ਼ਗੀਰਾਂ ਦਿੱਤੀਆਂ ਜਾਣਗੀਆਂ, ਗੜੀ ਦਾ ਦਰਵਾਜ਼ਾ ਖੁੱਲ੍ਹਦਿਆਂ ਸਾਰ ਉਹਨਾਂ ਨੇ ਜਿਹੜੇ ਅੱਧ ਮਰੇ ਹੋਏ ਖਾਲਸੇ ਸਨ ਉਹਨਾਂ 'ਤੇ ਹਮਲਾ ਕਰ ਦਿੱਤਾ। ਬੰਦੇ ਦਾ ਇਮਾਨ ਪਾਣੀ ਤੋਂ ਪਤਲਾ ਹੈ, ਜਿੰਨਾ ਚਿਰ ਗਰਜ ਹੈ ਉਹਨਾਂ ਚਿਰ ਮਿੱਚ ਮਿੱਚ ਕਰਦਾ ਹੈ। ਜਿੱਦਣ ਇਹਦੀ ਗਰਜ ਪੂਰੀ ਹੋ ਜਾਏ, ਉਦਣ ਤੂੰ ਕੌਣ ਅਤੇ ਮੈਂ ਕੌਣ ਇਰਾਦਾ ਬਦਲਣ ਲੱਗਿਆਂ ਫਿਰ ਬਹੁਤਾ ਚਿਰ ਨਹੀਂ ਲਾਉਂਦਾ। ਉਸੇ ਵੇਲੇ ਜਿਹੜੇ ਆਦਮ ਹੋਏ ਹੋਏ ਸਨ
ਜਿਹੜੇ ਕੁਝ ਮਰਨ ਵਾਲੇ ਸਨ ਆਪਣੇ ਸੂਰਮਗਤੀ ਵਿਖਾਉਣ ਵਾਸਤੇ ਉਹਨਾਂ 'ਤੇ ਛੱਡਿਆ ਗਿਆ। ਉਹ ਜਿਹੜਾ 300 ਸੂਰਮਾ ਸੀ ਉਹਨਾਂ ਨੂੰ ਟੋਟੇ ਟੋਟੇ ਕਰਕੇ ਆਪਣੇ ਸਿਪਾਹੀਆਂ ਦਾ ਦਿਲ ਵਧਾਇਆ ਗਿਆ। 200 ਸਿੰਘ 100 ਸ੍ਰੀ ਸਾਹਿਬ ਫੜੀ ਗਈ। ਕੁਝ ਹੋਰ ਸਮਾਨ ਨੇਜੇ ਭਾਲੇ ਅਤੇ ਅੰਦਰ ਜ਼ਿਆਦਾ ਸਮਾਨ ਹਥਿਆਰ ਨਹੀਂ ਸਨ। ਜਿਹੜਾ 200 ਅਜੇ ਚੱਲ ਫਿਰ ਸਕਦਾ ਸੀ ਉਹਨਾਂ ਦੇ ਪੈਰਾਂ ਦੇ ਅੰਦਰ ਬੇੜੀਆਂ ਪਾ ਲਈਆਂ, ਗਲਾਂ 'ਚ ਤੌਕ ਪਾ ਲਏ। ਬਾਬਾ ਬੰਦਾ ਸਿੰਘ ਬਹਾਦਰ, ਇਹਦੀ ਘਰਵਾਲੀ ਬੀਬਾ ਸੁਸ਼ੀਲ ਕੌਰ ਅਤੇ ਪੁੱਤਰ ਅਜੈ ਸਿੰਘ ਔਰ ਨਾਲ 200 ਦਾ ਜਥਾ ਏ, ਇਹਨਾਂ ਨੂੰ ਗੁਰਦਾਸ ਨੰਗਲ ਦੀ ਗੜੀ 'ਚੋਂ ਗ੍ਰਿਫਤਾਰ ਕਰਕੇ ਲਾਹੌਰ ਦੇ ਬਾਜ਼ਾਰਾਂ 'ਚ ਘੁਮਾਇਆ ਗਿਆ। ਲੋਕ ਕੋਠਿਆਂ ਦੀਆਂ ਛੱਤਾਂ 'ਤੇ ਚੜ੍ਹ ਕੇ ਵੇਖ ਰਹੇ ਸਨ। ਉਹ ਨਹੀਂ ਸਨ ਜਾਣਦੇ ਜਿਨ੍ਹਾਂ ਦਾ ਲਾਹੌਰ ਦੀ ਧਰਤੀ 'ਤੇ ਅੱਜ ਗੁਲਾਮੀ ਦੀਆਂ ਟੋਪੀਆਂ ਪਾ ਕੇ ਜਲੂਸ ਕੱਢਿਆ ਜਾ ਰਿਹਾ। ਇੱਕ ਦਿਨ ਇਹਨਾਂ ਦੇ ਸ਼ਾਹੀ ਜਲਾਓ ਨਿਕਲਣਗੇ, ਇੱਕ ਦਿਨ ਇਹਨਾਂ ਦੇ ਸਿਰਾਂ 'ਤੇ ਬਾਦਸ਼ਾਹੀ ਤਾਜ ਹੋਣਗੇ, ਇਹਨਾਂ ਦੇ ਡੌਲਿਆਂ 'ਤੇ ਕੋਹੇ ਨੂਰ ਵੱਜ ਜਾਣਗੇ। ਉਹ ਨਹੀਂ ਸਨ ਉਦੋਂ ਲੋਕ ਜਾਣਦੇ। ਲਾਹੌਰ ਦੇ ਬਾਜ਼ਾਰਾਂ ਵਿੱਚ ਫੇਰ ਕੇ ਇਹਨਾਂ ਨੂੰ ਲਾਹੌਰ ਦੇ ਕਿਲ੍ਹੇ ਅੰਦਰ ਕੈਦ ਕਰ ਦਿੱਤਾ ਗਿਆ। ਇੱਥੋਂ ਅਬਦੁਲ ਸਮਦ ਖਾਨ ਨੇ ਇੱਕ ਤੇਜ਼ ਤਰਾੜ ਘੋੜ ਸਵਾਰ ਦਿੱਲੀ ਭੇਜਿਆ ਕਿ ਜਾਓ ਫਰਖਸ਼ੀਅਰ ਬਾਦਸ਼ਾਹ ਨੂੰ ਇਤਲਾਹ ਕਰੋ, ਬਾਬਾ ਬੰਦਾ ਸਿੰਘ ਬਹਾਦਰ ਉਹਦੇ ਸਾਥੀ ਗ੍ਰਿਫਤਾਰ ਕਰ ਲਏ ਨੇ। ਜਿਹੜਾ ਖਬਰ ਲੈ ਕੇ ਗਿਆ, ਜਦੋਂ ਫਰਖਸ਼ੀਅਰ ਬਾਦਸ਼ਾਹ ਨੂੰ ਜਾ ਕੇ ਦਿੱਲੀ ਉਹਨੇ ਖਬਰ ਦਿੱਤੀ, ਉਹਨੇ ਆਖਿਆ ਤੇਰਾ ਨਾਂ ਮਾਤਾ ਪਿਤਾ ਨੇ ਜੋ ਵੀ ਰੱਖਿਆ ਹੈ ਅੱਜ ਤੋਂ ਬਾਅਦ ਤੇਰਾ ਸਰਕਾਰੀ ਕਾਗਜ਼ਾਂ ਵਿੱਚ ਨਾਂ ਹੋਵੇਗਾ ਖੁਸ਼ ਖਬਰ ਖਾਨ। ਅੰਦਾਜ਼ਾ ਲਾਓ ਕਿ ਬਾਬਾ ਬੰਦਾ ਸਿੰਘ ਬਹਾਦਰ ਤੋਂ ਦਿੱਲੀ ਦੀ ਹਕੂਮਤ ਕਿੰਨੀ ਡਰੀ ਹੋਈ ਸੀ। ਉਹਨਾਂ ਨੂੰ ਹੋਰ ਕਿਤੇੋਂ ਖਤਰਾ ਨਹੀਂ, ਕੇਵਲ ਪੰਜਾਬ ਤੋਂ ਖਤਰਾ ਸੀ। ਉਹਦਾ ਨਾਂ ਰੱਖਿਆ ਖੁਸ਼ ਖਬਰ ਖਾਨ। ਆਪਣੇ ਗਲੋਂ ਸੋਨੇ ਦੀਆਂ ਤਾਰਾਂ ਵਾਲੀ ਪਛਾਕ ਲਾ ਕੇ ਫਰਖਸ਼ੀਅਰ ਬਾਦਸ਼ਾਹ ਨੇ ਉਸ ਖਬਰ ਦੇਣ ਵਾਲੇ ਦੇ ਗਲ ਵਿੱਚ ਪਾ ਦਿੱਤੀ। ਉਸੇ ਵੇਲੇ 4 ਹਾਥੀ ਮੰਗਾਏ, ਸੋਨੇ ਦੀਆਂ ਮੋਹਰਾਂ ਲੱਦ ਕੇ ਦਿੱਲੀ ਦੇ 4 ਦਰਵਾਜ਼ਿਆਂ ਵੱਲ ਨੂੰ ਤੋਰ ਦਿੱਤੇ। ਕਹਿੰਦਾ ਅੱਜ ਸੋਨੇ ਦੀਆਂ ਮੋਹਰਾਂ ਦੀ ਛੋਟ ਕੀਤੀ ਜਾਏ, ਸਾਡਾ ਸਭ ਤੋਂ ਵੱਡਾ ਵੈਰੀ ਅਸੀਂ ਗ੍ਰਿਫਤਾਰ ਕਰ ਲਿਆ। ਉਹ ਖਬਰ ਦੇਣ ਵਾਲੇ ਨੂੰ ਭੇਜਿਆ ਕਿ ਜਾਓ ਲਾਹੌਰ ਦੀ ਧਰਤੀ 'ਤੇ ਅਬਦੁਲ ਸਮਦ ਖਾਨ ਨੂੰ ਜਾ ਕੇ ਸਾਡਾ ਸੁਨੇਹਾ ਦੇ ਦਿਓ ਕਿ ਅਬਦੁਲ ਸਮਦ ਖਾਨ ਪੰਜਾਬ ਦੇ ਇਲਾਕੇ ਵਿੱਚ ਖਾਲਸੇ ਦਾ ਖੁਰਾ ਖੋਜ ਮਿਟਾ ਦੇਵੇ, ਅਤੇ ਜ਼ਕਰੀਆ ਖਾਨ ਜਿਹੜੇ ਗ੍ਰਿਫਤਾਰ ਕੀਤੇ ਸਿੰਘ ਨੇ ਉਹਨਾਂ ਨੂੰ ਲੈ ਕੇ ਦਿੱਲੀ ਵਿੱਚ ਆਵੇ। ਇਹ ਖਬਰ ਜਾ ਕੇ ਜਦੋਂ ਲਾਹੌਰ ਪਹੁੰਚੀ, ਅਬਦੁਲ ਸਮਦ ਖਾਨ ਨੇ ਆਪਣੇ ਪੁੱਤਰ ਜਿਹੜਾ ਜੰਮੂ ਦਾ ਫੌਜਦਾਰ ਹੈ ਉਹਨੂੰ ਸੱਦਿਆ। ਉਹਦੇ ਨਾਲ ਜਦੋਂ ਇਹ 200 ਦਾ ਜਥਾ ਲੈ ਕੇ ਦਿੱਲੀ ਨੂੰ ਤੁਰਨ ਲੱਗਾ, ਉਹਦੇ ਮਨ 'ਚ ਖਿਆਲ ਆਇਆ, ਕਹਿਣ ਲੱਗਾ ਜੇਕਰ ਦਿੱਲੀ 200 ਬੰਦਾ ਲੈ ਕੇ ਗਿਆ ਤੇ ਸਾਡੀ ਕਮਜ਼ੋਰੀ ਤੋਂ ਪਰਦਾ ਉੱਠ ਜਾਏਗਾ। ਬਾਦਸ਼ਾਹ ਫਰਖਸ਼ੀਅਰ ਆਖੇਗਾ ਵੀ 35-40 ਹਜ਼ਾਰ ਬੰਦਾ ਲੈ ਕੇ ਤੁਸੀਂ ਘੇਰਾ ਪਾਇਆ, ਆਹ 200 ਬੰਦੇ ਨੇ ਤੁਹਾਡੀਆਂ 8 ਮਹੀਨੇ ਗੋਡੀਆਂ ਲਵਾ ਕੇ ਰੱਖ ਦਿੱਤੀਆਂ। ਇਸ ਕਰਕੇ ਖਾਲਸੇ ਦੀ ਤਾਕਤ ਨੂੰ ਵਧਾ ਕੇ ਬਿਆਨ ਕਰਨਾ ਚਾਹੁੰਦਾ। ਮੈਂ ਪਹਿਲਾਂ ਵੀ ਅਰਜ਼ ਕੀਤੀ ਏ, ਬੰਦਾ ਆਪਣੀ ਗਰਜ਼ ਪੂਰੀ ਕਰਨ ਵਾਸਤੇ ਕਦੇ ਗਰੀਬ ਦੱਸ ਕੇ ਆਪਣੇ ਆਪ ਨੂੰ ਅਗਲੇ ਕੋਲੋਂ ਫਾਇਦਾ ਲੈਂਦਾ ਅਤੇ ਕਦੇ ਆਪਣੇ ਆਪ ਨੂੰ ਸ਼ਕਤੀਸ਼ਾਲੀ ਦੱਸ ਕੇ ਫਾਇਦਾ ਲੈਂਦਾ। ਨੁਕਤਾ ਨਿਗਾਹ ਕੁਝ ਹਾਸਲ ਕਰਨ ਦਾ ਏ ਕਿ ਉਹ ਹਾਸਲ ਕੀ ਕਰਨਾ ਚਾਹੁੰਦਾ, ਬਸ ਬੰਦੇ ਦੀ ਫਿਤਰਤ ਇੱਥੇ ਖਲੋਤੀ ਹੋਈ ਏ। ਹੁਣ ਜ਼ਕਰੀਆ ਖਾਨ ਸੋਚਦਾ ਇੰਨੀ ਕੁ ਗਿਣਤੀ ਦੇ ਨਾਲ ਸਵਾਏ ਝਿੜਕਾਂ ਅਤੇ ਝਾੜਾਂ ਤੋਂ ਸਾਡੇ ਪੱਲੇ ਕੁਝ ਨਹੀਂ ਪੈਣਾ, ਇਸ ਕਰਕੇ ਇਹਨਾਂ ਦੀ ਗਿਣਤੀ ਵਧਾ ਲੈਣੀ ਚਾਹੀਦੀ। ਜਦੋਂ ਲਾਹੌਰ ਤੋਂ ਬਾਹਰ 200 ਦਾ ਜਥਾ ਲੈ ਕੇ ਤੁਰਿਆ, ਇਹਨੇ ਵਿਫਰੇ ਹੋਏ ਸਿਪਾਹੀਆਂ ਨੂੰ ਹੁਕਮ ਦਿੱਤਾ ਕਿ 4 ਚਪੇਰੇ ਜਿੰਨਾ ਇਲਾਕਾ ਏ, ਜਿਹੜੇ ਮਿਲਵਰਤਣੀਏ ਸਿੱਖ ਨੇ, 2 ਤਰ੍ਹਾਂ ਦੇ ਸਿੱਖ ਹੁੰਦੇ ਸਨ ਉਸ ਵੇਲੇ, ਇੱਕ ਸਨ ਨਾ ਮਿਲਵਰਤਣੀਏ, ਉਹ ਸਨ ਜਿਹੜੇ ਸਰਕਾਰ ਦੇ ਖਿਲਾਫ ਬੋਲਦੇ ਸਨ, ਹਥਿਆਰ ਚੁੱਕਦੇ ਸਨ, ਘੋੜੇ ਲੈਂਦੇ ਸਨ, ਮੈਦਾਨੇ ਜੰਗ ਵਿੱਚ ਆਹਮੋ ਸਾਹਮਣਾ ਟਾਕਰਾ ਕਰਦੇ ਸਨ, ਜਾਂ ਮਾਰ ਦਿੰਦੇ ਸਨ ਜਾਂ ਮਰ ਜਾਂਦੇ ਸਨ। ਉਹਨਾਂ ਨੂੰ ਆਖਿਆ ਜਾਂਦਾ ਸੀ ਨਾ ਮਿਲਵਰਤਣੀਏ। ਇੱਕ ਸੀ ਮਿਲਵਰਤਣੀਏ, ਜਿਨ੍ਹਾਂ 'ਚੋਂ ਭਾਈ ਤਾਰੂ ਸਿੰਘ ਵਰਗੇ, ਜਿਨ੍ਹਾਂ 'ਚੋਂ ਭਾਈ ਸ਼ਹਿਬਾਜ਼ ਸਿੰਘ, ਸ਼ਾਬੇਗ ਸਿੰਘ ਵਰਗੇ ਸੂਰਮੇ ਹੋਏ ਨੇ, ਹੈ ਤਾਂ ਸਰਕਾਰ ਦੇ ਮੁਲਾਜ਼ਮ ਸਨ, ਭਾਈ ਸ਼ਬੇਗ ਸਿੰਘ ਸ਼ਹਿਬਾਜ਼ ਸਿੰਘ ਬਿਨੇ ਕਰ ਰਿਹਾ ਹਾਂ, ਪਰ ਅੰਦਰ ਉਹਨਾਂ ਦੇ ਸਿੱਖੀ ਕੁੱਟ ਕੁੱਟ ਭਰੀ ਹੋਈ ਹੈ। ਇਸੇ ਤਰ੍ਹਾਂ ਲੋਕ ਪਿੰਡਾਂ 'ਚ ਰਹਿੰਦੇ ਸਨ, ਸਰਕਾਰ ਦਾ ਟੈਕਸ ਦਿੰਦੇ ਸਨ, ਸਰਕਾਰ ਦੇ ਖਿਲਾਫ ਉਹਨਾਂ ਕਦੇ ਮੂੰਹ ਨਹੀਂ ਸੀ ਖੋਲ੍ਹਿਆ, ਪਰ ਉਹਨਾਂ ਦਾ ਕਤਲੇਆਮ ਕਰਨ ਦਾ ਜ਼ਕਰੀਆ ਖਾਨ ਨੇ ਹੁਕਮ ਦੇ ਦਿੱਤਾ। ਨੌਜਵਾਨ ਲੜਕੀਆਂ ਦੇ ਸਿਰ ਵੱਢੇ ਗਏ। ਪਹਿਲੀ ਵਾਰਾਂ ਪੰਜਾਬ ਦੀ ਧਰਤੀ 'ਤੇ ਮਾਵਾਂ ਬੇਔਲਾਦ ਹੋ ਗਈਆਂ, ਸੁਹਾਗਣਾਂ ਦੇ ਕੰਤ ਕੋਹ ਕੋਹ ਕੇ ਮਾਰੇ ਗਏ, ਬਜ਼ੁਰਗਾਂ ਦੀਆਂ ਡਗੋਰੀਆਂ ਤੋੜ ਦਿੱਤੀਆਂ ਗਈਆਂ, ਭੈਣਾਂ ਦੇ ਵੀਰ ਗੋਲੀਆਂ ਦੇ ਨਿਸ਼ਾਨੇ ਬਣੇ, ਨੌਜਵਾਨ ਮਟਿਆਰਾਂ ਦੇ ਸਿਰ ਵੱਢੇ। ਜਾ ਕੇ ਫਰਖਸ਼ੀਅਰ ਬਾਦਸ਼ਾਹ ਨੂੰ ਦੱਸਾਂਗੇ
ਆ ਅਣਦਾੜੀਆ ਮੁੰਡਾ ਏ, ਇਹ ਸਾਡੇ ਵਿਰੁੱਧ ਲੜਿਆ ਤਾਂ ਇਹਦਾ ਸਿਰ ਵੱਢ ਕੇ ਲਿਆਇਆ। ਉਸ ਵੇਲੇ ਮਾਝੇ ਦੀ ਧਰਤੀ ਦੇ ਉੱਤੇ ਹਨੇਰ ਪੈ ਗਿਆ, ਜਿਵੇਂ ਜ਼ਕਰੀਆ ਖਾਨ ਦੇ ਜ਼ੁਲਮ ਨੇ ਇੰਤਹਾ ਕਰ ਦਿੱਤੀ। ਪਿਆਰ ਨਾਲ ਸਰਵਣ ਕਰੋ ਬੀਏ ਦਾ ਢਾਡੀ ਜੱਥਾ ਇਹਨਾਂ ਸਤਰਾਂ

ਹੋਰ ਕੀ ਜ਼ੁਲਮ ਦਾ ਸੀਤਲਾ ਬੇਨਿਆਈ ਜਦੋਂ ਹੋ ਜਾਏ ਸਰਕਾਰ। ਤੁਹਾਡੇ ਵੀ ਸਾਡਾਂ ਦੇ ਨਾਲ ਬੀਤੀਆਂ ਗੱਲਾਂ ਬਹੁਤਾ ਅਜੇ ਦੂਰ ਦਾ ਸਮਾਂ ਨਹੀਂ, ਸਰਕਾਰ ਨੂੰ ਬੇਨਿਆਈ ਕਰਦਿਆਂ ਤੁਸੀਂ ਵੇਖਿਆ। ਨਿਆਂ ਤੋਂ ਸਰਕਾਰ ਵਾਂਝੀਏ, ਜੇ ਨਿਆਂ ਹੋਵੇ ਜਿਹੜੇ ਨੌਜਵਾਨ ਜੇਲ੍ਹਾਂ ਸਾਡੇ ਬੰਦ ਕੀਤੇ ਹੋਏ ਉਹਨਾਂ ਨੂੰ ਸਰਕਾਰ ਛੱਡੇ ਕਿਉਂ ਨਾ? ਉਹਨਾਂ ਦੀਆਂ ਕੈਦਾਂ ਵੀ ਪੂਰੀਆਂ ਹੋ ਗਈਆਂ, ਫਾਂਸੀ ਦੀਆਂ ਸਜ਼ਾਵਾਂ ਵੀ ਮਾਫ਼ ਨੇ, ਪਰ ਸਰਕਾਰ ਛੱਡਦੀ ਕਿਉਂ ਨਹੀਂ? ਕਿਉਂਕਿ ਸਰਕਾਰ ਬੇਨਿਆਂ ਹੋ ਚੁੱਕੀ ਹੈ, ਕੋਈ ਨਿਆਂ ਨਹੀਂ ਸਰਕਾਰ ਦੇ ਕੋਲ। ਆ ਮੈਂ ਕੱਲ੍ਹ ਵੀ ਅਰਜ਼ ਕੀਤੀ ਸੀ, ਜਦੋਂ 84 ਦਾ ਕਾਂਡ ਵਾਪਰਿਆ, ਜਦੋਂ ਸੂਰਮਿਆਂ ਨੇ ਇੰਦਰਾ ਨੂੰ ਗੱਡੀ ਚਾੜਿਆ ਅਤੇ ਰਾਜੀਵ ਗਾਂਧੀ ਨੇ ਇਹ ਗੱਲ ਕਹੀ, ਉਹਨੇ ਆਖਿਆ ਜਬ ਬੜੇ ਪੇੜ ਗਿਰਤੇ ਹੈ ਤੋ ਧਰਤੀ ਕਾਂਪਤੀ ਹੈ, ਔਰ ਦਿੱਲੀ ਦੇ ਅੰਦਰ ਬਾਜ਼ਾਰਾਂ ਦੇ ਅੰਦਰ ਸਾਡੀਆਂ ਧੀਆਂ ਭੈਣਾਂ ਨੂੰ ਬੇਪਤ ਕੀਤਾ ਗਿਆ, ਹਜ਼ਾਰਾਂ ਬੱਚੇ ਛੋਟੇ ਛੋਟੇ ਗਲਾਂ 'ਚ ਟਾਇਰ ਪਾ ਕੇ ਉਹਨਾਂ ਨੂੰ ਅੱਗ ਲਾਈ, ਜਦੋਂ ਉਹ ਤੜਪਦੇ ਸਨ ਕਹਿੰਦੇ ਖਾਲਿਸਤਾਨ ਮੰਗ ਰਹੇ ਨੇ। ਜਦੋਂ ਸਰਕਾਰਾਂ ਬੇਨਿਆਂ ਹੁੰਦੀਆਂ ਨੇ, ਫਿਰ ਜੋ ਕੁਝ 84 ਤੋਂ ਲੈ ਕੇ ਅਤੇ 95 ਤੱਕ ਇਹ 11 ਸਾਲ ਦਾ ਸਮਾਂ, ਉਹ ਤੁਹਾਡੇ ਵਿੱਚੋਂ ਜਿਹੜੇ ਮੇਰੀ ਉਮਰ ਦੇ ਜਾਂ ਮੇਰੇ ਨਾਲੋਂ ਵੱਡੇ ਤੁਸੀਂ ਹੰਢਾਇਆ ਹੋਇਆ, ਪਿੰਡਾਂ ਦੇ ਅੰਦਰ 20-20 ਸਾਲ ਬਰਾਤਾਂ ਨਹੀਂ ਚੜੀਆਂ, ਇਸੇ ਗੱਲ ਦਾ ਫਾਇਦਾ ਹੁਣ ਭੰਡ ਵਰਗੇ ਬੰਦਿਆਂ ਨੂੰ ਮਿਲ ਗਿਆ ਨਾ। ਸਰਕਾਰ ਤੇ ਦੂਜੀ, ਇੱਕ ਤੇ ਬਦਨਾਮ ਤਾਂ ਹੋ ਗਈ, ਉਹਨਾਂ ਦਰਬਾਰ ਸਾਹਿਬ ਤੇ ਹਮਲਾ ਕਰਾਇਆ, ਲੋਕੀ ਕਾਂਗਰਸ ਦੇ ਖਿਲਾਫ ਹੋ ਗਏ, ਫਿਰ ਅਕਾਲੀਆਂ ਨੂੰ ਚੁਣਦੇ ਰਹੇ, ਅਕਾਲੀਆਂ ਕੋਲ ਧੰਨ ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਨਾ ਹੋਇਆ, ਬਹੁਤ ਸਾਰੀਆਂ ਹੋਰ ਕਰਪਸ਼ਨਾਂ ਚੱਲੀਆਂ, ਲੋਕ ਦੁਖੀ ਹੋਏ ਸਨ। ਉਹ ਪੰਜਾਬੀ ਬੰਦਾ ਕਹਿੰਦਾ ਨਾ, ਆਹ ਨਹੀਂ ਤੇ ਫਿਰ ਮੈਂ ਆਹ ਤੇ ਕਰ ਹੀ ਦੇਣਾ, ਉਹ ਆਹ ਚੋਂ ਨਿਕਲੀ ਸਰਕਾਰ ਹੈ, ਹੋਰ ਗੱਲ ਕੱਖ ਨਹੀਂ। ਕੋਈ ਐਜੂਕੇਸ਼ਨ ਨਹੀਂ, ਕੋਈ ਸਿਸਟਮ ਨਹੀਂ, ਕੋਈ ਰਾਜਨੀਤੀ ਨਹੀਂ, ਕੋਈ ਕਾਇਦਾ ਨਹੀਂ, ਕੋਈ ਐਡਮਿਨਿਸਟ੍ਰੇਸ਼ਨ ਨਹੀਂ, ਜਿਹੜਾ ਮਰਜ਼ੀ ਬੰਦਾ ਚੁੱਕਦੇ ਨੇ ਅਤੇ ਜਾ ਕੇ ਲੱਤ 'ਚ ਗੋਲੀ ਮਾਰਦੇ ਆ, ਐਡਾ ਪਖੰਡ ਫੜਿਆ ਹੋਇਆ। ਬੇਅੰਤਾ ਬੁੱਚੜ ਵੀ ਉਹ ਕੁਝ ਕਰਦਾ ਸੀ, ਇਹ ਵੀ ਉਹਦੇ ਰਾਹ 'ਤੇ ਚੱਲਿਆ। ਮੈਂ ਗੱਲ ਇਹ ਕਰ ਰਿਹਾ, ਜਦੋਂ ਸਰਕਾਰਾਂ ਨਿਆਂ ਨਹੀਂ ਕਰਦੀਆਂ ਅਤੇ ਬੇਨਿਆਈ ਕਰਦੀਆਂ ਨੇ, ਜ਼ੁਲਮ ਕਰਨ 'ਤੇ ਆ ਜਾਂਦੀਆਂ ਅਤੇ 95 ਤੱਕ ਇੱਕ ਇੱਕ ਪਿੰਡ ਵਿੱਚ 20-20 ਸਾਲ ਬਰਾਤ ਨਹੀਂ ਚੜ੍ਹੀ। ਮੇਰਾ ਇਲਾਕਾ ਹੈ ਅੰਮ੍ਰਿਤਸਰ ਅਤੇ ਅਜਨਾਲੇ ਦਾ, ਕੋਈ ਐਸਾ ਪਿੰਡ ਨਹੀਂ, ਮੈਨੂੰ ਤਾਂ 22 ਨੇਮ ਚੇਤੇ ਹੈ, ਇੱਕ ਇੱਕ ਪਿੰਡ ਵਿੱਚ 20-20 ਮੁੰਡੇ ਸਰਕਾਰ ਨੇ ਨਜਾਇਜ਼ ਫੜ ਕੇ, ਕੋਈ ਨਹਿਰ ਦੇ ਪੁਲ 'ਤੇ, ਹੁਣ ਵੀ ਨਹਿਰਾਂ ਹੀ ਲੱਭਦੀਆਂ ਨੇ ਇਹਨਾਂ ਨੂੰ ਅਤੇ ਪੁਲੀਆਂ ਹੀ ਲੱਭਦੀਆਂ ਨੇ, ਉਦੋਂ ਵੀ ਸੱਕੀਆਂ ਨਹਿਰਾਂ ਅਤੇ ਪੁਲੀਆਂ ਜਾਂ ਕਿਤੇ ਦਰਖਤਾਂ ਦਾ ਜੰਗਲ ਸੀ। ਇੱਕ ਨਾਨਕ ਚੱਕ ਦੇ ਲਾਗੇ, ਆਪਣਾ ਕਲਾ ਨਹਿਰ ਦੇ ਲਾਗੇ, ਨਾਨਕ ਡੇਅਰੀ ਵਾਲੇ ਦਾ ਲਾਇਆ ਹੋਇਆ 100 ਕਿੱਲਾ ਸਫੈਦਾ, ਉਹ 100 ਕਿੱਲਾ ਸਫੈਦਾ ਕਾਹਦਾ? ਉੱਥੇ ਹਜ਼ਾਰਾਂ ਮੁੰਡੇ ਖੜ ਕੇ ਮੁਕਾਬਲਾ ਬਣਾ ਕੇ ਮਾਰੇ। ਗੱਲ ਕਰ ਰਿਹਾ ਸਾਂ ਕਹਿਣਾ, ਹੋਰ ਕੀ ਜ਼ੁਲਮ ਦਾ ਸੀਤਲਾ ਬੇਨਿਆਈ ਜਦੋਂ ਹੋ ਜਾਏ ਸਰਕਾਰ। ਇੱਕ ਪੰਚਤੰਤਰ ਦੀ ਬੜੀ ਪਿਆਰੀ ਕਹਾਣੀ ਹੈ, ਸਮਾਂ ਸਮਾਪਤ ਹੈ, 2-4 ਮਿੰਟ ਲੈਣੇ ਆ, ਫਿਰ ਸ੍ਰੀ ਅਨੰਦ ਸਾਹਿਬ ਦੇ 6 ਪੌੜੀਆਂ ਦਾ ਜਾਪ ਸਰਵਣ ਕਰਦੇ ਹਾਂ। ਇੱਕ ਪੰਚਤੰਤਰ ਦੀ ਬੜੀ ਪਿਆਰੀ ਕਹਾਣੀ, ਕਹਿੰਦੇ ਇੱਕ ਰਾਜੇ ਦੇ ਘਰ ਪੁੱਤ ਨਹੀਂ ਸੀ ਹੁੰਦਾ। ਉਹ ਰਾਜੇ ਨੂੰ ਕਿਸੇ ਜੋਤਸ਼ੀ ਨੇ ਦੱਸਿਆ ਕਿ ਤੇਰੇ ਘਰ ਪੁੱਤਰ ਤੇ ਹੋ ਜਾਏਗਾ, ਪਰ ਤੈਨੂੰ ਕਿਸੇ ਦੇ ਬੱਚੇ ਦੀ ਬਲੀ ਦੇਣੀ ਪਵੇਗੀ। ਰਾਜਾ ਧਰਮੀ ਸੀ, ਕਹਿੰਦਾ ਮੈਂ ਕਿਸੇ ਦੇ ਪੁੱਤਰ ਦੀ ਬਲੀ ਕਿਵੇਂ ਦੇ ਸਕਦਾ? ਉਹਨੇ ਆਪਣਾ ਵਜ਼ੀਰ ਸੱਦਿਆ, ਕਹਿੰਦਾ ਕਿੱਦਾਂ ਕਰਨੀ ਚਾਹੀਦੀ ਇਹ? ਵਜ਼ੀਰ ਕਹਿੰਦਾ ਵੀ ਅਸੀਂ ਢੰਡੋਰਾ ਦਿੰਦੇ ਹਾਂ ਸਮਾਜ 'ਚ, ਜਿਹੜਾ ਮਰਜ਼ੀ ਨਾਲ ਆਪਣਾ ਪੁੱਤਰ ਵੇਚ ਦੇਗਾ ਸਾਡੇ ਹਵਾਲੇ ਕਰ ਦੇਵੇਗਾ, ਉਹਦੀ ਬਲੀ ਦੇ ਦੇਵਾਂਗੇ। ਸਮਾਜ ਦੇ ਅੰਦਰ ਢੰਡੋਰਾ ਦਿੱਤਾ ਗਿਆ ਕਿ ਆਪਣਾ ਬੱਚਾ ਕੋਈ ਰਾਜੇ ਨੂੰ ਦਿਓ, ਉਹਨਾਂ ਬਲੀ ਦੇਣੀ ਹੈ ਅਤੇ ਮੂੰਹ ਮੰਗਿਆ ਇਨਾਮ ਤੁਹਾਨੂੰ ਮਿਲੇਗਾ। ਇੱਕ ਪਰਿਵਾਰ ਦੇ ਅੰਦਰ 4 ਬੱਚੇ ਸਨ, ਭੁੱਖ ਨੇ ਬਹੁਤ ਬੇਹਾਲ ਕੀਤਾ ਪਰਿਵਾਰ। ਉਹ ਮੀਆਂ ਬੀਬੀ ਨੇ ਸਲਾਹ ਕੀਤੀ, ਭੁੱਖ ਦੇ ਨਾਲ ਤਾਂ ਭਾਵੇਂ ਚਾਰੇ ਮਰ ਜਾਣ, ਜਿਹੋ ਜਿਹੇ ਸਾਡੇ ਘਰ ਦੇ ਹਾਲਾਤ ਨੇ, ਜੇ ਇੱਕ ਨੂੰ ਦੇ ਕੇ 3 ਬਚਾ ਲਈਏ ਤਾਂ ਸੌਦਾ ਮਹਿੰਗਾ ਨਹੀਂ। ਉਹਨਾਂ ਇੱਕ ਜਿਹੜਾ ਮਾੜਚੂ ਜਿਹਾ ਬੱਚਾ ਸੀ ਉਹ ਰਾਜੇ ਦੇ ਹਵਾਲੇ ਕਰ ਦਿੱਤਾ, ਪਰ ਇਹ ਪਰਮਾਤਮਾ ਜਾਣਦਾ ਹੈ ਕਿਹਨੂੰ ਕਿੰਨੀ ਤਫੀਕ ਅਤੇ ਕਿੰਨੀ ਮੱਤ ਬਖਸ਼ ਦੇਵੇ। ਗੱਲ ਦੇ ਵੱਡੀ ਜਾਂ ਛੋਟੀ ਦੀ ਨਹੀਂ, ਗੱਲ ਭੁੱਖੇ ਅਤੇ ਰੱਜੇ ਦੀ ਨਹੀਂ, ਗੱਲ ਅਮੀਰ ਅਤੇ ਗਰੀਬ ਦੀ ਨਹੀਂ, ਗੱਲ ਗੋਰੇ ਅਤੇ ਕਾਲੇ ਦੀ ਨਹੀਂ, ਇਹ ਤਾਂ ਪਰਮਾਤਮਾ ਦੀ ਕਿਰਪਾ ਹੈ ਕਿਹਦੇ 'ਤੇ ਉਹਨੇ ਮਿਹਰ ਕਰ ਦੇਣੀ। ਉਹ ਬੱਚਾ ਰਾਜੇ ਨੇ ਖਰੀਦ ਲਿਆ। ਹੁਣ ਜਿੰਨੇ ਮੰਦਰ, ਜਿੰਨੇ ਬਲੀਆਂ ਦੇਣ ਵਾਲੇ ਬਣੇ ਹੋਏ ਸਨ ਸਥਾਨ, ਅਕਸਰ ਉਹ ਨਦੀਆਂ ਦਰਿਆਵਾਂ ਦੇ ਕੰਢਿਆਂ 'ਤੇ ਬਣਦੇ ਸਨ। ਉਸ ਬੱਚੇ ਨੂੰ ਬਲੀ ਦੇਣ ਵਾਸਤੇ ਇੱਕ ਨਦੀ ਦੇ ਕੰਢੇ 'ਤੇ ਵਗਦੇ ਪਾਣੀ ਦੇ ਉੱਤੇ ਲੈ ਗਏ। ਉਹਨੂੰ ਬਲੀ ਦੇਣ ਤੋਂ ਪਹਿਲਾਂ ਵਜ਼ੀਰ ਪੁੱਛਦਾ ਹੈ, ਸਾਡੇ ਰਾਜ ਦਾ ਨਿਯਮ ਹੈ ਜਿਹੜੇ ਬੰਦੇ ਨੂੰ ਅਸੀਂ ਸਜਾਏ ਮੌਤ ਦੇਣੀ ਹੋਵੇ, ਜਿਹਦੀ ਬਲੀ ਦੇਣੀ ਹੋਵੇ, ਉਹਨੂੰ ਪੁੱਛਿਆ ਜਾਂਦਾ ਹੈ ਤੇਰੀ ਅੰਤਿਮ ਖੁਆਇਸ਼ ਕੀ ਹੈ? ਉਹ ਬੱਚਾ ਕਹਿਣ ਲੱਗਾ, ਜਦੋਂ ਮੇਰੇ ਮਾਤਾ ਪਿਤਾ ਨੇ ਤੁਹਾਡੇ ਅੱਗੇ ਮੈਨੂੰ ਵੇਚ ਹੀ ਦਿੱਤਾ ਅਤੇ ਜਦੋਂ ਮੈਂ ਵੇਖੀ ਗਿਆ ਮੇਰੀਆਂ ਖੁਆਇਸ਼ਾਂ ਵੀ ਨਾਲ ਵੇਖੀਆਂ,
ਹੁਣ ਮੇਰੀ ਖੁਆਇਸ਼ ਪੁੱਛਣ ਦਾ ਜਾਂ ਅੰਤਮ ਇੱਛਾ ਪੁੱਛਣ ਦਾ ਤੁਹਾਨੂੰ ਕੋਈ ਫਾਇਦਾ ਨਹੀਂ। ਉਹ ਕਹਿੰਦੇ ਸਾਡੇ ਰਾਜ ਦਾ ਵਿਧਾਨ ਹੈ, ਉਹਨਾਂ ਸੋਚਿਆ ਬੱਚਾ ਹੈ ਕੁਝ ਖਾਣ ਵਾਸਤੇ ਮੰਗ ਲਏਗਾ, ਬੱਚਾ ਹੈ ਕੋਈ ਖਿਡਾਉਣਾ ਮੰਗ ਲਏਗਾ। ਉਹ ਬੱਚੇ ਨੂੰ ਪੁੱਛਦੇ ਨਹੀਂ ਤੁਸੀਂ ਦੱਸੋ ਤੇਰੀ ਅੰਤਮ ਇੱਛਾ ਕੀ ਹੈ। ਕਹਿੰਦਾ ਮੈਨੂੰ ਚੰਦ ਕੁ ਮਿੰਟ ਉਹ ਰੇਤ ਦੀ ਢੇਰੀ 'ਤੇ ਖੇਡ ਲੈਣ ਦਿਓ। ਉਹ ਬੱਚੇ ਨੂੰ ਛੱਡਿਆ ਗਿਆ ਜਲਾਦ ਵੱਲੋਂ, ਉਹ ਰੇਤ ਦੀ ਢੇਰੀ 'ਤੇ ਗਿਆ, ਇੱਕ ਢੇਰੀ ਬਣਾਈ, ਉਹਨੂੰ ਪੈਰ ਮਾਰਿਆ ਅਤੇ ਢਾ ਦਿੱਤਾ। ਇੱਕ ਹੋਰ ਢੇਰੀ ਬਣਾਈ, ਉਹਨੂੰ ਪੈਰ ਮਾਰਿਆ ਅਤੇ ਢਾ ਦਿੱਤਾ। ਇੱਕ ਢੇਰੀ ਹੋਰ ਬਣਾ ਕੇ ਉਹਨੂੰ ਪਰਿਕਰਮਾ ਕਰਕੇ ਮੱਥਾ ਟੇਕ ਕੇ ਅਤੇ ਰਾਜੇ ਦੇ ਸਾਹਮਣੇ ਖਲੋ ਗਿਆ। ਕਹਿੰਦਾ ਰਾਜਨ ਮੈਂ ਆਪਣੀ ਖੇਡ ਖੇਡ ਲਈਏ, ਹੁਣ ਤੁਸੀਂ ਆਪਣੀ ਖੇਡ ਖੇਡੋ। ਵਜ਼ੀਰ ਬੜਾ ਸਿਆਣਾ ਸੀ, ਉਹਨੇ ਕਿਹਾ ਰਾਜਾ ਇਹ ਬੱਚਾ ਮਾਰ ਦੇਣਾ ਹੈ, ਇਹ ਰਹੱਸ ਵਿੱਚੇ ਰਹਿ ਜਾਏਗਾ, ਇਹਨੂੰ ਪੁੱਛਣਾ ਚਾਹੀਦਾ ਜਿਹੜੀ ਤੂੰ ਖੇਡ ਖੇਡੀ ਉਹਦਾ ਮਤਲਬ ਕੀ ਹੈ। ਕਹਿੰਦੇ ਦੱਸੋ ਆਹ ਜੋ ਕੋਈ ਤੁਸੀਂ ਕੀਤਾ ਢੇਰੀਆਂ ਬਣਾਈਆਂ ਅਤੇ ਢਾਈਆਂ, ਇਹਦਾ ਕੋਈ ਮਤਲਬ ਦੱਸ ਸਕਦੇ ਹੋ। ਬੱਚੇ ਨੇ ਆਖਿਆ ਜੇ ਪੁੱਛਣਾ ਚਾਹੁੰਦੇ ਹੋ ਤਾਂ ਪਹਿਲੀ ਢੇਰੀ ਬਣਾਈ ਮੈਂ ਆਪਣੇ ਮਾਪਿਆਂ ਦੀ। ਜਦੋਂ ਬੱਚਾ ਛੋਟਾ ਹੁੰਦਾ ਹੈ ਅਜੇ ਉਹਦੇ ਦੰਦ ਨਹੀਂ ਉੱਗਦੇ ਅਤੇ ਮਾਂ ਉਹਦੇ ਮੂੰਹ 'ਚ ਦੁੱਧ ਪਾਉਂਦੀ ਹੈ, ਕਿਉਂਕਿ ਅਜੇ ਉਹ ਕੋਈ ਚੀਜ਼ ਖਾ ਨਹੀਂ ਸਕਦਾ, ਉਹਦੀ ਪਰਵਰਿਸ਼ ਕਰਨੀ ਉਹ ਮਾਤਾ ਪਿਤਾ ਦਾ ਫਰਜ਼ ਹੈ। ਫਿਰ ਥੋੜ੍ਹਾ ਜਿਹਾ ਵੱਡਾ ਹੋ ਜਾਏ ਉਹਨੂੰ ਰੋਟੀ ਦੀ ਲੋੜ ਹੈ, ਕੱਪੜੇ ਦੀ ਲੋੜ ਹੈ। ਮਾਤਾ ਪਿਤਾ ਆਪਣੀ ਜਵਾਨੀ ਖਰਾਬ ਕਰਕੇ ਵੀ ਆਪਣਾ ਬੱਚਾ ਪਾਲਦੇ ਹੈ। ਕੈਨੇਡਾ ਨਿਵਾਸੀਓ ਮੈਂ ਇੱਕ ਤੁਹਾਡੇ ਚਰਨਾਂ 'ਚ ਨਾਲ ਹੀ ਬੇਨਤੀ ਕਰਦੇ ਹਾਂ, ਮਾਤਾ ਪਿਤਾ ਨੇ ਤੁਹਾਨੂੰ 30-30 ਲੱਖ ਰੁਪਈਆ ਲਾ ਕੇ ਕੈਨੇਡਾ ਪਹੁੰਚਿਆ, ਇੱਕ ਗੱਲ ਯਾਦ ਰੱਖਿਓ ਜੇ ਤੁਹਾਨੂੰ ਮਾਪੇ ਭੁੱਲ ਗਏ ਸਵਰਗਾਂ ਦੀ ਆਸ ਨਾ ਰੱਖਿਓ, ਨਰਕ ਵੀ ਢੋਈ ਨਹੀਂ ਦੇਣਗੇ, ਕਿਉਂਕਿ ਸਾਰੀ ਉਮਰ ਕਰਜ਼ਾ ਲਾਉਂਦੇ ਰਹੇ, ਜ਼ਮੀਨਾਂ ਵੇਚਦੇ ਰਹੇ, ਕਿਸੇ ਇਸ ਮਾਇਆ ਦੀ ਚੱਕਾ ਚੌਂਦ ਵਿੱਚ ਆ ਕੇ ਆਪਣੇ ਮਾਂ ਪਿਓ ਨੂੰ ਨਾ ਭੁੱਲ ਜਾਇਓ। ਮੈਂ ਤੁਹਾਡੇ ਚਰਨਾਂ 'ਚ ਤਰਲਾ ਲੈ ਕੇ ਬੇਨਤੀ ਕਰਦਾ, ਕਿਉਂਕਿ ਬੱਚੇ ਸੈੱਟ ਕਰਨੇ ਬੜੇ ਔਖੇ ਆ, ਬੰਦਾ ਆਪ ਅਪਸੈੱਟ ਹੋ ਜਾਂਦਾ। ਅੱਧੇ ਬੰਦੇ ਡਿਪਰੈਸ਼ਨ ਦੇ ਮਰੀਜ਼ ਬਣ ਗਏ, ਕਿਉਂਕਿ ਬੱਚੇ ਘੱਲ ਗਵਾਏ, ਪੈਸਾ ਵੀ ਗਿਆ, ਦੋਵਾਂ ਚੀਜ਼ਾਂ 'ਚੋਂ ਨਾ ਬੱਚੇ ਵਾਪਸ ਆਏ ਨਾ ਪੈਸਾ ਵਾਪਸ ਆਇਆ। ਇਹੋ ਜਿਹੇ ਹਾਲਾਤ ਪੰਜਾਬ ਦੀ ਧਰਤੀ 'ਤੇ ਬਣਦੇ ਜਾ ਰਹੇ, ਮੈਂ ਬਿਨੈ ਕਰ ਰਿਹਾ ਹਾਂ। ਕਹਿੰਦਾ ਪਹਿਲੀ ਢੇਰੀ ਮੈਂ ਆਪਣੇ ਮਾਪਿਆਂ ਦੀ ਬਣਾਈ, ਉਹਨਾਂ ਨੇ ਮੇਰੀ ਪਰਵਰਿਸ਼ ਦੇ ਦੁੱਖੋਂ ਤੁਹਾਡੇ ਅੱਗੇ ਅੱਗੇ ਵੇਚ ਦਿੱਤਾ, ਇੱਕ ਢੇਰੀ ਮੈਂ ਉਹਨਾਂ ਦੀ ਢਾ ਦਿੱਤੀ। ਕਹਿੰਦੇ ਦੂਜੀ, ਕਹਿੰਦਾ ਜਦੋਂ ਮਾਤਾ ਪਿਤਾ ਤੋਂ ਨਾ ਮਿਲੇ ਇਨਸਾਫ, ਸਮਾਜ ਤੋਂ ਇਨਸਾਫ ਨਾ ਮਿਲੇ, ਫਿਰ ਲੋਕ ਰਾਜੇ ਕੋਲ ਜਾਂਦੇ ਆ, ਮੇਰੇ ਨਾਲ ਧੱਕਾ ਹੋ ਰਿਹਾ ਅਤੇ ਰਾਜਾ ਤੂੰ ਹੀ ਮੈਨੂੰ ਮਾਰਨ ਵਾਸਤੇ ਖਰੀਦ ਲਿਆ, ਮੈਂ ਤੇਰੀ ਢੇਰੀ ਵੀ ਢਾ ਦਿੱਤੀ। ਕਹਿਣ ਲੱਗੇ ਆਹ ਜਿਹੜੀ ਤੀਜੀ ਢੇਰੀ ਹੈ ਜਿਹੜੀਆਂ ਪਰਿਕਰਮਾ ਕੀਤੀਆਂ ਅਤੇ ਮੱਥਾ ਟੇਕਿਆ, ਕਹਿੰਦਾ ਇਹ ਢੇਰੀ ਮੇਰੇ ਖੁਦਾ ਦੀ, ਇਹ ਢੇਰੀ ਮੇਰੇ ਰੱਬ ਦੀ ਹੈ। ਜੇ ਮੇਰੇ ਰੱਬ ਨੇ ਚਾਹਿਆ ਆ ਜਲਾਦ ਭਾਵੇਂ ਸਾਹਮਣੇ ਤੇਗ ਤਿੱਖੀ ਕਰ ਰਿਹਾ ਹੈ, ਮੇਰੇ ਰੱਬ ਨੇ ਚਾਹਿਆ ਤਾਂ ਮੈਨੂੰ ਇਸ ਤੇਗ ਤੋਂ ਅਜੇ ਵੀ ਬਚਾ ਸਕਦਾ ਹੈ। ਵਜ਼ੀਰ ਜੋਤਸ਼ੀ ਨੂੰ ਇੱਕ ਵਾਰ ਫਿਰ ਪੁੱਛਦਾ ਹੈ, ਕਹਿੰਦਾ ਸਾਨੂੰ ਦੱਸ ਇਹ ਬੱਚਾ ਇਹਦੀ ਬਲੀ ਦੇਣ ਤੋਂ ਬਾਅਦ ਹੋਵੇਗਾ, ਗਰੰਟੀ ਦੇਣਾ ਹੈ। ਜੋਤਸ਼ੀ ਜਰਗ ਗਿਆ, ਕਹਿੰਦਾ ਸਾਡੇ ਤੇ ਤੁੱਕੇ ਹੁੰਦੇ ਆ ਤੁੱਕੇ, ਸਾਡਾ ਕੋਈ ਅਸਟਾਮ ਲਿਖ ਕੇ ਦੇਣ ਵਾਲਾ ਮਾਮਲਾ ਨਹੀਂ ਕਿ ਤੁਹਾਨੂੰ ਪੱਕੀ ਕਰਦੇ ਹਾਂ ਬੱਚਾ ਜ਼ਰੂਰ ਹੋਵੇਗਾ। ਉਹ ਵਜ਼ੀਰ ਕਹਿਣ ਲੱਗਾ ਬਾਦਸ਼ਾਹ ਤੇਰੇ ਬੱਚਾ ਹੋਣ ਦੀ ਆਸ ਕੋਈ ਨਹੀਂ, ਜੋਤਸ਼ੀ ਗਰੰਟੀ ਕੋਈ ਨਹੀਂ ਦਿੰਦਾ, ਇਹ ਬਗਾਨਾ ਪੁੱਤ ਮਾਰ ਦਿੱਤਾ ਜਾਵੇਗਾ, ਮੇਰੀ ਗੱਲ ਮੰਨ, ਇਹਦੀ ਬਲੀ ਤੋਂ ਬਾਅਦ ਵੀ ਪੁੱਤਰ ਹੋਣਾ, ਜੇ ਹੋ ਹੀ ਪਿਆ ਕੋਈ ਮਖੱਟੂ, ਕੋਈ ਸ਼ਰਾਬੀ, ਕੋਈ ਕਬਾਬੀ, ਕੋਈ ਜਵਾਰੀ ਜੰਮ ਪਏਗਾ, ਐਡਾ ਸਿਆਣਾ ਬੱਚਾ ਨਹੀਂ ਮਿਲਣਾ, ਇਹਨੂੰ ਆਪਣਾ ਪੁੱਤਰ ਬਣਾ ਲੈ। ਰਾਜਾ ਗਾਂਹ ਹੋ ਕੇ ਅੱਗੇ ਵਧਿਆ, ਪੁੱਤਰ ਨੂੰ ਛਾਤੀ ਨਾਲ ਲਾਇਆ, ਉਹਨੂੰ ਰਾਜ ਭਾਗ ਦਾ ਵਾਰਸ ਬਣਾ ਦਿੱਤਾ। ਮੈਂ ਕਹਿਣਾ ਇਹ ਚਾਹੁੰਦਾ ਹਾਂ ਜਦੋਂ ਸਰਕਾਰਾਂ ਬੇਨਿਆਂ 'ਤੇ ਉੱਤਰ ਜਾਣ ਉਦੋਂ ਧੱਕੇਸ਼ਾਹੀ ਕਿੰਨੀ ਕਰ ਸਕਦੀਆਂ ਨੇ, ਤੁਸੀਂ ਪਿਛਲੇ ਤਕਰੀਬਨ 47 ਤੋਂ ਲੈ ਕੇ ਵੇਖ ਰਹੇ ਹੋ, 47 ਤੋਂ ਲੈ ਕੇ ਅੱਜ 26 ਜਾ ਰਿਹਾ ਹੈ, ਕੋਈ ਐਸਾ ਨੁਕਤਾ ਸਿੱਖ ਕੌਮ ਨੂੰ ਤਬਾਹ ਕਰਨ ਵਾਸਤੇ ਨਹੀਂ ਛੱਡਿਆ ਜਿਹੜਾ ਸਾਡੇ ਨਾਲ ਭਾਰਤ ਸਰਕਾਰ ਨੇ ਨਾ ਵਰਤਿਆ ਹੋਵੇ, ਧੱਕੇਸ਼ਾਹੀ ਕਰਦੀ ਆਈ ਹੈ। ਇਸ ਤੋਂ ਅਗਲੇਰਾ ਜਿਹੜਾ ਇਤਿਹਾਸ ਹੈ ਕੱਲ੍ਹ ਦੇ ਦੀਵਾਨ ਵਿੱਚ ਤੁਹਾਡੇ ਨਾਲ ਸਾਂਝਾ ਕਰਾਂਗਾ। ਤਕਰੀਬਨ 7 ਦਿਨ ਮੈਂ ਹੋਰ ਹਾਜ਼ਰੀ ਭਰਨੀ ਹੈ, ਉਸ ਤੋਂ ਬਾਅਦ ਆਪ ਤੋਂ ਛੁੱਟੇ ਲੈ ਲੈਣੇ ਨੇ। ਆਓ ਅੱਜ ਦੇ ਸਮੇਂ ਵਿੱਚ ਇੰਨੀਆਂ ਬੇਨਤੀਆਂ ਪ੍ਰਵਾਨ ਕਰਿਓ, ਬਹੁਤ ਬਹੁਤ ਧੰਨਵਾਦ। ਸਾਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ, ਗੁਰੂ ਦੀਆਂ ਪਿਆਰੀਆਂ ਸੰਗਤਾਂ ਦਾ ਧੰਨਵਾਦ, ਹੈੱਡ ਗ੍ਰੰਥੀ ਸਾਹਿਬ, ਸਾਰੇ ਗ੍ਰੰਥੀ ਸਾਹਿਬਾਨਾਂ ਦਾ ਧੰਨਵਾਦ, ਸੇਵਾਦਾਰਾਂ ਦਾ ਧੰਨਵਾਦ, ਸਾਰੇ ਸਟਾਫ ਦਾ ਧੰਨਵਾਦ, ਕੋਟਨ ਕੋਟ ਧੰਨਵਾਦ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ। ਇਤਿਹਾਸ ਕਹਿੰਦਿਆਂ ਇੱਕ ਨਹੀਂ ਅਨੇਕਾਂ ਵਗਿਆ ਹੋ ਜਾਂਦੀਆਂ, ਸਾਧ ਸੰਗਤ ਬਖਸ਼ਣ ਯੋਗ ਹੈ, ਹੋਈਆਂ ਭੁੱਲਾਂ ਨੂੰ ਨਾ ਜਿਤਾਰਨਾ। ਆਓ ਢਾਡੀ ਸਿੰਘਾਂ ਕੋਲੋਂ 6 ਪੌੜੀਆਂ ਆਨੰਦ ਸਾਹਿਬ ਦਾ ਜਾਪ ਸ਼ਰਨ ਕਰੋ, ਦਾਸ ਨੂੰ ਬੁਲਾਓ ਫਤਿਹ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਅਰਦਾਸ ਜੀਉ ਪਿੰਡ ਸਭ ਤੇਰੀ, ਤੁਮ ਮਾਤ ਪਿਤਾ ਹਮ ਬਾਰਕ ਤੇਰੇ, ਤੁਮਰੀ ਕਿਰਪਾ ਮਹਿ ਕੋਈ ਨ ਜਾਣ, ਤੁਮਰਾ ਉੱਚੇ ਤੇ ਉੱਚਾ, ਸਗਲ ਸਮਗਰੀ ਤੁਮਰੈ ਸੂਤਰ ਧਾਰੀ, ਤੁਮ ਤੇ ਹੋਏ ਸੋ

ਬੋਲਣਾ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ

ਸਿਮਰਾਉ ਸ੍ਰੀ ਹਰਿ ਰਾਇ। ਸ੍ਰੀ ਹਰਿ ਕ੍ਰਿਸ਼ਨ ਧਿਆਈਐ, ਜਿਸ ਡਿੱਠੇ ਸਭ ਦੁਖ ਜਾਇ। ਏਕ ਬਹਾਦਰ ਸਿਮਰੀਐ, ਕਰਨੋ ਨਿਧਿ ਆਵੈ ਧਾਇ। ਸਭ ਥਾਈ ਹੋਇ ਸਹਾਇ, ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਪੰਥ ਦੇ ਵਾਲੀ ਲੋਕ ਪ੍ਰਲੋਕ ਕੇ ਸਹਾਇਕ, ਅੰਮ੍ਰਿਤ ਕੇ ਦਾਤੇ ਸੱਚੇ ਪਿਤਾ ਜੀ, ਸਭ ਥਾਈ ਹੋਇ ਸਹਾਇ। ਦਸਾਂ ਪਾਤਸ਼ਾਹੀਆਂ ਜੀ ਦੇ ਜੋਤ ਤਾਖਤ ਚਵਰ ਸ਼ਤਰ ਦੇ ਮਾਲਕ, ਸਰਬ ਕਲਾ ਭਰਪੂਰ ਜੁਗੋ ਜੋਗੇ ਅਟਲ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਪਾਠ ਉਪਦੇਹ ਜੀ ਕਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ। ਪੰਜਾਂ ਪਿਆਰਿਆਂ ਚੌਹਾਂ ਸਾਹਿਬ ਜਾਦਿਆਂ, ਚਾਲੀਆਂ ਮੁਗਤਿਆਂ ਹਠੀਆਂ ਜਪੀਆਂ ਤਪੀਆਂ, ਜਿਨ੍ਹਾਂ ਨਾਮ ਜਪਿਆ ਵੰਡ ਛਕਿਆ, ਦੇਗ ਚਲਾਈ ਤੇਗ ਵਾਹੀ, ਦੇਗ ਸੁਣ ਕੇ ਨਿਡਟ ਕੀਤਾ, ਤਿਨ੍ਹਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ ਖੋਪਰੀਆਂ ਨੁਹਾਈਆਂ, ਚੜ ਖੜੀਆਂ ਤੇ ਚੜ੍ਹੇ ਤਾਨਿਆਰਿਆਂ ਨਾਲ ਚੁਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸੁਵਾਸਨ ਸੰਗ ਨਿਭਾਹੀ, ਤਨਾ ਪੁਰਾਤਨ ਵਰਤਮਾਨ ਸਮੇਂ ਦੇ ਸਰਬੱਤ ਸ਼ਹੀਦਾਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਚੇਤੇ ਆਵੇ ਚੇਤੇ ਆਵਣ ਕਾਸ਼ਦ ਕਾ ਸਰਬ ਸੁਖ ਹੋਵੇ, ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਸ਼ਿਆ ਰਿਆਇਤ, ਦੇਗ ਤੇਗ ਫਤਿਹ ਬਿਰਧ ਕੀ ਪੈਜ, ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ, ਖਾਲਸਾ ਜੀ ਕੇ ਬੋਲ ਬਾਲੇ ਬੋਲਾਓ ਜੀ। ਬਖਸ਼ੋ ਜੀ ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਰਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ।

ਅਕਾਲ ਪੁਰਖੇ ਆਪਣੇ ਪੰਥ ਦੇ ਸਦਾ ਸਹਾਈ ਦਤਾਰ ਪਿਤਾ ਜੀ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰੇ ਗੁਰਧਾਮ ਜਿਨ੍ਹਾਂ ਤੋਂ ਪੰਥ ਨੂੰ ਵੀ ਛੋੜਿਆ ਗਿਆ ਖੁੱਲ੍ਹੇ ਦਰਸ਼ਨ ਦੀ ਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਜੀ ਹੇ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਨਿਓਟਿਆਂ ਦੀ ਓਟ ਸੱਚੇ ਪਿਤਾ ਗਰੀਬ ਨਿਵਾਜ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਅਕਾਲ ਪੁਰਖ ਅੰਤਰਜਾਮੀ ਸਤਿਗੁਰੂ ਜੀ ਆਪ ਜੀ ਕੇ ਹਜ਼ੂਰ ਪਾਵਨ ਚਰਨਾ ਕਮਲਾਂ ਪਾਸ ਅਰਦਾਸ ਬੇਨਤੀ ਹੈ ਜੀ ਸੰਧਿਆ ਸਮੇਂ ਪਾਵਨ ਹਜ਼ੂਰੀ ਅੰਦਰ ਸੁੰਦਰ ਦੀਵਾਨ ਸਜਾਏ ਗਏ ਆਰਤੀ ਆਰਤਾ ਸ਼ਬਦ ਕੀਰਤਨ

ਅੱਗੇ ਵਾਸਤੇ ਸੁਮਤ ਸੋਝੀ ਬਖਸ਼ੋ ਸੁਧ ਸਪਸ਼ਟ ਪ੍ਰੇਮ ਭੈ ਭਾਵਨਾ ਅਦਬ ਸਾਹਿਤ ਗੁਰਬਾਣੀ ਪੜਨ ਸੇਵਾ ਸਿਮਰਨ ਕਥਾ ਕੀਰਤਨ ਗੁਰ ਇਤਿਹਾਸ ਗਾਇਨ ਕਰਨ ਦੇ ਬਲ ਉੱਦਮ ਚਾਓ ਬਖਸ਼ਿਸ਼ ਕਰੋ ਜੀ। ਪੜ੍ਹੀ ਸੁਣੀ ਬਾਣੀ ਦਰ ਤੇ ਪ੍ਰਵਾਨ ਕਰਨੀ ਜੀ, ਪੜ੍ਹੀ ਸੁਣੀ ਬਾਣੀ ਦਾ ਭਾਵ ਪੜ੍ਹਨ ਸੁਣਨ ਵਾਲੀਆਂ ਸੰਗਤਾਂ ਦੇ ਹਿਰਦਿਆਂ

ਮਨ ਧਨ ਕਰਕੇ ਕੀਤੀਆਂ ਸੇਵਾਵਾਂ ਦਾਰ ਤੇ ਪ੍ਰਵਾਨ ਕਰਨੀਆਂ, ਚੱਲਿਆ ਕਦਮ ਕਦਮ ਲੇਖੇ ਵਿੱਚ ਲਾਉਣਾ, ਦਰੋਂ ਘਰੋਂ ਸਮੁੱਚੀਆਂ ਸੰਗਤਾਂ ਪਰਿਵਾਰਾਂ ਬੱਚਿਆਂ ਨੂੰ

ਸੁਖ ਸ਼ਾਂਤੀ ਚੜ੍ਹਦੀ ਕਲਾ ਤੰਦਰੁਸਤੀ ਕਿਰਤ ਕਮਾਈਆਂ ਵਿੱਚ ਬਰਕਤਾਂ ਪਾਉਣੀਆਂ ਅੰਗ ਸੰਗ ਸਹਾਇਕ ਹੋਣਾ ਸਤਿਗੁਰੂ ਜੀ ਕਿਰਪਾ ਕਰੋ ਆਪਣੇ ਖਾਲਸੇ ਪੰਥ ਜੀ ਨੂੰ ਸਦਾ ਹੀ ਚੜ੍ਹਦੀਆਂ ਕਲਾ ਪਰਸ ਪਾਰ ਪ੍ਰੇਮ ਪਿਆਰ ਏਕਤਾ ਇਤਫਾਕ ਰਾਜ ਭਾ ਖਾਲਿਸਤਾਨ ਦੀ ਦਾਤ ਬਖਸ਼ਿਸ਼ ਕਰਕੇ ਪੰਥ ਕਾਮ ਨੂੰ ਨਿਹਾਲ ਕਰੋ ਜੇਲ੍ਹਾਂ ਦੇ ਵਿੱਚ ਬੰਦ ਬੰਦੀ ਸਿੰਘਾਂ ਨੂੰ ਦੇਹ ਅਰੋਗਤਾਵਾਂ ਚੜ੍ਹਦੀਆਂ ਕਲਾ ਰਿਹਾਈਆਂ ਬਖਸ਼ਿਸ਼ ਕਰਨੀਆਂ ਜੀ ਦਰ ਘਰ ਦੇ ਸੇਵਕ ਪਰਿਵਾਰ ਵੱਲੋਂ ਰਣਧੀਰ ਸਿੰਘ ਦੇ ਮਹਾਰਾਜ ਸੰਯੋਗ ਪੱਕੇ ਹੋਣ ਤੇ ਸ਼ੁਕਰਾਨੇ ਦੀ ਅਤੇ ਚੜ੍ਹਦੀ ਕਲਾ ਦੀ ਅਰਦਾਸ ਬੇਨਤੀ ਹੈ ਪਰਿਵਾਰ ਵੱਲੋਂ ਸਤਿਗੁਰੂ ਮਹਾਰਾਜ ਜੀ ਉਹ ਕੜਾਹ ਪ੍ਰਸ਼ਾਦ ਦੀ ਪਾਵਨ ਦੇਗ ਵਾਸਤੇ ਸੇਵਾਵਾਂ ਨਿਭਾਈਆਂ ਸੇਵਾ ਪ੍ਰਵਾਨ ਕਰਨੀ ਚੜ੍ਹਦੀ ਕਲਾ ਦੀ ਦਾਤ ਬਖਸ਼

ਸਾਹਿਬ ਦੀ ਦਾਤ ਬਖਸ਼ਿਸ਼ ਕਰਕੇ ਸੰਗਤ ਨੂੰ ਨਿਹਾਲ ਕਰੋ। ਹੁਕਮਨਾਮਾ ਸਾਹਿਬ ਉੱਪਰ ਚੱਲਣ ਦੀ ਬਲ ਬੁੱਧੀ ਸਮਰੱਥਾ ਬਖਸ਼ੋ ਜੀ। ਸਹੀ ਪਿਆਰਿਆਂ ਦੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤੇ ਆਵੇ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਵੇਂ ਸਰਬੱਤ ਦਾ ਭਲਾ।

ਗਿਆਨ ਤਿਹਾਨ ਕਿਸ ਕਰਮ ਨ ਜਾਣਾ, ਸਾਰ ਨ ਜਾਣਾ ਤੇਰੀ, ਸਭ ਤੇ ਵੱਡਾ ਸਤਿਗੁਰ ਨਾਨਕ, ਜਿਨ ਕਲ ਰਾਖੀ ਮੇਰੀ। ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹਿ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ। ਸੁਖਾ ਹੋ ਟਲ ਮੋਰ ਸੇਰੀ, ਅਨਸ ਸਹਿਜ ਸੁਭਾਏ, ਦਰਸ਼ਨ ਪਰਸਿਆ ਗੁਰੂ ਕੈ ਜਨਮ।

ਮਲ ਜਨਮ ਜਨਮ ਦੀ ਕੱਟੀ ਤੁਜ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਧਨਾਸਰੀ ਮਹੱਲਾ ਚੌਥਾ ਹਰ ਕਾ ਸੰਤ ਸਤਿਗੁਰ ਸਤਿਪੁਰਖਾ ਜੋ ਬੋਲੇ ਹਰ ਹਰ ਬਾਣੀ ਜੋ ਜੋ ਕਹੈ ਸੁਣੈ ਸੋ ਮੁਕਤਾ ਹਮ ਤਿਸ ਕੈ ਸਦ ਕੁਰਬਾਨੀ ਹਰ ਕਾ ਸੰਤ ਸਤਿਗੁਰ ਸਤਿਪੁਰਖਾ

ਕਾਲ ਐਸਾ ਸੰਤ ਸਾਧ ਜਿਨ ਪਾਇਆ ਤੇ ਵੱਡ ਪੁਰਖ ਵਡਾਨੀ ਤਿਨ ਕੀ ਧੂਰ ਮੰਗੈ ਹੈ ਪ੍ਰਭ ਸਵਾਮੀ ਹਮ ਹਰ ਲੋਚ ਲੁਚਾਨੀ ਹਰ ਹਰ ਸਫਲਿਓ ਬਿਰਖ ਪ੍ਰਭ ਸਵਾਮੀ ਜਿਨ ਜਪਿਓ ਸੇ ਤ੍ਰਿਪਤਾਨੀ।

ਜਿਨਕੇ ਵੱਡੇ ਭਾਗ ਵੱਡ ਉੱਚੇ ਤਿੰਨ ਹਰ ਜਪਿਓ ਜਪਾਨੀ ਤਿੰਨ ਹਰ ਸੰਗਤ ਮੇਲ ਪ੍ਰਭ ਸਵਾਮੀ ਜਨ ਨਾਨਕ ਦਾਸ ਦਸਾਨੀ ਜਿਨਕੇ ਵੱਡੇ ਭਾਗ ਵੱਡ ਉੱਚੇ

0: ਜਨ ਨਾਨਕ ਦਾਸ ਦਸਾਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਖਾਲਸਾ, ਸਾਧ ਸੰਗਤ ਜੀ, ਆਪ ਜੀ ਬੜਭਾਗੇ ਹੋ ਜੋ ਸੰਧਿਆ ਸਮੇਂ ਸਤਿਗੁਰਾਂ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਹਾਜ਼ਰੀਆਂ ਭਰ ਕੇ ਮਹਾਰਾਜ ਜੀ ਦੇ ਅਮੋਘ ਦਰਸ਼ਨ ਦੀਦਾਰ, ਅੰਮ੍ਰਿਤ ਰੂਪ ਗੁਰਬਾਣੀ, ਆਰਤੀ ਆਰਤਾ, ਸ਼ਬਦ ਕੀਰਤਨ, ਕਥਾ ਵਿਚਾਰ ਢਾਡੀ ਵਾਰਾਂ ਸੁਣ ਕਰਕੇ ਮਹਾਨ ਲਾਹਾ ਪ੍ਰਾਪਤ ਕੀਤਾ ਹੈ। ਹਾਜ਼ਰੀ ਭਰ ਰਹੇ ਸਨ ਬਹੁਤ ਹੀ ਸਤਿਕਾਰਯੋਗ ਗਿਆਨੀ ਗੁਰਮੇਜ ਸਿੰਘ ਜੀ ਵੀ ਹੈ ਅਤੇ ਉਹਨਾਂ ਦਾ ਢਾਡੀ ਜਥਾ। ਸੰਗਤਾਂ ਵੱਲੋਂ ਬਹੁਤ ਬਹੁਤ ਧੰਨਵਾਦ। ਸਤਿਸੰਗ ਜੀ, ਉਹ 4 ਤਰੀਕ ਨੂੰ ਗੁਰੂ ਘਰ ਵਿਖੇ ਸਵੇਰੇ 10 ਵਜੇ ਨਿਸ਼ਾਨ ਸਾਹਿਬ ਦੇ ਚੋਲੇ ਸਾਹਿਬ ਦੀ ਸੇਵਾ ਹੋਵੇਗੀ। ਵੱਧ ਤੋਂ ਵੱਧ ਹਾਜ਼ਰੀਆਂ ਭਰ ਕੇ ਤਨ ਮਨ ਧਨ ਨਾਲ ਸੇਵਾਵਾਂ ਕਰਕੇ ਸਤਿਗੁਰੂ ਮਹਾਰਾਜ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਜੀ। ਸਤਿਸੰਗ ਜੀ, ਆਪ ਸੰਗਤਾਂ ਦੇ ਚਰਨਾਂ ਵਿੱਚ ਸਨਿਮਰ ਬੇਨਤੀ ਹੈ ਜੋ ਆਪ ਜੀ ਇਸ ਖਬਰ ਤੋਂ ਗਿਆਤ ਹੋ ਜਾਣੂ ਹੋ ਸਾਰੀਆਂ ਹੀ ਸੰਗਤਾਂ ਜੋ ਪਿਛਲੇ 5-6 ਮਹੀਨੇ ਪਹਿਲਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਗੁਰਦੁਆਰਾ ਸਿੰਘ ਸਭਾ ਵਿਖੇ 225 ਪਾਵਨ ਜੋ ਸਰੂਪ, ਜਿਨ੍ਹਾਂ ਦੀ ਜ਼ਰੂਰਤ ਨਹੀਂ ਸੀ, ਉਹ ਪਾਵਨ ਸਰੂਪ ਸਮੁੰਦਰੀ ਜਹਾਜ਼ ਦੇ ਵਿੱਚ ਕੰਟੇਨਰਾਂ ਰਾਹੀਂ ਮੰਗਵਾਏ ਗਏ। ਕੰਟੇਨਰਾਂ ਦੇ ਵਿੱਚ, ਸਮੁੰਦਰੀ ਜਹਾਜ਼ ਦੇ ਵਿੱਚ ਸਤਿਸੰਗ ਜੀ 3-4-5 ਮਹੀਨੇ ਸਮਾਂ ਲੱਗਦਾ ਹੈ। ਉੱਥੇ ਨਸ਼ੀਲੇ ਪਦਾਰਥ, ਅਲਕੋਹਲ ਆਦਿਕ ਵੀ ਸਭ ਕੁਝ ਸਤਿਸੰਗ ਜੀ ਵਰਤਿਆ ਜਾਂਦਾ ਹੈ ਅਤੇ ਸੋ ਉਸ ਭਾਰੀ ਬੇਅਦਬੀ ਤੋਂ ਬਾਅਦ ਜੋ ਪਰਸੋਂ ਉਹੀ ਪਾਵਨ ਸਰੂਪ ਹੋਰ ਸ਼ਹਿਰਾਂ ਦੇ ਵਿੱਚ ਜਾਂ ਘਰਾਂ ਦੇ ਵਿੱਚ ਭੇਜਣ ਦੇ ਵਾਸਤੇ, ਘਰਾਂ ਦੀਆਂ ਜਿਹੜੀਆਂ ਆਮ ਅਸੀਂ ਕਾਰਾਂ ਵਰਤਦੇ ਹਾਂ, ਉਹਨਾਂ ਕਾਰਾਂ ਦੇ ਗੱਡੀਆਂ ਦੇ ਵਿੱਚ ਸਤਿਸੰਗ ਜੀ ਪਾਵਨ ਸਰੂਪ ਡਿੱਗੀਆਂ ਦੇ ਵਿੱਚ ਲਿਜਾਣ ਵਾਸਤੇ ਜਾ ਰਹੇ ਸਨ। ਸਤਿਸੰਗ ਜੀ ਉਹ ਪਰਸਿੰਘਾਂ ਨੇ ਜਾ ਕਰਕੇ ਉਸ ਪਾਵਨ ਬੇਅਦਬੀ ਹੋਣ ਤੋਂ ਰੋਕਿਆ। ਸੋ ਸਤਿਸੰਗ ਜੀ ਉਸ ਦੇ ਵਿਰੋਧ ਦੇ ਵਿੱਚ ਉਸ ਗੁਰੂ ਘਰ ਦੇ ਸਾਹਮਣੇ ਸਵੇਰੇ 8 ਵਜੇ ਤੋਂ ਲੈ ਕੇ 9 ਵਜੇ ਤੱਕ ਸਮੂਹ ਹੀ ਗੁਰੂ ਸਾਹਿਬ ਨਾਲ ਪ੍ਰੇਮ ਪਿਆਰ ਕਰਨ ਵਾਲੀਆਂ ਸੰਗਤਾਂ ਬੈਠਦੀਆਂ ਨੇ ਅਤੇ ਸਤਿਸੰਗ ਜੀ ਉਹ ਜੋ BC ਸਿੱਖ ਕੌਂਸਲ, ਓਨਟਾਰੀਓ ਸਿੱਖ ਕੌਂਸਲ, ਕਿਊਬਕ ਸਿੱਖ ਕੌਂਸਲ ਦੀਆਂ ਸਮੂਹ ਪ੍ਰਬੰਧਕ ਕਮੇਟੀਆਂ ਦੇ ਵੱਲੋਂ ਅਕਾਲ ਤਖਤ ਸਾਹਿਬ ਜੀ ਨੂੰ ਲੈਟਰ ਵੀ ਜੋ ਜਾਰੀ ਕੀਤਾ ਗਿਆ ਹੈ, ਜਿਹਦੇ ਵਿੱਚ ਮੰਗਾਂ ਕੀਤੀਆਂ ਨੇ 225 ਪਾਵਨ ਸਰੂਪ ਸਤਿਸੰਗ ਜੀ ਲਿਆਂਦੇ ਗਏ।
1: 1550 KRPI ਰੇਡੀਓ ਤੇ ਤੁਸੀਂ ਸੁਣ ਰਹੇ ਸੀ ਲਾਈਵ ਫਰੋਮ ਗੁਰੂ ਨਾਨਕ ਸਿੱਖ ਗੁਰਦੁਆਰਾ ਸਾਹਿਬ, ਸਕਾਟ ਰੋਡ, ਸਰੀ।
2: ਯੂ ਆਰ ਲਿਸਨਿੰਗ ਟੂ KRPI 1550 ਰੇਡੀਓ, ਫਰਨਡੇਲ, ਵਾਸ਼ਿੰਗਟਨ।
3: ਗੁਰੂ ਰੂਪ ਸਾਧ ਸੰਗਤ ਜੀਓ, ਫਤਿਹ ਪ੍ਰਵਾਨ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਾਸ ਇੱਕ ਲੜੀਵਾਰ ਵਿਚਾਰ ਕਈ ਦਿਨਾਂ ਤੋਂ ਆਪ ਜੀ ਨੂੰ ਸਰਵਣ ਕਰਾ ਰਿਹਾ। ਜਿਤ ਦਰ ਵਸੇ ਕਵਨ ਦਰ ਕਹੀਏ, ਦਰਾਂ ਭੀਤਰ ਦਰ ਕਵਨ ਲਹੇ, ਜਿਸ ਦਰ ਕਾਰਣ ਫਿਰਾਂ ਉਦਾਸੀ, ਸੋ ਦਰ ਕੋਈ ਆਏ ਕਹੇ। ਸਾਰੇ ਦਰਾਂ ਤੋਂ ਉਦਾਸ ਹੋ ਕੇ ਜਿਸ ਦਰ ਦੀ ਮੈਂ ਤਲਾਸ਼ ਕਰ ਰਿਹਾ, ਕੋਈ ਦੱਸੇ, ਕੋਈ ਤੇ ਉਸਦਾ ਰਸਤਾ ਦੱਸੇ, ਕੋਈ ਤੇ ਉਸਦਾ ਮਾਰਗ ਦੱਸੇ। ਇਸ ਨੂੰ ਆਧਾਰ ਬਣਾ ਕੇ ਦਾਸ ਆਪ ਨੂੰ ਸਰਵਣ ਕਰਾ ਰਿਹਾ। ਜੋ ਉਦਾਸ ਨਹੀਂ, ਉਹ ਤਲਾਸ਼ ਨਹੀਂ ਕਰੇਗਾ। ਜੋ ਸੰਸਾਰ ਤੋਂ ਉਦਾਸ ਨਹੀਂ, ਪਦਾਰਥਾਂ ਤੋਂ ਉਦਾਸ ਨਹੀਂ, ਇਸ ਜੀਵਨ ਤੋਂ ਉਦਾਸ ਨਹੀਂ, ਪਰਮ ਜੀਵਨ ਦੀ ਤਲਾਸ਼ ਨਹੀਂ ਕਰੇਗਾ। ਅਗਰ ਇਹੀ ਜੀਵਨ ਸਭ ਕੁਛ ਹੈ ਔਰ ਇਹ ਸੰਸਾਰ ਹੀ ਸਭ ਕੁਛ ਹੈ ਔਰ ਇਹ ਪਦਾਰਥ ਹੀ ਸਭ ਕੁਛ ਹੈ ਔਰ ਇਸੇ ਦੇ ਲਈ ਜੀਵਣਾ ਹੈ, ਤਾਂ ਫਿਰ ਪਰਮਾਤਮਾ ਉਹਦੀ ਜ਼ਿੰਦਗੀ 'ਚ ਬੇਮੈਨੀ ਹੋ ਜਾਂਦਾ। ਫਿਰ ਪਰਮਾਤਮਾ ਨੂੰ ਉਹ ਸਾਧਨ ਦੀ ਤਰ੍ਹਾਂ ਵਰਤ ਸਕਦਾ ਹੈ ਕਿ ਪਦਾਰਥਾਂ ਵਿੱਚ ਉੱਨਤੀ ਹੋ ਜਾਏ। ਚਲੋ ਪਰਮਾਤਮਾ ਦਾ ਸਹਾਰਾ, ਸੰਸਾਰ ਵਿੱਚ ਸੁੱਖ ਸ਼ਾਂਤੀ ਮਿਲੇ, ਚਲੋ ਨਿਰੰਕਾਰ ਦਾ ਸਹਾਰਾ। ਉਹ ਸਹਾਰੇ ਦੇ ਰੂਪ ਵਿੱਚ ਨਿਰੰਕਾਰ ਦੀ ਓਟ ਪਕੜੇਗਾ, ਲੇਕਿਨ ਸੰਸਾਰ ਤੋਂ ਉਦਾਸ ਨਹੀਂ ਹੈ, ਨਿਰਾਸ਼ ਨਹੀਂ। ਨਿਰਾਸ਼ ਬਿਰਤੀ, ਉਦਾਸ ਬਿਰਤੀ, ਇਹ ਦੋਵੇਂ ਇਕੱਠੀਆਂ ਰਹਿੰਦੀਆਂ ਨੇ। ਜੋ ਸਭ ਕੁਛ ਤੋਂ ਨਿਰਾਸ਼ ਹੋ ਜਾਂਦਾ ਹੈ, ਕੋਈ ਆਪਣੇ ਪਾਸ ਆਉਂਦਾ ਹੈ, ਆਪਣੇ ਨੇੜੇ ਆਉਂਦਾ, ਉਹਨੂੰ ਕਹਿੰਦੇ ਨੇ ਉਦਾਸ। ਫਿਰ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਬੋਲ ਇਸੇ ਹੀ ਸੰਬੰਧ ਵਿੱਚ ਜੋ ਉਹ ਫਰਮਾਨ ਕਰਦੇ ਨੇ, ਰੇ ਮਨ ਐਸੋ ਕਰ ਸਨੇ ਆਸਾ, ਬਨਸੇ ਸਦਨ ਸਵੈ ਕਰ ਸਮਝੋ, ਮਨ ਹੀ ਮਾਹੇ ਉਦਾਸਾ। ਧਰਮ ਦੀ ਮੂਲ ਸਾਧਨਾ ਮਨ ਦੀ ਸਾਧਨਾ। ਮਨ ਜਿਤਨੇ ਚਿਰ ਤੱਕ ਸੰਸਾਰ ਤੋਂ ਨਿਰਾਸ਼ ਨਹੀਂ, ਇਹ ਉਦਾਸ ਨਹੀਂ ਹੋ ਸਕਦਾ। ਔਰ ਇਹ ਜੇ ਉਦਾਸ ਨਹੀਂ, ਤਾਂ ਫਿਰ ਇਹ ਨਿਰੰਕਾਰ ਦੀ ਤਲਾਸ਼ ਨਹੀਂ ਕਰ ਸਕਦਾ। ਇਹ ਲਾਜ਼ਮੀ ਹੈ, ਇਹ ਲਾਜ਼ਮੀ। ਥੋੜ੍ਹਾ ਜਿਹਾ ਰਿਪੀਟ ਕਰਨਾ ਪੈਂਦਾ, ਕੋਈ ਨਵੇਂ ਆਉਂਦੇ ਨੇ ਸੰਗਤ ਵਿੱਚ, ਉਹਨਾਂ ਦਾ ਵੀ ਲਿੰਕ ਜੁੜ ਜਾਏ। ਇੱਕ ਮਿੰਟ 'ਚ ਮੈਂ ਦੁਹਰਾ ਦਿਆਂ, ਨਿਰਾਸ਼ ਹੋਣ ਦੇ ਤਿੰਨ ਸਾਧਨ ਨੇ। ਬੜਾ ਗਹਿਰਾ ਸਰੋਤਾ ਹੋਵੇ, ਸ਼ਬਦ ਚੋਟ ਕਰ ਜਾਏ। ਇਤਨੀ ਅਕਲ ਮਹਾਨ ਹੋਵੇ ਕਿ ਸੰਸਾਰ ਬੇਮੈਨੀ ਹੋ ਜਾਏ, ਆਪਣੀ ਅਕਲ ਚੋਟ ਕਰ ਜਾਏ। ਜਾਂ ਫਿਰ ਸੰਸਾਰ ਵਿੱਚ ਕੋਈ ਦੁਖਾਂਤ ਘਟ ਗਿਆ ਹੈ, ਜਗਤ ਤੋਂ ਚੋਟ ਖਾ ਜਾਏ। ਇਹ ਤਿੰਨ ਹੀ ਕਾਰਨ ਨੇ ਨਿਰਾਸ਼ ਹੋਣ ਦੇ, ਉਦਾਸ ਹੋਣ ਦੇ। ਜੋਗੀ ਤੇ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਵੀ ਉਦਾਸੀ ਕਹਿੰਦੇ ਨੇ। ਸਿੱਧ ਗੋਸ਼ਟ ਆਪ ਪੜ੍ਹੋ ਨਾ, ਸਿੱਧ ਗੋਸ਼ਟ ਦੇ ਵਿੱਚ ਜੋਗੀ ਸਾਰੇ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਕਹਿੰਦੇ ਨੇ, ਕਿਸ ਕਾਰਨ ਗ੍ਰਹਿ ਤਜਿਓ ਉਦਾਸੀ, ਕਿਸ ਕਾਰਨ ਇਹੋ ਵੇਖ ਨਿਵਾਸੀ, ਕਿਸ ਵੱਖਰ ਕੇ ਤੁਮ ਵਣ ਜਾ ਰੇ, ਕਿਉਂ ਕਰ ਸਾਥ ਲੰਘਾਓ ਪਾਰੇ। ਕਿ ਘਰ ਬਾਰ ਛੱਡ ਕੇ ਕਿਉਂ ਉਦਾਸੀ ਬਣੇ, ਕਿਉਂ ਜਗਤ ਤੋਂ ਨਿਰਾਸ਼ ਹੋਇਆ, ਕਿਸ ਕਾਰਨ ਗ੍ਰਹਿ ਤਜੇ ਉਦਾਸੀ, ਕਿਸ ਕਾਰਨ ਇਹ ਵੇਖ ਨਿਵਾਸੀ। ਇਸ ਸੰਬੰਧੀ ਥੋੜ੍ਹਾ ਜਿਹਾ ਮੈਂ ਅਰਜ਼ ਕਰਾਂ। ਮੁਸਲਮਾਨ ਤੋਂ ਬਿਨਾਂ ਖੁਦਾ ਦੀ ਗੱਲ, ਖੁਦਾ ਦਾ ਉਪਦੇਸ਼ ਕਿਸੇ ਦੂਸਰੇ ਕੋਲ ਨਹੀਂ ਸੁਣਨਾ ਚਾਹੁੰਦੇ। ਤੋ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜਦ ਖਾਨਾ ਖੁਦਾ ਜੱਦਾ ਵਿੱਚ ਗਏ, ਮੱਕੇ ਮਦੀਨੇ ਗਏ, ਕਰਬਲਾ ਗਏ, ਤੋ ਕਿਹੜਾ ਲਿਬਾਸ ਸੀ? ਆਸਾ ਹੱਥ ਕਿਤਾਬ ਕੱਛ, ਕੂਜ਼ਾ ਵਾਂਗ ਮੁਸੱਲਾਦਾਰੀ। ਇਸ ਰੂਪ ਵਿੱਚ ਉਪਦੇਸ਼ ਲੈਣਾ ਤੋ ਆਪਾਂ ਇਸੇ 'ਚ ਦੇ ਦਿੰਦੇ, ਮੁਸੱਲਾ ਵੀ ਰੱਖ ਲੇ, ਕੂਜ਼ਾ ਵੀ ਰੱਖ ਲੇ। ਭਾਵੇਂ ਵਾਂਗ ਸਤਨਾਮ ਦੀ ਦਿੱਤੀ ਹੈ, ਪਰ ਦਿੱਤੀ ਹੈ। ਆਸਾ ਹੱਥ ਕਿਤਾਬ ਕੱਛ, ਬਗਲ ਦੇ ਸਤਿਗੁਰਾਂ ਦੇ ਇੱਕ ਪੋਥੀ ਆਉਂਦੀ ਸੀ ਜਿੱਥੇ ਬਾਣੀ ਉਤਰਦੀ ਸੀ, ਆਪ ਲਿਖ ਲੈਂਦੇ ਸੀ। ਉਸ ਤੋਂ ਮੁਸਲਮਾਨਾਂ ਨੂੰ ਇਹ ਭੁਲੇਖਾ ਰਿਹਾ ਹੈ ਕੁਰਾਨ ਸ਼ਰੀਫ ਹੈ। ਆਸਾ ਹੱਥ ਕਿਤਾਬ ਕੱਛ, ਕੂਜ਼ਾ ਵਾਂਗ ਮੁਸੱਲਾਦਾਰੀ। ਇਹ ਵੇਖ ਬਣਾਇਆ, ਇਸ ਵੇਖ ਨਾਲ ਬਗਦਾਦ ਦੇ, ਸਊਦੀ ਅਰਬ ਦੇ ਵੱਖ ਵੱਖ ਜੋ ਇਸਲਾਮੀ ਕੇਂਦਰ ਸਨ, ਮਹਾਰਾਜ ਜੀ ਨੇ ਉੱਥੇ ਸੱਚ ਦੀ ਗੱਲ ਸੁਣਾਈ। ਜੋਗੀਆਂ ਕੋਲ ਜਦ ਗਏ ਤੇ ਜੋਗੀਆਂ ਦਾ ਵੀ ਇਹੀ ਨੁਕਤਾ ਨਿਗਾਹ ਹੈ, ਗ੍ਰਸਤੀ ਸਾਨੂੰ ਉਪਦੇਸ਼ ਨਹੀਂ ਕਰ ਸਕਦੀ। ਗ੍ਰਸਤੀ ਸਾਨੂੰ ਪਰਮਾਤਮਾ ਦੀ ਗੱਲ ਨਹੀਂ ਸੁਣਾ ਸਕਦੀ, ਅਸੀਂ ਗ੍ਰਸਤੀ ਕੋਲ ਨਹੀਂ ਸੁਣਦੇ। ਤੋ ਮਹਾਰਾਜ ਜਦ ਜੋਗੀਆਂ ਕੋਲ ਗਏ ਨੇ, ਫਿਰ ਬਾਣਾ ਉਦਾਸੀਆਂ ਦਾ ਭਗਵਾ ਵੇਸ, ਤਾਂ ਹੀ ਜੋਗੀ ਕਹਿ ਰਹੇ ਨੇ ਕਿਸ ਕਾਰਨ ਗ੍ਰਹਿ ਤਜਿਓ ਉਦਾਸੀ, ਕਿਸ ਕਾਰਨ ਇਹ ਭੇਖ ਨੇ ਵਾਸੀ, ਇਹ ਵੇਖ ਕਿਉਂ ਧਾਰਨ ਕੀਤਾ ਉਦਾਸੀਆਂ ਵਾਲਾ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਵੱਡੇ ਸਾਹਿਬਜ਼ਾਦੇ ਬਾਬਾ ਸ੍ਰੀ ਚੰਦ, ਇਹ ਜਨਮ ਤੋਂ ਹੀ ਉਦਾਸੀ ਸਨ। ਉਪਰਾਂ 5 ਸਾਲ ਦੇ ਜਦ ਹੋਏ, ਇੱਕ ਦਿਨ ਦਿਨ ਭਰ ਲੱਭੇ ਨੇ, ਮਾਤਾ ਜੀ ਇੱਕ ਘਰ, ਦੂਜੇ ਘਰ, ਤੀਜੇ ਘਰ ਲੱਭਦੀਆਂ, ਜਿੱਥੇ ਬੱਚੇ ਖੇਡਦੇ ਨੇ ਉਹਨਾਂ ਤੋਂ ਪੁੱਛਦੀਆਂ ਨੇ ਸ੍ਰੀ ਚੰਦ ਕਿਧਰੇ ਦੇਖੇ। ਬੱਚੇ ਕਹਿੰਦੇ ਨੇ ਸਾਡੇ ਨਾਲ ਤਾਂ ਖੇਡਦਾ ਹੀ ਨਹੀਂ, ਆਉਂਦਾ ਹੀ ਨਹੀਂ। ਪੜੋਸੀਆਂ ਦੇ ਘਰਾਂ ਚ ਜਾਂਦੇ, ਸ੍ਰੀ ਚੰਦ ਤੇ ਨਹੀਂ ਆਇਆ ਸੀ, ਉਹ ਕਿੱਥੇ ਆਉਂਦਾ ਸਾਡੇ ਘਰ, ਬੁਲਾਉਣ ਤੇ ਵੀ ਨਹੀਂ ਆਉਂਦਾ। ਚਿੰਤਾਤੁਰ ਹੋ ਗਏ ਮਾਤਾ ਸੁਲੱਖਣੀ, ਕਿੱਥੇ ਗਿਆ ਹੋਣਾ। ਪਿੰਡ ਤੋਂ ਬਾਹਰ ਨਿਕਲੇ, ਤਲਵੰਡੀ ਤੋਂ ਬਾਹਰ ਨਿਕਲੇ, ਕੀ ਦੇਖਿਆ, ਉਜਾੜ ਦੇ ਚ ਇੱਕ ਦਰਖਤ ਦੇ ਥੱਲੇ ਬੈਠੇ ਨੇ ਸਮਾਧੀ ਲਾ ਕੇ। ਤੋ ਮਾਤਾ ਜੀ ਥੋੜਾ ਜਿਹਾ ਡਾਂਟ ਦੇ ਲਹਿਜੇ ਚ ਕਹਿੰਦੇ ਨੇ, ਇੱਥੇ ਉਜਾੜ ਚ ਕੀ ਪੈ ਕਰਦੇ, ਬੱਚਿਆਂ ਨਾਲ ਖੇਡਿਆ ਕਰੋ, ਘਰ ਦੇ ਚ ਰਿਹਾ ਕਰੋ, ਛੋਟਾ ਜਿਹਾ ਬਾਲਕ। ਉਸ ਵਕਤ ਬਾਬਾ ਸ੍ਰੀ ਚੰਦ ਨੇ ਵੀ ਇਹੀ ਲਫ਼ਜ਼ ਕਹਿਣ, ਜੋ ਜਨਮ ਸਾਖੀ ਦੇ ਦਰਜ ਨੇ, ਮਾਂ ਜੀ ਸਭ ਉਜਾੜੀ ਤੇ ਹੈ, ਉਜਾੜੀ ਤੇ ਹੈ, ਆਪਾਂ ਇੱਥੇ ਰੌਣਕ ਦੇ ਚ ਬੈਠੇ ਹਾਂ, ਆਨੰਦ ਦੇ ਚ ਬੈਠੇ ਹਾਂ। 5 ਸਾਲ ਦੇ ਬਾਲਕ ਜਨਮ ਤੋਂ ਹੀ ਨਿਰਾਸ਼ ਤੇ ਉਦਾਸ ਸਨ। ਬਾਬਾ ਸ੍ਰੀ ਚੰਦ ਦੇ ਨਾਲ ਇੱਕ ਪੰਥ ਚੱਲਿਆ ਉਦਾਸੀ, ਔਰ ਸ਼ਾਇਦ ਆਪ ਨੂੰ ਪਤਾ ਹੋਵੇ ਸਾਰੇ ਦੇਸ਼ ਦੇ ਚ ਤੇ ਅਫਗਾਨਿਸਤਾਨ, ਇਰਾਨ ਤੇ ਕੁਝ ਰਸ਼ੀਆ ਦੀ ਸਟੇਟਾਂ ਦੇ ਚ ਨਾਨਕ ਪੰਥ ਦਾ ਜੋ ਪ੍ਰਚਾਰ ਕੀਤਾ ਉਦਾਸੀਆਂ ਨੇ ਕੀਤਾ। ਇਹ ਵੀ ਮੈਂ ਅਰਜ਼ ਕਰਾਂ, ਸਹਿਜੇ ਸਹਿਜੇ ਕੁਝ 5% ਬਾਅਦ ਵਿੱਚ ਉਦਾਸੀ ਭ੍ਰਸ਼ਟ ਹੋ ਗਏ। ਧਨ ਸੰਪਦਾ ਵੱਧ ਗਈ, ਸ਼ਕਤੀ ਵੱਧ ਗਈ, ਸਿਰਫ 5% ਇਹਨਾਂ ਕੋਲ ਗੁਰਦੁਆਰੇ ਲੈ ਲਏ ਗਏ, ਨਹੀਂ ਤੇ ਸਾਰੇ ਇਤਿਹਾਸਕ ਸਥਾਨ ਵੀ ਇਹਨਾਂ ਕੋਲ ਸਨ। ਇਹ ਵੀ ਮੈਂ ਅਰਜ਼ ਕਰਾਂ, ਅਫਗਾਨਿਸਤਾਨ ਦੇ ਜੋ ਸਿੱਖ ਸਜੇ ਉਦਾਸੀਆਂ ਦੇ ਪ੍ਰਚਾਰ ਦਾ ਸਦਕਾ, ਬੜੇ ਵੱਡੇ ਵੱਡੇ ਗੁਰਦੁਆਰੇ ਅਫਗਾਨਿਸਤਾਨ ਦੇ ਬਾਬਾ ਸ੍ਰੀ ਚੰਦ ਦੇ ਨੇ। ਇਹ ਗੱਲ ਵੱਖਰੀ ਹੈ, ਉਹ ਸ੍ਰੀ ਚੰਦ ਦੀ ਧਰਮਸਾਲ ਕਰਕੇ ਕਹਿੰਦੇ ਨੇ, ਹਰਾਤ ਦੇ ਚ, ਕੰਧਾਰ ਦੇ ਚ, ਗਜਨੀ ਦੇ ਚ, ਕਾਬਲ ਦੇ ਚ ਬਾਬਾ ਸ੍ਰੀ ਚੰਦ ਜੀ ਦੇ ਅਸਥਾਨ। ਉਦਾਸੀ ਜੋਗੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਵੀ ਉਦਾਸੀ ਕਹਿੰਦੇ ਨੇ। 4 ਜੋ ਸਤਿਗੁਰ ਨੇ ਨੌਖੰਡ ਪ੍ਰਿਥਵੀ ਦਾ ਭਰਮਣ ਕੀਤਾ 4 ਦਫਾ, ਉਹਨੂੰ 4 ਉਦਾਸੀਆਂ ਕਹਿੰਦੇ ਨੇ ਇਤਿਹਾਸ ਵਿੱਚ। ਸਤਿਗੁਰ ਨੇ 4 ਉਦਾਸੀਆਂ ਲਈਆਂ। ਹੁਣ ਯੋਗੀ ਸਤਿਗੁਰ ਤੇ ਪ੍ਰਸ਼ਨ ਕਰਦੇ ਨੇ, ਕਿਸ ਕਾਰਨ ਗ੍ਰਹਿ ਤਜਿਓ ਉਦਾਸੀ, ਕਿਸ ਕਾਰਨ ਇਹ ਉਪੇਖ ਨਿਵਾਸੀ, ਇਹ ਬਾਣਾ ਕਿਉਂ ਪਹਿਨੇ ਹੈ ਉਦਾਸੀਆਂ ਵਾਲਾ, ਭਗਵਾ ਵੇ ਤੁਸੀਂ ਗ੍ਰਸਤੀ ਹੋ, ਤੁਹਾਡੇ ਬਾਲ ਬੱਚੇ, ਤੁਹਾਡੀ ਪਤਨੀ ਹੈ, ਤੇ ਬਾਣਾ ਪਹਿਨੇ ਹੋਇਆ ਤਿਆਗੀਆਂ, ਕਿਸ ਕਾਰਨ ਗ੍ਰਹਿ ਤਜਿਓ ਉਦਾਸੀ, ਕਿਉਂ ਘਰ ਬਾਹਰ ਛੋੜ ਦਿੱਤਾ ਤੇ ਉਦਾਸੀ ਬਣ ਗਏ, ਕਿਸ ਕਾਰਨ ਗ੍ਰਹਿ ਤਜਿਓ ਉਦਾਸੀ, ਕਿਸ ਕਾਰਨ ਇਹ ਵੇਖ ਨਿਵਾਸੀ, ਕਿਸ ਵੱਖਰ ਕੇ ਤੁਮ ਬਣ ਜਾ ਰਹੇ, ਕਿਉਂ ਕਰ ਸਾਥ ਲੰਘਾਓ ਪਾਰੇ। ਰਾਮ ਕੱਲੀ ਮੱਲਾ ਪਹਿਲਾ ਸਿੱਧ ਗੋਸ਼ਟ। ਹੁਣ ਸਤਿਗੁਰੂ ਕਹਿੰਦੇ ਨੇ ਗੁਰਮੁਖ ਖੋਜਤ ਭੈ ਉਦਾਸੀ, ਦਰਸ਼ਨ ਕੇ ਤਾਈ ਭੇਖ ਨਿਵਾਸੀ। ਪਰਮਾਤਮਾ ਦੇ ਦਰਸ਼ਨ ਵਾਸਤੇ ਭੇਖ ਧਾਰਨ ਕੀਤਾ ਇਹ ਨਹੀਂ ਹੈ। ਗੁਰਮੁਖ ਖੋਜਤ ਭੈ ਉਦਾਸੀ, ਉਦਾਸ ਹੋਇਆ ਨਿਰਾਸ਼ ਹੋਇਆ ਜਗਤ ਤੋਂ ਗੁਰਮੁਖਾਂ ਨੂੰ ਲੱਭਦੇ ਪਿਆ, ਤੁਹਾਡੇ ਦਰਸ਼ਨ ਕਰਨ ਵਾਸਤੇ ਬਾਣਾ ਪੈਣਿਆ, ਕਟਾਕਸ਼ ਕੀਤੀ ਹੈ। ਕਿਉਂ? ਯੋਗੀ ਕਹਿੰਦੇ ਨੇ ਸਾਨੂੰ ਗ੍ਰਸਤੀ ਉਪਦੇਸ਼ ਨਹੀਂ ਕਰ ਸਕਦਾ, ਅਸੀਂ ਗ੍ਰਸਤੀ ਕੋਲ ਸਿੱਖਿਆ ਦੀਕਸ਼ਾ ਨਹੀਂ ਹੈ। ਸਤਿਗੁਰ ਨੇ ਉਹ ਬਾਣਾ ਤਿਆਗੀਆਂ ਦਾ ਪਹਿਨੇ, ਲੰਬੀ ਚੌੜੀ ਸਿੱਧ ਗੋਸ਼ਟ ਵੀ ਕਿਸੇ ਵਕਤ ਅਰਜ਼ ਕਰਾਂਗੇ, ਸਾਰੀ ਲੰਬੀ ਬਾਣੀ ਹੈ ਧੰਨ ਗੁਰੂ ਗ੍ਰੰਥ ਸਾਹਿਬ ਵਿੱਚ। ਅਤੇ ਸਿੱਧ ਮਾਮੂਲੀ ਪੱਧਰ ਦੇ ਮਨੁੱਖ ਨਹੀਂ ਸਨ, ਸਾਧਨਾ ਕਰਕੇ ਇਹਨਾਂ ਨੇ ਉਮਰਾਂ ਵੀ ਬੜੀਆਂ ਲੰਬੀਆਂ ਕੀਤੀਆਂ ਹੋਈਆਂ ਸਨ, ਪ੍ਰਾਣਾਯਾਮ ਕਰਕੇ ਕੁਝ ਸਿੱਧੀਆਂ ਵੀ ਸਨ। ਇਹਨਾਂ ਦੇ ਪ੍ਰਸ਼ਨ ਵੀ ਬੜੇ ਉੱਚੇ ਸਨ। ਕਹਿੰਦੇ ਨੇ ਮਨੁੱਖ ਇਹ ਹੌਲਾ ਹੈ, ਕਿਸ ਤਰ੍ਹਾਂ ਇਹਦਾ ਪ੍ਰਸ਼ਨ ਹੌਲਾ ਜਿਹਾ? ਕੁਛ ਵੀ ਨਹੀਂ, ਕੁਛ ਵੀ ਨਹੀਂ। ਇਹ ਮਨੁੱਖ ਮਹਾਨ ਹੈ, ਕਿਸ ਤਰ੍ਹਾਂ ਇਹਦੀ ਸਮੱਸਿਆ ਮਹਾਨ ਹੈ? ਇਹਦਾ ਪ੍ਰਸ਼ਨ ਬੜਾ ਉੱਚਾ ਹੈ, ਇਹਦਾ ਸਵਾਲ ਬੜਾ ਉੱਚਾ ਹੈ। ਕਈ ਦਫ਼ਾ ਮਨੁੱਖ ਦੀ ਅਸਲੀਅਤ ਉਹਦੇ ਸਵਾਲਾਂ ਤੋਂ ਵੀ ਪਤਾ ਚੱਲ ਜਾਂਦਾ, ਇਹ ਕਿੱਥੇ ਖੜਾ ਹੈ, ਇਹ ਕੀ ਹੈ। ਤੇ ਯੋਗੀਆਂ ਦੇ ਪ੍ਰਸ਼ਨ ਬੜੇ ਬੁਲੰਦ ਸਨ, ਬੜੇ ਉੱਚੇ ਸਨ, ਔਰ ਇਹ ਸਿੱਧ ਗੋਸ਼ ਵਿੱਚ ਦਰਜ ਨੇ। ਸਵਾਲ ਕਰਦੇ ਨੇ ਸਿੱਧ, ਜਵਾਬ ਦਿੰਦੇ ਨੇ ਗੁਰੂ ਨਾਨਕ, ਸਿੱਧਾਂ ਨੂੰ ਜਵਾਬ ਦਿੰਦੇ ਨੇ, ਮੌਲਵੀਆਂ ਨੂੰ ਜਵਾਬ ਦਿੰਦੇ ਨੇ, ਹਰਿਦੁਆਰ ਅਤੇ ਬਨਾਰਸ ਦੇ ਪਾਂਧਿਆਂ ਨੂੰ ਜਵਾਬ ਦਿੰਦੇ ਨੇ, ਮੌਲਵੀਆਂ ਨੂੰ ਔਰ ਬੜੇ ਬੜੇ ਹੁਕਮਰਾਨਾਂ ਨੂੰ ਜਵਾਬ ਦਿੰਦੇ ਨੇ। ਸਾਰੇ ਗੁਰੂ ਨਾਨਕ 'ਤੇ ਸਵਾਲ ਕਰਦੇ ਨੇ, ਗੁਰੂ ਨਾਨਕ ਕਿਸੇ 'ਤੇ ਵੀ ਸਵਾਲ ਨਹੀਂ ਕਰਦੇ, ਸਵਾਲਾਂ ਦਾ ਜਵਾਬ ਦਿੰਦੇ ਨੇ। ਆਪ ਦੀ ਗਿਆਤ ਲਈ ਅਰਜ਼ ਕਰਾਂ, ਸਵਾਲ ਇੱਕ ਬੋਝ ਆਉਂਦਾ ਹੈ ਅਤੇ ਸਵਾਲ ਦੁੱਖ ਤੋਂ ਨਿਕਲਦਾ ਹੈ, ਸਵਾਲ 'ਤੇ ਇੱਕ ਸਮੱਸਿਆ ਹੈ। ਇਸ ਵਾਸਤੇ ਭਾਰਤ ਦੇ 'ਚ ਦੁਖੀ ਬੰਦੇ ਨੂੰ ਕਹਿ ਦਿੰਦੇ ਨੇ ਕੋਈ ਸਵਾਲੀ ਜਾਪਦਾ ਹੈ, ਇਹ ਤਾਂ ਕੋਈ ਸਵਾਲੀ ਜਾਪਦਾ, ਸਵਾਲ ਨਿਕਲਦਾ ਹੀ ਦੁੱਖ ਦੇ ਚੱਲ। ਹਾਂ, ਮਨੋਰੰਜਨ ਨਾਵੇਂ ਵੇ ਪੁੱਛਦਾ ਪਿਆ ਉੱਪਰੋਂ ਉੱਪਰੋਂ, ਗੱਲ ਵੱਖਰੀ ਹੈ। ਅਗਰ ਕੋਈ ਸਵਾਲ ਗਹਿਰਾਈ ਚੋਂ ਨਿਕਲਿਆ ਇਹ ਉਹਦੀ ਸਮੱਸਿਆ ਆਉਂਦੀ ਹੈ, ਇਹ ਉਹਦੀ ਲੋੜ ਆਉਂਦੀ ਹੈ। ਔਰ ਸਵਾਲ ਦਾ ਬੋਝ ਉਦੋਂ ਹਿਰਦੇ ਤੋਂ ਉਤਰਦਾ ਜਦ ਸਹੀ ਜਵਾਬ ਮਿਲ ਜਾਏ, ਸਹੀ ਉੱਤਰ ਮਿਲ ਜਾਏ, ਨਹੀਂ ਤੇ ਪ੍ਰਸ਼ਨ ਬੋਝ ਬਣਿਆ ਰਹਿੰਦਾ। ਪੜ੍ਹ ਲਓ ਜਨਮ ਸਾਖੀ, ਹਰਿਦੁਆਰ ਦੇ ਬ੍ਰਾਹਮਣ ਗੁਰੂ ਨਾਨਕ ਦੇ ਧੜਾ ਧੜ ਸਵਾਲ ਕਰਦੇ ਨੇ, ਬਨਾਰਸ ਦੇ ਪਾਂਧੇ ਕਰਦੇ ਨੇ, ਸੁਮੇਰ ਦੇ ਜੋਗੀ ਕਰਦੇ ਨੇ, ਜੱਦਾ ਦੇ ਖਾਨਾ ਖੁਦਾ ਤੇ ਮਦੀਨੇ ਦੇ ਹਾਜੀ ਮੌਲਵੀ ਆਲਮ ਫਾਜ਼ਲ ਗੁਰੂ ਨਾਨਕ ਤੇ ਸਵਾਲ ਕਰਦੇ ਨੇ। ਗੁਰੂ ਨਾਨਕ ਕਿਸੇ ਤੇ ਸਵਾਲ ਨਹੀਂ ਕਰਦੇ, ਸਵਾਲਾਂ ਦਾ ਜਵਾਬ ਦਿੰਦੇ ਨੇ। ਮੱਕੇ ਦੇ ਜਿਹੜੀ ਪਹਿਲੀ ਗੱਲ ਪੁੱਛੀ ਗਈ ਹੋਏ, ਪੁੱਛਣ ਖੋਲ ਕਿਤਾਬ ਨੂੰ ਹਿੰਦੂ ਵੱਡਾ ਕਿ ਮੁਸਲਮਾਨ ਹੋਏ, ਦੱਸੋ। ਕੁਰਾਨ ਦੀ ਆਇਤਾਂ ਉਹ ਪੜ੍ਹਦੇ ਨੇ ਤੇ ਕੁਰਾਨ ਦੇ ਅਰਥ ਕਰਦੇ ਨੇ, ਇੰਨੀ ਇਹ ਮਹਾਨ ਕਿਤਾਬ ਹੈ, ਮੁਕੱਦਸ ਕਿਤਾਬ ਹੈ, ਇਹਦੇ 'ਚ ਇਸਨੀਆਂ ਕੀਮਤੀਆਂ ਗੱਲਾਂ ਨੇ, ਇਸਲਾਮ ਮਹਾਨ ਹੈ। ਤੁਸੀਂ ਦੱਸੋ ਹਿੰਦੂ ਵੱਡਾ ਹੈ ਕਿ ਮੁਸਲਮਾਨ? ਪੁੱਛਣ ਖੋਲ ਕਿਤਾਬ ਨੂੰ ਹਿੰਦੂ ਵੱਡਾ ਕਿ ਮੁਸਲਮਾਨ ਹੋਈ, ਬਾਬਾ ਆਖੇ ਹਾਜੀ ਹੋ ਸ਼ੁਭ ਅਮਲਾਂ ਬਾਜੋ ਦੋਨੋ। ਨਾ ਹਿੰਦੂ ਵੱਡਾ ਨਾ ਮੁਸਲਮਾਨ ਵੱਡਾ, ਜਿਹਦੇ ਕਰਮ ਉੱਚੇ ਨੇ, ਜਿਹਦੇ ਆਮਾਲ ਉੱਚੇ ਨੇ, ਬਸ ਉਹੀ ਉੱਚੇ। ਹਰ ਜਗ੍ਹਾ ਸਤਿਗੁਰੂ ਦੇਵ ਜੀ ਮਹਾਰਾਜ ਜਵਾਬ ਦਿੰਦੇ ਨੇ। ਸੁਮੇਰ ਦੇ ਪਰਬਤ ਤੇ ਜੋ ਜੋਗੀਆਂ ਦੇ ਨਾਲ ਲੰਬੀ ਚੌੜੀ ਗੋਸ਼ਟੀ ਹੋਈ, ਉਹ ਤਾਂ ਕਿਸੇ ਵਕਤ ਫਿਰ ਅਰਜ਼ ਕਰਾਂਗਾ। ਲੇਕਿਨ ਜੋਗੀ ਕਹਿੰਦੇ ਨੇ ਇਹ ਬਾਣਾ ਕਿਉਂ ਪੈਨੇ ਹੈ, ਕਿਸ ਕਾਰਨ ਇਹ ਉਪੇਗ ਨਿਵਾਸੀ, ਕਿਸ ਵਕਤ ਕਰਕੇ ਤੁਮ ਵਣ ਜਾ ਰਹੇ, ਕਿਉਂ ਕਰ ਸਾਥ ਲੰਘਾਓ ਪਾਰੇ। ਗੁਰਮੁਖ ਖੋਜਤ ਭੈ ਉਦਾਸੀ, ਦਰਸ਼ਨ ਕੇ ਤਾਈ ਭੇਖ ਨਿਵਾਸੀ, ਸਾਚ ਵਖਰ ਕੇ ਹਮ ਵੰਡਾ ਬਣ ਜਾ ਰਹੇ, ਨਾਨਕ ਗੁਰਮੁਖ ਉਤਰਸ ਪਾਰੇ। ਅਸੀਂ ਤੇ ਸੱਚ ਨੂੰ ਵਣਜਦੇ ਹਾਂ, ਸੱਚ ਦਾ ਸੌਦਾ ਕਰਦੇ ਹਾਂ, ਗੁਰਮੁਖਾਂ ਦੀ ਤਲਾਸ਼ ਹੈ, ਤੁਹਾਡੇ ਵਾਸਤੇ ਬਾਣਾ ਪੈਣ ਲਿਆ ਕਿਉਂਕਿ ਤੁਹਾਡੇ ਨਾਲ ਗੱਲ ਕਰਨੀ, ਤੁਹਾਨੂੰ ਕੁਝ ਗੱਲ ਸੁਣਾਉਣੀ। ਕਰਤਾਰਪੁਰ ਦੇ ਸਤਿਗੁਰਦੇਵ ਜੀ ਮਹਾਰਾਜ ਆ ਗਏ। ਹੁਣ ਭਾਈ ਗੁਰਦਾਸ ਜੀ ਲਿਖਦੇ ਨੇ, ਬਾਬਾ ਆਇਆ ਕਰਤਾਰਪੁਰ ਵੇਖ ਉਦਾਸੀ ਸਗਲ ਉਤਾਰਾ, ਪੈਰ ਸੰਸਾਰੀ ਕੱਪੜੇ ਮੰਜੀ ਬੈਠ ਕੀਆ ਅਵਤਾਰਾ। ਇੱਥੇ ਗ੍ਰਸਤੀਆਂ ਵਾਲਾ ਬਾਣਾ ਪਹਿਣ ਲਿਆ ਜੋ ਰੋਜ਼ ਪਹਿਨਦੇ ਸਨ, ਉਦਾਸੀਆਂ ਵਾਲੇ ਕੱਪੜੇ ਲਾ ਦਿੱਤੇ। ਹੁਣ ਤੇ ਸਾਰਿਆਂ ਨੂੰ ਉਪਦੇਸ਼ ਕਰਨਾ, ਹੁਣ ਸਾਰਿਆਂ ਨੂੰ ਸਮਝਾਉਣਾ। ਇਹ ਇੱਕ ਨੀਤੀ ਸੀ ਜਿਸ ਬਾਣੇ ਵਿੱਚ, ਜਿਸ ਬਾਂਡੇ ਵਿੱਚ ਤੁਸੀਂ ਰੱਬ ਦੇ ਨਾਂ ਦਾ ਅੰਮ੍ਰਿਤ ਪੀਣਾ ਚਾਹੁੰਦੇ ਹੋ, ਸਾਡੇ ਕੋਲ ਭਾਂਡੇ ਹੈਗੇ ਨੇ, ਸਟੀਲ ਦੇ ਵੀ ਹੈਗੇ ਨੇ, ਚਾਂਦੀ ਦੇ ਵੀ ਹੈਗੇ ਨੇ, ਸੋਨੇ ਦੇ ਵੀ ਹੈਗੇ ਨੇ, ਮਿੱਟੀ ਦੇ ਵੀ ਹੈਗੇ ਨੇ, ਕਿਹੜੇ ਬਰਤਨ ਦੇ ਛਕਣਾ ਚਾਹੁੰਦੇ ਹੋ, ਤੁਹਾਨੂੰ ਕਿਹੜੇ ਬਾਣੇ 'ਚ ਗੱਲ ਸੁਣਨਾ ਚਾਹੁੰਦੇ ਹੋ, ਅਸੀਂ ਉਸ ਬਾਣੇ ਸੁਣਾਉਣ ਨੂੰ ਤਿਆਰ। ਇਤਨੀ ਫਰਾਗ ਦਿਲੀ ਗੁਰੂ ਨਾਨਕ ਨੇ ਦਿਖਾਈ, ਇਹ ਗੱਲ ਵੱਖਰੀ ਹੈ, ਉਹ ਫਰਾਗ ਦਿਲੀ ਅੱਜ ਸਾਡੇ ਕੋਲ ਰਹੀ ਨੇ। ਇਸ ਵਾਸਤੇ ਪ੍ਰਚਾਰ ਦੇ ਪੱਖ ਤੋਂ ਤੇ ਅਸੀਂ ਬਿਲਕੁਲ ਪਛੜ ਗਏ, ਬਿਲਕੁਲ ਪਛੜ ਗਏ, ਨਹੀਂ ਦੱਸ ਸਕੇ ਜਗਤ ਨੂੰ। ਕਦੀ ਇਤਿਹਾਸ ਪੜ੍ਹੋ, ਕੁੱਲ 200 ਮੀਲ ਦਾ ਭਰਮਣ ਹੈ ਮੁਹੰਮਦ ਸਾਹਿਬ ਦਾ, ਇਸਲਾਮ ਸਾਰੀ ਦੁਨੀਆ 'ਚ ਫੈਲਿਆ। ਖੱਚਰ ਤੇ ਬੈਠ ਕੇ ਹਜ਼ਰਤ ਈਸਾ ਦਾ ਕੁੱਲ 300 ਮੀਲ ਦਾ ਭਰਮਣ ਹੈ, ਈਸਾਈਅਤ ਸਾਰੀ ਦੁਨੀਆ 'ਚ ਹੈ। ਨੌ ਖੰਡ ਪ੍ਰਿਥਵੀ ਦਾ ਭਰਮਣ ਗੁਰੂ ਨਾਨਕ ਦਾ। ਮੈਂ ਤੇ ਸੁਣ ਕੇ ਹੈਰਾਨ ਹੋਇਆ, ਹਾਂਗਕਾਂਗ ਦੇ 'ਚ ਚਾਈਨਾ ਦੇ ਜਿਹੜਾ ਸ਼ਹਿਰ ਹੈ ਨਾਨਕਿੰਗ, ਨਾਨਕਿੰਗ ਕਹਿੰਦੇ ਨੇ ਗੁਰੂ ਨਾਨਕ ਦੇ ਨਾਮ 'ਤੇ, ਬੋਧ ਭਿਕਸ਼ੂਆਂ ਨੇ ਰੱਖਿਆ ਸੀ। ਬੋਧ ਮੰਦਿਰ ਦੇ ਸਤਿਗੁਰੂ ਠਹਿਰੇ, ਬੋਧ ਭਿਕਸ਼ੂਆਂ ਨੂੰ ਉਪਦੇਸ਼ ਕੀਤਾ, ਉਹਨਾਂ ਨੂੰ ਉਸ ਪਿੰਡ ਦਾ ਨਾਂ ਰੱਖਿਆ ਨਾਨਕਿੰਗ। ਸ਼ੰਘਾਈ ਦੇ 'ਚ ਬਹੁਤ ਵੱਡਾ ਗੁਰਦੁਆਰਾ ਵੀ ਸੀ, ਕਮਿਊਨਿਜ਼ਮ ਦੇ ਆਉਂਦਿਆਂ ਸਿੱਖ ਉੱਥੋਂ ਨਿਕਲ ਆਏ, ਹਾਂਗਕਾਂਗ ਦੇ ਜਾ ਕੇ ਵਸੇ। ਬਰਮਾ ਗਏ ਸਤਿਗੁਰ, ਸਿੱਕਮ ਗਏ, ਭੂਟਾਨ ਗਏ, ਤਿੱਬਤ ਗਏ, ਲੇਹ ਲਦਾਖ ਗਏ, ਫਿਰ ਸਾਰਾ ਰਸ਼ੀਆ, ਰਸ਼ੀਆ ਦੇ ਚੱਕਰ ਚਿੰਨ ਮਿਲੇ ਨੇ, ਨਿਸ਼ਾਨ ਮਿਲੇ ਨੇ, ਸਾਰਾ ਅਫਗਾਨਿਸਤਾਨ, ਈਰਾਨ, ਫਿਰ ਸਾਰਾ ਅਰਬ, ਲੰਕਾ, ਇਤਨਾ ਸਾਰਾ ਭਰਮ ਬਰਮਣ, ਔਰ ਇਤਨਾ ਸੱਚ ਦਾ ਉਪਦੇਸ਼ ਦਿੱਤਾ ਸੰਸਾਰ ਨੂੰ। ਸਾਨੂੰ ਕਹਿੰਦੇ ਨੇ ਤੇ 2 ਕਰੋੜ ਵੀ ਨਹੀਂ ਨੇ। ਚਲੋ ਇਸ ਸੰਬੰਧ 'ਚ ਮੈਂ ਇੱਕ ਨਿੱਕੀ ਜਿਹਾ ਗੱਲ ਤੁਹਾਨੂੰ ਸਰਵਣ ਕਰਾ ਦਿਆਂ। ਯੂਰਪ ਦੇ ਦੇਸ਼ਾਂ ਦੀ ਸਿਆਹਤ ਕਰਕੇ, ਭਰਮਣ ਕਰਕੇ, ਜਦ ਡਾਕਟਰ ਮੁਹੰਮਦ ਇਕਬਾਲ ਵਾਪਸ ਗਿਆ ਨਾ ਆਪਣੇ ਦੇਸ਼, ਉਦੋਂ ਦੇਸ਼ ਦੀ ਵੰਡ ਨਹੀਂ ਹੋਈ ਸੀ। ਲਾਹੌਰ ਵਿੱਚ ਪਹੁੰਚਿਆ ਤੇ ਉਹਦੇ ਸਵਾਗਤ ਦੇ 'ਚ ਬਹੁਤ ਵੱਡਾ ਜਲਸਾ ਰੱਖਿਆ ਗਿਆ। ਕਿਉਂਕਿ ਹੁਣ ਚੋਟੀ ਦਾ ਵਿਦਵਾਨ ਸੀ, 3 ਕਵੀ ਇਹ ਕਿਸੇ ਹੱਦ ਤੱਕ ਸੰਤ ਕਵੀ ਨੇ, ਪੰਜਾਬੀ ਦੇ ਸੰਤ ਕਵੀ ਭਾਈ ਸਾਹਿਬ ਭਾਈ ਵੀਰ ਸਿੰਘ ਜੀ, ਬੰਗਾਲੀ ਤੇ ਸੰਸਕ੍ਰਿਤ ਦੇ ਸੰਤ ਕਵੀ ਰਾਵਿੰਦਰ ਨਾਥ ਟੈਗੋਰ, ਉਰਦੂ ਫਾਰਸੀ ਦੇ ਫਕੀਰ ਸ਼ਾਇਰ ਡਾਕਟਰ ਮੁਹੰਮਦ ਇਕਬਾਲ। ਸ਼ਾਇਦ ਆਪ ਨੂੰ ਪਤਾ ਹੋਵੇ, ਗੁਰੂ ਨਾਨਕ ਦੇ ਬਾਰੇ ਡਾਕਟਰ ਮੁਹੰਮਦ ਇਕਬਾਲ ਨੇ ਬੜੀ ਕੀਮਤੀ ਨਜ਼ਮ ਲਿਖੀ ਸੀ, ਸ਼ਮਾ ਹੱਕ ਸੇ ਜੋ ਮੁਨੱਵਰ ਹੋ ਵੋ ਯੇ ਮਹਿਫਿਲ ਨਾ ਥੀ, ਬਾਰਿਸ਼ ਰਹਿਮਤ ਹੋਈ ਪਰ ਜ਼ਮੀਂ ਕਾਬਿਲ ਨਾ ਥੀ। ਐ ਗੁਰੂ ਨਾਨਕ, ਤੂੰ ਕਦਮ ਕਦਮ ਦਿੱਤੇ ਸੱਚ ਦਾ ਦੀਵਾ ਜਲਾਇਆ, ਪਰ ਮਹਿਫਿਲ ਤੇ ਅੰਧਿਆਂ ਦੀ ਸੀ, ਕਿਸੇ ਨੇ ਅੱਖਾਂ ਹੀ ਨਹੀਂ ਖੋਲੀਆਂ। ਤੂੰ ਕਦਮ ਕਦਮ ਦਿੱਤੇ ਰਹਿਮਤ ਦੀ ਬਾਰਿਸ਼ ਕੀਤੀ ਪਰ ਜ਼ਮੀਂ ਕਾਬਿਲ ਨਾ ਥੀ, ਜ਼ਮੀਨ ਤੇ ਬੰਜਰ ਸੀ। ਮਿਹਨਤ ਤੂੰ ਗੁਰੂ ਨਾਨਕ ਬਹੁਤ ਕੀਤੀ,

ਫਿਰ ਉਹਨਾਂ ਸਾਰਿਆਂ ਨੇ ਇਕਬਾਲ ਨੂੰ ਕਿਹਾ, ਤੁਸੀਂ ਕੁਝ ਸੁਣਾਓ। ਲੇਕਿਨ ਭਰੇ ਜਲਸੇ ਦੇ ਚੋਂ ਇਕੱਠ ਦੇ ਚੋਂ ਮੰਗ ਆਈ, ਤੁਸੀਂ ਜਿਹੜਾ ਯੂਰਪ ਦਾ ਭਰਮਣ ਕਰਕੇ ਆਇਓ, ਸਾਰੇ ਯੂਰਪ ਦਾ, ਅਸੀਂ ਹੋਰ ਕੁਛ ਨਹੀਂ ਸੁਣਨਾ ਚਾਹੁੰਦੇ, ਤੁਸੀਂ ਇਹ ਦੱਸੋ ਹਿੰਦੁਸਤਾਨ ਦਾ ਧਰਮ ਤੇ ਯੂਰਪ ਦਾ ਧਰਮ, ਇਹਦੀ ਮੁਸ਼ਾਬਤ ਕਰੋ, ਤੁਲਨਾਤਮਕ ਗੱਲ ਕਰੋ, ਕੰਪੇਅਰ ਕਰਕੇ ਦੱਸੋ ਕਿੱਥੇ ਮਹਾਨਤਾ ਹੈ, ਤੁਲਨਾਤਮਕ ਗੱਲ ਕਰੋ। ਬੜੇ ਧਿਆਨ ਨਾਲ ਸੁਣਨਾ, ਕੀਤੀ ਹੈ ਤੁਲਨਾ, ਇਸ ਨੇ ਕੀਤੀ ਹੈ ਤੁਲਨਾ, ਸੁਣਾਇਆ। ਕਹਿੰਦਾ ਬਹੁਤ ਦੇਖੇ ਹੈ ਮੈਨੇ ਮਸ਼ਰਕ ਔਰ ਮਗਰਬ ਕੇ ਮੈਖਾਨੇ, ਯਹਾਂ ਸਾਕੀ ਨਹੀਂ ਮਿਲਤਾ ਵਹਾਂ ਬੇਜ਼ੌਕ ਹੈ ਸਾਵਾ। ਉਹ ਧਰਮ ਨੂੰ ਸ਼ਰਾਬ ਨਾਲ ਤਸ਼ਬੀਹ ਦਿੰਦਾ। ਦੂਰ ਕਿਉਂ ਜਾਓ, ਨਾਮ ਵੀ ਇੱਕ ਨਸ਼ਾ ਹੈ ਪਰ ਹੋਸ਼ ਦਾ ਨਸ਼ਾ ਹੈ, ਸ਼ਰਾਬ ਵੀ ਇੱਕ ਨਸ਼ਾ ਹੈ ਬੇਹੋਸ਼ੀ ਦਾ ਨਸ਼ਾ ਹੈ। ਸ਼ਰਾਬ ਪੀ ਕੇ ਤੇ ਮਨੁੱਖ ਆਪਣਾ ਨਾਮ ਵੀ ਭੁੱਲ ਜਾਂਦਾ ਹੈ, ਪਰ ਨਾਮ ਦੇ ਨਸ਼ੇ ਦੇ ਤਿੰਨ ਲੋਕਾਂ ਦਾ ਗਿਆਨ ਹੋ ਜਾਂਦਾ ਹੈ, ਸਰੂਰ ਹੈ ਇੱਕ ਮਸਤੀ। ਇਹ ਵੀ ਇੱਕ ਅਲੱਗ ਪ੍ਰਕਰਣ ਹੈ ਕਿ ਸ਼ਰਾਬ ਬਣਾਉਣ ਦਾ ਢੰਗ ਵੀ ਗੁਰੂ ਗ੍ਰੰਥ ਸਾਹਿਬ ਜੀ ਦੱਸਦੇ ਨੇ। ਗੁੜ ਕਰ ਗਿਆਨ ਧਿਆਨ ਕਰ ਮਊਆ ਬਹੁਬਾ ਟੀਤਨ ਧਾਰਾ, ਸੁਖ ਮਨ ਨਾਰੀ ਸਹਿਜ ਸਮਾਨੀ ਪੀਵੇ ਪੀਵਨ ਹਾਰਾ, ਉਧੋ ਮੇਰਾ ਮਨ ਮਤਵਾਰਾ, ਉਨ ਮਨ ਚੜਾ ਮਦਨ ਰਸ ਚਾਕਿਆ, ਤ੍ਰਿਭੁਵਨ ਭਇਆ ਉਜਾਰਾ। ਸੱਤ ਅੱਠ ਸ਼ਬਦ ਨੇ ਨਾਮ ਦੀ ਸ਼ਰਾਬ ਕਿਵੇਂ ਬਣਾਈ ਗਈ। ਔਰ ਗਜ਼ਬ ਦੀ ਗੱਲ ਹੈ, ਨੰਦ ਲਾਲ ਜੈਸਾ ਮਹਾਨ ਸ਼ਾਇਰ ਗੁਰੂ ਗੋਬਿੰਦ ਸਿੰਘ ਨੂੰ ਸਾਕੀ ਕਹਿੰਦਾ, ਵਿਦੇਸਾ ਕੀ ਮਰਾ ਇੱਕ ਜਾਮ ਮਜ਼ਾ ਰੰਗੇ ਨਹੀਂ ਹੈ ਦਿਲ, ਐ ਮੇਰੇ ਸਾਕੀ ਇੱਕ ਜਾਮ ਮੈਨੂੰ ਵੀ ਦੇ। ਪਤਾ ਹੈ ਸਾਕੀ ਕਿਹਨੂੰ ਕਹਿੰਦੇ ਨੇ, ਜਿਹੜਾ ਸ਼ਰਾਬ ਪਿਲਾਉਂਦਾ ਹੈ। ਨੰਦ ਲਾਲ ਗੁਰੂ ਗੋਬਿੰਦ ਸਿੰਘ ਨੂੰ ਸਾਕੀ ਕਹਿੰਦੇ ਨੇ, ਔਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਅਕਾਲ ਪੁਰਖ ਨੂੰ ਸਾਕੀ ਕਹਿੰਦੇ ਨੇ ਜ਼ਫਰਨਾਮੇ ਚ। ਵਿਦੇਸਾ ਕੀ ਆ ਸਾਗਰੇ ਸਬਜ਼ੇ ਗੋ ਕਿ ਮਾਰਾ ਬਗਾਰਸਤ ਜੰਗ ਅੰਦਰੋਂ, ਉਹ ਸਾਕੀ ਅਕਾਲ ਪੁਰਖ ਨੂੰ ਕਹਿ ਰਹੇ, ਹੇ ਮੇਰੇ ਸਾਖੀ ਇੱਕ ਘੁੱਟ ਮੈਨੂੰ ਪਿਲਾ, ਤਾਂ ਕਿ ਮੇਰੀ ਸਾਰੀ ਜ਼ਿੰਦਗੀ ਪਾਵਨ ਹੋ ਜਾਏ। ਇਹੀ ਨੰਦ ਲਾਲ ਕਹਿੰਦੇ ਨੇ, ਵਿਦੇਸ਼ ਸਾਖੀ ਮਾਰਾ ਇੱਕ ਜਾਂ ਮਜ਼ਾ ਰੰਗੀ ਨਹੀਂ ਹੈ ਦਿਲਾ, ਬਚਸ਼ਮੇ ਪਾਕ ਵੀ ਆਸਾਂ ਕੁਨਮ ਇਹ ਜੁਮਲਾ ਮੁਸ਼ਕਿਲ ਆ। ਇਤਨੇ ਉਦਾਹਰਣ ਮੈਂ ਇਸ ਵਾਸਤੇ ਦਿੱਤੇ ਦੇਣੇ ਨਹੀਂ ਸਨ, ਕਈ ਕੱਚੀ ਮੱਤ ਵਾਲੇ ਆਉਂਦੇ ਨੇ ਵੀ ਕੀ ਆਖਦਾ। ਇਕਬਾਲ ਕਹਿੰਦੇ ਨੇ, ਹਰ ਚੰਦ ਹੋ ਮੁਸ਼ਾਇਦ ਹੱਕ ਕੀ ਗੁਫ਼ਤਗੋ, ਹੱਕ ਕਹਿੰਦੇ ਨੇ ਸੱਚ ਨੂੰ। ਅਸੀਂ ਪੰਜਾਬੀ ਉਰਦੂ ਚ ਸੱਚ ਕਹਿੰਦੇ ਹਾਂ, ਹਿੰਦੀ ਦੇ ਚ ਸੱਤ ਕਹਿੰਦੇ ਨੇ, ਫਾਰਸੀ ਤੇ ਅਰਬੀ ਦੇ ਚ ਹੱਕ ਕਹਿੰਦੇ ਨੇ। ਹੱਕ ਦਾ ਮਤਲਬ ਹੈ ਸੱਚ, ਹਕੀਕਤ, ਸਚਾਈ, ਹੱਕ, ਸੱਚ, ਹੱਕ, ਹੱਕ ਅੰਦੇਸ਼ ਗੁਰੂ ਗੋਬਿੰਦ ਸਿੰਘ, ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ। ਹੈ ਗੁਰੂ ਗੋਬਿੰਦ ਸਿੰਘ, ਤੁਹਾਨੂੰ ਵੇਖ ਕੇ ਹੱਕ ਦਾ ਪਤਾ ਚੱਲਦਾ, ਭਾਵ ਸੱਚ ਦਾ ਪਤਾ ਚੱਲਦਾ, ਤੁਹਾਡੇ ਵਿੱਚੋਂ ਸੱਚ ਟਪਕਦਾ ਹੈ, ਤੁਹਾਡੇ ਰੋਮ ਰੋਮ ਦੇ ਚੋਂ ਸੱਚ ਝਲਕਦਾ ਹੈ। ਨੰਦ ਲਾਲ ਐਸਾ ਕਹਿੰਦੇ ਹਨ, ਹੱਕ ਹੱਕ ਅੰਦੇਸ਼ ਗੁਰੂ ਗੋਬਿੰਦ ਸਿੰਘ, ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ। ਫਿਰ ਹੁਣ ਇਕਬਾਲ ਕਹਿੰਦਾ, ਹਰ ਚੰਦ ਹੋ ਮੁਸ਼ਾਇਦ ਹੱਕ ਕੀ ਗੁਫ਼ਤਗੋ, ਕਹਿੰਦਾ ਸੱਚ ਦੀ ਗੱਲ ਕਿਧਰੇ ਛਿੜ ਪਵੇ ਤੇ ਅਗਲਾ ਮੰਗੇ ਪ੍ਰੂਫ ਸਬੂਤ, ਸੱਚ ਕੀ ਆਉਂਦਾ ਕੀ ਆਉਂਦਾ। ਧਿਆਨ ਨਾਲ ਸੁਣਨਾ, ਹਰ ਚੰਦ ਹੋ ਮੁਸ਼ਾਇਦ, ਮੁਸ਼ਾਇਦ ਮੁਸ਼ਾਇਦ ਤੁਲਨਾਤਮਕ, ਤੁਲਨਾ ਕੋਈ ਕਰਨਾ ਚਾਹੇ ਆਖੇ ਦੱਸੋ, ਸੱਚ ਦੀ ਤੁਲਨਾ ਕਰਕੇ ਦੱਸੋ ਕਿਸੇ ਨਾਲ, ਸਪਸ਼ਟ ਕਰਕੇ ਦੱਸੋ ਕਿਸੇ ਚੀਜ਼ ਨਾਲ, ਤੁਲਨਾ ਕਰਕੇ ਦੱਸੋ। ਹਰ ਚੰਦ ਹੋ ਮੁਸ਼ਾਹਿਦ ਹੱਕ ਕੀ ਗੁਫ਼ਤਗੋ, ਬਨਤੀ ਨਹੀਂ ਹੈ ਸਾਗਰੋ ਮੀਨਾ ਕਹੇ ਬਗੈਰ, ਕਹਿੰਦਾ ਮੈਂ ਪਿਆਲੇ ਦੀ ਤਰਫ ਸੁਰਾਹੀ ਦੀ ਤਰਫ ਇਸ਼ਾਰਾ ਕਰਦਿਆਂਗਾ। ਸੱਚ ਇੱਕ ਨਸ਼ਾ ਹੈ, ਸਰੂਰ ਹੈ, ਨਾਮ ਬਿਮਾਰੀ ਨਾਨਕਾ ਚੜੀ ਰਹੇ ਦਿਨ ਰਾਤ, ਇੱਕ ਸਰੂਰ ਹੈ, ਇੱਕ ਮਸਤੀ ਹੈ। ਕਿਧਰੇ ਸੰਜੋਗ ਬਣਿਆ, ਸਮਾਂ ਬਣਿਆ ਤੇ ਇਸ ਮਸਤੀ ਸਰੂਰ ਦੇ ਸੰਬੰਧ ਵਿੱਚ
कोई 15-20 शब्द

0: ਸਾਡੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਅੰਦਰ ਗੁਰੂ ਨਾਨਕ ਦੇਵ ਜੀ ਦੇ, ਗੁਰੂ ਅਰਜਨ ਦੇਵ ਜੀ ਦੇ ਔਰ ਭਗਤ ਕਬੀਰ ਦੇ। ਮੈਂ ਇਹਨਾਂ ਸਾਰਿਆਂ ਨੂੰ ਸੰਗ੍ਰਹਿ ਕੀਤਾ ਹੈ, ਇਹਨਾਂ ਨੂੰ ਟੇਪਾਂ ਦੀ ਸ਼ਕਲ, ਕਿਤਾਬਾਂ ਦੀ ਸ਼ਕਲ 'ਤੇ ਮੈਂ ਦਿੱਤੀ ਹੈ। ਪਰ ਕਿਧਰੇ ਲੰਬੀ ਵਿਚਾਰਧਾਰਾ ਚੱਲਦੀ, ਉੱਥੇ ਇਸ ਨੂੰ ਮੈਂ ਸੰਗਤ ਦੇ 'ਚ ਰੱਖਦਾ ਹੁੰਦਾ। ਇਸ ਵੇਲੇ ਦੇ ਇੱਕ ਨੁਕਤਾ, ਜਦੋਂ ਲਾਹੌਰ ਦੇ ਪਤਵੰਤਿਆਂ ਨੇ, ਸਾਹਿਤਕਾਰਾਂ ਨੇ, ਅਦੀਬਾਂ ਨੇ, ਵਿਦਵਾਨਾਂ ਨੇ, ਕਵੀਆਂ ਨੇ ਇਹ ਆਖਿਆ, ਯੂਰਪ ਦਾ ਧਰਮ ਤੇ ਭਾਰਤ ਦਾ ਧਰਮ ਤੁਲਨਾਤਮਕ ਕਰਕੇ ਦੱਸੋ, ਤੁਲਨਾ ਕਰਕੇ ਦੱਸੋ। ਹੋਰ ਅਸੀਂ ਕੁਛ ਨਹੀਂ ਸੁਣਨਾ, ਹੋਰ ਅਸੀਂ ਜਾਣਦੇ ਹਾਂ ਯੂਰਪ ਦੇ ਧਨ ਦੇ ਵਿੱਚ ਉਹ ਅੱਗੇ ਹੈ, ਬਹੁਤ ਪ੍ਰਗਤੀ ਹੋਈ ਹੈ, ਬਹੁਤ ਤਰੱਕੀ ਕਰ ਚੁੱਕਿਆ ਭਾਰਤ ਤੋਂ ਅੱਗੇ, ਸਾਨੂੰ ਪਤਾ ਹੈ। ਅਸੀਂ ਧਰਮ ਦੀ ਗੱਲ ਜਾਣਨਾ ਚਾਹੁੰਦੇ। ਤੋ ਇਕਬਾਲ ਦੱਸਦਾ ਹੈ, ਬਹੁਤ ਦੇਖੇ ਹੈ ਮੈਨੇ ਮਸ਼ਰਕ ਔਰ ਮਗਰਬ ਕੇ ਮੈਖਾਨੇ, ਮਸ਼ਰਕ ਪੂਰਬ, ਮਗਰਬ ਪੱਛਮ। ਕਹਿੰਦਾ ਪੂਰਬ ਤੇ ਪੱਛਮ ਦੇ ਮੈਂ ਮੈਖਾਨੇ ਸ਼ਰਾਬਖਾਨੇ ਦੇਖੇ ਨੇ, ਬਹੁਤ ਦੇਖੇ ਹੈ ਮੈਨੇ ਮਸ਼ਰਕ ਔਰ ਮਗਰਬ ਕੇ ਮੈਖਾਨੇ, ਯਹਾਂ ਸਾਖੀ ਨਹੀਂ ਮਿਲਤਾ ਵਹਾਂ ਬੇਜ਼ੌਕ ਹੈ ਸਾਵਾ। ਕਹਿੰਦਾ ਯੂਰਪ ਦੀ ਸ਼ਰਾਬ ਕਿਸੇ ਕੰਮ ਦੀ ਨਹੀਂ, ਨਾ ਸਰੂਰ, ਨਾ ਮਸਤੀ, ਨਾ ਗਹਿਰਾਈ। ਕਹਿੰਦਾ ਫਿਰ ਵੀ ਪੀਣ ਨੂੰ ਜੀ ਕਰਦਾ, ਕਿਉਂ? ਪਿਆਲੇ ਬੜੇ ਸਾਫ ਸੁਥਰੇ ਨੇ, ਸਾਕੀ ਦੇ ਪੇਸ਼ ਕਰਨ ਦਾ ਢੰਗ ਬੜਾ ਵਧੀਆ ਹੈ, ਅੰਦਾਜ਼ ਬੜਾ ਵਧੀਆ ਹੈ, ਪੀਣ ਨੂੰ ਜੀ ਕਰਦਾ। ਫਿਰ ਕਹਿੰਦਾ ਭਾਰਤ ਦੀ ਸ਼ਰਾਬ ਬੜੀ ਗਹਿਰੀ ਹੈ, ਬੜਾ ਸਰੂਰ ਹੈ, ਬੜੀ ਮਸਤੀ ਹੈ। ਕਹਿੰਦਾ ਪਿਆਲੇ ਬੜੇ ਗੰਦੇ ਨੇ, ਪੇਸ਼ ਕਰਨ ਦਾ ਢੰਗ ਬੜਾ ਗੰਦਾ ਹੈ, ਪੀਣ ਨੂੰ ਜੀ ਨਹੀਂ ਕਰਦਾ, ਪੀਣ ਨੂੰ ਜੀ ਨਹੀਂ ਕਰਦਾ। ਹੁਣ ਪਿਆਲੇ ਕੌਣ, ਕਿਹਨਾਂ ਨੂੰ ਪਿਆਲੇ ਕਹਿ ਰਿਹਾ, ਕਿਸ ਨੂੰ ਸਾਖੀ ਕਹਿ ਰਿਹਾ? ਜੋ ਧਰਮ ਦਾ ਪ੍ਰਚਾਰ ਕਰਦੇ ਨੇ, ਜੋ ਧਰਮ ਦੀ ਗੱਲ ਸੁਣਾਉਂਦੇ ਨੇ, ਬ੍ਰਾਹਮਣ ਨੇ, ਮੌਲਵੀ ਨੇ, ਜਾਂ ਸਾਡੇ ਸਿੱਖ ਜਗਤ ਦੇ ਗੁਣੀ ਗਿਆਨੀ ਨੇ, ਜਾਂ ਮੁਖੀ ਸੱਜਣ ਨੇ। ਕਹਿੰਦਾ ਨਹੀਂ ਨਹੀਂ, ਇਹ ਪਿਆਲੇ ਗੰਦੇ ਨੇ, ਪੇਸ਼ ਕਰਨ ਦਾ ਢੰਗ ਠੀਕ ਨਹੀਂ ਹੈ। ਕਹਿੰਦਾ ਭਾਵੇਂ ਸ਼ਰਾਬ ਵਿੱਚ ਮਸਤੀ ਹੈ, ਬੜਾ ਸਰੂਰ ਹੈ, ਬੜੀ ਗਹਿਰਾਈ ਹੈ, ਪੀਣ ਨੂੰ ਜੀ ਨਹੀਂ ਕਰਦਾ, ਕਿਉਂ? ਸਾਕੀ ਦੇ ਹੱਥ ਬੜੇ ਗੰਦੇ ਨੇ, ਪਿਆਲੇ ਬੜੇ ਗੰਦੇ ਨੇ। ਕਹਿੰਦਾ ਯੂਰਪ ਦੀ ਸ਼ਰਾਬ, ਭਾਵੇਂ ਬਾਈਬਲ ਵਿੱਚ ਕੁਛ ਵੀ ਨਹੀਂ, ਕੋਈ ਗਹਿਰਾਈ ਨਹੀਂ, ਗੁਸਾਖੀ ਮਾਪ, ਕਿਸੇ ਧਰਮ ਗ੍ਰੰਥ ਦੀ ਮੈਂ ਨਿੰਦਾ ਨਹੀਂ ਕਰ ਰਿਹਾ, ਕਹਾਣੀਆਂ ਹੀ ਕਹਾਣੀਆਂ ਨੇ, ਕੋਈ ਬਹੁਤ ਗਹਿਰਾਈ ਨਹੀਂ ਹੈ। ਕਹਿੰਦਾ ਉਸ ਸ਼ਰਾਬ ਵਿੱਚ ਕੋਈ ਸਰੂਰ ਨਹੀਂ ਹੈ, ਕੋਈ ਮਸਤੀ ਨਹੀਂ ਹੈ, ਲੇਕਿਨ ਕਹਿੰਦਾ ਪਿਆਲੇ ਇਤਨੇ ਚਮਕਦੇ ਹੋਏ ਨੇ ਔਰ ਇਤਨੇ ਸੁੰਦਰ ਨੇ, ਤੇ ਸਾਕੀ ਦੇ ਪਿਆਲੇ ਨੂੰ ਪੇਸ਼ ਕਰਨ ਦਾ ਢੰਗ ਇਤਨਾ ਵਧੀਆ ਹੈ, ਕ੍ਰਿਸਚਨ ਬਣਨ ਨੂੰ ਜੀ ਕਰਦਾ। ਇਕਬਾਲ ਕਹਿੰਦਾ ਬਹੁਤ ਦੇਖੇ ਹੈ ਮੈਨੇ ਮਸ਼ਰਕ ਔਰ ਮਗਰਬ ਕੇ ਮਹਿਖਾਨੇ, ਯਹਾਂ ਸਾਕੀ ਨਹੀਂ ਮਿਲਤਾ ਵਹਾਂ ਬੇਜ਼ੌਕ ਹੈ ਸਾਬਾ। ਬੜਾ ਸਿਆਣਾ ਪੁਰਸ਼ੀ, ਦੋ ਪੰਕਤੀਆਂ ਚ ਸਾਰੀ ਗੱਲ ਕਹਿ ਗਏ। ਨੌ ਖੰਡ ਪ੍ਰਥਮੀ ਚ ਜਿਸ ਢੰਗ ਨਾਲ ਗੁਰੂ ਨਾਨਕ ਨੇ ਪ੍ਰਚਾਰ ਕੀਤਾ ਸੀ, ਇਕਬਾਲ ਨੇ ਬਾਅਦ ਵਿਚ ਤਨਜ਼ ਕੀਤੀ ਸੀ, ਬੀਜ ਨੌ ਖੰਡ ਪ੍ਰਥਮੀ ਚ ਬੋਏ ਨੇ ਗੁਰੂ ਨਾਨਕ ਨੇ, ਇਸ ਬਗੀਚੇ ਨੂੰ ਮਾਲੀ ਚੰਗੇ ਨਹੀਂ ਮਿਲੇ, ਸਾਰਾ ਹੀ ਬਗੀਚਾ ਉਜਾੜ ਕੇ ਰੱਖ ਦਿੱਤਾ, ਉਜਾੜ ਕੇ ਰੱਖ ਦਿੱਤਾ, ਜ਼ਿੰਮੇਵਾਰੀ ਨਹੀਂ ਮਹਿਸੂਸ ਕੀਤੀ ਕਿਸੇ ਨੇ। ਖੈਰ, ਐਵੇਂ ਟੂਕ ਮਾਤਰ ਗੱਲ ਆ ਗਈ, ਮੈਂ ਅਰਜ਼ ਕਰ ਦਿੱਤੀ ਹੈ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੋਗੀਆਂ ਕੋਲ ਜਾਂਦੇ ਨੇ, ਜੋਗੀਆਂ ਦੇ ਬਾਣੇ 'ਚ, ਮੱਖੀ 'ਚ ਜਾਂਦੇ ਨੇ ਮੁਸਲਮਾਨਾਂ ਦੇ ਬਾਣੇ 'ਚ। ਜਿਸ ਬਾਣੇ 'ਚ ਤੁਸੀਂ ਗੱਲ ਲੈਣਾ ਚਾਹੁੰਦੇ ਹੋ, ਸੁਣਨਾ ਚਾਹੁੰਦੇ, ਮੈਂ ਸੁਣਾਉਣ ਨੂੰ ਤਿਆਰ, ਮੈਨੂੰ ਕੋਈ ਇਤਰਾਜ਼ ਨਹੀਂ। ਪੀਰ ਦਸਤਗੀਰ ਇਤਨਾ ਮੁਤਾਸਰ ਹੋਇਆ, ਬਹਿਲੋਲ ਸ਼ਾਹ ਉਸਦਾ ਨਾਂ ਸੀ, ਤੇ ਦਸਤਗੀਰ ਉਸਦਾ ਤਖਲੁਸ ਸੀ, ਜਿੱਥੇ ਇਰਾਕ ਦੇ ਬਗਦਾਦ ਦੇ ਅੰਦਰ ਗੁਰਦੁਆਰਾ ਬਣਿਆ ਹੋਇਆ, ਇਹ ਪੀਰ ਦਸਤਗੀਰ ਦੀ ਜਗ੍ਹਾ ਅੱਜ ਵੀ, ਉੱਥੇ ਉਸਦੀ ਕਬਰ ਬਣੀ ਹੈ, ਕਬਰਿਸਤਾਨ ਦੇ ਗੁਰਦੁਆਰਾ ਹੈ, ਮਲਕੀਅਤ ਪੀਰ ਦਸਤਗੀਰ ਦੇ ਵਾਰਸਾਂ ਦੀ ਹੈ, ਅੱਜ ਵੀ ਉਹ ਵਾਰਸ ਉੱਥੇ ਮਜੌਰ ਬਣ ਕੇ ਬੈਠੇ ਨੇ। ਜਗ੍ਹਾ ਉਹਨਾਂ ਦੀ ਹੈ। ਇਹ ਸਦਾਮ ਨੇ ਇਜਾਜ਼ਤ ਦੇ ਦਿੱਤੀ ਸੀ ਗੁਰਦੁਆਰਾ ਬਣਾਉਣ ਦੀ, ਤਾਂ ਉੱਥੇ ਗੁਰਦੁਆਰਾ ਹੈ। ਉੱਥੇ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਉਪਮਾ ਲਿਖੀ ਹੋਈ। ਕਿਸ ਨੇ ਲਿਖਾਈ? ਪੀਰ ਦਸਤਗੀਰ ਨੇ ਲਿਖਾਈ, ਉਸ ਸਮੇਂ ਲਿਖਾਈ। ਰੱਬੁਲ ਮਜੀਦ ਹਜ਼ਰਤ ਬਾਬਾ ਨਾਨਕ, ਚਾਰ ਪੰਕਤੀਆਂ ਜਿਹੜੀਆਂ ਥੱਲੇ ਨੇ, 500 ਸਾਲ ਪੁਰਾਣੀ ਅਰਬੀ ਹੈ। ਅੱਜ ਦੇ ਅਰਬੀ ਲੋਕ ਪੜ੍ਹਦੇ ਲੈਂਦੇ ਸਨ, ਅਰਥ ਨਹੀਂ ਆਉਂਦੇ ਸਨ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪੁਰਾਣੇ ਬਜ਼ੁਰਗ ਲੱਭ ਕੇ ਉਹਨਾਂ ਤੋਂ ਅਨੁਵਾਦ ਕਰਾਇਆ। ਗੁਰਦੁਆਰਾ ਗਜ਼ਟ ਦੇ 'ਚ ਛਪਿਆ ਸੀ, ਮੈਂ ਉਸ ਖੜੇ ਦੀਆਂ ਫੋਟੋਆਂ ਵੀ ਲਿਆਂਦੀਆਂ ਸਨ। ਅਨੁਵਾਦ ਮੈਂ ਤੁਹਾਨੂੰ ਸੁਣਾਵਾਂ ਜੋ ਛਪਿਆ। ਰੱਬੁਲ ਮਜੀਦ ਹਜ਼ਰਤ ਬਾਬਾ ਨਾਨਕ, ਇਹ ਤਾਂ ਕੋਈ ਵੀ ਪੜ੍ਹ ਲਏਗਾ, ਜੋ ਉਰਦੂ ਜਾਣਦਾ ਹੈ, ਫਾਰਸੀ ਜਾਣਦਾ ਹੈ, ਇਸ ਨੂੰ ਪੜ੍ਹ ਲਏਗਾ। ਇਹ ਵੱਡੇ ਹਰਫਾਂ 'ਚ ਲਿਖਿਆ, ਰੱਬੁਲ ਮਜੀਦ ਹਜ਼ਰਤ ਬਾਬਾ ਨਾਨਕ। ਥੱਲੇ ਜਿਹੜੀਆਂ ਚਾਰ ਪੰਕਤੀਆਂ ਨੇ, ਰੱਬੁਲ ਮਜੀਦ ਹਜ਼ਰਤ ਬਾਬਾ ਨਾਨਕ ਇੱਥੇ ਆਏ, ਉਹਨਾਂ ਦੀ ਕਦਮ ਬੋਸੀ ਦੇ ਨਾਲ ਆਬੇ ਹਯਾਤ ਦਾ ਚਸ਼ਮਾ ਫੁੱਟਿਆ, ਅਰਬ ਦੀ ਤਪਦੀ ਹੋਈ ਜ਼ਮੀਨ ਸਰਸਬਜ਼ ਹੋਈ। ਸ਼ਾਇਰਾਨਾ ਅੰਦਾਜ਼ ਵਿੱਚ ਇਹ ਲਫ਼ਜ਼, ਇਤਨਾ ਹੀ ਮੈਂ ਫਿਰ ਦੁਹਰਾਵਾਂ। ਰੱਬੁਲ ਮਜੀਦ ਹਜ਼ਰਤ ਬਾਬਾ ਨਾਨਕ ਇੱਥੇ ਆਏ, ਉਹਨਾਂ ਦੀ ਕਦਮ ਬੋਸੀ ਨਾਲ ਆਬੇ ਹਯਾਤ ਦਾ ਚਸ਼ਮਾ ਫੁੱਟਿਆ, ਜਿਹਦੇ ਨਾਲ ਅਰਬ ਦੀ ਤਪਦੀ ਹੋਈ ਜ਼ਮੀਨ ਸਰਸਬਜ਼ ਹੋਈ। ਇਹ ਫੜੀ ਅੱਜ ਵੀ ਲੱਗੀ ਹੋਈ ਹੈ, ਉੱਥੇ ਲੱਗੀ ਹੋਈ ਹੈ। ਥੜਾ ਬਣਿਆ, ਉਸੇ ਥੜੇ 'ਤੇ ਗੁਰਦੁਆਰਾ ਬਣਾਇਆ। ਜਦ ਪਹਿਲੀ ਦਫ਼ਾ ਮੈਂ ਗਿਆ ਸੀ, ਉਦੋਂ ਸਿੰਘ ਬਿਲਕੁਲ ਨਹੀਂ ਸਨ, ਇੱਕ ਸਿੰਧੀ ਪਰਿਵਾਰ ਦੀ ਦੁਕਾਨ ਸੀ। ਉਹਨੂੰ ਮੈਂ ਕਿਧਰੇ ਗੁਰੂ ਨਾਨਕ ਦੀ ਫੋਟੋ ਦੇਖ ਕੇ ਅੰਦਾਜ਼ਾ ਲਾ ਲਿਆ, ਇਹ ਕੋਈ ਸਹਿਜਦਾਰੀ ਵੀਰ ਹੈ। ਉਸ ਨਾਲ ਸਾਰੀ ਗੱਲਬਾਤ ਕੀਤੀ, ਕਹਿਣ ਲੱਗੇ ਇੱਥੇ ਕੋਈ ਸਿੰਘ ਨਹੀਂ। ਉਹਨਾਂ ਦੇ ਨਚਨ ਸੰਨ 73 ਦੀ ਗੱਲ ਕਰਦਾ, ਫਿਰ ਮੈਂ 78 'ਚ ਵੀ ਗਿਆ ਸੀ। ਮੈਂ ਇੱਕ ਸੈਂਚੀ ਦੇ ਆਇਆ, ਚੌਥਾ ਭਾਗ ਸੀ ਧੰਨ ਗੁਰੂ ਗ੍ਰੰਥ ਸਾਹਿਬ ਦਾ, ਉਸ ਮੌਜੌਰ ਨੂੰ। ਮੈਂ ਕਿਹਾ ਗੁਰੂ ਨਾਨਕ ਦਾ ਕਲਾਮ ਹੈ, ਇਹ ਥੜੇ ਦੇ ਉੱਤੇ ਸਜਾ ਕੇ ਰੱਖੇ। ਰੋਜ਼ ਚਾਦਰ ਨਵੀਂ ਵਿਛਾਉਂਦਾ ਸੀ, ਧੋ ਕੇ ਸਾਫ਼ ਕਰਕੇ, ਪ੍ਰੈਸ ਕਰਕੇ, ਜਿਵੇਂ ਕਬਰ ਦੇ ਉੱਤੇ ਨਵੀਂ ਚਾਦਰ ਚੜਾਉਂਦਾ ਸੀ ਰੋਜ਼ ਸਾਫ਼ ਸੁਥਰੀ, ਇਸ ਤਰ੍ਹਾਂ ਥੜੇ 'ਚ ਕਬਰ ਦੇ ਉੱਤੇ ਰੋਜ਼ ਗੁਲਾਬ ਦੇ ਫੁੱਲ ਰੱਖਦਾ ਸੀ, ਥੜੇ 'ਤੇ ਵੀ ਰੱਖਦਾ ਸੀ। ਜਦ ਮੈਂ ਉਹਨੂੰ ਕਿਹਾ ਇਹ ਕਲਾਮ ਹੈ ਗੁਰੂ ਨਾਨਕ ਦੀ, ਕਹਿੰਦਾ ਹੈ ਗੁਰੂ ਨਾਨਕ ਦੀ ਕਲਾਮ? ਮੈਂ ਕਹਾਂ, ਉਹਨੇ ਸਿਰ 'ਤੇ ਰੱਖ ਲਿਆ ਸੀ। ਮੇਰਾ ਬਾਰ ਬਾਰ ਸ਼ੁਕਰਾਨਾ ਕੀਤਾ, ਤੁਸੀਂ ਉਹਨਾਂ ਦੀ ਕਲਾਮ ਮੈਨੂੰ ਦਿੱਤੀ। ਹੁਣ ਤਾਂ ਗੁਰਦੁਆਰਾ ਬਣ ਗਿਆ, ਮਹਾਰਾਜ ਦਾ ਸਰੂਪ ਵੀ ਜੋ ਹੈ ਚਲਾ ਗਿਆ। ਕਹਿਣ ਤੋਂ ਮੁਰਾਦ ਨੌ ਖੰਡ ਪ੍ਰਿਥਵੀ ਦੇ ਗੁਰੂ ਨਾਨਕ ਦਾ ਪ੍ਰਚਾਰ, ਉਮਤ ਸਾਡੀ 2 ਕਰੋੜ ਵੀ ਨਹੀਂ ਹੈ। ਇਕਬਾਲ ਕਹਿੰਦਾ ਇਸ ਚਮਨ ਨੂੰ ਮਾਲੀ ਠੀਕ ਨਹੀਂ ਮਿਲੇ, ਗੁਰੂ ਨਾਨਕ ਦੇ ਲਾਏ ਹੋਏ ਬੂਟੇ ਸੁਕਾ ਦਿੱਤੇ, ਉਜਾੜ ਕੇ ਰੱਖ ਦਿੱਤੇ। ਨੌ ਖੰਡ ਪ੍ਰਿਥਵੀ ਚਲਾ। ਖੈਰ, ਵਿਚਕਾਰ ਗੱਲ ਆ ਗਈ ਸੀ, ਮੈਂ ਇਤਨੀ ਤੁਹਾਡੇ ਨਾਲ ਅਰਜ਼ ਕੀਤੀ ਹੈ। ਜਿਤਨੇ ਚਿਰ ਤੱਕ ਮਨੁੱਖ ਸੰਸਾਰ ਤੋਂ ਨਿਰਾਸ਼ ਨਹੀਂ, ਉਦਾਸ ਨਹੀਂ, ਉਹ ਪਰਮਾਤਮਾ ਦੀ ਤਲਾਸ਼ ਨਹੀਂ ਕਰੇਗਾ। ਨਿਰਾਸ਼ ਉਦਾਸ 3 ਕਾਰਨਾਂ ਕਰਕੇ ਆਉਂਦਾ ਹੈ। ਪ੍ਰਥਮ, ਬੜਾ ਗਹਿਰਾ ਸਰੋਤਾ ਹੋਵੇ, ਸ਼ਬਦ ਚੋਟ ਕਰ ਜਾਏ। ਦੂਸਰਾ, ਆਪਣੀ ਅਕਲ ਚੋਟ ਕਰ ਜਾਏ। ਤੀਸਰਾ, ਕੋਈ ਸੰਸਾਰ ਤੋਂ ਚੋਟ ਲੱਗ ਜਾਏ, ਉਦਾਸ ਹੋ ਜਾਏਗਾ, ਨਿਰਾਸ਼ ਹੋ ਜਾਏਗਾ। ਉਦਾਸ ਤੇ ਨਿਰਾਸ਼ ਬੰਦਾ 3 ਤਰ੍ਹਾਂ ਦਾ ਫੈਸਲਾ ਕਰੇਗਾ। ਕਿਹੜਾ? ਆਤਮ ਕ੍ਰਾਂਤੀ, ਆਤਮ ਹੱਤਿਆ, ਆਤਮ ਵਿਸਮਰਤੀ। ਖੁਦ ਨੂੰ ਬਦਲਣਾ, ਜਾਂ ਖੁਦ ਨੂੰ ਭੁਲਾਉਣਾ, ਜਾਂ ਖੁਦ ਨੂੰ ਮਿਟਾਉਣਾ, ਇਹਨਾਂ 3 ਦੇ ਚੋਂ ਇੱਕ ਚੁਣਾਉ ਕਰੇਗਾ। ਜੋ ਸ਼ਬਦ ਦੀ ਚੋਟ ਖਾ ਚੁੱਕਿਆ ਹੈ, ਉਹ ਤੇ ਆਪਣੇ ਆਪ ਨੂੰ ਬਦਲੇਗਾ, ਆਤਮ ਕ੍ਰਾਂਤੀ ਕਰੇਗਾ। ਬਾਕੀ ਦੋਹਾਂ ਤੋਂ ਖਤਰਾ ਹੈ, ਹੋ ਸਕਦਾ ਹੈ ਕਿਧਰੇ ਆਪਣੇ ਆਪ ਨੂੰ ਖਤਮ ਕਰੇ, ਜਾਂ ਆਪਣੇ ਆਪ ਨੂੰ ਭੁਲਾਉਣ ਦੀ ਕੋਸ਼ਿਸ਼ ਕਰੇ। ਕੱਲ੍ਹ ਸਾਰਾ ਖੁਲਾਸਾ ਮੈਂ ਤੁਹਾਡੇ ਸਾਹਮਣੇ ਰੱਖਿਆ। ਪਰ ਉਹਨਾਂ ਦੇ 'ਚੋਂ ਵੀ ਕਦੀ ਕਦੀ ਐਸਾ ਹੋਇਆ, ਸੰਸਾਰ ਤੋਂ ਚੋਟ ਖਾ ਕੇ, ਅਕਲ ਤੋਂ ਚੋਟ ਖਾ ਕੇ, ਉਹਨਾਂ ਨੇ ਆਪਣੇ ਆਪ ਨੂੰ ਬਦਲਣ ਦੀ ਕੋਸ਼ਿਸ਼ ਕੀਤੀ, ਸੰਤ ਬਣਨ ਦੀ ਕੋਸ਼ਿਸ਼ ਕੀਤੀ, ਪ੍ਰਭੂ ਦੇ ਮਾਰਗ ਦਿੱਤੇ ਉਹਨਾਂ ਨੇ ਆਪਣੇ ਆਪ ਨੂੰ ਤੋਰਿਆ। ਹੁਣ ਜਿਹੜਾ ਸ਼ਬਦ ਤੋਂ ਚੋਟ ਖਾ ਗਈ ਹੈ, ਕਿਸੇ ਥਾਂ ਤੋਂ ਚੋਟ ਖਾ ਕੇ ਆਪਣੇ ਆਪ ਨੂੰ ਬਦਲਦਾ ਔਰ ਪ੍ਰਣ ਕਰਦਾ, ਐ ਗੁਰੂ ਹੁਣ ਮੈਂ ਤੇਰੇ ਢੰਗ ਨਾਲ ਜੀਵਾਂਗਾ, ਜੋ ਤੂੰ ਕਹਿੰਦਾ ਮੈਂ ਤੇਰੇ ਢੰਗ ਨਾਲ ਜੀਵਾਂਗਾ, ਜਿਸ ਤਰ੍ਹਾਂ ਤੁਸੀਂ ਕਹਿੰਦੇ ਹੋ। ते वाकई अमृत वेले उठन लग पवे, जप तप करन लग पवे, रहत वहत रख लवे, सब कुछ कर लवे, 10-20 साल हो जान ते होवे कुछ भी ना। हुण बड़े ध्यान नाल सुनना, गुरु अर्जन देव जी महाराज कहिंदे ने, मैं समाप्ति करा, भई निराशी बहुत दिन लागे, देश देशांतर में सगले जागे। पहले संसार तो निराश होके उदास होके परमात्मा की तलाश से चल पिया, हुण परमात्मा तो भी निराश हो जाएगा, उदास हो जाएगा। क्यों? 10-20 साल लग गए, बहुत दिन लग गए। गुरु अर्जन देव जी महाराज, भई निराशी, निराशा पैदा हो गई कितों? परमात्मा से। पता नहीं कुछ है भी सही कि नहीं, कैवे ही चल पाया निराशा। भई निराशी बहुत दिन लागे, देश देशांतर मैं सगले जागे, खिन रहन ना पाओ बिन पग पागे, होए कृपाल प्रभ मिले सवागे। निराशा पैदा हो जाती है। इस रस्ते देख सतगुरु जानकारी करा रहे ने, एक पड़ाव ऐसा भी आ जाता है निराशा घेर लेंदी है, पता नहीं कुछ है भी सही के एवं मैं अमृत वेले टकरा पिया मारदा, घंटा दो दो घंटा जप पिया करदा और सारी साधना पिया करदा, कुछ है भी सही के नहीं। निराशा जागेगी। उस निराशा भरी हालत विच मनुख दो फैसले कर सकदा है, उन्हां दो फैसलों का जिक्र करके मैं समाप्त करा खुलासा कल। पहला गलत फैसला, नास्तिक हो सकता है, कुछ भी नहीं, कुछ भी नहीं। बंगाल दा केशव चंद्र महान धार्मिक मनुख, सारा सारा दिन जप करने वाला, अद्धी अद्धी रात नो उठ के जप करने वाला नास्तिक हो गया। उन्हें 3 किताबा नास्तिकता से लिखिया। बंगाल दे जो अज 50 साल तो कम्युनिस्टा की हकूमत चली आ रही है, ठीक है कम्युनिज्म का प्रचार भी है पर ये केशव चंद्र का हाथ भी है। वो कहता सी अन्न अन्न ते होत है, घास घास ते होए, त्यों मानुष मानुष ते करता अवर न कोय। अन्न तो अन्न पैदा होंदा है, घास तो घास पैदा होंदा है, पशुआ तो पशु पैदा होंदे ने, मनुखा तो मनुख पैदा होंदे ने। रब नूं विचकार लैण दी की लोड़ है? कोई रब नहीं, कोई परमात्मा नहीं। केशव चंद्र बंगाल जे 50 साल तो कम्युनिस्ट है ते कम्युनिस्टां दी हकूमत चली आ रही है, उहदे केशव चंद्र दा भी हथ है। पर ये बड़ा धार्मिक मनुख सी, महान नास्तिक हो गया, महान नास्तिक हो गया। मैं सिख जगत दे भी कुछ चोटी दे दाना सियाणे मनुख जानदा नास्तिक हो गए। यह भी मैं अर्ज करदा स्टेज उत्ते कई ना लेना, पर ऐसा नहीं है कि पहले आस्तिक नहीं सन, सब कुछ करते सन। हालत यह हो गई भाई निराशी, पहले संसार तो निराश होके परमात्मा की तलाश की थी, हुण परमात्मा तो भी निराश हो गए। ऐसी हालत च गलत फैसला तो यह हो सकता है कि नास्तिक हो सकता है। पक्का नास्तिक, खतरनाक नास्तिक वो होंदा है जो पहले धार्मिक होंदा है। यह भी मैं अर्ज़ करदा। दूसरा फैसला कि हे प्रभु मैं जो कुछ करना सी कर लिया, हे गुरु जो कुछ मैं करना सी कर लिया, इहदे नाल कुछ नहीं होया, तू रहमत कर, तू बख्शिश कर। यह अरदास दिल की गहराई चो निकलती है और एको ही दफा होंदी है, पूरी हो जाती है, पूरी हो जाती है। मनुख की सुरत जुड़ जाती है, मनुख समाधि लीन हो जाता है, फिर उही मनुख कहिंदा है ऐ गुरु नानक दे बोल सुन लो, घाल ना मिलियो सेव ना मिलियो, मिलियो आए अचिंता। घाल ना नाल ते तू नहीं मिलिया, सेवा नाल ते नहीं मिलिया, दान पुन नाल ते नहीं मिलिया, जप तप ते नाल नहीं मिलिया, तू अचनचेत मिलिया। इस वास्ते किसे संत ने ए नहीं आखिया तू मिलिया मेरी मेहनत है, हर एक ने आखे तू मिलिया तेरी रहमत है, तू मिले है ये मेरा प्रयास नहीं, तू मिले है ये तो प्रसाद, तेरा प्रसाद है, तेरी बख्शिश है, तेरी रहमत है। इधर ते बाकी खुलासा मैं कल करांगा। गुरुमुख प्यारे रागी सिंह का मैं समा ना लवा, जिन्होंने सुंदर धुना नाल तुहानू करते पुरख नाल जोड़ना है, मैं इत्थे समाप्ति करा, बाकी लड़ी कल जोड़ांगे। बोल चुक दी शमा, वाहेगुरु जी का खालसा, वाहेगुरु जी।
1: You're listening to KRPI 1550 Radio, Ferndale, Washington.
2: ਤੁਹਾਡਾ ਘਰ ਤੁਹਾਡੀ ਸਭ ਤੋਂ ਵੱਡੀ ਇਨਵੈਸਟਮੈਂਟ ਤੁਹਾਡਾ ਸਭ ਤੋਂ ਵੱਡਾ ਐਸੈਟ ਹੁੰਦਾ ਹੈ।
3: ਇਸ ਨੂੰ ਖਰੀਦਣ ਜਾਂ ਵੇਚਣ ਲਈ ਤੁਹਾਨੂੰ ਚਾਹੀਦਾ ਹੈ ਇੱਕ ਅਜਿਹਾ ਰੀਅਲਟਰ ਜੋ ਤੁਹਾਡੇ ਲਈ ਕੰਮ ਕਰੇ, ਜਿਸ ਤੇ ਤੁਸੀਂ ਭਰੋਸਾ ਕਰ ਸਕੋ, ਜੋ ਤਜਰਬੇਕਾਰ ਹੋਵੇ। ਅਜਿਹੇ ਹੀ ਇੱਕ ਰੀਅਲਟਰ ਹਨ ਗੁਰਦਿਆਲ ਸਿੰਘ ਬਾਦ, ਜੋ ਆਪਣੇ 35 ਸਾਲਾਂ ਤੋਂ ਵੱਧ ਦੇ ਤਜਰਬੇ ਨਾਲ ਰੀਮੈਕਸ ਦੇ ਟਾਪ ਪ੍ਰੋਡਿਊਸਿੰਗ ਰੀਅਲਟਰਸ ਵਿੱਚ ਸ਼ਾਮਿਲ ਹਨ।
2: ਮਾਰਕੀਟ ਦੀ ਪੂਰੀ ਸਮਝ ਅਤੇ ਤੁਹਾਡੇ ਭਰੋਸੇ ਤੇ ਪੂਰੇ ਉਤਰਨਗੇ ਗੁਰਦਿਆਲ ਸਿੰਘ ਬਾਦ।
3: ਸੋ ਹਰ ਤਰ੍ਹਾਂ ਦੀ ਰੈਜ਼ੀਡੈਂਸ਼ੀਅਲ, ਕਮਰਸ਼ੀਅਲ, ਇੰਡਸਟਰੀਅਲ, ਫਾਰਮ ਅਤੇ ਇਨਵੈਸਟਮੈਂਟ ਪ੍ਰਾਪਰਟੀ ਸੰਬੰਧੀ ਸਹੀ ਸਲਾਹ ਲਈ ਅੱਜ ਹੀ ਗੁਰਦਿਆਲ ਸਿੰਘ ਬਾਦ ਨੂੰ
2: 604-351-5111 ਤੇ ਕਾਲ ਕਰੋ। 604-351-5111 ਗੁਰਦਿਆਲ ਸਿੰਘ ਬਾਦ।
4: The Surrey Crime Prevention Society is looking for new volunteers. Report suspicious activities in your neighborhood with the Citizens Community Safety Watch program, or take part in community safety tours by observing local malls, parks, transit hubs, rec centers, and libraries. Help keep our roads safe with the Speed Watch program, or adopt a street and help our neighborhoods become anti-graffiti communities. The Surrey Crime Prevention Society also needs volunteers for the office, special events, youth mentors, and students. PreventCrime.ca, an initiative of Pulse FM Cares.

0: You're listening to KRPI 1550 Radio, Ferndale, Washington.
1: ਜੇ ਕਿਸੇ ਘਰ ਨਿਆਣਾ ਹੋਵੇ, ਕਦੀ ਕਿਸੇ ਕਿਹਾ ਵੀ ਵਧਾਈ ਹੋਵੇ, ਤੁਹਾਡੇ ਘਰ ਕੱਲ੍ਹ ਭਾਣਾ ਵਾਪਰ ਗਿਆ, ਤੁਹਾਡੇ ਘਰ ਨਿਆਣਾ ਹੋਇਆ ਭਾਣਾ ਵਾਪਰਿਆ, ਕਿਉਂਕਿ ਹੁਕਮ ਤੇ ਭਾਣਾ ਲਫ਼ਜ਼ ਅਸੀਂ ਦੁਖਾਂਤ ਨੂੰ ਜੋੜਿਆ। ਗੁਰੂ ਨੇ ਪਹਿਲੀਆਂ ਪੌੜੀਆਂ 'ਚ ਕਿਹਾ, ਨਹੀਂ ਉਹ ਸਿੱਖਾ, ਹੁਕਮ ਸ਼ਬਦ ਬੜਾ ਵੱਡਾ, ਇਹ ਸੁੱਖ ਵੀ ਹੈ ਅਤੇ ਇਹਦੇ ਵਿੱਚ ਦੁੱਖ ਵੀ। ਫਿਰ ਬੇਨਤੀ, ਹੁਕਮ ਰਜਾਈ ਚੱਲਣਾ ਨਾਨਕ ਲਿਖਿਆ, ਨਾਲ ਹੁਕਮੀ ਹੋਵਣ ਆਕਾਰ ਹੁਕਮ ਨਾ ਕਹਿਆ ਜਾਈ, ਕਰੇ ਸੋ ਚੰਗਾ ਮਨ ਮੈਂ ਬੇਨਤੀ ਕਰੇ। ਹੁਕਮੀ ਹੋਵਣ ਆਕਾਰ ਹੁਕਮ ਨਾ ਕਹਿਆ ਜਾਈ, ਹੁਕਮੀ ਹੋਵਣ ਜੀ ਹੁਕਮ ਮਿਲੇ ਵਡਿਆਈ, ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁੱਖ ਪਾਈਏ, ਇੱਕ ਨਾ ਹੁਕਮੀ ਬਖਸ਼ੀਸ ਇੱਕ ਹੁਕਮੀ ਸਦਾ ਭਵਾਈਏ। ਮੇਰੀ ਬੇਨਤੀ ਤੁਸੀਂ ਸਾਰਿਆਂ ਪੌੜੀ ਨਾਲ ਪੜ੍ਹੀ, ਪਰ ਧਿਆਨ ਦਿਆ ਜੀ ਅਰਥਾਂ ਵੱਲ। ਹੁਕਮ ਵਿੱਚ ਹੀ ਵਡਿਆਈ ਹੈ, ਹੁਕਮ ਵਿੱਚ ਹੀ ਅਪਮਾਨ ਹੈ, ਹੁਕਮ ਵਿੱਚ ਹੀ ਮੌਤ ਹੈ, ਹੁਕਮ ਵਿੱਚ ਹੀ ਜਨਮ ਹੈ, ਹੁਕਮ ਵਿੱਚ ਹੀ ਸੁੱਖ ਹੈ, ਹੁਕਮ ਵਿੱਚ ਹੀ ਦੁੱਖ ਹੈ। ਪਰ ਇਸ ਹੁਕਮ ਦੀ ਸਮਝ ਤਾਂ ਪੈਂਦੀ ਜਦ ਦਿਨ ਬੰਦੇ ਦੀ ਈਗੋ ਮਰੇਗੀ, ਕਿਉਂਕਿ ਈਗੋ ਨਹੀਂ ਸਮਝ ਦਿੰਦੀ, ਈਗੋ ਕਹਿੰਦੀ ਮੈਂ ਕਰਨ ਵਾਲਾ। ਫਿਰ ਪੌੜੀ ਪੜ੍ਹ ਲਈਏ, ਹੁਕਮੀ ਹੋਵਣ ਆਕਾਰ ਹੁਕਮ ਨਾ ਕਹਿਆ ਜਾਈ, ਹੁਕਮੀ ਹੋਵਣ ਜੀ ਹੁਕਮ ਮਿਲੇ ਵਡਿਆਈ, ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁੱਖ ਪਾਈਆਂ, ਇੱਕ ਨਾ ਹੁਕਮੀ ਬਖਸ਼ੀਸ ਇੱਕ ਹੁਕਮੀ ਸਦਾ ਭਵਾਈਆਂ। ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ, ਨਾਨਕ ਹੁਕਮੇ ਜੇ ਬੁੱਝੈ ਤਾਂ ਹੋਮੇ ਕਹੇ ਨਾ ਕੋਈ, ਉਹ ਹੋਮੇ 'ਚ ਨਹੀਂ ਕਹਿੰਦਾ। ਮੈਂ ਫਿਰ ਬੇਨਤੀ ਕਰਾਂਗਾ ਜੀ, ਇਸ ਗੱਲ ਨੂੰ ਮੈਂ ਜ਼ਿਆਦਾ ਜ਼ੋਰ ਸਿਰਫ ਇਸ 'ਤੇ ਦੇਣਾ ਕਿ ਕਰੇ ਚੁ ਸੋ ਚੰਗਾ ਮਾਨ ਦੂਈ ਗਣਤ ਲਾ ਕੇ, ਜੋ ਕਰ ਰਿਹਾ ਬਸ ਉਹ ਸਵੀਕਾਰ ਕਰ ਲੈ। ਅਕਸਰ ਅਸੀਂ ਜਦੋਂ ਇਹ, ਮੈਂ ਹੁਣ ਭਾਣਾ ਸ਼ਬਦ ਵਰਤਿਆ ਅਤੇ ਇਹ ਆਨੰਦ ਸਾਹਿਬ 'ਚ ਰੋਜ਼ ਪੜ੍ਹਦੇ ਹਾਂ ਜੀ, ਜਾਂ ਤਿਸ ਭਾਣਾ ਤਾਂ ਜੰਮਿਆ, ਭਾਣਾ ਵਾਪਰਿਆ ਅਤੇ ਬੰਦੇ ਦਾ ਜਨਮ ਹੋਇਆ, ਪਰਿਵਾਰ ਭਲਾ ਪਾਇਆ। ਇੱਕ ਅਸੀਂ ਘਟਨਾ ਅਕਸਰ ਸੁਣਾਉਂਦੇ ਹਾਂ ਭਾਈ ਭਿਖਾਰੀ ਜੀ ਦੀ, ਮੈਂ ਸਾਖੀ ਨਹੀਂ ਸਿਰ, ਮੈਂ ਤਿੰਨ ਗੱਲਾਂ ਉਹ 'ਚੋਂ ਕਰਨੀਆਂ ਨੇ ਕਿ ਤਸਲੀਮ ਕਰ ਲੈਣਾ ਵੀ ਜੋ ਹੋ ਰਿਹਾ ਮੈਨੂੰ ਮੰਨਾਂਗਾ। ਅੱਗੇ ਅਸੀਂ ਬਾਣੀ 'ਚੋਂ ਦੇਖਾਂਗੇ, ਕਿਉਂਕਿ ਜੋ ਗੁਰੂ ਜੀ ਦੀ ਤਾਂ ਬਾਣੀ ਦੇ ਪ੍ਰਮਾਣ ਲਈਦੇ ਨੇ, ਮਤਾਂ ਕੋਈ ਸੋਚੇ ਸ਼ਾਇਦ ਆਪਣੇ ਕੋਲੋਂ। ਹੁਣ ਅਸੀਂ ਜਦੋਂ ਮਹਾਰਾਜ ਜੀ ਦੇ ਸਿੱਖ ਬਾਰੇ ਪੜ੍ਹਦੇ ਹਾਂ, ਭਾਈ ਭਿਖਾਰੀ ਬਾਰੇ, ਅਤੇ ਜਿਹੜਾ ਸਿੱਖ ਇਹਨੂੰ ਮਿਲਣ ਗਿਆ ਉਹਦਾ ਨਾਮ ਦਰਅਸਲ ਸੀ ਭਾਈ ਗੁਰਮੁਖ। ਬੱਚੇ ਦਾ ਵਿਆਹ ਸੀ, ਆਪ ਸਭ ਨੂੰ ਪਤਾ ਵੀ ਜਵਾਨ ਪੁੱਤਰ ਦਾ ਵਿਆਹ ਕਰ ਇੰਨਾ ਖੁਸ਼ੀਆਂ ਖੇੜੇ, ਪਰ ਭਾਈ ਭਿਖਾਰੀ ਜੀ ਜਿਹੜੇ ਨੇ ਉਹ ਤੱਪੜ ਸੀਂਦੇ ਪਏ ਸਨ, ਅਤੇ ਜਦੋਂ ਦੂਜੇ ਦਿਨ ਵਿਆਂਦੜ ਮੁੰਡਾ ਹੀ ਜਿਹਦੀ ਬਰਾਤ ਗਈ ਉਹੀ ਮਰ ਗਿਆ, ਅਤੇ ਵਾਪਸ ਆਏ ਅਤੇ ਭਾਈ ਭਿਖਾਰੀ ਜੀ ਅੱਜ ਕੱਲ੍ਹ ਜਿਸ ਬੱਚੇ ਦੇ ਵਿਆਹ ਵਿੱਚ ਇੰਨੇ ਸਾਜੋ ਸਮਾਨ ਘਰ ਇਕੱਠਾ ਕਰੀ ਬੈਠੇ ਸਨ, ਅਤੇ ਅੱਜ ਤੱਪੜ ਵਿਛਾ ਕੇ ਉਸ ਬੱਚੇ ਦੀ ਮੰਜੀ ਦੇ ਕੋਲ ਬੈਠ ਕੇ ਉਹ ਬੰਦਗੀ ਕਰਨ ਲੱਗ ਪਏ। ਉੱਥੇ ਉਹਨਾਂ ਨੂੰ ਪੁੱਛਿਆ ਗਿਆ ਵੀ ਜੇ ਤੁਹਾਨੂੰ ਪਤਾ ਸੀ ਸੰਸਕਾਰ ਤੋਂ ਬਾਅਦ ਤੇ ਤੁਸੀਂ ਇਹ ਗੱਲ ਕੱਲ੍ਹ ਕਿਉਂ ਨਾ ਕੀਤੀ, ਤੁਸੀਂ ਭੇਦ ਕਿਉਂ ਨਾ ਖੋਲਿਆ। ਉਹ ਕਹਿਣ ਲੱਗੇ, ਸਿੱਖੀ ਵਿੱਚ ਜਿਸ ਬੰਦੇ ਨੇ ਮੁਕਤ ਹੋਣਾ ਤਿੰਨ ਗੱਲਾਂ ਚੇਤੇ ਰੱਖੇ, ਇਹ ਤਿੰਨ ਲਫ਼ਜ਼ ਉੱਥੇ ਵੀ ਨੇ, ਤਾਂ ਤੇ ਭੋ ਗੁਰਮੁਖ ਸੁਣ ਲੀਜੈ। ਇਹ ਭਾਈ ਗੁਰਮੁਖ ਮੇਰੀ ਗੱਲ ਸੁਣ, ਭਾਣਾ ਮਾਨਣ ਮਨ ਥਿਰ ਕੀਜੈ, ਭਾਣਾ ਮੰਨਣ ਵਾਸਤੇ ਮਨ ਨੂੰ ਅਡੋਲ ਬਣਾ। ਕਿਵੇਂ? ਜਿਵੇਂ ਉਸਤਾਦ ਆਪਣੇ ਵਿਦਿਆਰਥੀ ਨੂੰ ਸਾਲ, ਦੋ ਸਾਲ, ਪੰਜ ਸਾਲ, ਦਸ ਸਾਲ, ਵੀਹ ਸਾਲ ਪੜ੍ਹਾਉਂਦਾ ਹੈ, ਅਤੇ ਵੀਹ ਪੱਚੀ ਸਾਲ ਬਾਅਦ ਫਿਰ ਉਹ ਪਰਚਾ ਪਾ ਕੇ ਕਹਿੰਦਾ, ਉਹ ਸਵਾਲ ਪਾਉਂਦਾ, ਪਰਚੇ ਪਾਉਂਦਾ, ਕਹਿਣ ਲੱਗੇ ਵੀਹ ਸਾਲ ਦੀ ਤਿਆਰੀ ਇੱਕ ਦਿਨ ਦੇ ਪਰਚੇ 'ਚ ਪਤਾ ਲੱਗ ਜਾਂਦਾ। ਕਈ ਵਾਰੀ ਕਿੰਨੇ ਕਿੰਨੇ ਸਾਲ ਕੀਤੀ ਹੋਈ ਬੰਦਗੀ ਇਹੋ ਜਿਹੀ ਘਟਨਾ ਵਾਪਰਦੀ, ਮੌਤ ਅਤੇ ਦੁੱਖ ਬਣ ਕੇ ਉਸ ਬੰਦਗੀ ਦਾ ਪਰਚਾ ਪੈ ਜਾਂਦਾ। ਕਹਿੰਦੇ ਭਾਈ ਯਾਦ ਰੱਖੀ ਤਿਆਰੀ। ਹੁਣ ਆਪ ਮੇਰੇ ਵਰਗਾ ਤਾਂ ਕਹਿ ਦਿੰਦਾ ਕੋਈ ਨਹੀਂ, ਗੁਰੂ ਪਰਚੇ ਪਾਉਂਦਾ ਪਿਓ, ਪਿਆਰਿਓ ਪਰਚਾ ਵੀ ਤਾਂ ਉਹਦਾ ਪੈਂਦਾ ਜਿਹੜਾ ਪੜ੍ਹਿਆ, ਜਿਹੜਾ ਪੜ੍ਹੀ ਕੋਈ ਨਹੀਂ, ਉਹਦਾ ਪਰਚਾ ਕੀ? ਇੱਥੇ ਭਾਈ ਸਾਹਿਬ ਕਹਿੰਦੇ, ਤਾਂ ਤੇ ਭੋ ਗੁਰਮੁਖ ਸੁਣ ਲੀਜੈ, ਭਾਣਾ ਮਾਨਣ ਮਨ ਥਿਰ ਕੀਜੈ, ਸਤ ਨਾਮ ਕੋ ਸਿਮਰਨ ਕਰਨੋ, ਤਨ ਹੰਤਾ ਕੋ ਹਿਰਦੈ ਵਿਸਰਨੋ, ਇੱਕ ਸਰੀਰ ਦਾ ਮੋਹ ਛੱਡ ਦੇ, ਦੂਜਾ ਸਿਮਰਨ ਕਰ, ਤੀਸਰਾ ਭਾਣਾ ਮੰਨਣ ਵਾਸਤੇ ਤਿਆਰ ਰਿਹਾ ਕਰ, ਮੁਕਤੀ ਕੇ ਮਾਰਗ ਤੀਨ ਕਹਿ ਗੁਰੂ ਅਰ ਸੰਤ ਪ੍ਰਵੀਨ। ਮੈਂ ਅਰਜ਼ ਕਰਾਂਗਾ ਜੀ, ਕਰੇ ਸੋ ਚੰਗਾ ਮਾਨ, ਜੋ ਕਰਦਾ ਚੰਗਾ ਮੰਨ ਲੈ, ਜੇ ਨਹੀਂ ਮੰਨਾਂਗੇ। ਮੈਂ ਕਿਹਾ ਇੱਕ ਤਰੀਕਾ ਸੰਘਰਸ਼ ਦਾ, ਮੈਂ ਨਹੀਂ ਮੰਨਦਾ, ਮੈਂ ਆਹ ਨਹੀਂ ਮੰਨਦਾ। ਉਹ ਪਿਆਰਿਓ, ਬੰਦੇ ਦੀ ਹਸਤੀ ਕੀ ਹੈ ਜੀ? ਮੰਨ ਲਓ ਜੇ ਆਪਾਂ ਗੁਰੂ ਸਾਹਮਣੇ ਜਾਂ ਕਿਸੇ ਵਾਹਿਗੁਰੂ ਸਾਹਮਣੇ ਕਹੀ ਜੇ ਨਹੀਂ ਮੰਨਦੇ, ਮੇਰੇ ਗੁਰੂ ਸਾਹਿਬ ਤਾਂ ਕਹਿੰਦੇ, ਕੀਤਾ ਕਰਨਾ ਸਰਬ ਰਜਾਈ, ਕਿਚ ਕੀਚੈ ਜੇ ਕਰ ਸਕੀਏ। ਸਾਡੇ ਕੋਲ ਕੀ ਤਾਕਤ ਅਸੀਂ ਕੁਝ ਕਰ ਸਕੀਏ? ਕੀਤਾ ਕਰਨਾ ਸਰਬ ਰਜਾਈ ਕਿਚ ਕੀਚੈ, ਜੇ ਕਰ ਸਕੀਐ ਆਪਣਾ ਕੀਤਾ ਕਿਚੂ ਨਾ ਹੋਵੇ, ਜਿਉ ਹਰ ਭਾਵੈ ਤਿਉ ਰੱਖੀਐ ਮੇਰੇ ਹਰ ਜੀਓ, ਸਭ ਕੋ ਤੇਰਾ ਵਸ ਅਸਾਂ ਜੋਰ ਨਾਹੀ। ਇਹ ਹੈ ਸਮਰਪਣ, ਇਹ ਤੇਰੇ ਹੱਥ ਚ। ਮੈਂ ਅਰਜ਼ ਕੀਤੀ ਸਮਰਪਣ ਵਾਲਾ ਤਰੀਕਾ ਬੜਾ ਵਧੀਆ ਜੇ, ਰੱਬ ਨਾਲ ਸੰਘਰਸ਼ ਕਰਨ ਵਾਲਾ ਤਰੀਕਾ ਬੜਾ ਗਲਤ ਹੈ। ਆਖਣ ਜੋਰ ਚੁੱਪੈ ਨਾ ਜੋਰ, ਜੋਰ ਨਾ ਮੰਗਣ ਦੇਰ ਨਾ ਜੋਰ, ਜੋਰ ਨਾ ਜੀਵਨ ਮਰਨ ਨਾ ਜੋਰ, ਜੋਰ ਨਾ ਰਾਜ ਮਾਲ ਮਨਸੋਰ, ਜੋਰ ਨਾ ਸੁਰਤੀ ਗਿਆਨ ਵਿਚਾਰ, ਜੋਰ ਨਾ ਜੁਗਤੀ ਛੁੱਟੈ ਸੰਸਾਰ, ਜਿਸ ਹੱਥ ਜੋਰ ਕਰ ਵੇਖੈ ਸੋ, ਜਿਹਦੇ ਹੱਥ ਤਾਕਤ ਉਹਨੇ ਆਪਣੀ ਤਾਕਤ ਲਾਣੀ, ਤੇਰੀ ਤਾਕਤ ਕੰਮ ਨਹੀਂ ਆਉਣੀ। ਜਿਸ ਹੱਥ ਜੋਰ ਕਰ ਵੇਖੈ ਸੋਏ, ਨਾਨਕ ਉੱਤਮ ਨੀਚ ਨਾ ਕੋਈ। ਮਹਾਰਾਜ ਕਹਿ ਰਹੇ ਆ, ਮੇਰੇ ਖਰਜੀਓ ਸਭ ਕੋ ਤੇਰਾ ਵਸ ਅਸਾਂ ਜੋਰ ਨਾਹੀ, ਜੇ ਕਿਛ ਕਰ ਹਮ ਸਾਕੇ ਜਿਉਂ ਭਾਵੈ ਤਿਉਂ ਬਖਸ਼। ਇਹਨੂੰ ਗੁਰੂ ਜੀ ਨੇ ਕਿਹਾ, ਜਿਸ ਠਾਕੁਰ ਸੋ ਨਾਹੀ ਚਾਰਾ, ਤਾਂ ਕੋ ਕੀਜੈ ਸਦ ਨਮਸਕਾਰਾ। ਮੈਂ ਬੇਨਤੀ ਕਰਾਂ, ਪਹਿਲਾ ਸ਼ਬਦ ਮੈਂ ਵਰਤਿਆ ਸੀ ਜੀ ਸਬਰ, ਦੂਜਾ ਸ਼ਬਦ ਰਜਾ, ਤੀਸਰਾ ਤਸਲੀਮ। ਇਹ ਤੀਸਰੀ ਅਵਸਥਾ ਉਹ ਵੇ ਪਿਆਰਿਓ, ਜਿੱਥੇ ਰੱਬ ਦੀ, ਵਾਹਿਗੁਰੂ ਦੀ, ਗੁਰੂ ਦੀ ਵਾਪਰੀ ਹੋਈ ਹਰ ਗੱਲ ਹੀ ਮਿੱਠੀ ਲੱਗਣ ਲੱਗ ਪੈਂਦੀ, ਜਿਹਨੂੰ ਆਪਾਂ ਕਹਿੰਦੇ ਹਾਂ ਭਾਣਾ ਮਿੱਠਾ ਕਰਕੇ ਮੰਨਿਆ। ਗੁਰਮੁਖੋ, ਤੀਸਰੀ ਅਵਸਥਾ ਜਦੋਂ ਬੰਦੇ ਨੂੰ ਪਰਮਾਤਮਾ ਦੀ ਕੀਤੀ ਹੋਏ ਤੇਰਾ ਕੀ ਆ ਮਿੱਠਾ ਲੱਗੈ, ਹਰ ਨਾਮ ਪਦਾਰਥ ਨਾਨਕ ਮੰਗੈ, ਉਹ ਚੀਜ਼ ਮਿੱਠੀ ਲੱਗਣ ਲੱਗ ਪੈਣ ਜੋ ਪਰਮਾਤਮਾ ਕਰ ਰਿਹਾ ਹੈ। ਦੇਖੋ, ਅੱਜ ਅਸੀਂ ਭਾਈ ਸਾਹਿਬ ਭਾਈ ਤਾਰੂ ਸਿੰਘ ਜੀ ਨੂੰ ਯਾਦ ਕਰ ਰਹੇ ਹਾਂ। ਮੈਂ ਥੋੜ੍ਹਾ ਜਿਹਾ ਆਪ ਜੀ ਨਾਲ ਇਤਿਹਾਸ ਜ਼ਰੂਰ ਸਾਂਝਾ ਕਰਕੇ ਜਾਣਾ, ਕਿਉਂਕਿ ਉਹਨਾਂ ਦਾ ਪਰਸੋਂ ਸ਼ਹਾਦਤ ਵਾਲਾ ਦਿਨ ਨਿਕਲਿਆ, ਅਤੇ ਅਕਸਰ ਅਸੀਂ ਸੁਣਦੇ ਹਾਂ ਭਾਈ ਸਾਹਿਬ ਸ਼ਹੀਦ ਹੋਏ, ਪਰ ਕਿਵੇਂ ਸ਼ਹੀਦ ਹੋਏ? ਆਪਾਂ ਕਹਾਂ ਖੋਪੜੀ ਲਾ ਕੇ, ਖੋਪੜੀ ਤੋਂ ਬਾਅਦ ਤਾਂ ਜਿਉਂਦੇ ਰਹੇ ਹੋ। ਅੰਤਲਾ ਸਮਾਂ, ਰਤਨ ਸਿੰਘ ਭੰਗੂ ਲਿਖਦਾ ਹੈ ਕਿ ਸਾਖੀ ਤਾਰੂ ਸਿੰਘ ਬਦੇਹੀ ਨਿਹੰਗ ਕੀ, ਸ਼ਬਦ ਵਰਦ ਹੈ, ਬਦੇਹੀ ਦਾ ਲਫ਼ਜ਼ੀ ਅਰਥ ਹੁੰਦਾ ਦੇਹ ਵਿੱਚ ਰਹਿ ਕੇ ਵੀ ਦੇਹ ਤੋਂ ਉੱਪਰ ਉੱਠ ਜਾਣ। ਬਦੇਹੀ ਦਾ ਅਰਥ ਸਰੀਰ 'ਚ ਰਹਿ ਰਿਹਾ ਅਤੇ ਸਰੀਰ ਤੋਂ ਉੱਪਰ ਉੱਠ ਰਿਹਾ। ਭਾਈ ਤਾਰੂ ਸਿੰਘ ਜੀ ਦਾ ਜਿਹੜਾ ਪਿੰਡ ਹੈ, ਆਪ ਜੀ ਨੂੰ ਪਤਾ ਹੋਣਾ, ਮਾਝੇ ਦੇ ਵਿੱਚ ਤਿੰਨ ਚਾਰ ਪਿੰਡ ਬੜੇ ਨੇੜੇ ਨੇੜੇ ਸ਼ਹੀਦਾਂ ਦੇ, ਇੱਕ ਸਿੰਘਪੁਰਾ, ਇੱਕ ਜੀ ਆਪਣਾ ਪਾਹੋ ਪਿੰਡ, ਅਤੇ ਤੀਸਰਾ ਪੂਲਾ। ਮੈਂ ਤਕਰੀਬਨ ਦੋ ਕਥਾਵਾਂ 'ਤੇ ਕਥਾ ਕਰਕੇ, ਇੱਕ ਤਾਂ ਭਾਈ ਸਾਹਿਬ ਦੇ ਪਿੰਡ, ਉਹਨਾਂ ਦੇ ਖੇਤਾਂ 'ਚ ਗੁਰਦੁਆਰਾ ਭਾਈ ਤਾਰੂ ਸਿੰਘ ਜੀ ਉਹਨਾਂ ਦੇ, ਪੂਲਾ ਪਿੰਡ, ਅਤੇ ਪੂਲੇ ਦੇ ਬਿਲਕੁਲ ਨੇੜੇ ਹੈ ਬਾਬਾ ਦੀਪ ਸਿੰਘ ਜੀ ਦਾ ਪਿੰਡ, ਪਾਹੂ ਪਿੰਡ। ਯਾਦ ਰੱਖੋ, ਸੁਲਤਾਨ ਪਿੰਡ ਅੰਮ੍ਰਿਤਸਰ 'ਚ ਹੈ, ਪਾਹੂ ਪਿੰਡ ਬਾਬਾ ਦੀਪ ਸਿੰਘ ਜੀ ਦਾ ਜਨਮ ਸਥਾਨ ਹੈ। ਮੈਂ ਜਾਤ ਗੋਤ ਨਹੀਂ ਕਰਦਾ, ਦੋਨੋਂ ਸੰਧੂ ਨੇ, ਭਾਈ ਤਾਰੂ ਸਿੰਘ ਜੀ ਵੀ ਅਤੇ ਬਾਬਾ ਦੀਪ ਸਿੰਘ ਜੀ ਵੀ। ਭਾਈ ਸਾਹਿਬ ਭਾਈ ਤਾਰੂ ਸਿੰਘ ਜੀ, ਇਹਨਾਂ ਬਾਰੇ ਇੱਕ ਖੋਜ ਇਹ ਵੀ ਹੈ, ਇੱਕ ਵਿਦਵਾਨ ਨੇ ਇਹ ਵੀ ਲਿਖਿਆ, ਇਹਨਾਂ ਦੇ ਪਿਤਾ ਜੀ, ਇੱਕ ਨਹੀਂ ਲਿਖਿਆ ਕਿ ਮੁਕਤਸਰ ਦੀ ਜੰਗ ਵਿੱਚ ਸ਼ਹੀਦ ਹੋਏ ਸਨ, ਉਹਨਾਂ ਇਹ ਸ਼ਬਦ ਕਿਹਾ। ਇਹਨਾਂ ਦੇ ਸਨਮਾਨਯੋਗ ਪਿਤਾ ਦਾ ਨਾਮ ਸੀ ਭਾਈ ਜੋਧ ਸਿੰਘ ਜੀ, ਭਾਈ ਤਾਰੂ ਸਿੰਘ ਜੀ ਦੇ ਪਿਤਾ ਦਾ ਪਿਤਾ ਸ਼ਹੀਦ ਹੋਇਆ। ਇੱਕ ਇਹਨਾਂ ਦੀ ਭੈਣ ਸੀ, ਭੈਣ ਸਿਰੋਂ ਨੰਗੀ, ਸਿਰੋਂ ਨੰਗੀ ਦਾ ਮਤਲਬ ਸਮਝਦੇ ਨਾ, ਉਹਦੇ ਹਸਬੈਂਡ ਦੀ, ਉਹਦੇ ਪਤੀ ਦਾ ਅਕਾਲ ਚਲਾਣਾ ਹੋ ਗਿਆ ਸੀ, ਉਸ ਬੀਬੀ ਦਾ ਨਾਮ ਸੀ ਬੀਬੀ ਤਾਰੋ। ਫਿਰ ਸੁਣਿਓ, ਭਾਈ ਤਾਰੂ ਸਿੰਘ ਦੀ ਭੈਣ ਦਾ ਨਾਮ ਬੀਬੀ ਤਾਰੋ ਹੈ, ਇਹਨਾਂ ਦੀ ਮਾਤਾ ਅਤੇ ਦੋਵੇਂ ਭੈਣ ਭਰਾ ਅਤੇ ਇਹਨਾਂ ਦੇ ਖੇਤ ਅੱਜ ਵੀ ਹੈ ਨੇ ਜੀ, ਜਿੱਥੇ ਗੁਰਦੁਆਰਾ ਬਣਿਆ, ਜਿੱਥੇ ਆ ਦੁਸ਼ਟ ਪੂਲਾ ਰਹਿੰਦਾ ਸੀ ਜ਼ਿਆਦਾ, ਪੂਲਾ ਜਿਹੜਾ ਉਹਦੇ ਕਰਕੇ ਪਿਛਲੇ ਦਿਨੀ ਭਾਈ ਬਲਵਿੰਦਰ ਸਿੰਘ ਉਹਨਾਂ ਦਾ ਜ਼ਿਕਰ ਹੋਇਆ ਜਟਾਣੇ ਦਾ। ਯਾਦ ਰੱਖਿਓ, ਅਸੀਂ ਜਦੋਂ ਕਾਲਜ ਪੜ੍ਹਦੇ ਸੀ, ਉਹਨਾਂ ਦਾ ਪਿੰਡ ਬਿਲਕੁਲ ਸਾਡੇ ਕਾਲਜ ਦੇ ਨੇੜੇ ਸੀ ਜਟਾਣੇ ਦਾ, ਕਿਉਂਕਿ ਹਕੂਮਤਾਂ ਬਾਅਦ ਵਿੱਚ ਬਹੁਤ ਕੁਝ ਕਰ ਦਿੰਦੀਆਂ ਨੇ, ਉਹ ਜਦੋਂ ਵੀ ਮਿਲਦੇ ਸਨ ਨਾ ਭਾਈ ਬਲਵਿੰਦਰ ਸਿੰਘ, ਚਲੋ ਉਦੋਂ ਇੱਕ ਤਿਗਰ ਵੀ ਇੱਕੋ ਜਿਹੀ ਉਮਰ ਦੇ ਸਾਰੇ ਸੀ, ਇਹ ਨਹੀਂ ਕਿ ਮੈਂ ਬਹੁਤ ਉਹਨਾਂ ਨੂੰ ਜਾਣਨਾ, ਪਰ ਸੱਚੀ ਮੁੱਚੀ ਉਹ ਸਿੰਘ ਜਦੋਂ ਵੀ ਮਿਲਣਾ, ਉਹਦੇ ਬੁੱਲ ਗੁਰੂ ਦੀ ਬਾਣੀ ਦੇ ਜਾ ਵਿੱਚ ਹਿਲਦੇ ਹੀ ਰਹਿੰਦੇ ਸਨ। ਇਹ ਪੂਲਾ, ਕਿਉਂਕਿ ਜਦੋਂ ਜੋ ਪੂਲੇ ਦਾ ਜ਼ਿਕਰ ਹੁੰਦਾ ਤਾਂ ਉਹ ਦੂਜਾ ਦੁਸ਼ਟ ਸਾਹਮਣੇ ਆਉਣ ਲੱਗ ਪੈਂਦਾ ਹੈ ਨਾ, ਨਹੀਂ ਅਸਲ 'ਚ ਉਸ ਥਾਂ 'ਤੇ ਕਬਜ਼ਾ ਕੀਤਾ ਸੀ ਇਹਨੇ, ਉਹ ਖੰਡਰਾਤ ਹੋ ਗਿਆ। ਪੂਲਾ ਜਿਹੜਾ ਭਾਈ ਸਾਹਿਬ ਦਾ ਗੁਰਦੁਆਰਾ ਭਾਈ ਗੁਰ ਇਕਬਾਲ ਸਿੰਘ ਬਣਵਾਇਆ ਉੱਥੇ, ਇਹਦਾ ਜਿਹੜਾ ਐਸ਼ੋ ਆਰਾਮ ਬਣਾ ਰਿਹਾ ਸੀ ਨਾ, ਉਹ ਸਾਰਾ ਖੰਡਰਾਤ ਹੋ ਚੁੱਕਾ, ਕਿਲ੍ਹਾ ਟਾਈਪ ਸਮਝੋ ਬਣਾਉਂਦਾ ਪਿਆ ਸੀ। ਭਾਈ ਤਾਰੂ ਸਿੰਘ ਉਹਨਾਂ ਦੀ ਭੈਣ ਬੀਬੀ ਤਾਰੋ ਤੇ ਮਾਂ ਤਿੰਨ ਜੀ ਘਰ ਚ ਰਹਿੰਦੇ। ਇਹ ਜੀ ਮਾਮਲਾ ਵੀ ਪੂਰਾ ਦਿੰਦਾ, ਹਾਲਾ ਪੂਰਾ ਭਰਦਾ। ਭਾਈ ਸਾਹਿਬ ਕੀਰਤਨ ਵੀ ਕਰਦੇ ਸਨ, ਬੰਦਗੀ ਕਰਦੇ ਸਨ। ਸਭ ਤੋਂ ਜ਼ਿਆਦਾ ਜ਼ੋਰ ਇਹਨਾਂ ਦੇ ਜੀਵਨ ਨੂੰ ਘੜਨ ਵਿੱਚ ਇਹਨਾਂ ਦੀ ਮਾਈ ਨੇ ਲਾਇਆ ਹੈ, ਮਾਂ ਨੇ ਲਾਇਆ ਹੈ। ਕਿਉਂਕਿ ਆਪ ਨੂੰ ਪਤਾ ਹੋਣਾ ਪਿੰਡਾਂ ਵੀ ਸਾਡੇ ਨਾ, ਪਹਿਲਾਂ ਮੱਖਣ ਵੀ ਬੀਬੀਆਂ ਲਾਉਂਦੀਆਂ ਸਨ ਕੇਸ ਵਾਹਣ ਲੱਗਿਆਂ। ਜਦੋਂ ਕੇਸੀ ਇਸ਼ਨਾਨ ਕੀਤਾ ਹੋਣਾ ਕੇਸ ਹਰੇ ਹੋ ਜਾਣੇ, ਕਿਉਂਕਿ ਸਿੱਖੀ 'ਚ ਕੇਸ ਸੁੱਕੇ ਨਹੀਂ ਕਿਹਾ ਜਾਂਦਾ, ਆਪ ਜੀ ਨੂੰ ਪਤਾ ਹੋਣਾ। ਇਹ ਖਾਲਸੇ ਦੇ ਬੋਲਿਆਂ, ਜੇ ਕਿਸੇ ਅੰਮ੍ਰਿਤਧਾਰੀ ਨਿਹੰਗ ਸਿੰਘ ਨੂੰ ਕਹੋ ਨਾ ਵੀ ਮੈਂ ਕੇਸ ਸੁਕਾਉਣ ਲੱਗਾ, ਵਾਲ ਸੁਕਾਉਣ ਲੱਗਾ, ਯਾਦ ਰੱਖਿਓ ਗੁੱਸਾ ਕਰੇਗਾ। ਉਹ ਕਹਿੰਦੇ ਗੁਰੂ ਦੀ ਦਿੱਤੀ ਦਾਤ ਇਹਨੂੰ ਸੋਕਾ ਨਹੀਂ ਪੈਂਦਾ, ਹਰੇ ਕਰਨੇ ਨੇ, ਹੁੰਦਾ ਸੁਕਾਉਣਾ ਹੀ ਹੈ। ਉਹ ਮਾਂ ਮੱਖਣ ਕੱਢ ਕੇ ਭਾਈ ਤਾਰੂ ਸਿੰਘ ਦੇ ਕੇਸ ਏਡੇ ਏਡੇ ਲੰਮੇ, ਅਤੇ ਉਹਨੇ ਇੱਕ ਦਿਨ ਪੁੱਛ ਲਿਆ, ਮਾਂ ਇਹ ਇਹ ਇਹ ਕੇਸ ਇੰਨੇ ਸੋਹਣੇ ਆਪਾਂ ਪਾਲਨੇ ਹਾਂ, ਕੇਸ ਬੋਲਦੇ ਨੇ ਸੱਚੀ ਮੁੱਚੀ। ਗੁਰਮੁਖੋ ਤੁਸੀਂ ਮੇਰੇ ਵੀਰ ਬੈਠੇ ਹੋ ਕਈ, ਜਿੰਨਾ ਅਜੇ ਇਹਦੇ ਸਿੱਖੀ ਨੂੰ ਧਾਰਨ ਕੀਤਾ, ਉਹ ਪਿਆਰਿਓ ਇਹ ਕੇਸ ਅਸਲ 'ਚ ਬੰਦਗੀ ਵਾਲੇ ਦੀਆਂ ਜੀਭਾਂ ਨੇ। ਜਿਉਂ ਜਿਉਂ ਅੰਦਰ ਸ਼ਬਦ ਦਾ ਪ੍ਰਕਾਸ਼ ਹੁੰਦਾ, ਇਹਦਾ ਰੋਮ ਰੋਮ ਗੁਰੂ ਗੁਰੂ ਬੋਲਣ ਲੱਗ ਪੈਂਦਾ ਹੈ। ਗੁਰਮੁਖ ਰੋਮ ਰੋਮ ਹਰ ਧਿਆਵ ਹੈ। ਭਾਈ ਨੰਦ ਲਾਲ ਸਾਹਿਬ ਜੀ ਨੇ ਕਿਹਾ, ਹਰ ਸਰੇ ਮੂਯਮ ਹਰ ਸਰੇ ਮੂਈ, ਮੇਰੇ ਹਰ ਇੱਕ ਵਾਲ ਦੇ ਉੱਤੇ ਜ਼ੁਬਾਨ, ਮੇਰੀ ਜ਼ਬਾਨ ਬਣਾ ਦੇ ਇੱਕ ਇੱਕ ਵਾਲ ਨੂੰ। ਹਰ ਸਰੇ ਮੂਯਮ ਜ਼ੁਬਾਨ ਕੁਨ ਅਜ ਕਰਮ ਤਾਪ ਗੋਇਓ ਵਸਵ ਹਾਕਰਾ ਦਮ ਬਦਮ। ਜਿੰਨੇ ਮੈਨੂੰ ਰੋਮ ਦਿੱਤੇ ਨੇ ਗੁਰੂ ਗੋਬਿੰਦ ਸਿੰਘ, ਇੱਕ ਇੱਕ ਰੋਮ ਨੂੰ ਜੀਵ ਲਾ ਦੇ, ਕਿਉਂਕਿ ਮੇਰਾ ਰੋਮ ਰੋਮ ਵੀ ਬੰਦਗੀ ਕਰੇ। ਪਿਆਰਿਓ ਰੁਖਾਨੀਅਤ ਦੇ ਤੌਰ 'ਤੇ ਜੇ ਸਰੀਰਕ ਤੌਰ 'ਤੇ ਅਰਥ ਨੇ ਨਾ, ਆਪਾਂ ਕਹਿੰਦੇ ਹਾਂ ਮਸਾਮ ਨੇ ਜੀ ਇਹ ਖੁੱਲ੍ਹ ਜਾਂਦੇ ਨੇ, ਅਸੀਂ ਕਹਿੰਦੇ ਨੇ ਦੌੜ ਕੇ ਆਓ। ਲੋਕ ਤਾਂ ਹੁਣ ਇਹ ਸੱਚੀ ਮੁੱਚੀ ਆ ਜਿੱਥੇ ਜਾਂਦੇ ਨੇ ਆਪਣੇ ਅਭਿਆਸ ਕਰਨ, ਜਿਮ ਕਹਿੰਦੇ ਆ, ਉੱਥੇ ਭਾਪ ਵਾਲੇ ਕਮਰੇ 'ਚ ਕਿਉਂ ਪੈਂਦੇ ਵੀ ਇਹ ਖੁੱਲ੍ਹ ਜਾਂਦੇ ਨੇ? ਇਹਦਾ ਮਤਲਬ ਤੁਹਾਡੇ ਸਾਡੇ ਸਰੀਰ ਦਾ ਇਹ ਸੁਰਾਖਾਂ ਨਾਲ ਕੋਈ ਸੰਬੰਧ ਹੈ। ਪਰ ਜਦੋਂ ਕੋਈ ਬੰਦਗੀ ਕਰਦਾ ਪਰ ਸਰੀਰਕ ਤੌਰ 'ਤੇ ਨਹੀਂ, ਇਹਦਾ ਹਰ ਇੱਕ ਰੋਮ ਰੋਮ ਜਿਹੜਾ ਉਹ ਗੁਰੂ ਗੁਰੂ ਪੁਕਾਉਣ ਲੱਗ ਪੈਂਦਾ ਹੈ। ਉਹਨਾਂ ਕਿਹਾ, ਮਾਂ ਕੇਸ, ਅੱਗੋਂ ਉੱਤਰ ਮਿਲਿਆ, ਪੁੱਤ ਕੇਸ ਰੱਬ ਦੀ ਦਿੱਤੀ ਹੋਈ ਦਾਤ ਹੈ। ਮੈਂ ਰੱਬ ਦੀ ਦਾਤ ਕਹਿ ਰਿਹਾ। ਉਂਝ ਭਾਈ ਸਾਹਿਬ ਨੇ ਵਾਲਾਂ ਦੀ ਗਿਣਤੀ ਅੰਗਾਂ ਵਿੱਚ ਕੀਤੀ। ਭਾਈ ਗੁਰਦਾਸ ਭਾਈ ਸਾਹਿਬ ਲਿਖਦੇ ਆ, ਹੱਥ ਪੈਰ ਦੰਦ ਵਾਲ ਗਣਾਇਆ। ਜਿਵੇਂ ਦੰਦ ਤੇ ਹੱਥ ਪੈਰ ਨੇ, ਭਾਈ ਸਾਹਿਬ ਨੇ ਬੰਦੇ ਦੇ ਸਰੀਰ ਵਿੱਚ ਰੱਬ ਦੀ ਮਿਲੀ ਦਾਤ, ਉਹਨਾਂ ਨੇ ਵਾਲ ਕੇਸ ਇਹ ਇੱਕ ਅੰਗ ਮੰਨਿਆ। ਫਿਰ ਮੇਰੀ ਬੇਨਤੀ ਧਿਆਨ ਨਾਲ ਸੁਣਿਓ, ਕੇਸਾਂ ਵਿੱਚ ਹੀ ਅੰਮ੍ਰਿਤ ਪਾਇਆ ਗੁਰੂ ਗੋਬਿੰਦ ਸਿੰਘ ਜੀ ਨੇ। ਉਂਝ ਭਾਵੇਂ ਅਸੀਂ ਕਹਿ ਦਿੰਦੇ ਹਾਂ ਜੀ ਇਹ ਮਹਾਰਾਜ ਜੀ ਨੇ ਸਿਰ 'ਚ ਪਾਇਆ, ਨਹੀਂ ਪਿਆਰਿਓ, ਜਿੰਨਾ ਅੰਮ੍ਰਿਤ ਛਕਿਆ ਕੇਸਾਂ 'ਚ ਪਾਇਆ। ਅੱਜ ਵੀ ਜਿਹੜਾ ਬੰਦਾ, ਚਲੋ ਇਹ ਦੁਨਿਆਵੀ ਉਦਾਹਰਨ ਕੋਈ ਫਿੱਟ ਨਹੀਂ ਬਹਿਣੀ ਪਰ ਸਮਝਣ ਲਈ ਹੈ, ਜਿਹੜਾ ਕੋਈ ਬੰਦਾ ਦਾਰੂ ਸਿੱਕਾ ਚਲਾ ਕੇ ਗੱਡੀ ਚਲਾਇਆ ਫਸ ਜਾਏ ਅਤੇ ਮੰਨੇ ਨਾ ਮੈਂ ਨਹੀਂ ਮੰਨਦਾ, ਯਾਦ ਰੱਖਿਓ ਉਹਦੇ ਵਾਲਾਂ ਨੂੰ ਵੀ ਕੱਟ ਕੇ ਅਗਲੇ ਸਿੱਧ ਕਰ ਜਾਂਦੇ ਆ, ਤੂੰ ਦਾਰੂ ਪੀਤਾ ਸੀ, ਹੈ ਨਾ ਜੀ? ਇਹ ਅਸਲੀਅਤ ਹੈ। ਮੈਂ ਆਪ ਨੂੰ ਬੇਨਤੀ ਕਰਾਂਗਾ, ਇਹ ਕੇਸ ਮਨੁੱਖ ਦੀ ਮਨੁੱਖ ਨੂੰ ਰੱਬ ਨੇ ਦਾਤ ਦਿੱਤੀ ਹੈ, ਕੇਵਲ ਸਿੱਖ ਨਹੀਂ। ਸੱਚ ਇਹ ਵੇ ਕਿ ਰੱਬ ਦੀ ਦਿੱਤੀ ਹੋਈ ਦਾਤ ਨਾਲ ਕੋਈ ਛੇੜਛਾੜ ਨਾ ਕਰੇ ਤੇ ਸਾਰੀ ਦੁਨੀਆ ਵਿੱਚ ਜਿੰਨੇ ਇਨਸਾਨੀ ਜਾਮੇ ਹੋਣਗੇ ਸਾਬਤ ਸੂਰਤ ਹੀ ਹੋਣਗੇ, ਕਿਉਂਕਿ ਪਰਮਾਤਮਾ ਨੇ ਦਾਤ ਦਿੱਤੀ। ਮਾਂ ਨੇ ਕੇਸਾਂ ਦੀ ਸੰਭਾਲ ਕਰਨੀ। ਇਸੇ ਕਰਕੇ ਮੈਂ ਫਿਰ ਬੇਨਤੀ ਕਰਾਂਗਾ, ਗੁਰਮੁਖੋ ਇਹ ਅਰਦਾਸ ਵਿੱਚ ਦੋ ਵਾਰੀ ਆਉਂਦਾ ਹੈ ਕੇਸ। ਇੱਕ ਤਾਂ ਆਉਂਦਾ ਹੈ ਧਰਮ ਨਹੀਂ ਖਾ ਰਿਹਾ, ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ। ਦੂਜੀ ਵਾਰੀ ਆਉਂਦਾ ਸਿੱਖਾਂ ਨੂੰ ਸਿੱਖੀ ਦਾਨ, ਤੇ ਪਹਿਲਾ ਦਾਨ ਹੀ ਇਹ ਕੇਸ ਦਾਨ। ਤੇ ਜਿੱਥੇ ਗੁਰੂ ਜੀ ਨੇ ਅੰਮ੍ਰਿਤ ਛਕਾਇਆ ਉਹਦਾ ਨਾਮ ਗੁਰੂ ਨੇ ਅੰਮ੍ਰਿਤਗੜ੍ਹ ਨਹੀਂ ਰੱਖਿਆ, ਉਸ ਪਹਾੜੀ ਦਾ ਨਾਮ ਗੁਰਦੇਵ ਨੇ ਕੇਸਗੜ੍ਹ ਰੱਖ ਦਿੱਤਾ। ਇਹਦਾ ਮਤਲਬ ਕਿੱਡੀ ਕੁ ਵੱਡੀ ਮਹਾਨਤਾ ਹੋਵੇਗੀ, ਜਿੱਥੇ ਬਾਟਾ ਤਿਆਰ ਕੀਤਾ ਉਹ ਕਿਲ੍ਹਾ ਨਹੀਂ, ਕਿਲ੍ਹੇ ਪੰਜ ਵੱਖਰੇ ਨੇ, ਉਹਦਾ ਨਾਮ ਹਜ਼ੂਰ ਨੇ ਕੇਸਗੜ੍ਹ ਰੱਖਿਆ। ਤਾਂ ਪੂਰੇ ਗੁਰੂ ਗ੍ਰੰਥ ਸਾਹਿਬ ਜਿਹੜੇ ਆਪ ਸੱਜਣ ਪਾਠ ਕਰਦੇ ਹੋ, ਰੱਬ ਦੇ ਜਦੋਂ ਸਰਗੁਣ ਸਰੂਪ ਦਾ ਜ਼ਿਕਰ ਕੀਤਾ, ਸੱਚੀ ਮੁੱਚੀ ਮੈਂ ਕਹਿੰਦਾ ਉਹਨੂੰ ਇੰਨੇ ਸੋਹਣੇ ਵਾਲਾ ਵਾਲਾ ਕਿਹਾ। ਮਹਾਰਾਜ ਜੀ ਦੇ ਬਚਨ ਵੀ ਹੁੰਦੇ, ਮਹਾਰਾਜ ਨੇ ਫਰਮਾਇਆ ਕਬੀਰ ਕੇਸੋ ਕੇਸੋ ਕੂਕੀ ਹੈ। ਕੇਸੋ ਦਾ ਲਫ਼ਜ਼ੀ ਅਰਥ ਜਿਹੜਾ ਕੇਸ, ਬਹੁਤ ਸੋਹਣੇ ਕੇਸਾਂ ਵਾਲਾ। ਤੇਰੇ ਬੰਕੇ ਲੋਇਣ ਦੰਤ ਰਸਾਲਾ, ਸੋਹਣੇ ਨੱਕ ਚਿਨ ਲੰਬੜੇ ਵਾਲਾ। भगत नामदेव ने जिहड़े दर्शन किए उन्होंने इथों तक शब्द क्या है कि खूब तेरी पगरी मिठे तेरे बोल। मैं फिर बेनती करांगा कि ये शब्द क्योंकि जे भाई तारू सिंह का जिक्र करना है तो ये बड़ी वड्डी गल है केस यही तो गल अगे चल के मैं कहना क्यों खोपड़ी लाई गई, गर्दन क्यों ना ला दी, हाथ पैर क्यों ना कट दिते, क्योंकि इत्थे एक सिख नूं अपमानित करना सी केसां करके। केस रब की दात ने, पीर बुद्धू शाह ने चार पुत्रां तो दो पुत्र मरवाए शहीद कराए, तो जदों गुरु गोबिंद सिंह त्रुटे तो क्या जो मंगेगा, कह लगे बस आ जेडे कंगे विच केस अड़े ने केस मेरी झोली च पा दियो। वो गुरमुखो साखियां तो सुनाने सी, वो मुसलमान है पीर जी, पर गुरु गोबिंद सिंह तो केस क्यों मंग रहा है, क्योंकि उन्होंने गुरु गोबिंद सिंह दियां जुल्फां दे विचों बहुत कुछ मिलिया। साढ़े एक बहुत वड्डे कवि होए ने प्रीतम सिंह जी कासिद, वह कहिंदे ने जदों आए वापस तो पीर जी ने अपनी घरवाली नूं कहा सी सुन नसीरां मेरे नसीब जोर कर गए, गुरु गोबिंद सिंह मेरा यार बन गया। शब्द सुनने वाले सुन नसीरां, नसीरां वाइफ का नाम सी, मेरे नसीब जोर कर गए, गुरु गोबिंद सिंह मेरा यार बन गया। यार नूं पुत दे के आया, उहदे बदले यार ने केस दे दिते आ। नहीं फिर अर्ज इहनूं भाई नंद लाल साहब दियो शेर, दीन दुनिया दर कमंदे आ परी रुखसार। परी लफ्ज़ दर्द पुरी नहीं नूं पढ़ना, परियां परियां नहीं होंदियां आ जिहड़ियां कहिंदे बड़े हुसीन परियां। ओ वाह वाह भाई साहब कहिंदे ना लोको कादिया परियां दे मुआं दी गल कर दे, एक बारी मेरे गुरु गोबिंद सिंह दा चेहरा देखो, इहदे सरूप दे सामने परियां दी भी कोई कीमत नहीं। मेरी फिर बेनती है, दीन दुनिया दरक मंदे आ परी रुखसार मां, हर दो आलम कीमते यक तारे मुवे यारे मां, मेरे माही दे एक वाल दे विच एक जुल्फ दे विच दीन ते दुनिया दोनों बजे हुए। मैं आप नूं बेनती करा मां ने केस पाले। भाई तारू सिंह अमृतधारी है, आप हलवंद है जी, शाम नूं तिन्ने मां ते दोनों भैन भरा तिन्ने बैठ के सिमरन करदे आ कीर्तन करदे आ, ते पिंड विच इन्ना सन्मान जी की हिंदू की मुसलमान, मैं अगे अर्ज करांगा हर बंदा भाई तारू सिंह नूं रज के सन्मान दिंदा। इत्थों तक जिहड़ा मैं पिंड सिंहपुरा कहा ना नेड़े, इह नवाब कपूर सिंह दा पिंड सी जिहड़ा सिंहपुरी ने, फैजलापुरी जी की मिसल सी ना, ये उन्हां दा पिंड है जी। इलाके दे जिन्ने चंगे जीवन वाले ने भाई तारू सिंह दा बहुत सन्मान करदे ने। अज शाम नूं भाई साहब आए, सारे बाणी पढ़ के तिन्ने जने खटे, ते मां नूं कहिंदा मां अज दुबारा फिर आनंदपुर साहब वाले दिन आ गए। उन्हें पुछया जी की मैं थोड़ा जी इतिहास तां लै लिया अज विचार नूं विराम दे के, क्योंकि कल मैं बाबा जी का जिक्र किया सी, अज एक गुरु हरकृष्ण साहब का अगले हफ्ते पुरब आना। भाई साहब कहते मां आनंदपुर आ गया, पुत की समझी नहीं, कह लगी अज मैं सिंह देखे ने कचहरे पाठे ने, सच्ची मुची लीर बन गए ने, गात्रे पाठे ने, रोटी नहीं मिलती खेतां चाहे लंघे ने। मां अगू कहती पुत मेरे आ पता मैनू भी है, पैरां च जुत्ती नहीं पर सिदक उन्होंने जिहड़ी गल मैं सबर कही, सिदक उन्होंने कंडियां दी छालियां दी पीड़ नहीं होण दिंदा, उन्होंने तन ढक्कन नूं कपड़े नहीं, पर सदक ते गुरु दी रजा उन्होंने सर्दी गर्मी नहीं लगन दिंदी, नींद नहीं कई कई दिन पूरी हुंदी तुरे रहिंदे आ। पुत मेरे आ सबर ते सिदक उन्होंने अपनी गोद विच सवा दिंदा है, उन्होंने रोटी नहीं मिलती ढिड विच कड़लां पैंदियां ने, पर सिरक उन्हां सिंघां नूं भुख नहीं लगन दिंदा। कहिंदे मां आपां की कर सकने आ सेवा वास्ते, जिवें भाई साहब कह के गए किन्ना उत्थे चल रहा है, वेखो असीं किसे दे विरोध विच नहीं भी फलाना धर्म की कर रहा है, साढ़े प्रबंध दियां नलैकियां करके सब कुछ हुंदा पिया। उत्थे एडा वड्डा बजट होवे, हजारां एकड़ जमीन कमेटी कोल होवे, ते फिर भी कुछ ना कर सके, ये तुसीं सारे इस गल तो जाणू हो, क्योंकि इहनूं कल्पन की लोड़ नहीं। वैसे साडी इच्छा जिवें भाई रजिंदर सिंह कह के गए, मैं चाहना 10-15 प्रचारक पैसे इकट्ठे करने लई नहीं, उन्हां नूं पिंड दित्ते जाण, तहसील पद्धर ते ब्लाक पद्धर ते ਤੇ ਆਹ ਵੱਖਰੇ ਵਾ, ਇਹ ਫਲਾਣੀ ਜਥੇਬੰਦੀ ਜੇ, ਫਲਾਣਾ ਜਥਾ ਜੀ ਫਲਾਣਾ, ਇਸ ਚੀਜ਼ ਨੂੰ ਖਤਮ ਕਰੋ। ਜੇ ਸਿੱਖੀ ਬਜਾਣੀ ਸਿਰਫ ਇੱਕ ਪੰਥ ਅਤੇ ਗੁਰੂ ਗ੍ਰੰਥ ਦੀ ਗੱਲ ਕਰੋ, ਮੇਰੀ ਬੇਨਤੀ ਹੈ, ਤਾਂ ਬਚੇਗਾ। ਜੇ ਨਹੀਂ ਤਾਂ ਸਾਡੀ ਅੰਦਰ ਸਾਰੀ ਊਰਜਾ ਜਿਹੜੀ ਇੱਕ ਦੂਜੇ ਨੂੰ ਠਿੱਬੀਆਂ ਲਾਉਣ 'ਤੇ ਲੱਗੀ। ਸੱਚੀ ਜੀ, ਇੱਕ ਛੋਟੇ ਜਿਹੇ ਗੁਰਦੁਆਰੇ ਤੋਂ ਲੈ ਕੇ ਪੂਰੇ ਪੰਥ ਤੱਕ ਲੈ ਲਓ, ਇਹ ਸੱਚਾਈ। ਅਸੀਂ ਦੂਜੇ ਨੂੰ ਥੱਲਾ ਲਾਉਣਾ ਚਾਹੁੰਦੇ ਹਾਂ, ਇੱਕ ਦਿਨ ਕਿਸੇ ਨੂੰ ਥੰਦੇ ਲਾਉਂਦੇ ਲਾਉਂਦੇ ਆਪ ਹੀ ਥੱਲੇ ਲੱਗ ਜਾਂਦਾ ਬੰਦਾ। ਨਾ ਕਿ ਇਹਦੇ ਵਿੱਚ ਉੱਚੀ ਸੋਚ ਲੈ ਕੇ ਤੁਰੀਏ। ਮੇਰੀ ਮੰਜ਼ਿਲ ਕੀ ਹੋ ਪਿਆਰਿਓ? ਆਪ ਕੁੱਲੂ ਕੱਲੂਹਾ ਰੇ ਵੱਡੇ 'ਚ ਕੁੱਪਰੇੜੇ। ਸਰਦਾਰ ਚੜ੍ਹਤ ਸਿੰਘ ਨੇ ਕਿਹਾ, ਆਪਣੇ ਰਣਜੀਤ ਸਿੰਘ ਦੇ ਦਾਦੇ ਨੇ ਵੀ, ਮਿਸਲਾਂ ਵੰਡ ਕੇ ਆਪਾਂ ਲੜੀਏ ਆਪੋ ਆਪਣੀ ਜਥੇਬੰਦੀ। ਜੱਸਾ ਸਿੰਘਾਲੋ ਵਾਲੀਆ ਖੂਨ ਨਾਲ ਭਿੱਜਾ ਹੋਇਆ, ਤਕਰੀਬਨ 22-19 ਫੱਟ ਲੱਗੇ। ਉਹ ਕਹਿੰਦਾ ਚਰਨ ਸਿੰਘ ਨੂੰ, ਸਰਦਾਰ ਜੀ ਜਥੇਬੰਦੀਆਂ ਵੰਡ ਕੇ ਨਾ ਲੜੋ, ਪੰਥ ਬਚੇਗਾ ਤੇ ਜਥੇਬੰਦੀਆਂ ਬਣਾ ਲਿਆ, ਜੇ ਪੰਥ ਹੀ ਨਾ ਬਚਿਆ ਤੇ ਮਿਸਲਾਂ ਕਾਹਦੀਆਂ ਬਣਾਉਣੀਆਂ। ਮਿਸਲ ਵੰਡ ਅਬ ਕਬੂ ਨਾ ਪਾਵੋ, ਰਲ ਮਿਲ ਤੁਰ ਖੜ ਪੰਥ ਬਚਾਓ। ਮੈਂ ਆਪ ਨੂੰ ਬੇਨਤੀ ਕਰਾਂ, ਉੱਥੇ ਫਿਰ ਉਸ ਮਾਂ ਬਾਪ ਮਾਂ ਨੇ ਜਦੋਂ ਇਹ ਕਿਹਾ, ਆਹ ਕੁਝ ਹੋ ਰਿਹਾ, ਸਿਦਕ ਉਹਨਾਂ ਕੋਲ ਕਹਿੰਦਾ, ਬੀਬੀ ਜਾਂ ਮਾਂ ਕਿਹਾ ਹੋਣਾ, ਸਾਡੇ ਮਾਝੇ 'ਚ ਬੀਬੀ ਕਹਿੰਦੇ ਸਨ। ਮਾਂ ਇੱਕ ਕੰਮ ਕਰੀਏ, ਤੂੰ ਜਿੰਨਾ ਕੁ ਘਰ ਆਟਾ ਆਪਾਂ ਗੁਜ਼ਾਰਾ ਕਰ ਲਾਂਗੇ ਸੁੱਕੇ ਮਿੱਸੇ ਨਾਲ, ਕੱਲ੍ਹ ਤੋਂ ਤੂੰ ਪ੍ਰਸ਼ਾਦੇ ਪਕਾ, ਦਾਲ ਰੱਖਿਆ ਕਰ, ਰਾਤ ਨੂੰ ਮੈਂ ਅਤੇ ਤਾਰੂ ਸਿੰਘਾਂ ਨੂੰ ਦੇ ਕੇ ਆਵਾਂਗੇ। ਪਿਆਰਿਓ, ਉਸ ਦਿਨ ਭਾਈ ਤਾਰੂ ਸਿੰਘ ਦੇ ਘਰ ਮਾਂ ਨੇ ਚੁੱਲ੍ਹਾ ਬਾਲਿਆ, ਛੋਟਾ ਜਿਹਾ ਵਲਟੋਈ ਸੀ ਜੀ, ਉਹਦੇ 'ਚ ਦਾਲ ਰੱਖੀ, ਟੋਕਰੀ 'ਚ ਰੋਟੀਆਂ ਪਾ ਗਏ। ਦੋਵੇਂ ਭੈਣ ਭਰਾ ਜੰਗਲ ਵੀ ਜਿੱਥੇ ਸਿੰਘ ਉਤਰੇ ਸਨ ਚਲੇ ਗਏ, ਪ੍ਰਸ਼ਾਦ ਛਕਾਇਆ ਅਤੇ ਉੱਥੇ ਫਿਰ ਸਿੰਘ ਨੇ ਲੰਗਰ ਛਕ ਕੇ ਅਰਦਾਸ ਕੀਤੀ ਕਿ ਹੇ ਗੁਰੂ ਗੋਬਿੰਦ ਸਿੰਘ ਮਹਾਰਾਜ, ਤੇਰਾ ਸਿੱਖ ਤੇਰੀ ਦਿੱਤੀ ਕਿਰਤ 'ਚੋਂ ਪੰਥ ਦੀ ਸੇਵਾ ਕਰਨਾ ਹੈ ਲੰਗਰ ਨਾਲ, ਕਿਰਪਾ ਕਰੀ ਤਾਰੂ ਸਿੰਘ ਦੀ ਸਿੱਖੀ ਕੇਸਾ ਸਵਾਸਾ ਨਾ ਦੇਵੇ। ਇਹ ਕਿਸੇ ਨੇ ਸ਼ਬਦ ਕਿਹੜੇ ਵੇਲੇ ਭਾਵਨਾ ਨਾਲ ਕਹਿ ਦਿੱਤੇ, ਇਹਦੀ ਸਿੱਖੀ ਕੇਸਾ ਸਵਾਸਾ ਨਾਲ ਨਿਭੇ। ਉਹ ਜੀ ਸ਼ੁਰੂ ਹੋ ਗਿਆ, ਉਹਨਾਂ ਨੇ ਰੋਜ਼ ਦਿਨੇ ਪ੍ਰਸ਼ਾਦਾ ਪਕਾਉਣਾ, ਪਿੰਡ ਦੇ ਲੋਕ ਇਕੱਠੇ ਹੋ ਗਏ, ਉਹ 'ਚ ਹਿੰਦੂ ਵੀ ਸਾਥ ਦੇਣ ਲੱਗ ਪਏ, ਮੁਸਲਮਾਨ ਵੀ, ਕਿਉਂਕਿ ਕਰੈਕਟਰ ਭਾਈ ਸਾਹਿਬ ਦਾ ਬਹੁਤ ਉੱਚਾ ਸੀ ਜੀ। ਮੈਂ ਸਿਰਫ ਸ਼ਹਾਦਤ ਤੱਕ ਸੀਮਤ ਰਹਿਣਾ, ਬਾਕੀ ਇਹਨਾਂ ਦੀ ਕੋਈ ਘਟਨਾ ਨਹੀਂ ਸਾਂਝੀ ਕਰ ਰਿਹਾ। ਲੰਗਰ ਸ਼ੁਰੂ ਹੋ ਗਏ ਸਿੰਘਾਂ ਨੂੰ, ਫਿਰ ਇੱਥੋਂ ਤੱਕ ਗੁਰਮੁਖੋ ਜੋ ਰਤਨ ਸਿੰਘ ਪੰਗੂ ਲਿਖਦਾ, ਕਿਉਂਕਿ ਮੈਂ ਉਹਨੂੰ ਬੜਾ ਕੱਲਾ ਕਈਆਂ ਗੱਲਾਂ ਉਹਦੀ ਅਥੈਂਟਿਕ ਮੰਨਦਾ, ਕਿਉਂਕਿ ਉਹਦਾ ਪਰਿਵਾਰ ਉਹਦੇ 'ਚ, ਮਹਿਤਾਬ ਸਿੰਘ, ਰਾਏ ਸਿੰਘ, ਇਹ ਸਾਰੇ ਰਤਨ ਸਿੰਘ ਪੰਗੂ ਮਹਿਤਾਬ ਸਿੰਘ ਦਾ ਪੋਤਰਾ ਹੈ ਮੀਰਾ ਕੋਠੀਏ ਦਾ। ਉਹ ਕਹਿੰਦੇ ਨੇ ਵੀ ਸਿੱਖਾਂ ਨੂੰ ਹੁਣ ਪ੍ਰਸ਼ਾਦਾ ਭਾਈ ਤਾਰੂ ਸਿੰਘ ਦੇ ਘਰੋਂ ਜਾਣ ਲੱਗ ਪਿਆ, ਕੋਈ ਕਸੂਰ ਨਹੀਂ ਸੀ ਇਹਦਾ, ਸਿਰਫ ਇੱਕ ਔਰਤ ਬਚਾਈ ਸੀ ਪੱਟੀ ਦੇ ਹੱਕ ਤੋਂ ਸ਼ਾਇਦ, ਅਤੇ ਬਾਕੀ ਲੰਗਰ ਇਹ ਛਕਾਉਂਦਾ ਰਿਹਾ। ਉੱਧਰ ਜ਼ਕਰੀਆ ਲਾਹੌਰ 'ਚ ਦਰਬਾਰ ਲਾ ਕੇ ਬੈਠਾ, ਉੱਥੇ ਗੱਲ ਚੱਲੀ, ਕਹਿੰਦਾ ਮਾਰਦਿਆਂ ਮਰ ਚੱਲਾਂ ਮੈਂ, ਉਹ ਇਹ ਕਿਉਂ ਨਹੀਂ ਖੱਪਦੇ, ਕਹੋ ਇਹ ਤਾਂ ਅੱਲਾ ਹੀ ਮਾਰੇ ਮਾਰੇ, ਸਾਡੇ ਮਾਰਿਆਂ ਨਹੀਂ ਮਰਨਾ। ਉੱਥੇ ਇੱਕ ਹਰ ਭਗਤ ਨਿਰੰਜਨਾ ਬੈਠਾ ਸੀ, ਸ਼ਾਇਦ ਆਪ ਨੂੰ ਆਕਲ ਦਾਸ, ਅੱਜ ਦਾ ਜੰਡਿਆਲਾ ਗੁਰੂ ਹੈ ਨਾ, ਇਹ ਬਾਬਾ ਹੰਡਿਆਲ ਜੀ ਹੋਏ ਨੇ, ਇਹ ਬੜੀ ਕਰਨੀ ਵਾਲੇ ਹੋਏ। ਅੱਗੋਂ ਫਿਰ ਇਹ ਬਿਧੀ ਚੰਦ ਦਾ ਵਿੱਚ ਹੋਇਆ, ਇਹ ਬਿਧੀ ਚੰਦ ਪਛੀਨਾ ਨਹੀਂ, ਯਾਦ ਰੱਖਿਓ ਕਿਤੇ ਭੁਲੇਖੇ ਨਾ ਪੈ ਜਾਓ, ਇਹ ਉਹਨੇ ਜਿਹਨੇ ਭਾਈ ਬਾਲੇ ਵਾਲੀ ਜਨਮ ਸਾਖੀ ਦਾ ਸਰੂਪ ਵਿਗਾੜਿਆ। ਇਹਨਾਂ ਵਿੱਚੋਂ ਇਹ ਆਕਲ ਦਾਸ ਮਹੰਤ, ਇਹ ਸਭ ਤੋਂ ਵੱਡਾ ਟਾਊਟ ਸੀ ਇਹ ਹਕੂਮਤ ਦਾ। ਇਹ ਕਹਿੰਦਾ ਜ਼ਕਰੀਆ ਖਾਨ ਸੂਬੇਦਾਰ

0: ਦੋਸ਼ੀ ਨੇ ਉੱਥੇ ਜਿਹੜੇ ਸ਼ਬਦ ਕਹਿ ਉਹ ਕਹਿੰਦਾ ਆਪ ਸਹਿਬ ਉਹ ਨੰਗ ਅਰ ਭੁੱਖ ਦੇਖ ਨਾ ਸਕੈ ਸਿੰਘਣ ਦੁੱਖ ਕਹਿੰਦਾ ਨਾ ਉਹਦੀ ਮਾਈ ਨੂੰ ਨਾ ਉਹਦੀ ਮਾਂ ਭੈਣ ਨੂੰ ਨਾ ਉਹਨੂੰ ਕਦੀ ਅਸੀਂ ਕੀਮਤੀ ਕੱਪੜੇ ਪਾਏ ਨਹੀਂ ਵੇਖਿਆ ਆਪ ਉਹ ਲੀਰਾਂ ਪਾਈ ਫਿਰਦਾ ਤੇ ਕੱਪੜੇ ਬੁਣ ਕੇ ਸਿੰਘਾਂ ਨੂੰ ਜਾ ਕੇ ਦਿੰਦਾ ਆਪ ਸਹਿਬ ਉਹ ਨੰਗ ਅਰ ਭੁੱਖ ਦੇਖ ਨਾ ਸਕੈ ਸਿੰਘ ਸੁੱਖ ਦੁੱਖ ਆਪ ਗੁਜ਼ਾਰਾ ਅਗਨੀ ਨਾਲ ਅਸੀਂ ਸਿਆਲ ਚ ਦੇਖਿਆ ਆਕਲ ਦਾਸ ਕਹਿੰਦਾ ਮੰਤ ਕਹਿੰਦਾ ਉਹ ਸਿਆਲ ਚ ਰਾਤ ਨੂੰ ਜੇ ਗਰਮ ਕੱਪੜੇ ਨਹੀਂ ਰਜਾਈਆਂ ਤਲਾਈਆਂ ਸਭ ਕੁਝ ਦੇ ਦਿੰਦੇ ਆ ਰਾਤ ਨੂੰ ਤਿੰਨੇ ਜੀ ਅੱਗ ਬਾਲ ਕੇ ਸੇਕ ਕੇ ਦਿਨੇ ਸੂਰਜ ਵਿੱਚ ਫਿਰ ਕੰਮ ਕਰਨ ਲੱਗ ਪੈਂਦੇ ਕਹਿੰਦਾ ਜਿੰਨੀ ਦੇਰ ਤੱਕ ਤਾਰੂ ਸਿੰਘ ਵਰਗੇ ਮਹਿਤਾਬ ਸਿੰਘ ਵਰਗੇ ਜਿਉਂਦੇ ਨੇ ਨਾ ਸਿੱਖਾਂ ਨੇ ਮਰਨਾ ਨਹੀਂ ਉਸੇ ਵਕਤ ਜ਼ਕਰੀਏ ਖਾਨ ਨੇ ਸੂਬੇਦਾਰ ਨੇ ਆਹਦੀਏ ਭੇਜੇ ਆਹਦੀਆ ਹੁੰਦਾ ਸੀ ਜਿਹੜਾ ਪਾਲਕੀ ਵਿੱਚ ਬਹਿ ਕੇ ਆਉਂਦਾ ਸੀ ਇੱਕ ਲਫ਼ਜ਼ ਬੜਾ ਹੁੰਦਾ ਆਹਦੀਏ ਆਹਦੀਏ ਆਏ ਇਹ ਮੁਸਲਮਾਨਾਂ ਦੇ ਵੇਲੇ ਜਿਹੜਾ ਰਾਜ ਸੀ ਨਾ ਇੱਕ ਪਿੰਡ 'ਚੋਂ ਪਾਲਕੀ ਚੁੱਕਣੀ ਨੰਬਰਦਾਰ ਅਗਲੇ ਪਿੰਡ 'ਚ ਬੰਦਿਆਂ ਦਾ ਪ੍ਰਬੰਧ ਕਰਦਾ ਸੀ ਚੁੱਕਣ ਲਈ ਗੁਲਾਮੀ ਸੀ ਉੱਥੇ ਭੇਜ ਦਿੱਤੇ ਜੀ ਫੌਜੀ ਦਸਤਾ ਆ ਗਿਆ ਜੀ ਪਿੰਡ ਪੂਲੇ ਦੁਪਹਿਰੇ ਵੇਲੇ ਆ ਗਏ ਉੱਧਰ ਮਾਈ ਘਰ ਮਾਤਾ ਜੀ ਘਰ ਲੰਗਰ ਪਕਾ ਰਿਹਾ ਬੀਬੀ ਤਾਰੋ ਲੰਗਰ ਪਕਾ ਰਹੇ ਇਹ ਆਏ ਤੇ ਆ ਕੇ ਧਮਕੀ ਦੇ ਕੇ ਕਹਿੰਦੇ ਮਾਈ ਕਿੱਥੇ ਵੇ ਤਾਰੂ ਸਿੰਘ ਇਹ ਲਫ਼ਜ਼ ਇਹੀ ਵਰਤੇ ਉਹ ਬਾਗੀਆਂ ਨੂੰ ਰੋਟੀ ਦਿੰਦਾ ਕਹਿੰਦੇ ਮਾਂ ਇੰਨੇ ਮਿੱਠੇ 'ਚ ਬੋਲੀ ਵੇ ਪੁੱਤ ਕਿੱਥੋਂ ਆਏ ਉਹਨਾਂ ਪਤਾ ਤਾਂ ਲੱਗ ਗਿਆ ਲਿਬਾਸ ਤੋਂ ਅਸੀਂ ਲਾਹੌਰੋਂ ਆਏ ਹਾਂ ਤੁਸੀਂ ਬਾਗੀਆਂ ਨੂੰ ਰੋਟੀ ਖਵਾਉਂਦੇ ਹੋ ਮਾਂ ਕਹਿੰਦੀ ਪੋਤੇ ਬਾਗੀਆਂ ਨੇ ਲਈ ਇਹ ਗੁਰੂ ਨਾਨਕ ਦਾ ਲੰਗਰ ਹੈ ਤੁਹਾਡੇ ਲਈ ਵੀ ਇਹ ਥੱਕੇ ਆ ਤਾਂ ਪਹਿਲਾਂ ਪ੍ਰਸ਼ਾਦਾ ਛਕ ਲਓ ਦਾਲ ਫੁਲਕਾ ਤਿਆਰ ਹੈ ਪ੍ਰਸ਼ਾਦਾ ਛਕੋ ਕਹਿਣ ਲੱਗੇ ਸੀ ਤਾਰੂ ਸਿੰਘ ਨੂੰ ਤੇਰੀ ਭੈਣ ਨੂੰ ਗ੍ਰਿਫਤਾਰ ਕਰਨ ਆਏ ਹਾਂ ਉਨੀ ਦੇਰ ਨੂੰ ਇੱਕ ਸੱਜਣ ਕੋਈ ਹਿੰਦੂ ਵੀਰ ਕਹਿੰਦੇ ਆ ਦੌੜਿਆ ਭਾਈ ਸਾਹਿਬ ਹਲ ਪੈ ਵਾਂਦੇ ਸਨ ਇਹ ਪਿੰਡ ਤੋਂ ਬਾਹਰ ਨੇ ਭਾਈ ਸਾਹਿਬ ਦੇ ਖੇਤ ਜਿਹੜੇ ਨੇ ਇਹ ਪਿੰਡ ਦੇ ਨਿਆਈ ਨਹੀਂ ਪੂਲੇ ਪਿੰਡ ਤੋਂ ਦੂਰ ਨੇ ਉੱਥੇ ਭਾਈ ਸਾਹਿਬ ਹਲ ਵਾਹ ਰਹੇ ਸਨ ਇਹਨੇ ਜਾ ਕੇ ਦੱਸਿਆ ਭਾਈ ਸਾਹਿਬ ਨੂੰ ਵੀ ਫੌਜੀ ਦਸਤਾ ਆ ਗਿਆ ਤੁਹਾਨੂੰ ਪਕੜਨ ਆਏ ਹਾਂ ਮੈਂ ਤੁਹਾਨੂੰ ਦੱਸਣ ਆਇਆ ਵੀ ਤੁਸੀਂ ਨਿਕਲ ਜਾਓ ਕਿਸੇ ਪਾਸੇ ਜਾਂ ਝਾੜ 'ਚ ਲੁਕ ਜਾਓ ਭਾਈ ਸਾਹਿਬ ਹਲਕਾ ਛੱਡ ਕੇ ਕਹਿੰਦੇ ਆ ਸਿੱਖ ਦਾ ਕੰਮ ਕੋਈ ਨਹੀਂ ਲੁਕਣਾ ਮੈਂ ਗੁਨਾਹ ਕਿਉਂ ਕੀਤਾ ਮੈਂ ਕੋਈ ਪਾਪ ਨਹੀਂ ਕੀਤਾ ਹਲ ਪੰਜਾਲੀ ਉਹਨੂੰ ਦਿੱਤੀ ਤੂੰ ਘਰ ਨੂੰ ਲੈ ਜਾਈ ਜਿੱਥੇ ਆਪਣੇ ਬਲਦ ਸਨ ਜਿੱਥੇ ਰੱਖ ਦੇਣ ਤੂੰ ਉੱਧਰ ਲੈ ਜਾਈ ਆਪ ਭਾਈ ਸਾਹਿਬ ਘਰ ਆ ਗਏ ਫੌਜੀ ਦਸਤਾ ਸੀ ਆ ਕੇ ਫਤਿਹ ਗਜਾਈ ਮੁਸਲਮਾਨ ਹਿੰਦੂ ਸਾਰੇ ਇਕੱਠੇ ਨੰਬਰਦਾਰ ਪਿੰਡ ਦਾ ਉਹਨੂੰ ਫੌਜੀ ਦਸਤੇ ਨੇ ਝਿੜਕਿਆ ਕਿ ਨੰਬਰਦਾਰਾ ਤੂੰ ਜਵਾਬ ਦੇ ਗਏ ਜੇ ਤੈਨੂੰ ਪਤਾ ਸੀ ਕਿ ਇਸ ਪਿੰਡ 'ਚ ਬਾਗੀਆਂ ਨਹੀਂ ਰੋਟੀ ਪੱਕਦੀ ਲੰਗਰ ਪੱਕਦੇ ਦੱਸਿਆ ਕਿਉਂ ਨਹੀਂ ਨੰਬਰਦਾਰ ਨੇ ਕਿਹਾ ਇੱਥੇ ਹਿੰਦੂ ਵੀ ਖਾਂਦਾ ਇੱਥੇ ਮੁਸਲਮਾਨ ਵੀ ਖਾਂਦਾ ਉਹਨਾਂ ਕਿਹਾ ਸੀ ਬੀਬੀ ਤਾਰੋ ਅਤੇ ਤਾਰੂ ਸਿੰਘ ਦੋਨਾਂ ਭੈਣ ਭਰਾਵਾਂ ਨੂੰ ਗ੍ਰਿਫਤਾਰ ਕਰਨਾ ਜਿਹੜੀ ਸੱਚਾਈ ਹੁੰਦੀ ਉਹ ਤੋਂ ਮੁਕਰਨਾ ਨਹੀਂ ਚਾਹੀਦਾ ਹਿੰਦੂ ਅਤੇ ਮੁਸਲਮਾਨ ਦੋਨੋਂ ਧਿਰਾਂ ਸਾਹਮਣੇ ਆ ਕੇ ਖਲੋ ਗਈਆਂ ਉੱਥੋਂ ਦੇ ਇੱਕ ਬਜ਼ੁਰਗ ਨੇ ਕੋਈ ਨੰਬਰਦਾਰ ਕਹਿੰਦੇ ਆ ਉਹਨੇ ਖਲੋ ਕੇ ਕਿਹਾ ਦਸਤੇ ਨੂੰ ਜਿਵੇਂ ਬੰਦਾ ਵੀਹ ਰਸ ਚ ਆਉਂਦਾ ਇਸ ਮਾਈ ਨੂੰ ਹੱਥ ਨਾ ਲਾਇਓ ਇਹ ਮਾਈ ਤਾਰੂ ਸਿੰਘ ਦੀ ਮਾਂ ਨਹੀਂ ਸਾਰੇ ਪਿੰਡ ਦੀ ਮਾਂ ਹੈ ਕਿੰਨਾ ਪਿਆਰ ਹੋਵੇਗਾ ਸਿੱਖ ਦਾ ਇਸ ਬੀਬੀ ਭੈਣ ਤਾਰੋ ਨੂੰ ਗ੍ਰਿਫਤਾਰ ਨਾ ਕਰਿਓ ਇਹ ਇਕੱਲੀ ਤਾਰੂ ਸਿੰਘ ਦੀ ਭੈਣ ਨਹੀਂ ਮੁਸਲਮਾਨ ਕਹਿੰਦੇ ਨੇ ਤਾਰੋ ਸਾਡੀ ਵੀ ਭੈਣ ਹੈ ਉੱਥੇ ਕੁਝ ਕਹਿੰਦੇ ਨੇ ਫਿਰ ਇਹਨਾਂ ਨੇ ਪੈਸੇ ਦੇ ਕੇ ਜੀ ਸਲੀਅਤ ਹੈ ਕਿ ਬੀਬੀ ਤਾਰੋ ਨੂੰ ਗ੍ਰਿਫਤਾਰ ਨਹੀਂ ਹੋਣ ਦਿੱਤਾ ਭਾਈ ਤਾਰੂ ਸਿੰਘ ਜੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਜਦੋਂ ਤੁਰ ਲੱਗੇ ਸਾਰਾ ਪਿੰਡ ਆਇਆ ਸਾਰੇ ਵੀਰਾਂ ਇਹ ਵੀ ਪਤਾ ਲਾਹੌਰ ਗਏ ਨੇ ਵਾਪਸ ਨਹੀਂ ਆਉਣਾ ਸਿੱਖ ਬੰਦਗੀ ਵਾਲਾ ਜੀ ਇਤਿਹਾਸ ਕਹਿੰਦਾ ਜੀਵਨ ਦਾ ਉੱਚਾ ਜਪੀ ਤੇ ਤਪੀ ਸਿਮਰਨ 'ਚ ਭਿੱਜਾ ਕੀਰਤਨ ਕਰਨ ਵਾਲਾ ਭਾਈ ਸਾਹਿਬ ਨੂੰ ਜਦੋਂ ਲਿਜਾਣ ਲੱਗੇ ਨੰਬਰਦਾਰ ਨੇ ਇਹ ਕਿਹਾ ਨਾਲ ਦਿਆਂ ਨੇ ਕਿਹਾ ਇੱਕ ਵਾਰੀ ਮਾਂ ਅਤੇ ਭੈਣ ਨੂੰ ਮਿਲ ਤਾਂ ਲੈਣ ਦਿਓ ਕੇਵਲ ਇਮੋਸ਼ਨਲ ਕਰ ਲਈ ਨਹੀਂ ਜਦੋਂ ਮਿਲੇ ਮਾਂ ਨੂੰ ਮੱਥਾ ਟੇਕਿਆ ਕਹਿੰਦੇ ਮਾਂ ਨੇ ਮੱਥਾ ਚੁੰਮਿਆ ਕੁੱਟ ਕੇ ਆਪਣੇ ਸੀਨੇ ਨਾਲ ਲਾਇਆ ਅਤੇ ਸੋਹਣਾ ਕਾਲਾ ਦਾੜਾ 25 ਸਾਲ ਦੀ ਮੇਰਾ ਖਿਆਲ ਉਮਰ ਥੋੜ੍ਹੀ ਉਮਰ ਸੀ ਜੀ ਭਾਈ ਸਾਹਿਬ ਦੀ ਹਾਂਜੀ ਕਾਲਾ ਦਾੜਾ ਅਤੇ ਉਸ ਵਕਤ ਦਾੜੇ ਨੂੰ ਹੱਥ 'ਚ ਲੈ ਕੇ ਕਹਿੰਦੀ ਪੁੱਤ ਵਾਪਸ ਤਾਂ ਨਹੀਂ ਆਉਣਾ ਮੈਨੂੰ ਪਤਾ ਹੈ ਪਰ ਆ ਦੇਖੀ ਇਹ ਕੇਸ ਨਾ
1: ਕਈ ਦਿਨਾਂ ਤੋਂ ਦਾਸ ਇੱਕ ਲੜੀਵਾਰ ਵਿਚਾਰ

ਨੂੰ ਸਰਵਣ ਕਰਾ ਰਿਹਾ ਹੈ। ਸੋ ਦਰ ਕਿਹਾ ਸੋ ਘਰ ਕਿਹਾ ਜਿਤ ਵੈ ਸਰਵ ਸੰਭਾਲੇ। ਇਸ ਜੀਵਨ ਦਾ ਲਕਸ਼ ਹੈ ਉਸ ਘਰ ਦੀ ਤਲਾਸ਼ ਜਿੱਥੇ ਰਹਿਣਾ ਹੈ, ਉਸ ਦਰ ਦੀ ਤਲਾਸ਼ ਜਿੱਥੇ ਜਾਣਾ ਹੈ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਪ੍ਰਮਾਨ ਕਰਦੇ ਨੇ, ਜਿਤ ਦਰ ਵਸੇ ਕਵਨ ਦਰ ਕਹੀਏ, ਦਰਾਂ ਭੀਤਰ ਦਰ ਕਮਨ ਲਹੇ, ਜਿਸ ਦਰ ਕਾਰਨ ਫਿਰਾਂ ਉਦਾਸੀ, ਸੋ ਦਰ ਕੋਈ ਆਏ ਕਹੇ। ਰਾਮਕੱਲੀ ਮੱਲਾ ਪਹਿਲਾ। ਉਸ ਦਰ ਦੀ ਤਲਾਸ਼ ਕੌਣ ਕਰੇਗਾ ਜੋ ਉਦਾਸ ਹੈ, ਅਤੇ ਉਦਾਸ ਕੌਣ ਹੋ ਜਾਂਦਾ ਹੈ ਜੋ ਨਿਰਾਸ਼ ਹੈ। ਸੰਸਾਰ ਦੀ ਆਸਾ ਨਿਰੰਕਾਰ ਦੀ ਤਲਾਸ਼ ਨਹੀਂ ਕਰਨ ਦਿੰਦੀ। ਇਸ ਵਾਸਤੇ ਜਿੰਨੇ ਚਿਰ ਤੱਕ ਨਿਰਾਸ਼ ਮਨੁੱਖ ਨਹੀਂ ਆਉਂਦਾ, ਉਤਨੇ ਚਿਰ ਤੱਕ ਉਸਦੇ ਅੰਦਰ ਪ੍ਰਭੂ ਦੀ ਤਲਾਸ਼ ਪੈਦਾ ਹੀ ਨਹੀਂ ਹੁੰਦੀ। ਆਸਾ ਮਨਸਾ ਸਗਲ ਤੇ ਆਗੇ ਜਗਤੇ ਰਹੇ ਨਿਰਾਸਾ। ਗੁਰੂ ਨਾਨਕ ਦੇਵ ਜੀ ਮਹਾਰਾਜ ਐਸਾ ਵੀ ਕਹਿੰਦੇ ਨੇ, ਆਸਾ ਵਿੱਚ ਅਤ ਦੁੱਖ ਘਣਾ, ਮਨਮੁਖ ਚਿਤ ਲਾਇਆ, ਗੁਰਮੁਖ ਭਏ ਨਿਰਾਸ, ਸੁਖ ਫਲ ਪਾਇਆ। ਐਸਾ ਕਿਉਂ ਕਹਿ ਦਿੱਤਾ ਹੈ? ਦਰਅਸਲ ਇੱਕ ਇੱਛਾ ਪੂਰੀ ਹੋ ਜਾਏ, ਪੂਰੀ ਹੁੰਦਿਆਂ ਹੁੰਦਿਆਂ ਉਹ 10 ਇੱਛਾਵਾਂ ਨੂੰ ਜਨਮ ਦੇ ਜਾਂਦੀ ਹੈ। ਬੜੇ ਧਿਆਨ ਨਾਲ ਸੁਣਨਾ, ਉਹ 10 ਇੱਛਾਵਾਂ ਪੂਰੀਆਂ ਹੋਵਨ, ਘੱਟ ਤੋਂ ਘੱਟ 100 ਇੱਛਾਵਾਂ ਨੂੰ ਜਨਮ ਦੇ ਜਾਂਦੀਆਂ। ਅਵਲ ਤੇ ਐਸਾ ਹੋਣਾ ਨਹੀਂ। ਅਗਰ ਉਹ 100 ਇੱਛਾਵਾਂ ਵੀ ਪੂਰੀਆਂ ਹੋਵਨ, ਹਜ਼ਾਰਾਂ ਇੱਛਾਵਾਂ ਨੂੰ ਜਨਮ ਦੇ ਜਾਂਦੀਆਂ ਨੇ, ਔਰ ਉਹ ਹਜ਼ਾਰਾਂ ਇੱਛਾਵਾਂ ਪੂਰੀਆਂ ਹੋਵਨ, ਇਤਨੀ ਜ਼ਿੰਦਗੀ ਨਹੀਂ ਹੈ, ਇਤਨਾ ਜੀਵਨ ਹੀ ਨਹੀਂ ਹੈ। ਖਾਹਿਸ਼ਾਂ ਦੇ ਬੋਝ ਤਲੇ, ਇੱਛਾਵਾਂ ਦੇ ਬੋਝ ਤਲੇ ਜ਼ਿੰਦਗੀ ਦੱਬ ਕੇ ਰਹਿ ਜਾਂਦੀ। ਹਰ ਮਨੁੱਖ ਦਬਿਆ ਦਬਿਆ ਜੀਵਦਾ ਹੈ। ਬੋਝ ਕੀ ਹੈ? ਇੱਛਾਵਾਂ ਦਾ। ਮਨੁੱਖ ਕਿਤਨਾ ਵੀ ਸਿਆਣਾ ਕਿਉਂ ਨਾ ਹੋਵੇ, ਦਾਰਸ਼ਨਿਕ ਹੈ, ਫਿਲੋਸਫਰ ਹੈ, ਚਿੰਤਕ ਹੈ, ਇੱਛਾਵਾਂ ਦਾ ਤਿਆਗ ਨਹੀਂ ਕਰ ਸਕਦਾ। ਬਣੀ ਰਹਿੰਦੀ ਹੈ, ਇੱਕ ਇੱਛਾ ਪੂਰੀ ਹੋ ਜਾਏ 10 ਹੋਰ ਪੈਦਾ ਹੋ ਜਾਂਦੀ ਹੈ। ਜੀਵਨ ਭਰ ਐਸਾ ਚੱਲਦਾ ਰਹਿੰਦਾ ਹੈ। ਧਾਰਮਿਕ ਗਿਆਨ ਇਹ ਕਹਿੰਦਾ ਹੈ, ਜਿੰਨੇ ਚਿਰ ਤੱਕ ਮਨੁੱਖ ਸੰਸਾਰ ਤੋਂ ਨਿਰਾਸ਼ ਨਹੀਂ ਹੋਇਆ, ਤੇ ਉਦਾਸ, ਉਦਾਸ ਦਾ ਮਤਲਬ ਉਹਦਾ ਆਸਣ ਆਪਣੇ ਕੋਲ ਆਸਣ ਆਪਣੇ ਨੇੜੇ ਨਹੀਂ ਆਇਆ, ਤਾਂ ਆਪਣੇ ਨੇੜੇ ਤੇ ਉਹੀ ਆਵੇਗਾ ਜੋ ਸਾਰਿਆਂ ਤੋਂ ਉਦਾਸ ਹੋ ਗਏ, ਸਭ ਕੁਝ ਤੋਂ ਉਦਾਸ ਹੋ ਗਏ। ਮਨੁੱਖ ਆਪਣੇ ਨੇੜੇ ਨਹੀਂ ਆਉਂਦਾ। ਮੈਂ ਦੁਹਰਾ ਦੇਣਾ, ਇੱਕ ਮਨੁੱਖ ਆਪਣੀ ਪਤਨੀ ਬਾਰੇ ਜੋ ਕੁਝ ਜਾਣਦਾ ਹੈ ਆਪਣੇ ਬਾਰੇ ਨਹੀਂ ਜਾਣਦਾ, ਕਿਉਂਕਿ ਪਤਨੀ ਦੇ ਨੇੜੇ ਆਪਣੇ ਤੋਂ ਤੇ ਦੂਰ ਹੈ। ਇੱਕ ਪਤਨੀ ਵੀ ਆਪਣੇ ਪਤੀ ਬਾਰੇ ਜੋ ਕੁਝ ਜਾਣਦੀ ਹੈ ਉਹਦੀ ਕਮਜ਼ੋਰੀਆਂ ਨੂੰ, ਉਹਦੇ ਗੁਣਾਂ ਨੂੰ, ਉਹਦੇ ਔਗੁਣਾਂ ਨੂੰ, ਉਹਦੇ ਸੁਭਾਅ ਨੂੰ ਜਿਤਨਾ ਜਾਣਦੀ ਹੈ ਆਪਣੇ ਬਾਰੇ ਕੁਝ ਵੀ ਨਹੀਂ ਜਾਣਦੀ। ਕਿਉਂ? ਪਤੀ ਦੇ ਨੇੜੇ ਆਪਣੇ ਤੋਂ ਦੂਰ ਹੈ। ਇੱਕ ਮਿੱਤਰ ਆਪਣੇ ਮਿੱਤਰ ਬਾਰੇ ਬਹੁਤ ਕੁਝ ਜਾਣਦਾ ਹੈ ਆਪਣੇ ਬਾਰੇ ਕੁਝ ਵੀ ਨਹੀਂ ਜਾਣਦਾ। ਇੱਕ ਪਿਤਾ ਆਪਣੇ ਪੁੱਤਰ ਬਾਰੇ ਬਹੁਤ ਕੁਝ ਜਾਣਦਾ ਹੈ ਕਿਉਂਕਿ ਨੇੜੇ ਹੈ, ਪੁੱਤਰ ਦੇ ਸੁਭਾਅ ਨੂੰ ਜਾਣਦਾ, ਪੁੱਤਰ ਦੇ ਗੁਣਾਂ ਨੂੰ ਜਾਣਦਾ, ਪੁੱਤਰ ਦੇ ਔਗੁਣਾਂ ਨੂੰ ਜਾਣਦਾ। ਆਪਣੇ ਤੋਂ ਚੂੰਕਿ ਦੂਰ ਰਹਿੰਦਾ ਹੈ, ਆਪਣੇ ਦੀ ਕੋਈ ਸਮਝ ਨਹੀਂ, ਉਦਾਸ, ਆਪਣੇ ਵਿੱਚ ਆਸਣ ਆਪਣੇ ਨੇੜੇ ਕੌਣ ਆਉਂਦਾ ਜੋ ਸਭ ਕੁਝ ਤੋਂ ਨਿਰਾਸ਼ ਹੋ ਜਾਂਦਾ। ਨਿਰਾਸ਼ਾ ਇੱਕ ਬਹੁਤ ਵੱਡੀ ਸਮਝ ਹੈ। ਨਿਰਾਸ਼ ਮਨੁੱਖ ਕਦੋਂ ਆਉਂਦਾ? ਜਦ ਇਹ ਸਮਝ ਆ ਜਾਂਦੀ ਹੈ, ਦੂਜੇ ਤੋਂ ਮੇਰੀ ਲੋੜਾਂ ਦੀ ਪੂਰਤੀ ਤੇ ਹੋ ਸਕਦੀ ਹੈ, ਸੁੱਖ ਨਹੀਂ ਮਿਲ ਸਕਦਾ। ਪਦਾਰਥਾਂ ਤੋਂ ਮੇਰੇ ਲੋੜਾਂ ਦੀ ਪੂਰਤੀ ਹੋ ਸਕਦੀ ਹੈ, ਮੈਨੂੰ ਆਨੰਦ ਨਹੀਂ ਮਿਲ ਸਕਦਾ।
जैसे ये समझ आती है मनुख सब कुछ तो निराश हो जाता है। फिर मैं गुरु नानक देव जी महाराज का बोल थोड़े सामने रखा, आसा विच अत दुख घना, मनमुख चित लाया गुरमुख भय निराश सुख फल पाया। प्राचीन ऋषि मुनिया ने निराश होने का उदास होने का एक जो ढंग कढ़िया सी भी उजाड़ दे चले जाओ, बयाबान जंगल दे चले जाओ ते उत्थे रहिंदिआं मन निराश होके उदास हो जाएगा। इस नाल गुरु नानक देव जी महाराज सहमत नहीं, इहदे नाल गुरु गोबिंद सिंह जी महाराज सहमत नहीं, इहदे नाल भगत कबीर भी सहमत नहीं। धन गुरु गोबिंद सिंह जी महाराज कहिंदे ने, रे मन ऐसो कर सन्यासा, मन से सदन सबै कर समझो, मन ही माहे उदासा। उजाड़ दे जाण दी की लोड़े, सदन नु उजाड़ समझ। सदन कहिंदे ने घर नु, बन से सदन, बन जैसा ही सदन नु समझ, घर नु ही उजाड़ समझ ले। की है तेरे घर दे, सिर्फ घर नु ही उजाड़ ना, बन से सदन सबै कर समझो, घर दे च जो कुछ भी है सब कुछ उजाड़ समझ ले। बड़े कठोर जिहा बचन लगन गए, पर मैं अर्ज करा सिर्फ एक मनुख नू 15 दिन लई अपने घर दे च हाउस अरेस्ट कर लिया जाए भी तू नहीं जा सकदा बाहर किधरे, यकीन जानो घर उजाड़ बन जाएगा, घर दियां दीवारां खाण नू पैणगियां। बन से सदन सबै कर समझो, मन ही माए उदासा। गुरु अर्जन देव जी ते कहिंदे ने घर दी गल छड़ सारा शहर ही उजाड़ है, महाभयान उद्यान नगर कर मानिया। कहिंदे बहुत वड्डा शहर, महाराज कहिंदे ने बहुत वड्डी उजाड़, मनुख ते मनुख नालों टुटिया है, किसे दा किसे नाल कोई मेल नहीं, किसे दा किसे नाल कोई संबंध नहीं, किसे दा किसे नाल कोई जोड़ नहीं। इस नूं तो वड्डा शहर पिया कहिंदा, गुरु अर्जन देव जी महाराज कहिंदे ने बहुत वड्डी उजाड़। जैसे किसे नूं इस गल दी समझ आ जांदी है सब कुछ तो निराश होंदा है। हुण मैं अर्ज करा, तीन साधन विद्वान मंदे ने, तीन कारण टोटली निराश होण दे, उदास होण दे। प्रथम, बहुत गहरा सत्संगी होवे, गहरा सरोता होवे, बहुत गहराई नाल सुनन वाला होवे। जो गहरा सुनदा नहीं उहदी समझ उच्ची भी नहीं हो सकदी। जिस दरखत ने अपनियां शाखां नूं आसमान तक लै जाणा है उहनूं अपनियां जड़ां पाताल विच लै जाणियां। जो दरख्त गहरा नहीं जा सकदा, यकीन जानो दरख्त ऊपर भी नहीं उठ सकता। जो गहरा सरोता नहीं उहदी समझ भी उच्ची नहीं होवेगी, कतई नहीं उच्ची हो। बोल उच्चे किस दे होणगे, समझ उच्ची किस दी होवेगी जिहदी सरोत बड़ी गहरी होवेगी, बहुत गहराई नाल सुणदा होवेगा। अगर गहराई नाल सुणदा है तो फिर गुरु दा शब्द चोट कर जाएगा। एक दिन दा कीता होया जपजी साहब दा जप इन्हों उदास कर देगा, निराश कर देगा। एक दिन दी जपी हुई सुखमनी इन्हों निराश कर देगी, उदास कर देगी। क्यों? शब्द तीर दी तरह लगेगा। अंतर प्यास उठी प्रभ केरी, सुन गुरु वचन मन तीर लगैया, मन की बिरता मन ही जाने, अवर के जाने को पीर परैया। कल इस पीर दा मैं जिक्र कीता सी, भगत कबीर जिस ढंग नाल इस नूं बयान करदे ने ए भी सुन लो। कबीर गूंगा हुआ बावरा, बहरा हुआ कान, पांव ते पिंगल भया मारिया सतगुर बाण। सतगुर दी बाणी दा बाण ऐसा लगया, तीर ऐसा लगया, शब्द
मन नु छोएगा, मन नु चोट करेगा। जितने चिर तक शब्द ने मन नु चोट नहीं की थी, समझ लो इसने सुनया ही नहीं है। मन स्रोता बने, जबान वक्ता बने। जबान आखे वाहेगुरु वाहेगुरु, ये वक्ता बने, मन स्रोता बने। पर होंदा कि ये जबान भी वक्ता बनती है, मन भी वक्ता बनता है। मन हर वक्त बोलता है, नहीं चुप करता, ये सुनता ही नहीं। मन दी सुनन दी आदत ही नहीं, कि जब सुनता ही नहीं तो शब्द मन का हिस्सा ही नहीं बनता। उखड़े उखड़े लोग अक्सर सत्संग देच बैठे होंदे ने, उखड़ उखड़ के लोकी पाठ करते हैं, सुनना कठिन है। अगर कोई सुन लवे, महाराज कहते ने, दोहरा दें, नानक भगतां सदा विगास, सुनिए दुख पाप का नास। कबीर कहते ने, गुरु का शब्द मैं की सुने, गुंगा हो गया। मैं मिथ्या नहीं बोलता, कौड़ा नहीं बोलता, फिका नहीं बोलता, व्यर्थ नहीं बोलता। जबान तो गुंगा हो गया। जिन्नी पीड़ा हुई है तीर दे लगन नाल, मैं इनो भी बयान नहीं कर सकता, गुंगा हो गया। पर जितना रस आ रहा है, इस रस नो भी मैं बयान नहीं कर सकता, गुंगा हो गया। इक्को ही पीड़ा है, भगत चांदे ने बनी रहे बनी रहे। बाकी हर पीड़ तो मनुख छुटकारा चाहता है। जरूर थोड़े विचों जड़े कोई अभ्यासी होंगे ते शब्द चोट कर गया होगा, उदा एक अनुभव होंदा है, परमात्मा तो नहीं मिलता ते ना सही, अपनी प्यास बनी रहन दे, अपनी तड़प बनी रहन दे। उदी ए उमंग पैदा हो जाती है, उदी ए तड़प आती है। इनू एक सूफी अमीर खुसरो इंज बयान करता है, या रब दुआए वसल ना हर गिस कबूल हो, फिर दिल में क्या रहेगा जो हसरत निकल गई। हे प्रभु, हे खुदा, हर वक्त मैनू तड़पण दे, दुआ करन दे, तेरे अगो मैं फरियाद करदा रवा, नहीं मिलदा ना मिल, कम से कम मैनू फरियाद करन दे। इस फरियाद दे च भी रस है, इस फरियाद दे च ही आनंद है। जद कदी कोई गहराई नाल अरदास करदा है, प्रार्थना करदा है, यकीन जानो उसे च भी आनंद है, उसे च भी रस है। इक्को एक पीड़ा है जेदे च महा रस है। कबीर कहिंदे ने, मैं गूंगा हो गया, नहीं बयान कर सकता। गूंगा हुआ बावरा, बावरे तो मुराद पागल इत्थे नहीं है, बावरे तो मुराद भोला, भोला हो गया। भोला मनुख अंदरों बाहरों एक होंदा है, ये मैं अर्ज कर दें। चलाक मनुख बाहरों कुछ होर होंदा है, अंदरों कुछ होर होंदा है। जिन्हों बाबा फरीद इंज कहिंदे ने, जिन मन होर मुख होर से कांडे कच्चिया। औरंगजेब भी दो वक्त कुरान की तलावत करता है, पांच वक्त नमाज पढ़ता है, जुमा रात नू जकात देंदा है, रमजान दे महीने रोजे रखता है। पर धन गुरु गोबिंद सिंह जी महाराज कहिंदे ने, तोरा मन नादानम के यजदा शनास। श्री मुखवाक पातशाही दसवें, तू खुदा शनास नहीं है, पखंडी है, झूठा है, फरेबी है। तेरा नमाज पढ़ना भी झूठ, तेरी कुरान दी तलावत भी झूठ, तेरे रमजान दे महीने च रखे रोजे भी झूठ। तू रामन नादानम के यजदा शनास, बरामज्जत ओका रहा दिल खराश। तू ओ कम कीते ने जेदे नाल लोगां दे दिलां नू खराश पहुंची है, तू लोगां दे दिलां नू चोट पहुंचाई है। रब नाल जुड़िया या मनुख लोगां दे दिलां नू जोड़दा हुंदा है, तोड़दा नहीं हुंदा। तू ते कदम कदम दे ते दिल तोड़े रहे, तू पखंडी है, तू झूठा है, चलाक है, बाहरों कुछ होर पेश करदा है अपने आप नू, अंदरों कुछ होर। हमू मर्द बायद शबद सुख नवर, न शिकमे दिगर दरदा हाने दिगर। असी उसनों ही मर्द मनदे हैं, मनुख मनदे हैं, जो जबान दे चे वही दिल दे चे, जो दिल दे चे वही जबान दे चे। तेरी जबान ते कुछ और है, तेरे दिल दे च कुछ और है।
जिन मन होर मुख होर से कांडे कच्चे ये कच्चे ने। चलाक मनुख बारों कुछ होर आंदा है, अंदरों कुछ होर आंदा है। हुण मैं अर्ज करा चलाक मनुख हो सकदा है संसार विच बड़ी सफलता प्राप्त कर लवे लेकिन धर्म दी दुनिया च पछड़ जाएगा। भोला मनुख धर्म दी दुनिया च बहुत अगे लंघ जाएगा, हो सकदा है संसार विच पछड़ जाए। ये भी मैं अर्ज करदे हां। भगत कबीर कहिंदे ने चतराई ना चतर भुज पाई। चतराइयां नाल नहीं मिलना, चलाकियां नाल नहीं मिलना। चतराई ना चतर भुज पाईए रे जन मन माधो सें उलाइए। कहित कबीर भगत कर पाया भोले भाए मिले रगर। उते भोले भा नाल मिलता है। बावरा ओला कबीर कहिंदे ने ऐसा शब्द दा तीर लगे है, ओला हो गया अंदरों बारों एक हो गया। ईरानी सूफी संत हाफिज कहिंदा है सद जां फिदाए आं के जबानश दिलश यकेस। हजारां जिंदड़ियां उस मनुख तो कुर्बान कीतियां जा सकदियां, सदके कीतियां जा सकदियां जेदी जबान ते दिल एक है। जो कहिंदा है ओही दिल दे च है, और जो दिल दे च है ओही कहिंदा है। जो बारों है ओही अंदरों है, जो अंदरों है ओही बारों है। हर मनुख दे दो दो रूप ने। ये बारों मनुख दिखाई दे रहे अंदरों नहीं। इस वास्ते असी किसे कुत्ते नूं नहीं कहिंदे भई ऐ कुत्ते तू कुत्ता बन जा, ऐ गऊ तू गऊ बन जा, ऐ शेर तू शेर बन जा, ऐ खोते तू खोता बन जा। ऐसा कहने की लोड़ नहीं, होते हैं नहीं खोते। पर रोज कहना पैंदा है बंदे तू बंदा बन जा, ऐ इंसान तू इंसान बन जा। क्यों? खोता खोते की तरह जी रहा है, शेर शेर की तरह जी रहा है, गऊ गऊ की तरह जी रही है, मनुख मनुख की तरह नहीं जी रहा है। फिर किस तरह जी रहा है? करतूत पशु के मानस जात, लोक पचारा करे दिन रात। कबीर कहिंदे ने भोला हो गया अंदरों बारों एक हो गया। गूंगा हुआ बावरा बहरा हुआ कान, कन्ना तो भी बहरा हो गया। हुण मैं व्यर्थ सुनदा भी नहीं, फिजूल दे बोल मैं सुनदा ही नहीं, मैं गलत गल कन्न दे च अंदर जाने ही नहीं देंदा। देखो कोई साडे घर दे च कचरा सुट जाए, गंदगी सुट जाए, असी कहांगे असभ्य मनुख उहदे नाल लड़ भी सकदे हां। पर जो कन्ना दे राही गंदियां गल्लां साडे विच सुट जाए असी बड़े शौक नाल सुनी है नहीं, फिर ये सावधानी नहीं है। कबीर कहिंदे ने मैं सावधान हो गया, मैं व्यर्थ दियां गल्लां सुनदा भी नहीं। गल खत्म। पांव ते पिंगल भया मारिया सतगुरवान, इनू स्वामी रामानंद ने बसंत राग दे शब्द विच बड़े सोहणे ढंग नाल बयान कीता है। ध्यान नाल सुनना। कत जाइए रे घर लागो रंग, मेरा चित ना चलत मन भयो पंग। मेरा मन पिंगला हो गया, पैर टूट गए ने, एदी भटकना मिट गई है। मेरा चित ना चलत, नहीं चल रहा। पता है चंचल दे अर्थ की ने? चल चल चल चल, हर वक्त ही चलता है। तन बैठा है तां भी मन चलता ही रहिंदा है, चंचल है। चल चल चलदा चलदा चलदा, रुकदा ही नहीं, किते टिकदा ही नहीं। स्वामी रामानंदा बसंत राग दा शब्द कहिंदे ने मन मेरा पिंगला हो गया। कत जाइए रे घर लागो रंग, मेरा चित ना चलत मन भयो पंग। एक दिवस मन भई उमंग, गस चंदन चोआ बहुत सुगंध। पूजन चाली ब्रह्म ठाए, सो ब्रह्म बतायो गुर मन ही माए। टिके होया मन सब कुछ समझ लेंदा है, भटकना जद मिट जाए। दो गल्लां धार्मिक जगत दे बिल्कुल गलत कहियां जांदियां ने, भई मन नूं शुद्ध करके गुरुद्वारे जाओ, गलत। इंज कहना चाहिए गुरुद्वारे जाओ ताकि मन शुद्ध होवे। पहले कित्थों शुद्ध कर लोगे, किवें कर लोगे? फिर दूजी गल करदे ने मन नूं एकागर करके बाणी पढ़ो। यकीन जाणो इन्हां नूं मन दी समझ नहीं। इंज कहना चाहिए बाणी जपो ताकि मन एकागर हो। पहले कित्थों एकागर हो जाएगा? जे मन नूं एकागर करके बाणी पढ़ो, बिल्कुल गलत। इन्हां लोकां नूं मन दी समझ ही नहीं है।
ਬਾਣੀ ਜਪੋ ਤਾਂ ਤੇ ਮਨ ਇਕਾਗਰ ਹੋਵੇ, ਮਨ ਨੂੰ ਸ਼ੁੱਧ ਕਰਕੇ ਗੁਰਦੁਆਰੇ ਜਾਓ, ਹੱਦ ਹੋ ਗਈ। ਇੰਝ ਕਹਿਣਾ ਚਾਹੀਦਾ ਗੁਰਦੁਆਰੇ ਜਾਓ ਤਾਂ ਕਿ ਮਨ ਸ਼ੁੱਧ ਹੋਵੇ। ਪਹਿਲੇ ਕਿਵੇਂ ਸ਼ੁੱਧ ਹੋ ਜਾਏਗਾ, ਬਿਨਾਂ ਸਤਸੰਗ ਤੋਂ ਕਿਵੇਂ ਜੋ ਹੈ ਸ਼ੁੱਧ ਹੋ ਜਾਏਗਾ। ਬਿਨ ਵਾਗਾਂ ਸਤਸੰਗ ਨਾ ਲੱਭੇ, ਬਿਨ ਸੰਗਤ ਮਹਿਲ ਭਰੀ ਜੇ ਜੀ, ਇੱਥੇ ਮਹਿਲਾ ਹੋ ਜਾਏਗਾ ਉਲਟਾ। ਖੈਰ ਮੁਖਤਸਰ ਜੋ ਹੈ ਮੈਂ ਅਰਜ਼ ਕਰਾਂ, ਕਬੀਰ ਕਹਿੰਦੇ ਨੇ ਪਾਉਂ ਤੇ ਪਿੰਗਲ ਭਇਆ ਮਾਰਿਆ ਸਤਿਗੁਰ ਬਾਣ, ਐਸਾ ਬਾਣੀ ਦਾ ਬਾਣ ਲੱਗਿਆ ਪਹਿਰਾਂ ਤੋਂ ਪਿੰਗਲਾ ਹੋ ਗਿਆ, ਭਟਕਣਾ ਮਿਟ ਗਏ। ਇਹਨੂੰ ਇੱਕ ਉਰਦੂ ਦੇ ਮਾਇਆ ਨਾਜ਼ ਸ਼ਾਇਰ ਨੇ ਇੰਜ ਕਹਿ ਲਓ ਟੀਕਾ ਹੀ ਕੀਤਾ ਹੋਵੇਗਾ, ਜ਼ਰੂਰ ਇਹਨਾਂ ਭਗਤਾਂ ਦੇ ਖਿਆਲ ਉਸਨੇ ਸੁਣੇ ਹੋਣੇ ਨੇ, ਜਾਂ ਚਲੋ ਉਸਦਾ ਆਪਣਾ ਨਿੱਜੀ ਅਨੁਭਵ ਹੋਵੇ। ਮਿਰਜ਼ਾ ਗਾਲਿਬ ਕਹਿੰਦਾ, ਮੇਰੇ ਟੂਟੇ ਹੋਏ ਪਾਏ ਤਲਬ ਕਾ ਮੁਝ ਪੇ ਐਸਾ ਹੈ, ਕਹਿੰਦਾ ਜਿਹੜਾ ਮੇਰਾ ਪੈਰ ਟੁੱਟ ਗਿਆ ਨਾ, ਇਸ ਟੁੱਟੇ ਪੈਰ ਦਾ ਮੇਰੇ ਤੇ ਬੜਾ ਅਹਿਸਾਨ ਹੈ, ਮੈਂ ਇਸਦਾ ਅਹਿਸਾਨ ਮੰਨਦਾ ਜੋ ਮੇਰਾ ਪੈਰ ਟੁੱਟ ਗਿਆ। ਹੱਦ ਹੋ ਗਈ, ਪੈਰ ਟੁੱਟ ਗਿਆ ਤੇ ਟੁੱਟੇ ਪੈਰ ਦਾ ਅਹਿਸਾਨ, ਸ਼ੁਕਰਾਨਾ ਪਿਆ ਕਰਦਾ। ਅੱਗੇ ਦੱਸਦਾ ਹੋ, ਮੇਰੇ ਟੂਟੇ ਹੋਏ ਪਾਏ ਤਲਬ ਕਾ ਮੁਝ ਪੇ ਐਸਾ ਹੈ, ਤੁਮਹਾਰੇ ਦਰ ਸੇ ਅਬ ਉੱਠ ਕਰ ਕਹੀਂ ਜਾਇਆ ਨਹੀਂ ਜਾਤਾ, ਹੁਣ ਮੈਂ ਤੇਰੇ ਦਰ ਜੋਗਾ ਰਹਿ ਗਿਆ, ਕਿਧਰੇ ਜਾਣ ਜੋਗਾ ਰਿਹਾ ਹੀ ਨਹੀਂ। ਮੇਰੇ ਟੂਟੇ ਹੋਏ ਪਾਏ ਤਲਬ ਕਾ ਮੁਝ ਪੇ ਐਸਾ ਹੈ, ਤੁਮਹਾਰੇ ਦਰ ਸੇ ਅਬ ਉੱਠ ਕਰ ਕਹੀਂ ਜਾਇਆ ਨਹੀਂ ਜਾਤਾ, ਮੁਹੱਬਤ ਅਸਲ ਮੇਂ ਮਖਮੂਰ ਵੋ ਰਾਜ਼ੇ ਹਕੀਕਤ ਹੈ, ਸਮਝ ਮੇਂ ਆ ਗਿਆ ਹੈ ਫਿਰ ਵੀ ਸਮਝਾਇਆ ਨਹੀਂ ਜਾਤਾ। ਕਹਿੰਦਾ ਗੱਲ ਖੁਦਾ ਤੇਰੀ ਸਮਝ ਚ ਆ ਗਈ ਹੈ, ਪਰ ਕੀ ਕਰਾਂ ਮੈਂ ਬੋਲ ਨਹੀਂ ਸਕਦਾ, ਗੂੰਗਾ ਸਮਝਾ ਨਹੀਂ ਸਕਦਾ। ਬਿਸਮ ਬਿਸਮ ਬਿਸਮੇ ਹੀ ਭਈਏ ਲਾਲ ਗੁਲਾਲ ਰੰਗਾਰੇ, ਕਹੋ ਨਾਨਕ ਸੰ ਤਨ ਰਸ ਆਈਏ ਜਿਉਂ ਚਾਕ ਗੂੰਗਾ ਮੁਸਕਾਰੇ, ਸਮਝ ਮੇਂ ਆ ਗਿਆ ਹੈ ਫਿਰ ਵੀ ਸਮਝਾਇਆ ਨਹੀਂ ਜਾਤਾ। ਇੱਕ ਹੋਰ ਗੱਲ ਵੀ ਬੜੀ ਕੀਮਤੀ ਕਰਦਾ, ਮੁਹੱਬਤ ਕੇ ਲੀਏ ਕੁਝ ਖਾਸ ਦਿਲ ਮਖਸੂਸ ਹੋਤੇ ਹੈਂ, ਹਰ ਦਿਲ ਵਿੱਚ ਰੱਬੀ ਪਿਆਰ ਨਹੀਂ ਪੈਦਾ ਹੁੰਦਾ। ਮੁਹੱਬਤ ਕੇ ਲੀਏ ਕੁਝ ਖਾਸ ਦਿਲ ਮਖਸੂਸ ਹੋਤੇ ਹੈਂ, ਯੇ ਵੋ ਨਗਮਾ ਹੈ ਜੋ ਹਰ ਸਾਜ਼ ਪੇ ਗਾਇਆ ਨਹੀਂ ਜਾਤਾ, ਇਹ ਉਹ ਗੀਤ ਹੈ ਇਹਨੂੰ ਹਰ ਸਾਜ਼ ਤੇ ਨਹੀਂ ਗਾਇਆ ਜਾ ਸਕਦਾ, ਇਹ ਉਹ ਰਾਗ ਹੈ ਇਹ ਉਹ ਗੀਤ ਹੈ ਜਿਹਦੇ ਵਾਸਤੇ ਵਿਸ਼ੇਸ਼ ਵਾਜਾ ਚਾਹੀਦਾ, ਵਿਸ਼ੇਸ਼ ਸਾਜ਼ ਚਾਹੀਦਾ ਹੈ। ਬਾਓ ਹਰ ਦਿਲ ਦੇ ਚ ਨਗਮਾ ਨਹੀਂ ਗੂੰਜਦਾ, ਪਹਿਲੇ ਦਿਲ ਦੀ ਬਣਤਰ ਬਣਾਉਣੀ ਪੈਂਦੀ ਹੈ ਸਤਸੰਗ ਕਰ ਕਰਕੇ ਕਰ ਕਰਕੇ ਕਰ ਕਰਕੇ। ਤੋ ਮੈਂ ਅਰਜ਼ ਕਰਾਂ, ਉਦਾਸ ਹੋਣ ਦੇ ਨਿਰਾਸ਼ ਹੋਣ ਦੇ ਤਿੰਨ ਕਾਰਨ ਨੇ। ਪਹਿਲਾ, ਬੜਾ ਗਹਿਰਾ ਸਰੋਤਾ ਹੋਵੇ ਤੇ ਗੁਰੂ ਦਾ ਸ਼ਬਦ ਚੋਟ ਕਰ ਜਾਏ, ਨਿਰਾਸ਼ ਹੋ ਜਾਏਗਾ, ਉਦਾਸ ਹੋ ਜਾਏਗਾ। ਦੂਸਰਾ, ਆਪਣੀ ਅਕਲ ਤੋਂ ਚੋਟ ਖਾ ਲਵੇ, ਬੜਾ ਹੀ ਸਿਆਣਾ ਹੋਵੇ, ਹਰ ਗੱਲ ਨੂੰ ਬੜੀ ਗਹਿਰਾਈ ਨਾਲ ਲੈਂਦਾ ਹੋਵੇ। ਬਿਮਾਰ ਅਸੀਂ ਵੀ ਦੇਖਦੇ ਹਾਂ, ਪਰ ਇੱਕੋ ਹੀ ਦਿਨ ਮਹਾਤਮਾ ਬੁੱਧ ਨੇ ਜਿਹਦਾ ਨਾਂ ਸਿਧਾਰਥ ਸੀ ਬਿਮਾਰ ਦੇਖਿਆ, ਬਸ ਦਿਲ ਚੋਟ ਖਾ ਗਿਆ। ਮੁਰਦੇ ਅਸੀਂ ਵੀ ਦੇਖਦੇ ਹਾਂ, ਇੱਕੋ ਦਿਨ ਇੱਕ ਲਾਸ਼ ਦੇਖੀ, ਹਿਰਦਾ ਚੋਟ ਖਾ ਗਿਆ। ਬੁੱਢੇ ਮਨੁੱਖ ਅਸੀਂ ਵੀ ਦੇਖਦੇ ਹਾਂ, ਜ਼ਈਫ ਜ਼ਿਆਦਾ ਉਮਰ ਵਾਲੇ ਅਸੀਂ 90 ਸਾਲ ਦੇ ਅਸੀਂ ਵੀ ਦੇਖਦੇ ਹਾਂ। ਉਹਨੇ ਇੱਕ ਦਿਨ ਬੁੱਢਾ ਮਨੁੱਖ ਦੇਖਿਆ ਹੈ, ਸੜਕ ਕ੍ਰੋਸ ਕਰ ਰਿਹਾ ਸੀ ਲਾਠੀ ਦੇ ਆਸਰੇ ਤੇ, ਦਿਲ ਚੋਟ ਕਰ ਗਿਆ। ਅਕਲ ਇਤਨੀ ਬਾਰੀਕ, ਇਹਨੂੰ ਕਹਿੰਦੇ ਹਿੰਦੀ ਸੰਵੇਦਨਾ, ਐਸੇ ਮਨੁੱਖ ਦੇ ਅੰਦਰ ਸੰਵੇਦਨਾ ਬਹੁਤ ਆਉਂਦੀ ਹੈ, ਹਰ ਗੱਲ ਨੂੰ ਛੋਟੀ ਦੀ ਛੋਟੀ ਘਟਨਾ ਨੂੰ ਵੀ ਬਹੁਤ ਵੱਡੇ ਰੂਪ ਦੇ ਵਿੱਚ ਮਹਿਸੂਸ ਕਰਦਾ, ਸੰਵੇਦਨਾ। ਅਸੀਂ ਵੀ ਦੇਖਦੇ ਹਾਂ ਬੁੱਢਿਆਂ ਨੂੰ, ਅਸੀਂ ਵੀ ਦੇਖਦੇ ਹਾਂ ਬਿਮਾਰਾਂ ਨੂੰ, ਖੁਦ ਵੀ ਬਿਮਾਰ ਹੁੰਦੇ ਹਾਂ, ਅਸੀਂ ਵੀ ਮੁਰਦਿਆਂ ਨੂੰ ਦੇਖਿਆ ਹੋਵੇਗਾ, ਇੱਕੋ ਹੀ ਦਫਾ ਦੇਖ ਕੇ ਚੋਟ ਲੱਗ ਗਈ। ਜਾਂ ਤੇ ਆਪਣੀ ਅਕਲ ਇਤਨੀ ਮਹਾਨ ਹੋਵੇ ਮਨੁੱਖ ਅਕਲ ਤੋਂ ਚੋਟ ਖਾ ਜਾਏ,
तो अकल तो चोट खा के भी मनुख उदास हो जाता है, निराश हो जाता है। तीसरा, संसार तो कोई चोट लग जाए, बहुत वड्डा धनारसी दिवालिया हो गया, बड़ी इज्जत मान मर्यादा से सरेआम बेइज्जती हो गई है, बड़ी पद प्रतिष्ठा से शक्ति से कुछ भी नहीं रहा। ऐसी हालत विच भी दिल चोट खा जाता है और निराश होके मनुख उदास हो जाता है। उदास होने दे, निराश होने दे तीन कारण ने। प्रथम, गुरु का शब्द चोट कर जाए, सत्संगी होवे, श्रोता होवे। दूसरा, अपनी अकल चोट कर जाए। तीसरा, संसार तो कोई दुख बहुत वड्डे रूप में चोट कर जाए। हुण मैं इसनु इस तरह बयान करा, जो अजे तक पूर्ण तौर ते निराश नहीं, उदास नहीं, ये कोई गहरा सरोता नहीं कि इनु शब्द ने चोट की थी होवे। दूसरा, ये कोई इतना अकलमंद भी नहीं, गुस्ताखी माफ, कि इनु अपनी अकल ही चोट कर जाए। तीसरा, अजे संसार तो भी इसनु कोई बहुत वड्डी चोट नहीं लगी, नहीं ते मनुख उदास हो जाता है, निराश हो जाता है। प्रथम सत्संग विच आउंदिया आउंदिया एक दिन शब्द चोट कर गया, उदास हो गया, निराश हो गया, अकल तो चोट खा के उदास हो गया, निराश हो गया। अकल इतनी महान, संसार छोटा हो गया, कुछ भी नहीं, कुछ भी नहीं, कुछ भी नहीं। चलो ये संबंध में कुछ बोल थोड़े सामने रखा। जैसे महाराज कहते ने, आवन जानक खेल बनाया, अज्ञाकारी के नहीं माया। बहुत महान बारीक बीन मनुख नो सब तमाशा प्रतीत होता, खेल कुछ भी नहीं। कि लहर बन रही ने, मिट रही ने, बन रही ने, मिट रही ने, संसार बन रहा है, मिट रहा है, मनुख जम रहे ने, मर रहे ने, जीव जम रहे ने, मर रहे ने, तमाशा के। अकल महान होवे मनुख छेती उदास हो जाएगा, निराश हो जाएगा, अकल तो चोट खा के। इस संबंध च भी मैं गालिब दी एक नजम थोड़े सामने रखा। वो कहिंदा है, बाजीचा है इतफाल है दुनिया मेरे आगे, सारी दुनिया की है बच्चियां दा तमाशा, बच्चियां दे खिडौने और कुछ भी नहीं है, कुछ भी नहीं है। तिफल बच्चे नू कहंदे ने, इतफाल बच्चियां दी जमा बहुवचन। बाजीचा है इतफाल है दुनिया मेरे आगे, सारी दुनिया की है छोटे बच्चियां दा तमाशा, खिडौणिया की खेल। बाजीचा है इतफाल है दुनिया मेरे आगे, होता है शबो रोज तमाशा मेरे आगे, दिन रात बच्चियां दा तमाशा हो रहा है, सवेरे खा ले, शामी खा ले, फिर सौ गया, फिर दूजे दिन फिर वही कुछ कीता है जो कुछ रोज करते हैं, सब कुछ रिपीट हो रहा है, रिपीटेशन चल रही है, पुनरुक्ति चल रही है। एक खेल है औरंगे सुलेमा मेरे नजदीक, तख्ते सुलेमा नहीं सिंघासन, जिदे लई दुनिया कितने पापड़ बेलदी है। कोई पिंड दा चौधरी बनना चाहता है, कोई एमएलए बनना चाहता है, कोई एमपी बनना चाहता है, कोई मिनिस्टर बनना, कितने पापड़ लोकी बेलदे। कहिंदे बच्चियां दा तमाशा कुछ भी नहीं, कुछ भी नहीं। एक खेल है औरंग, औरंग तख्त नू कहंदे ने, वड्डा तख्त उनू औरंग कहंदे ने, ऐ छोटा तख्त इनू मसनद कहंदे ने, मसनद। गुरु अमरदास जी महाराज ने 22 प्रचारकां नू ए मसनद बख्शिश कीती सी, मंजियां बख्शिश कीतियां सन। पंजाबी च असीं उहनां नू मसंद कहंदे आ, फारसी दा लफ्ज़ है शुद्ध मसनद, ए मसनद है। जिस ते धन गुरु ग्रंथ साहब का प्रकाश है, इनू फारसी दे औरंग कहंदे ने। वड्डा तख्त जिस ते बादशाह बैठे औरंग, छोटा तख्त जिस ते अहलकार बैठन मसनद। शाहजहां का लड़का मयोदीन
ਪਿਓ ਨੂੰ ਜੇਲ੍ਹ ਵਿੱਚ ਪਾ ਕੇ ਅਤੇ ਤਿੰਨ ਭਰਾਵਾਂ ਨੂੰ ਮਾਰ ਕੇ ਜਿਸ ਦਿਨ ਸਿੰਘਾਸਣ 'ਤੇ ਬੈਠਾ, ਉਹਨੇ ਆਪਣਾ ਤਖੱਲੁਸ ਰੱਖਿਆ ਔਰੰਗਜ਼ੇਬ ਨਾਮ। ਵੈਸੇ ਉਸਦਾ ਮਯੁਨਦੀਨ ਸੀ, ਸ਼ਾਇਦ ਆਪ ਨੂੰ ਪਤਾ ਹੋਵੇ। ਆਦ ਕਾਲ ਤੋਂ ਕਵੀ ਲੋਕ, ਗੁਣੀ ਲੋਕ, ਦਾਰਸ਼ਨਿਕ, ਫਿਲੋਸਫਰ, ਰਾਜੇ, ਮਹਾਰਾਜੇ, ਬਾਦਸ਼ਾਹ ਆਪਣਾ ਤਖੱਲੁਸ ਰੱਖਦੇ ਰਹੇ। ਤਖੱਲੁਸ ਦਾ ਮਤਲਬ ਹੈ ਖਾਸ ਨਾਮ, ਹਿੰਦੀ 'ਚ ਕਹਿੰਦੇ ਨੇ ਉਪਨਾਮ। ਕੋਈ ਉਪਮਾ ਹੈ, ਗੁਣਾਤਮਕ ਨਾਮ, ਕੋਈ ਗੁਣ ਨੇ ਤਾਂ ਗੁਣਾਤਮਕ ਨਾਮ ਰੱਖਿਆ, ਤਖੱਲੁਸ ਰੱਖਿਆ। ਜੈਸੇ ਹੁਮਾਇਓਂ ਦਾ ਲੜਕਾ ਜਲਾਲੂਦੀਨ, ਜਿਸ ਦਿਨ ਸਿੰਘਾਸਣ 'ਤੇ ਬੈਠਾ, ਉਹਨੇ ਆਪਣਾ ਤਖੱਲੁਸ ਰੱਖਿਆ ਅਕਬਰ। ਅਕਬਰ ਦਾ ਮਤਲਬ ਹੈ ਸਭ ਤੋਂ ਵੱਡਾ, ਤਾਂ ਹੀ ਮੁਸਲਮਾਨ ਕਹਿੰਦੇ ਨੇ ਅੱਲਾਹੂ ਅਕਬਰ, ਅੱਲਾਹ ਹੀ ਸਭ ਤੋਂ ਵੱਡਾ ਹੈ। ਪਰ ਜਲਾਲੂਦੀਨ ਨੇ ਆਪਣਾ ਲਕਬ ਰੱਖਿਆ ਜਲਾਲੂਦੀਨ ਅਕਬਰ, ਜਲਾਲੂਦੀਨ ਹੀ ਸਭ ਤੋਂ ਵੱਡਾ ਹੈ। ਇਹ ਅਕਬਰ ਉਸਦਾ ਤਖੱਲੁਸ ਹੈ। ਅਕਬਰ ਦਾ ਲੜਕਾ ਸ਼ਾਹਜ਼ਾਦਾ ਸਲੀਮ, ਜੋ ਜੋਧਾਂ ਬਾਈ ਦੀ ਕੁੱਖ ਤੋਂ ਪੈਦਾ ਹੋਈ ਸੀ, ਅਤੇ ਜੋਧਾਂ ਬਾਈ ਰਾਜਾ ਮਾਨ ਸਿੰਘ ਵਾਲੀਏ ਜੈਪੁਰ ਦੀ ਭੈਣ ਸੀ, ਇਹ ਰਾਜਪੂਤ ਆਪਣੇ ਧੀ ਭੈਣਾਂ ਦੇ ਡੋਲੇ ਮੁਗਲਾਂ ਨੂੰ ਦੇਣ ਲੱਗ ਪਏ ਸਨ, ਜਿਹਦੀ ਅਗਾਂਹ ਚੱਲ ਕੇ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਮੁਖਾਲਫਤ ਕੀਤੀ। ਰਾਜਾ ਮਾਨ ਸਿੰਘ ਦੀ ਭੈਣ ਜੋਧਾਂ ਬਾਈ, ਇਹ ਬੇਗਮ ਸੀ ਅਕਬਰ ਦੇ, ਇਹਦੀ ਕੁੱਖ ਤੋਂ ਪੈਦਾ ਹੋਇਆ ਸ਼ਾਹਜ਼ਾਦਾ ਸਲੀਮ। ਵੱਡਾ ਹੋ ਕੇ ਜਿਸ ਦਿਨ ਸਿੰਘਾਸਣ 'ਤੇ ਬੈਠਾ, ਇਹਨੇ ਆਪਣਾ ਤਖੱਲੁਸ ਰੱਖਿਆ ਜਹਾਂਗੀਰ। ਜਹਾਂਗੀਰ ਦਾ ਮਤਲਬ ਹੈ ਸਾਰਾ ਜਹਾਨ ਮੇਰੀ ਪਕੜ ਵਿੱਚ, ਮੇਰੀ ਮੁੱਠੀ 'ਚ, ਜਹਾਂਗੀਰ। ਇਸਨੇ ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦ ਕੀਤਾ। ਕੱਲ੍ਹ ਗੁਰਪੁਰਬ ਤੁਸੀਂ ਮਨਾਉਣਾ। ਇਸਨੇ ਹੀ ਤਰ੍ਹਾਂ ਤਰ੍ਹਾਂ ਦੇ ਤਸੀਏ ਤਾਏ, ਇਸਨੇ ਹੀ ਬਹੁਤ ਵੱਡਾ ਜ਼ੁਲਮ ਕੀਤਾ। ਦੋਗਲਾ ਸੀ, ਜੋਧਾਂ ਬਾਈ ਦਾ ਲੜਕਾ ਸੀ, ਅਕਬਰ ਦਾ ਲੜਕਾ ਸੀ, ਤਖੱਲੁਸ ਰੱਖਿਆ ਜਹਾਂਗੀਰ। ਜਹਾਂਗੀਰ ਦਾ ਲੜਕਾ ਸ਼ਾਹਜ਼ਾਦਾ ਖੁਰਮ, ਵਕਤ ਪਾ ਕੇ ਜਦ ਸਿੰਘਾਸਣ 'ਤੇ ਬੈਠਾ, ਤਖ਼ਤ 'ਤੇ ਬੈਠਾ, ਫਿਰ ਇਹਨੇ ਆਪਣਾ ਤਖੱਲੁਸ ਰੱਖਿਆ ਸ਼ਾਹੇ ਜਹਾਂ, ਸ਼ਾਹਜਹਾਂ, ਸਾਰੀ ਦੁਨੀਆ ਦਾ ਬਾਦਸ਼ਾਹ, ਨਿਰਾ ਹਿੰਦੁਸਤਾਨ ਦਾ ਨਹੀਂ। ਅਤੇ ਸ਼ਾਹਜਹਾਂ ਦਾ ਲੜਕਾ ਮਯੁਨਦੀਨ, ਜਿਸ ਦਿਨ ਸਿੰਘਾਸਣ 'ਤੇ ਬੈਠਾ, ਇਹਨੇ ਆਪਣਾ ਤਖੱਲੁਸ ਰੱਖਿਆ ਔਰੰਗਜ਼ੇਬ। ਔਰੰਗ ਕਹਿੰਦੇ ਨੇ ਤਖ਼ਤ ਨੂੰ, ਵੱਡਾ ਤਖ਼ਤ, ਜ਼ੇਬ ਕਹਿੰਦੇ ਨੇ ਸ਼ਿੰਗਾਰ ਨੂੰ। ਔਰੰਗਜ਼ੇਬ ਤਖ਼ਤ ਦਾ ਸ਼ਿੰਗਾਰ, ਤਖ਼ਤ ਦੀ ਸ਼ੋਭਾ, ਤਖ਼ਤ ਦੀ ਮਾਣ ਮਰਿਆਦਾ, ਇਹ ਉਸਨੇ ਆਪਣਾ ਤਖੱਲੁਸ ਰੱਖਿਆ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਜੁਰਤ, ਜ਼ਫਰਨਾਮੇ ਦੇ ਰਾਹੀਂ ਲਿਖਦੇ ਨੇ ਔਰੰਗਜ਼ੇਬ ਨੂੰ, ਨਾ ਜ਼ੇਬਨ ਤੁਰਾ ਨਾਮ ਔਰੰਗਜ਼ੇਬ, ਕਿ ਔਰੰਗਜ਼ੇਬ ਨਾ ਬਾਯਦ ਫਰੇਬ, ਐ ਮਯੁਨਦੀਨ ਇਹ ਨਾਮ ਤੈਨੂੰ ਸ਼ੋਭਾ ਨਹੀਂ ਦਿੰਦਾ, ਤੂੰ ਔਰੰਗਜ਼ੇਬ ਨਹੀਂ ਹੈ। ਤੇਰੇ ਜੈਸਾ ਬੰਦਾ ਜਦ ਤਖ਼ਤ 'ਤੇ ਬੈਠਦਾ, ਤਖ਼ਤ ਬਦਨਾਮ ਹੋ ਜਾਂਦਾ, ਤਖ਼ਤ ਭ੍ਰਸ਼ਟ ਹੋ ਜਾਂਦਾ, ਤਖ਼ਤ ਮੈਲਾ ਹੋ ਜਾਂਦਾ, ਤੂੰ ਔਰੰਗਜ਼ੇਬ ਨਹੀਂ ਹੈ। ਜੁਰਤ, ਧੰਨ ਗੁਰੂ ਗੋਬਿੰਦ ਸਿੰਘ ਜੀ ਮਾਰ, ਤੁਰਾ ਤਰਕ ਤਾਜ਼ੀ ਬਾ ਮਕਰੋ ਰਾਇਆ, ਮਰਾ ਚਾਰਾ ਸਾਜ਼ੀ ਬਾ ਸਿਦਕੋ ਸਫਾ, ਨਾ ਜ਼ੇਬਤ ਤੋਰਾ ਨਾਮ ਔਰੰਗਜ਼ੇਬ, ਕਿ ਔਰੰਗਜ਼ੇਬ ਨਾ ਬਾਯਦ ਫਰੇਬ, ਮਹਾਂ ਫਰੇਬੀ ਹੈ ਤੂੰ, ਝੂਠਾ ਹੈ, ਚੜਾਕ ਹੈ। ਹਮੋ ਮਰਦ ਬਾਯਦ ਸ਼ਬਦ ਸੁਖਨਵਰ, ਨਾ ਸਿਖਮੇ ਦਿਗਰ ਦਰ ਦਹਾਨੇ ਦਿਗਰ, ਤੇਰੀ ਜ਼ਬਾਨ 'ਤੇ ਕੁਛ ਹੋਰ ਹੈ, ਤੇਰੇ ਦਿਲ ਵਿੱਚ ਕੁਛ ਹੋਰ ਹੈ, ਤੂੰ ਤੇ ਮਨੁੱਖ ਹੀ ਨਹੀਂ ਹੈ, ਤੂੰ ਤੇ ਇਨਸਾਨ ਹੀ ਨਹੀਂ ਹੈ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਇਹ ਜੁਰਤ, ਉਸ ਨੂੰ ਜੋ ਹੈ ਐਸਾ ਆਖਿਆ ਔਰੰਗ, ਵੱਡਾ ਤਖ਼ਤ, ਛੋਟਾ ਉਹਨੂੰ ਮਸਨਦ ਕਹਿੰਦੇ ਨੇ, ਪੰਜਾਬੀ ਸ਼ਬਦ ਬਣ ਗਿਆ ਮਸੰਦ। ਜਿਨ੍ਹਾਂ ਨੂੰ ਗੁਰੂ ਅਮਰਦਾਸ ਜੀ ਮਹਾਰਾਜ ਨੇ ਮਸਨਦ ਬਖਸ਼ੀ ਸੀ, ਮੰਜੀ ਬਖਸ਼ੀ ਸੀ, ਤਖ਼ਤ ਬਖਸ਼ਿਆ ਸੀ, ਇਹਨਾਂ ਦੀ ਪੂਜਾ ਪ੍ਰਤਿਸ਼ਠਾ ਇਤਨੀ ਹੋਈ, ਸੰਗਤ ਨੇ ਮਾਣ ਸਨਮਾਨ ਇਤਨਾ ਦਿੱਤਾ, ਇਹਨਾਂ ਕੋਲ ਹਜ਼ਮ ਨਾ ਹੋਇਆ। ਇਹਨਾਂ ਨੇ ਖੁਦ ਗੁਰੂ ਹੋਣ ਦਾ ਨਾਰਾ ਲਾਇਆ ਔਰ ਭ੍ਰਸ਼ਟ ਹੋ ਗਏ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਅਗਾਂਹ ਚੱਲ ਕੇ ਇਹ ਮਸੰਦ ਪ੍ਰਥਾ ਖਤਮ ਕਰਨੀ ਪਈ। ਹੁਣ ਮਸੰਦ ਦਾ ਤਾਂ ਮਤਲਬ ਹੈ ਜਿਹਨੂੰ ਤਖ਼ਤ ਮਿਲਿਆ, ਲੇਕਿਨ ਸਿੱਖ ਜਗਤ ਦੇ 'ਚ ਅੱਜ ਗਾਲ ਬਣ ਗਈ, ਕਿਸੇ ਨੂੰ ਗਾਲ ਕੱਢਣੀ ਹੋਵੇ ਤਾਂ ਕਹਿ ਦਿੱਤਾ ਜਾਂਦਾ ਮਸੰਦ ਹੈ, ਮੇਰਾ ਹੀ ਮਸੰਦ ਹੈ। ਲੇਕਿਨ ਮਸੰਦ ਦਾ ਮਤਲਬ ਹੈ ਛੋਟਾ ਤਖ਼ਤ, ਜਿੱਥੇ ਬੈਠੇ ਹਾਂ ਇਹ ਛੋਟਾ ਤਖ਼ਤ,
ਗੁਰੂ ਅਮਰਦਾਸ ਜੀ ਮਹਾਰਾਜ ਨੇ ਤਖ਼ਤ ਪ੍ਰਚਾਰਕਾਂ ਦੇ ਲਈ ਬਣਵਾਏ ਸਨ ਵੀ ਸੰਗਤ ਵਿੱਚ ਉੱਚੀ ਥਾਂ ਤੇ ਬੈਠ ਕੇ ਗੁਰਬਾਣੀ ਦੀ ਵਿਆਖਿਆ ਕਰਨ, ਗੁਰਬਾਣੀ ਸੁਣਾਉਣ, ਤਾਂ ਕਿ ਸੰਗਤਾਂ ਨੂੰ ਦਿਖਾਈ ਦੇਣ ਤੇ ਸੰਗਤ ਨੂੰ ਇਹ ਦੇਖ ਸਕਣ, ਸੰਬੋਧਨ ਕਰ ਸਕਣ ਤੇ ਵਿਚਾਰ ਦਾ, ਗਿਆਨ ਦਾ, ਗੁਰਬਾਣੀ ਦਾ ਸਨਮਾਨ ਹੋਵੇ, ਸਤਿਕਾਰ ਹੋਵੇ। ਇਹ ਗੁਰੂ ਅਮਰਦਾਸ ਜੀ ਮਹਾਰਾਜ ਨੇ ਪ੍ਰਥਾ ਜੋ ਹੈ ਚਲਾਈ ਸੀ। ਖੈਰ ਮੁਕਤਸਰ ਜੋ ਹੈ ਮੈਂ ਅਰਜ਼ ਕਰਾਂ। ਗਾਲਿਬ ਕਹਿੰਦਾ, ਇੱਕ ਖੇਲ ਹੈ ਔਰੰਗ ਸੁਲੇਮਾਨ ਮੇਰੇ ਨਜ਼ਦੀਕ। ਇਹ ਔਰੰਗ, ਇਹ ਬਾਦਸ਼ਾਹ ਦਾ ਤਖ਼ਤ ਬੱਚਿਆਂ ਦਾ ਤਮਾਸ਼ਾ ਹੈ, ਕੁਛ ਵੀ ਨਹੀਂ, ਕੁਛ ਵੀ ਨਹੀਂ। ਇੱਕ ਖੇਲ ਹੈ ਔਰੰਗ ਸੁਲੇਮਾਨ ਮੇਰੇ ਨਜ਼ਦੀਕ, ਇੱਕ ਬਾਤ ਹੈ ਅਜਾਜ਼ ਮਸੀਹਾ ਮੇਰੇ ਆ ਗਏ। ਹਜ਼ਰਤ ਈਸਾ ਦੇ ਮੌਜਜ਼ੇ, ਕਥਾਵਾਂ ਨੇ ਕਿ ਹਜ਼ਰਤ ਈਸਾ ਜਿਸ ਬਿਮਾਰ ਦੇ ਸਿਰ ਤੇ ਹੱਥ ਰੱਖ ਦਿੰਦੇ ਸਨ ਉਹ ਤੰਦਰੁਸਤ ਹੋ ਜਾਂਦਾ ਸੀ। ਇਤਿਹਾਸ ਹੈ, ਅੰਧੇ ਦੇ ਸਿਰ ਤੇ ਹੱਥ ਰੱਖਿਆ ਉਹਨੂੰ ਅੱਖਾਂ ਮਿਲ ਗਈਆਂ। ਔਰ ਇਹ ਵੀ ਇਤਿਹਾਸ ਹੈ, ਮੁਰਦੇ ਦੇ ਸਿਰ ਤੇ ਹੱਥ ਰੱਖਿਆ ਉਹ ਜ਼ਿੰਦਾ ਹੋ ਗਿਆ। ਗਾਲਿਬ ਚੋਟ ਕਰਦਾ ਹੈ, ਮੁਰਦੇ ਦੇ ਸਿਰ ਤੇ ਹੱਥ ਰੱਖਿਆ ਜ਼ਿੰਦਾ ਹੋ ਗਿਆ, ਤਾਂ ਕਿਆ ਉਹ ਫਿਰ ਨਹੀਂ ਮਰਿਆ? ਤੇ ਜੇ ਫਿਰ ਮਰ ਗਿਆ ਤੇ ਹਜ਼ਰਤ ਈਸਾ ਵੀ ਬੱਚਿਆਂ ਦੇ ਤਮਾਸ਼ੇ ਕਰਦਾ ਰਹਿੰਦਾ। ਮੈਂ ਇਹਦੇ ਨਾਲ ਵੀ ਸਹਿਮਤ ਨਹੀਂ, ਕੁਛ ਵੀ ਨਹੀਂ, ਇਹਦੇ ਦੀਆਂ ਸਿੱਧੀਆਂ ਵੀ ਕੁਛ ਨਹੀਂ। ਸਿੱਧ ਹੋਵਾਂ ਸਿੱਧ ਲਾਈ, ਰਿੱਧ ਆਖਾਂ ਆਓ, ਗੁਪਤ ਪ੍ਰਗਟ ਹੋਏ ਬੈਸਾ ਲੋਕ ਰਾਖੇ ਪਾਓ, ਮਤ ਦੇਖ ਭੂਲਾ ਵੀਸਰੇ ਤੇਰਾ ਚਿੱਤ ਨਾ ਆਵੇ ਨਾ। ਇਤਨੀ ਵੱਡੀ ਅਕਲ ਹੈ ਕਿ ਰਿੱਧੀ ਸਿੱਧੀ ਤੋਂ ਵੀ ਪ੍ਰਭਾਵਿਤ ਨਹੀਂ। ਰਿੱਧੀਆਂ ਸਿੱਧੀਆਂ ਜਿਨ੍ਹਾਂ ਕੋਲ ਕੁਛ ਵੀ ਨਹੀਂ, ਨਾ ਪੀਰ ਸਾਈਂ ਕੋਲ, ਨਾ ਸੈਯਦ ਕੋਲ, ਨਾ ਪੰਡਿਤ ਮਹਾਰਾਜ ਕੋਲ, ਸਿੱਖ ਧੱਕੇ ਪੈ ਖਾਂਦੇ ਨੇ ਉਹਨਾਂ ਕੋਲ। ਇਹ ਪੰਡਿਤ ਮਹਾਰਾਜ, ਇਹ ਪੀਰ ਸਾਈਂ, ਇਹ ਸੈਯਦ ਸਾਹਿਬ ਦੋ ਦਿਨਾਂ ਹੀ ਸਾਡੇ ਮਸਲੇ ਹੱਲ ਕਰ ਦੇਣਗੇ। ਉਂਝ ਗੁਰਦੁਆਰੇ ਆਉਣਗੇ, ਕਥਾ ਕੀਰਤਨ ਸੁਣਨਗੇ, ਮੱਥਾ ਟੇਕਣਗੇ ਗੁਰੂ ਗ੍ਰੰਥ ਸਾਹਿਬ ਜੀ ਨੂੰ। ਉਂਝ ਤਾਂ ਅੱਗੇ ਤਵੀਜ਼ਾਂ ਦੇ ਚੱਕਰਾਂ 'ਚ ਪਏ ਨੇ, ਤਮਾਮ ਪੰਜਾਬੀ ਦੇ ਅਖ਼ਬਾਰ ਭਰੇ ਪਏ ਨੇ ਸਾਰੇ। ਇਹ ਇੰਗਲਿਸ਼ ਦੇ ਅਖ਼ਬਾਰਾਂ 'ਚ ਵੀ ਨਹੀਂ ਹੈ, ਇਹ ਉਰਦੂ ਦੇ ਅਖ਼ਬਾਰਾਂ 'ਚ ਵੀ ਨਹੀਂ ਹੈ। ਤਿੰਨ ਅਖ਼ਬਾਰ ਉਰਦੂ ਦੇ ਇੰਗਲੈਂਡ ਦੇ 'ਚ ਨਿਕਲਦੇ ਨੇ, ਜੰਗ ਨਿਕਲਦਾ, ਨੇਸ਼ਨ ਨਿਕਲਦਾ ਔਰ ਸਿਆਸਤ ਨਿਕਲਦਾ। ਮੈਂ ਤਿੰਨਾਂ 'ਚ ਨਹੀਂ ਦੇਖਿਆ, ਨਾ ਇਹ ਪੀਰ ਸਾਈਂ ਦੇਖਿਆ, ਨਾ ਇਹ ਸੈਯਦ ਸਾਹਿਬ ਦੇਖਿਆ, ਨਾ ਇਹ ਪੰਡਿਤ ਮਹਾਰਾਜ ਦੇਖਿਆ। ਸਭ ਪੰਜਾਬੀ ਦੇ ਅਖ਼ਬਾਰਾਂ 'ਤੇ ਛਾਏ ਹੋਏ ਨੇ। ਕਿਉਂ? ਸਭ ਸਿੱਖ ਜਾਂਦੇ ਨੇ, ਸਭ ਸਿੱਖ ਜਾਂਦੇ ਨੇ। ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਣਾ ਤੇ ਪਖੰਡ ਹੈ, ਜਾਂਦੇ ਉਹਨਾਂ ਕੋਲ ਨੇ। ਮੈਂ ਗੁਰੂ ਨਾਨਕ ਦੇਵ ਜੀ ਦੇ ਦੋ ਬੋਲ ਤੁਹਾਡੇ ਸਾਹਮਣੇ ਰੱਖਦੇ ਹਾਂ ਤੇ ਫਿਰ ਅੱਗੇ ਚੱਲਾਂ ਤੇ ਸਮਾਪਤੀ ਕਰਾਂ, ਸਮਾਂ ਹੋ ਗਿਆ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਬੋਲ ਹਮੇਸ਼ਾ ਚੇਤੇ ਰੱਖਣਾ। ਭਾਈ ਰੇ ਮਤ ਕੋਈ ਜਾਣੋ ਅਵਰ ਕਿਸੀ ਕੇ ਕਿਚ ਹਾਤ ਹੈ। ਇਹ ਮੇਰੇ ਭਰਾ ਭਾਈ ਕਰਕੇ ਸੰਬੋਧਨ ਕਰਦੇ, ਮਤਾਂ ਕਿਧਰੇ ਤੁਸੀਂ ਸਮਝੋ ਕਿਸੇ ਹੋਰ ਦੇ ਹੱਥ 'ਚ ਵੀ ਕੋਈ ਸ਼ਕਤੀ ਹੈ। ਭਾਈ ਰੇ ਮਤ ਕੋਈ ਜਾਣੋ ਅਵਰ ਕਿਸੀ ਕੇ ਕਿਛ ਹਾਥ ਹੈ, ਸਭ ਕਰੇ ਕਰਾਇਆ ਜਰਾ ਮਰਾ ਤਾਪ ਸਿਰਤ ਸਾਪ, ਸਭ ਹਰ ਕੇ ਵਸ ਹੈ ਲਾਗ ਸਕੇ ਨਾ ਬਿਨ ਹਰ ਕੇ ਲਾਇਆ। ਕੁਛ ਵੀ ਹਰੀ ਤੋਂ ਬਿਨਾਂ ਪ੍ਰਾਪਤ ਨਹੀਂ ਹੁੰਦਾ, ਨਾ ਵਰ ਨਾ ਸਰਾਪ, ਨਾ ਸੁੱਖ ਨਾ ਦੁੱਖ, ਜੋ ਕੁਛ ਵੀ ਆਉਂਦਾ ਕਰਮਾਂ ਅਨੁਸਾਰ ਸਭ ਪਰਮਾਤਮਾ ਤੋਂ ਆਉਂਦਾ, ਕਿਸੇ ਤੋਂ ਕੁਛ ਨਹੀਂ ਆਉਂਦਾ। ਸਭ ਝੂਠ ਹੈ, ਸਭ ਪਖੰਡ ਹੈ। ਪਰ ਮੈਂ ਇੱਕ ਦਫ਼ਾ ਅਰਜ਼ ਕਰਦਿਆਂ, ਇੱਕ ਤੰਦਰੁਸਤ ਬੰਦੇ ਨੂੰ ਵੀ ਪੰਜ ਚਾਰ ਡਾਕਟਰ ਕਹਿ ਦੇਣ ਤੈਨੂੰ ਇਹ ਰੋਗ ਹੈ, ਤੈਨੂੰ ਇੱਕ ਰੋਗ ਹੈ, ਉਹਦਾ ਮਨ ਤੇ ਪਕੜ ਲੇਗਾ। ਇਹ ਧਾਗੇ ਤਵੀਜ਼ ਜਾਦੂ ਟੋਣੇ ਕਰਨ ਵਾਲੇ ਪਹਿਲੇ ਕਹਿੰਦੇ ਨੇ ਤੈਨੂੰ ਕੁਝ ਹੈ, ਇਹ ਗੱਲ ਹੈ, ਤੇਰੇ ਨਾਲ ਇਹ ਘਟਨਾ ਘਟਣੀ ਹੈ, ਫਿਰ ਕਹਿਣਗੇ ਆਪਾਂ ਦੂਰ ਕਰਾਂਗੇ। ਦੰਦਾ ਹੈ ਔਰ ਜਿੰਨੇ ਚਿਰ ਤੱਕ ਮਨੁੱਖ ਵਹਿਮ ਪਵਾਦ ਦੇ ਚੱਕਰ 'ਚ ਪਿਆ ਹੋਇਆ ਹੈ, ਸਮਝ ਜ਼ਿਆਦਾ ਨਹੀਂ ਹੈ, ਉਹ ਇਹਨਾਂ ਚੱਕਰਾਂ 'ਚ ਪਏਗਾ। ਗਾਲਿਬ ਕਹਿੰਦਾ, ਐ ਈਸਾ, ਇਹ ਜੋ ਤੂੰ ਅੰਧੇ ਨੂੰ ਅੱਖਾਂ ਦੇ ਦਿੱਤੀਆਂ, ਬਿਮਾਰ ਨੂੰ ਤੰਦਰੁਸਤ ਕਰ ਦਿੱਤਾ, ਮੁਰਦੇ ਨੂੰ ਜ਼ਿੰਦਾ ਕਰ ਦਿੱਤਾ, ਮੈਂ ਤੇਰੀ ਇਸ ਸਿੱਧੀ ਤੋਂ ਵੀ ਪ੍ਰਭਾਵਿਤ ਨਹੀਂ। ਇਹ ਵੀ ਬੱਚਿਆਂ ਦਾ ਤਮਾਸ਼ਾ ਹੈ, ਕੁਛ ਵੀ ਨਹੀਂ ਹੈ। ਜਿਸ ਨੂੰ ਤੂੰ ਜ਼ਿੰਦਾ ਕੀਤਾ ਉਹ ਫਿਰ ਨਹੀਂ ਮਰਿਆ, ਤੇ ਜੇ ਫਿਰ ਮਰ ਗਿਆ ਤੇ ਬੱਚਿਆਂ ਦੇ ਤਮਾਸ਼ੇ ਤੂੰ ਵੀ ਕਰਦਾ ਰਿਹਾ, ਐਵੇਂ ਖੇਡਾਂ ਖੇਡਦਾ ਰਿਹਾ ਬੱਚਿਆਂ ਦੇ ਖਿਡੌਣਿਆਂ ਦੇ ਨਾਲ, ਰਿੱਧੀ ਸਿੱਧੀ ਖਿਡੌਣਾ। ਅਕਲ ਮਹਾਨ ਹੋਵੇ, ਮਨੁੱਖ ਇਹਨਾਂ ਚੀਜ਼ਾਂ ਤੋਂ ਪ੍ਰਭਾਵਿਤ ਨਹੀਂ ਆਉਂਦਾ, ਅਕਲ ਚੋਟ ਕਰ ਜਾਂਦੀ ਹੈ, ਮਨੁੱਖ ਸਭ ਕੁਝ ਤੋਂ ਨਿਰਾਸ਼ ਹੋ ਜਾਂਦਾ ਹੈ, ਉਦਾਸ ਹੋ ਜਾਂਦਾ ਹੈ, ਜਾਂ ਫਿਰ ਸੰਸਾਰ ਚੋਟ ਕਰ ਜਾਏ, ਬਹੁਤ ਵੱਡੀ ਚੋਟ ਕਰ ਜਾਏ।
बड़ा धनाढ्य सी दिवालिया हो गए, बड़ा समर्थ सी बड़ा कमजोर हो गए, बड़ी मान प्रतिष्ठा सी बड़ी बेइज्जती हो गई, सरेआम पग ले गई। चोट खा के मनुख निराश हो सकता है, उदास हो सकता है। हुण ध्यान नाल सुनना, समाप्ति करा। निराश मनुख उदास मनुख तीन तरह का फैसला कर सकता है। उदास ते निराश भी तीन कारण करके होवेगा, शब्द चोट कर जाए, अपनी अकल चोट कर जाए, या संसार तो कोई चोट खा जाए। चोट खादा होया मनुख निराश हो जाएगा, उदास हो जाएगा। निराश ते उदास फिर तीन तरह का फैसला करेगा। इन्हों अध्यात्मी पुरुष इंज कहते हैं, आत्म क्रांति, आत्म हत्या, आत्म विस्मृति। खुद नूं बदलना, खुद नूं खत्म करना, खुद नूं भुलाना, इन्हां तिन्नां च एक काम जरूर करेगा। आत्म क्रांति, शब्द तो जिसने चोट खा दी है, आत्म क्रांति, खुद नूं बदलेगा। कहेगा, ऐ गुरु, अज तक मैं अपने ढंग नाल जीवदा रहा, हुण तेरे ढंग नाल जीवांगा। अज तक मैं अपने ढंग नाल खांदा पींदा रहा, हुण जो कुछ तू कहिंदा मैं उस तरीके नाल चला। हुण मैं अपना रहन सहन, अपनी तर्जे जिंदगी ऐ गुरु तेरे मुताबिक करांगा, जो तू कहिंदा है। इहनूं कहिंदे ने आत्म क्रांति, खुद नूं बदलना। आत्म हत्या, सुसाइड करना, खुद नूं खत्म करना। निराश हो गया, बिल्कुल उदास हो गया, हो सकता है सुसाइड कर लवे। सारी दुनिया च खुदकशी मौजूद है, इस देश च सब तो ज्यादा है। यह भी मैं अर्ज कर दिया, आंकड़े जिहड़े मैं पढ़े ने दिनवान, एक मैगजीन है भारत दे च निकल रही मंथली, उहदे च आंकड़े पढ़ के मैं दंग रह गया। सब तो शक्ति संपन्न देश अमेरिका, पर बाकी मुल्कां दे हिसाब नाल सब तो ज्यादा सुसाइड करन वाले लोग इत्थे ने, खुदकशी इत्थे करदे ने, और सब तो ज्यादा पागल भी इत्थे। गुस्ताखी माफ, क्षमा दी याचना। आत्म क्रांति करेगा, या आत्म हत्या करेगा, या आत्म विस्मृति करेगा, खुद नूं भुलाण दी कोशिश करेगा, दिन रात शराब दे नशे च रहेगा, ड्रग्स खाएगा, अपने आप नूं भुलाएगा, चेते कुछ भी ना होवे। क्यों चेते आएगा? तो निराश है, उदास है। उदासी च किस तरह रवे? सब कुछ तो निराश है, किस तरह रवे? निराश होया मनुख, उदास होया मनुख, या ते आत्म क्रांति करेगा, खुद नूं बदलेगा, या आत्म हत्या करेगा, खुद नूं खत्म करेगा, या आत्म विस्मृति करेगा, खुद नूं भुलाएगा। शब्द तो जिसनों चोट लगी है सत्संग दे च, ये आत्म हत्या नहीं करेगा, ये आत्म विस्मृति भी नहीं करेगा, ये आत्म क्रांति करेगा। ऐ गुरु, अज तक मैं अपने ढंग नाल जीवदा रहा, हुण मैं तेरे ढंग नाल जीवांगा। अज तक जिसने इस तरह का फैसला नहीं किया, शब्द ने अजे चोट नहीं की थी उसनों, ये भी मैं अर्ज करते हैं। उदास ते निराश अपनी अकल तो होया है, या संसार तो चोट खा के होया है, तो सही फैसला करन दी थां ते गलत फैसला भी कर सकता है। किसे किसे ने सही फैसला भी किया है, आत्म क्रांति में कल जिक्र करांगा, उन्हें खुद नूं बदलिया है। लेकिन ऐसा भी होंदा है, खुद नूं भुलाउण दी कोशिश करेगा, दिन रात नशे च होण, या सुसाइड करेगा, आत्महत्या करेगा, खुदकशी करेगा। जिन्हें आत्म क्रांति दी नहीं सोची, जिन्हें आत्महत्या दी नहीं सोची, जिन्हें आत्म विस्मृति दी नहीं सोची, अजे इसनूं चोट नहीं लगी, अजे ना निराश होया है, ना उदास होया। बाकी दा खुलासा मैं थोड़े सामने कल करांगा, समय दी उलंघना ना करा। दरबार साहब दे आए हुए महान कीर्तनी है, बहुत सुंदर कीर्तन करते हैं, रब्बी रस बनता है। आप समय सिर आया करो। गुरु रूप सत्संग जीओ, फतेह प्रवान करने। वाहिगुरु जी का खालसा, वाहिगुरु जी की फतेह। एक लड़ीवार विचार अंदाजन कई दिनों तो दास साहब जी के सामने रख रहे हैं। इन्हां बाणी दियां पंक्तियां नूं आधार बना के राम कली मल्ला पहला
जित दर वसें कवन दर कहिए, दरां भीतर दर कवन रहे, जिस दर कारण फिरां उदासी, सो दर कोई आए कहे। हर दर तो हर घर तो उदास होके निराश होके जिस घर दी जिस दर दी मैं तलाश कर रहा, कोई ते दसे। सतगुरु कहिंदे ने कोई ते दसे ओ दर कैसा है, ओ दर किथे है। दर घर दी व्याख्या तो पहले दास ने इस नुक्ते नू लिया, जिस दर कारण फिरां उदासी। इस तों बाद दर घर दी गल, उदास कहिंदे ने उद आसन अपने कोल बैठना। ते अपने कोल कौन बैठेगा जो सारियां तो निराश है। आसा मनसा सगल त्यागे, जगते रहे निराशा। जितने चिर तक मनुख सुखां दी डोरी दूजे नाल जोड़ी रखदा है, दूजे तो निराश नहीं आउंदा, वो फिर अपने नेड़े आउंदा भी नहीं, वो उदास नहीं आउंदा। अपनी आत्मा दे नेड़े होण तो पहले अपने मन दे नेड़े होना होंदा है, और अपने मन दे नेड़े होण तो पहले अपने तन दे नेड़े होंदा है। मनुख दूजियां दे नेड़े है, अपने तो दूर है। जिस दर कारण फिरां उदासी, निराश कौन आउंदा है। दास ने परसों अर्ज कीती सी, प्रथम सत्संगी होवे ते गुरु दा शब्द चोट कर जाए, जप रहा होवे बाणी बाणी चोट कर जाए, वाहिगुरु वाहिगुरु जप रहा होवे वाहिगुरु तीर दी तरह लगे, ये निराश हो जाएगा उदास हो जाएगा। दूसरा अपनी अकल तो चोट खावे, अकल इतनी महान कि दुनिया छोटी हो गई है, कुछ भी नहीं कुछ भी नहीं। अपनी अकल तो चोट खा के भी दुनिया विच कुछ सियाने पुरुष निराश होए ने उदास होए ने। तीसरा संसार तो ही कोई वड्डी चोट लग गई है, कोई हादसा हो गया है। छोटी दा धनहाड़ से दिवालिया हो गया, बड़ी प्रतिष्ठा से बेइज्जती हो गई है, बड़ी समर्था ते शक्ति से सब जांदी रही। इस जगत तो चोट खा के भी मनुख पूर्ण तौर ते निराश हो सकता है, जगत तो और उदास हो सकता है। हुण मैं अर्ज करा, जिहड़ा अजे तक टोटली निराश नहीं उदास नहीं, पहला ते वो कोई गहरा सत्संगी नहीं है, कोई गहराई नाल सुनदा ही नहीं है। जैसे मैं सवेरे अर्ज कीती सी, मनुख बहुत सारे धर्म ग्रंथ किताबां पढ़ लैंदा है, बड़िया बड़िया डिग्रियां हासिल कर लैंदा है, पर महाराज कहिंदे ने उतने चिर तक वह मूर्ख है जितने चिर तक सिर दे लेख नहीं पढ़दा। काया कागद मन परवाणा, सिर के लेख ना पढ़े ए आणा। पर कई पुछण लग पे, वो सिर दे लेख किवें पढ़ी है। मैं सवेरे खुलासा कीता सी, सिर दे च चलदे ने विचार, उन्हां नू वेखणा ही पढ़ना है। सिर दे च चलदी है सोचनी, उन्हों वेखणा ही पढ़ना है। सिर दे च चलदियां ने यादां, उन्हों वेखणा ही पढ़ना है। कोई नहीं वेखदा, अंदर विचार चलदे रहिंदे ने, कौन देखदा है। धन गुरु नानक देव जी महाराज कहिंदे ने, एहो मन आर सी कोई गुरमुख देखे। मन ते शीशा है, इस शीशे दे चों अपने विचारां नू कोई गुरमुख ही देखदा, हर बंदा नहीं देखदा।
ਹਰ ਬੰਦਾ ਦੂਜਿਆਂ ਨੂੰ ਦੇਖਦਾ ਰਹਿੰਦਾ, ਦੂਜੇ ਦ੍ਰਿਸ਼ ਦੂਜਿਆਂ ਨੂੰ, ਕੌਣ ਆਪਣੇ ਆਪ ਨੂੰ ਦੇਖਦਾ? ਇਸ ਵਾਸਤੇ ਸਾਹਿਬ ਕਹਿੰਦੇ ਨੇ ਇਹੋ ਮਨ ਆਰ ਸੀ ਕੋਈ ਗੁਰਮੁਖ ਦੇਖੇ। ਮਨ ਦਰਪਣ ਹੈ, ਸ਼ੀਸ਼ਾ ਹੈ, ਕੋਈ ਵਿਰਲਾ ਹੀ ਮਨੁੱਖ ਦੇਖਦਾ ਹੈ। ਹੁਣ ਮੈਂ ਅਰਜ਼ ਕਰਾਂ, ਇਹ ਦੇਖਣਾ ਹੀ ਪੜ੍ਹਨਾ ਹੈ, ਮੇਰੇ ਅੰਦਰ ਕੀ ਵਿਚਾਰ ਚੱਲਦੇ ਪਏ, ਦੇਖਦੇ ਹੀ ਪਤਾ ਚੱਲ ਜਾਏਗਾ ਕੀ ਚੱਲ ਰਿਹਾ, ਕੀ ਸੋਚਣੀ ਚੱਲਦੀ ਰਹਿੰਦੀ ਹੈ ਦਿਨ ਭਰ, ਦੇਖਦਿਆਂ ਹੀ ਪਤਾ ਚੱਲੇਗਾ। ਕੀ ਯਾਦਾਂ ਚੱਲਦੀਆਂ ਰਹਿੰਦੀਆਂ ਨੇ ਸਿਰ ਦੇ 'ਚ, ਦੇਖਦਿਆਂ ਹੀ ਪਤਾ ਚੱਲੇਗਾ। ਇਹ ਦੇਖਣਾ ਹੀ ਪੜ੍ਹਨਾ ਹੈ। ਕਾਇਆ ਕਾਗਦ ਮਨ ਪਰਵਾਣਾ, ਸਿਰ ਕੇ ਲੇਖ ਨਾ ਪੜ੍ਹੇ ਇਆਣਾ, ਉਤਨੇ ਚਿਰ ਤੱਕ ਇਹ ਇਆਣਾ ਹੈ, ਨਾਦਾਨ ਹੈ, ਭਾਵੇਂ ਕਿਤਨਾ ਪੜ੍ਹਾ ਲਿਖਾ ਹੈ, ਪਰ ਜਿਹਨੂੰ ਸਿਰ ਦੇ ਲੇਖ ਪੜ੍ਹਨ ਦੀ ਜਾਂਚ ਨਹੀਂ ਆਈ, ਇਆਣਾ ਹੈ, ਸਿਆਣਾ ਨਹੀਂ ਹੈ। ਮੈਂ ਫਿਰ ਦੁਹਰਾਵਾਂ, ਸਿਰ ਦੇ ਲੇਖ ਕੀ ਹੈ? ਜੋ ਸਿਰ ਦੇ 'ਚ ਸੋਚਣੀ ਚੱਲਦੀ ਰਹਿੰਦੀ ਹੈ ਉਹਨੂੰ ਦੇਖਣਾ ਹੀ ਪੜ੍ਹਨਾ ਹੈ। ਜੋ ਸਿਰ ਦੇ 'ਚ ਯਾਦਾਂ ਚੱਲਦੀਆਂ ਰਹਿੰਦੀਆਂ ਨੇ ਉਹਨੂੰ ਦੇਖਣਾ ਹੀ ਪੜ੍ਹਨਾ ਹੈ। ਜੋ ਸਿਰ ਦੇ 'ਚ ਵਿਚਾਰ ਚੱਲਦੇ ਰਹਿੰਦੇ ਨੇ ਇਹਨੂੰ ਦੇਖਣਾ ਹੀ ਪੜ੍ਹਨਾ ਹੈ। ਪਰ ਮਹਾਰਾਜ ਕਹਿੰਦੇ ਮਨੁੱਖ ਬੜਾ ਇਆਣਾ, ਬੜੇ ਕੁਛ ਕਿਤਾਬਾਂ ਪੜ੍ਹ ਲੈਂਦਾ ਹੈ, ਸਿਰ ਦੇ ਲੇਖ ਨਹੀਂ ਪੜ੍ਹਦਾ। ਜਦ ਸਿਰ ਦੇ ਲੇਖ ਨਹੀਂ ਪੜ੍ਹਦਾ ਤਾਂ ਆਪਣੇ ਸਿਰ ਦਾ ਪਤਾ ਵੀ ਨਹੀਂ ਚੱਲਦਾ, ਮੇਰਾ ਸਿਰ ਕੀ ਹੈ, ਕੁਛ ਵੀ ਨਹੀਂ ਪਤਾ ਚੱਲਦਾ, ਮੈਂ ਕੀ ਹਾਂ, ਕੁਛ ਵੀ ਨਹੀਂ ਪਤਾ ਚੱਲਦਾ। ਮਨੁੱਖ ਜੋ ਕੁਛ ਦਿਖਾਈ ਦੇ ਰਿਹਾ ਹੈ ਇਹ ਨਹੀਂ ਹੈ, ਮਨੁੱਖ ਦੇ ਅੰਦਰ ਜਿਹੜੇ ਵਿਚਾਰ ਚੱਲਦੇ ਨੇ ਮਨੁੱਖ ਉਹ ਹੈ। ਮਨੁੱਖ ਜੋ ਕੁਛ ਦਿਖਾਈ ਦੇ ਰਿਹਾ ਹੈ ਮਨੁੱਖ ਇਹ ਨਹੀਂ ਹੈ, ਮਨੁੱਖ ਦੇ ਅੰਦਰ ਜਿਹੜੀਆਂ ਯਾਦਾਂ ਚੱਲਦੀਆਂ ਨੇ ਮਨੁੱਖ ਉਹ ਹੈ। ਮਨੁੱਖ ਜੋ ਕੁਝ ਦਿਖਾਈ ਦੇ ਰਿਹਾ ਇਹ ਨਹੀਂ ਹੈ, ਮਨੁੱਖ ਦੇ ਅੰਦਰ ਜੋ ਸੋਚਣੀ ਚੱਲਦੀ ਰਹਿੰਦੀ ਹੈ ਮਨੁੱਖ ਉਹ ਹੈ। ਪਰ ਮਹਾਰਾਜ ਕਹਿੰਦੇ ਨੇ ਇਹ ਤਾਂ ਕੋਈ ਪੜ੍ਹਦਾ ਹੀ ਨਹੀਂ। ਕਾਇਆ ਕਾਗਦ ਮਨ ਪਰਵਾਣਾ, ਸਿਰ ਕੇ ਲੇਖ ਨਾ ਪੜ੍ਹੇ ਇਆਣਾ, ਕੌਣ ਸਿਰ ਦੇ ਲੇਖ ਪੜ੍ਹਦਾ? ਤੋ ਮੈਂ ਅਰਜ਼ ਕਰਾਂ, ਜਿਹੜੀ ਵਿਚਾਰ ਦਾਸ ਨੇ ਆਰੰਭ ਕੀਤੀ ਹੋਈ ਹੈ, ਕੋਈ ਥੋੜ੍ਹੇ ਜਿਹੜੇ ਅਭਿਆਸੀ ਸੱਜਣ ਹੋਣਗੇ ਆਪਣੇ ਨੇੜੇ ਆਉਂਦੇ ਨੇ, ਉਦਾਸ ਦਾ ਮਤਲਬ ਕੀ ਹੈ? ਉਦਾਸਣ ਆਪਣੇ ਵਿੱਚ ਬੈਠਣਾ, ਆਪਣੇ ਕੋਲ ਬੈਠਣਾ, ਆਪਣੇ ਨਾਲ ਬੈਠਣਾ, ਆਪਣੇ ਨਾਲ ਬੈਠਣਾ ਧਰਮ ਦੀ ਸਾਧਨਾ ਦਾ ਪਹਿਲਾ ਕਦਮ ਹੈ। ਪਰ ਮਨੁੱਖ ਨੂੰ ਦੂਜਾ ਚਾਹੀਦਾ, ਤੀਜਾ ਚਾਹੀਦਾ, ਚੌਥਾ ਚਾਹੀਦਾ, ਕੌਣ ਆਪਣੇ ਨਾਲ ਬੈਠਦਾ? ਹੁਣ ਕੌਣ ਆਪਣੇ ਨਾਲ ਬੈਠੇਗਾ? ਪ੍ਰਥਮ, ਬੜਾ ਗਹਿਰਾ ਸਤਸੰਗੀ ਹੋਵੇ, ਸਰੋਤਾ ਬੜਾ ਗਹਿਰਾ ਹੋਵੇ, ਸ਼ਬਦ ਸੁਣੇ ਤੇ ਸ਼ਬਦ ਤੀਰ ਦੀ ਤਰ੍ਹਾਂ ਲੱਗੇ, ਇੰਨਾ ਗਹਿਰਾ ਸਰੋਤਾ ਹੋਵੇ, ਇਤਨੀ ਗਹਿਰਾਈ ਨਾਲ ਥੋੜੇ ਹੀ ਲੋਕ ਸੁਣਦੇ ਨੇ। ਇਹ ਵੀ ਮੈਂ ਅਰਜ਼ ਕਰਾਂ, ਮੈਂ ਉਸ ਦਿਨ ਅਰਜ਼ ਕੀਤੀ ਸੀ ਸੁਰਤ ਦੇ ਅਰਥ ਤਿੰਨ ਨੇ ਸ਼ਬਦ ਦੀ ਚਾਲ ਦੇ ਮੁਤਾਬਕ। ਸੁਰਤ ਸ਼ਬਦ ਵੈਸੇ ਬਣਿਆ ਸਰਵਨ ਤੋਂ, ਸਰੋਤੇ ਤੋਂ, ਸੁਰਤ ਸੁਣਨਾ, ਸੁਰਤ ਸਮਝਣਾ, ਸੁਰਤ ਜੁੜਨਾ, ਇਹ ਤੇ ਸੁਰਤ ਦੇ ਚ ਸੁਣਦਾ ਪਿਆ, ਪਰ ਇਹਨੂੰ ਸੁਰਤ ਆ ਜਾਏਗੀ, ਸਮਝ ਆ ਜਾਏਗੀ ਜੇ ਸੁਣਦਾ ਪਿਆ। ਸੁਰਤ ਆ ਗਈ ਹੈ ਤੇ ਸੁਰਤ ਜੁੜ ਜਾਏਗੀ, ਹੁਣ ਸੁਰਤ ਦੇ ਅਰਥ ਧਿਆਨ ਧਿਆਨ ਜੁੜ ਜਾਏਗਾ। ਸੁਰਤ ਸੁਣਨਾ, ਸੁਰਤ ਸਮਝਣਾ, ਸੁਰਤ ਜੁੜਨਾ, ਇਹਨਾਂ ਅਰਥ ਨੇ। ਤੋ ਪਹਿਲਾ ਤੇ ਸੁਰਤ ਹੈ, ਇਹਨੂੰ ਉਪਨਿਸ਼ਦਾਂ ਦੇ ਰਿਸ਼ੀ ਜੀ ਕਹਿੰਦੇ ਨੇ ਸੁਰਤਵਾ ਧਰਮੰਗ ਵਿਜਾਨਾਥੀ। ਧਰਮ ਦਾ ਪਹਿਲਾ ਕਦਮ, ਧਰਮ ਦੀ ਪ੍ਰਾਪਤੀ ਸੁਣਨ ਨਾਲ ਆਉਂਦੀ ਹੈ, ਵੇਖਣ ਨਾਲ ਨਹੀਂ। ਸੁਣੀਏ ਦੇ ਉੱਤੇ ਚਾਰ ਪੌੜੀਆਂ ਨੇ ਗੁਰੂ ਨਾਨਕ ਦੇਵ ਜੀ। ਨਾਨਕ ਭਗਤਾਂ ਸਦਾ ਵਿਗਾਸ, ਸੁਣੀਏ ਦੁੱਖ ਪਾਪ ਕਾ ਨਾਸ। ਕੀਰਤਨ ਸੁਣਨ ਜਾ ਰਿਹਾ ਜੀ, ਮੈਂ ਪਾਠ ਸੁਣਨ ਜਾ ਰਿਹਾ, ਗੱਲਾਂ ਹੀ ਨੇ। ਕੌਣ ਸੁਣਦਾ? ਅੰਤਰ ਪਿਆਸ ਉਠੀ ਪ੍ਰਭ ਕੇਰੀ, ਸੁਣ ਗੁਰ ਬਚਨ ਮਨ ਤੀਰ ਲਗਈਆ। ਇਹ ਸੁਣਨਾ ਹੁੰਦਾ। ਤੋ ਹੁਣ ਮੈਂ ਅਰਜ਼ ਕਰਾਂ, ਬੜਾ ਗਹਿਰਾ ਸਰੋਤਾ ਹੋਵੇ
ਤੇ ਗੁਰੂ ਦਾ ਸ਼ਬਦ ਚੋਟ ਕਰ ਜਾਏ ਉਦਾਸ ਹੋ ਜਾਏਗਾ, ਨਿਰਾਸ਼

ਇੱਕ ਤਾਂ ਸ਼ਬਦ ਅਸੀਂ ਸੁਣੇ ਨੇ ਕਿ ਮੈਨੂੰ ਜੀਵਨ ਵਿੱਚੋਂ ਉਹ ਆਤਮਕ ਜੀਵਨ ਮਿਲਿਆ ਅਤੇ ਮੇਰਾ ਮਨ ਸਤਿਗੁਰੂ ਦੇ ਪ੍ਰੇਮ ਦੇ ਵਿੱਚ ਭਿੱਜ ਗਿਆ। ਇੱਕ ਭਾਈ ਸਾਹਿਬ ਪੜ੍ਹ ਕੇ ਗਏ, ਅਬ ਮੋਹਿ ਜੀਵਨ ਪਦਵੀ ਪਾਈ। ਉਂਝ ਜੇ ਅਸੀਂ ਸੰਸਾਰੀ ਤੌਰ 'ਤੇ ਜ਼ਿੰਦਗੀ ਦੇ ਜੀਵਨ ਦੇ ਅਰਥ ਕਰੀਏ, ਸਾਡਾ ਜਨਮ ਹੋਇਆ ਅਤੇ ਮਰਨ ਤੱਕ ਦਾ ਜਿਹੜਾ ਫਾਸਲਾ ਹੈ ਉਹਨੂੰ ਅਕਸਰ ਆਪਾਂ ਜੀਵਨ ਕਹਿ ਦਿੰਦੇ ਹਾਂ। ਗੁਰਮੁਖੋ ਥੋੜ੍ਹਾ ਧਿਆਨ ਦਿਆ ਜੇ, ਉਹਨੂੰ ਆਪਾਂ ਕਹਿੰਦੇ ਹਾਂ ਜੀਵਨ। ਉਸ ਵਿੱਚ ਅਸੀਂ ਬੰਦੇ ਦੀਆਂ ਬਾਹਰਮੁਖੀ ਸਹੂਲਤਾਂ ਨੂੰ ਦੇਖ ਕੇ ਫਿਰ ਉਹਦੇ ਜੀਵਨ ਦੀ ਵਿਆਖਿਆ ਕਰਦੇ ਹਾਂ। ਜਿਸ ਕੋਲ ਪਦਵੀ ਚੰਗੀ, ਜਿਸ ਪਾਸ ਧਨ ਦੌਲਤ ਬਹੁਤ, ਅਸੀਂ ਸ਼ਬਦ ਵਰਤਦੇ ਹਾਂ ਜ਼ਿੰਦਗੀ ਜੀਵਨ ਤਾਂ ਇਸ ਬੰਦੇ ਦਾ ਹੈ। ਜਿਸ ਬੰਦੇ ਕੋਲ ਕੰਗਾਲਤਾ ਹੈ, ਉਹਦੀ ਲੋੜਾਂ ਦੀ ਪੂਰਤੀ ਵੀ ਨਹੀਂ ਹੋ ਰਹੀ, ਆਪਾਂ ਕਹਿੰਦੇ ਹਾਂ ਇਹ ਕੋਈ ਜ਼ਿੰਦਗੀ ਥੋੜ੍ਹਾ ਜੀ ਰਿਹਾ, ਇਹ ਤਾਂ ਨਰਕ ਭੋਗ ਰਿਹਾ ਹੈ। ਮੈਂ ਆਪ ਨੂੰ ਇੱਕ ਬੇਨਤੀ ਕਰਾਂਗਾ, ਗੁਰਬਾਣੀ ਵਿੱਚ ਜੀਵਨ ਦਾ ਨਾਮ ਸਹੂਲਤਾਂ ਨਹੀਂ, ਜੀਵਨ ਦਾ ਨਾਮ ਪਦਾਰਥਾਂ ਦਾ ਇਕੱਠਾ ਹੋਣਾ ਨਹੀਂ। ਸੱਚ ਇਹ ਵੇ ਬਾਣੀ ਨੇ ਇੱਕ ਨਿਰਣਾ ਕੀਤਾ ਹੈ, ਇੱਕ ਪਾਸੇ ਬੰਦੇ ਕੋਲ ਜ਼ਿੰਦਗੀ ਦੀ ਹਰ ਸਹੂਲਤ ਹੈ, ਦੂਜੇ ਪਾਸੇ ਬੰਦੇ ਦੇ ਕੋਲ ਤਨ ਢੱਕਣ ਵਾਸਤੇ ਬਸਤਰ ਵੀ ਪਾਟੇ ਹੋਏ ਨੇ। ਪਰ ਦੋਨਾਂ ਦੀ ਬਾਹਰਮੁਖੀ ਜ਼ਿੰਦਗੀ ਦੇਖੋ ਅਤੇ ਜ਼ਮੀਨ ਅਸਮਾਨ ਦਾ ਫਰਕ ਹੈ। ਜੇ ਤੁਸੀਂ ਰੂਹਾਨੀਅਤ ਦੇ ਤੌਰ 'ਤੇ ਦੇਖੋ, ਝੌਂਪੜੀ ਵਿੱਚ ਰਹਿਣ ਵਾਲੀ ਜ਼ਿੰਦਗੀ ਦਾ ਮੁਕਾਬਲਾ ਮਹੱਲਾਂ ਵਿੱਚ ਰਹਿਣ ਵਾਲਾ ਬਾਦਸ਼ਾਹ ਦਾ ਜੀਵਨ ਨਹੀਂ ਕਰ ਸਕਦਾ। ਥੋੜ੍ਹਾ ਸੌਖਾ ਹੋ ਜਾਏਗਾ ਬਾਣੀ ਦਾ ਸਹਾਰਾ ਲਿਆ। ਇਹ ਦੋ ਪੌੜੀਆਂ ਨੇ ਜੀ, ਕਿਉਂਕਿ ਜੋ ਭਾਈ ਸਾਹਿਬ ਨੇ ਕਿਹਾ ਮੈਂ ਥੋੜ੍ਹਾ ਜਿਹਾ ਅਰਜ਼ ਕਰਕੇ ਜਾਣੀ ਹੈ। ਇਹ ਇੱਕ ਵਕਤੇ ਦੀ ਕਮਜ਼ੋਰੀ ਹੁੰਦੀ ਹੈ, ਕਮਜ਼ੋਰੀ ਕਹਿ ਲਓ ਜਾਂ ਪਰਮਾਤਮਾ ਦਾ, ਜਿਹੜਾ ਚੀਜ਼ ਬੋਲੀ ਜਾਂਦੀ ਹੈ ਨਾ ਉਹਦਾ ਅੰਦਰ ਉਸ ਵਕਤ ਚੁੰਬਕ ਬਣਿਆ ਹੁੰਦਾ ਬੁਲਾਰੇ ਦਾ। ਜੋ ਕੁਝ ਬੋਲਿਆ ਜਾਂਦਾ ਬਦੋ ਬਦੀ ਉਹਦੇ ਅੰਦਰ ਦਾ ਜਿਹੜਾ ਮਨ ਹੈ ਉਹਨਾਂ ਖਿਆਲਾਂ ਨੂੰ ਆਕਰਸ਼ਿਤ ਕਰਦਾ ਅਤੇ ਉਹ ਬੰਦਾ ਬੋਲਣ ਤੋਂ ਬਿਨਾਂ ਨਹੀਂ ਰਹਿ ਸਕਦਾ। ਉਹਦੇ ਅੰਦਰ ਆਲਰੇਡੀ ਉਹ ਖਜ਼ਾਨਾ ਪਿਆ ਹੁੰਦਾ ਹੈ। ਫਿਰ ਅਰਸੋਂ ਇੱਕ ਬਾਣੀ 'ਚ ਪੌੜੀ ਆਉਂਦੀ ਹੈ, ਬੜੇ ਸੌਖੇ ਅਰਥ ਨੇ ਜੀ, ਸੁੰਦਰ ਸੇਜ ਅਨੇਕ ਸੁੱਖ। ਯਾਦ ਰੱਖਿਓ ਇੱਥੇ ਸੁੱਖ ਸ਼ਬਦ ਆਇਆ, ਨਾਲ ਅਨੇਕ ਆਇਆ ਹੈ। ਇਸ ਸੁੱਖ ਦਾ ਸੰਬੰਧ ਉਹ ਸੁੱਖ ਨਹੀਂ ਕਿ ਸਿਮਰੋ ਸਿਮਰ ਸਿਮਰ ਸੁੱਖ ਪਾਵੋ, ਇਹ ਸੁੱਖ ਬਾਹਰ ਦਾ ਹੈ, ਅਨੇਕ ਸੁੱਖ। ਹੁਣ ਅਨੇਕ ਸੁੱਖ ਵਿੱਚ ਕੀ ਕੁਝ ਅੱਗੇ ਗੁਰੂ ਜੀ ਗਿਣਤੀ ਕਰਦੇ ਆ, ਸੁੰਦਰ ਸੇਜ ਅਨੇਕ ਸੁੱਖ, ਰਸ ਭੋਗਣ ਪੂਰੇ, ਗ੍ਰਹਿ ਸੋਇਨ ਚੰਦਨ ਸੁਗੰਧ, ਮਲਾਏ ਮੋਤੀ ਹੀਰੇ, ਮਨ ਇੱਛੇ ਸੁਖ ਮਾਣ ਦਾ ਕਿਛ ਨਾਏ ਵਸੂਰੇ, ਸੋ ਪ੍ਰਭ ਚਿੱਤ ਨਾ ਆਵੀ ਬਿਸ਼ਟ ਆ ਕੇ ਕੀਰੇ। ਹੁਣ ਇਸ ਤੁਕ ਨੂੰ ਫਿਰ ਧਿਆਨ ਨਾਲ ਸੁਣਿਓ, ਅਨੇਕ ਸੁੱਖ ਵਿੱਚ ਉਹਦੇ ਘਰ ਬਹੁਤ ਚੰਗਾ ਹੈ, ਉਹਦੀ ਸੇਜ ਬੜੀ ਸੋਹਣੀ ਹੈ, ਉਹਦੇ ਘਰ ਵਿੱਚ 36 ਪ੍ਰਕਾਰ ਦੇ ਭੋਜਨ ਨੇ ਜੀ, ਕੱਪੜੇ ਦੀ ਕਮੀ ਨਹੀਂ, ਭੋਜਨ ਦੀ ਕਮੀ ਨਹੀਂ, ਰਹਿਣ ਦੀ ਕਮੀ ਨਹੀਂ, ਨੌਕਰਾਂ ਚਾਕਰਾਂ ਦੀ ਕੋਈ ਕਮੀ ਨਹੀਂ। ਪਰ ਗੁਰੂ ਅਰਜਨ ਦੇਵ ਕਹਿੰਦੇ ਨੇ ਲੋਕੋ ਇਹ ਅਸਲ 'ਚ ਜ਼ਿੰਦਗੀ ਨਹੀਂ, ਉਸ ਨੂੰ ਪਰਮਾਤਮਾ ਦਾ ਨਾਮ ਚੇਤੇ ਨਹੀਂ ਆਉਂਦਾ, ਉਹਦੀ ਜ਼ਿੰਦਗੀ ਇੱਕ ਗੰਦਗੀ ਦੇ ਕੀੜੇ ਤੋਂ ਵੱਧ ਕੋਈ ਜ਼ਿੰਦਗੀ ਨਹੀਂ। ਹੁਣ ਮੈਨੂੰ ਕੋਈ ਪੁੱਛੇ, ਪਦਾਰਥਵਾਦੀ ਤਾਂ ਕਹੇਗਾ ਵੀ ਇਹ ਖੰਡਨ ਕਰ ਦਿੱਤਾ, ਕਿਉਂਕਿ ਜੀਵਨ ਕਿਸੇ ਹੋਰ ਚੀਜ਼ ਦਾ ਨਾਮ ਹੈ। ਮਹਾਰਾਜ ਜੀ ਨੇ ਕਿਹਾ ਕਿ ਸੁੰਦਰ ਸੇਜ ਅਨੇਕ ਸੁੱਖ, ਰਸ ਭੋਗਣ ਪੂਰੇ, ਗ੍ਰਹਿ ਸੋਇਨ ਚੰਦਨ ਸੁਗੰਧ, ਲਾਏ ਮੋਤੀ ਹੀਰੇ, ਮਨ ਇੱਛੇ ਸੁਖ ਮਾਣ ਦਾ ਕਿਛ ਨਾਏ ਵਸੂਰੇ, ਸੋ ਪ੍ਰਭ ਚਿੱਤ ਨਾ ਆਵਈ ਬਿਸ਼ਟ ਆ ਕੇ ਕੀਰੇ, ਬਿਨ ਹਰ ਨਾਮ ਨਾ ਸ਼ਾਂਤ ਹੋਏ ਕਿਤ ਬਿਦ ਮਨ ਧੀਰੇ। ਨਾਮ ਤੋਂ ਬਿਨਾਂ ਥੋੜ੍ਹਾ ਜ਼ਿੰਦਗੀ ਹੈ ਜੀ। ਹੁਣ ਇਸ ਦੇ ਬਰਾਬਰ ਬਿਲਕੁਲ ਦੂਸਰੀ ਪੌੜੀ ਇਹਦੇ ਵਿਪਰੀਤ ਹੈ, ਕਿਉਂਕਿ ਇਹਦੀ ਮੈਂ ਜ਼ਿਆਦਾ ਡਿਟੇਲ 'ਚ ਗੱਲ ਨਹੀਂ ਕਰਾਂਗਾ। ਇਹਦੇ ਵਿੱਚ ਮਹਿਲ ਦਾ ਪਦਾਰਥਾਂ ਜ਼ਿਕਰ ਕੀਤਾ। ਹੁਣ ਇਹਦੇ ਵਿਪਰੀਤ ਇੱਕ ਪੌੜੀ ਹੈ ਜਿਹੜੀ ਅਸਲੀ ਜ਼ਿੰਦਗੀ ਹੈ, ਪਰ ਸੰਸਾਰੀ ਜੀਵਨ ਉੱਤੇ ਕੁਛ ਵੀ ਨਜ਼ਰ ਨਹੀਂ ਆ ਰਿਹਾ। ਉਹ ਪੌੜੀ ਹੈ ਬਸਤਾ ਟੁੱਟੀ ਝੁੰਪੜੀ, ਚੀਰ ਸਭ ਛਿੰਨਾ। ਫਿਰ ਮੇਰੀ ਬੇਨਤੀ ਸੁਣੋ, ਜਿਹਨੂੰ ਮੈਂ ਜੀਵਨ ਮੰਨ ਰਿਹਾ, ਗੁਰਬਾਣੀ ਕਹਿੰਦੀ ਅਸਲ 'ਚ ਉਹ ਜੀਵਨ ਨਹੀਂ, ਜਿਹਨੂੰ ਆਪਾਂ ਕਹਿੰਦੇ ਹਾਂ ਵੀ ਇਹਦੀ ਕਾਹਦੀ ਜ਼ਿੰਦਗੀ ਕੱਖਾਂ ਦੀ ਕੁੱਲੀ 'ਚ ਕੱਢ ਦਿੱਤੀ। ਸੱਚ ਇਹ ਵੇ ਗੁਰੂ ਕਹਿੰਦਾ ਜੇ ਨਾਮ ਚੇਤੇ ਆਉਂਦਾ ਤਾਂ ਝੌਂਪੜੀ 'ਚ ਰਹਿਣ ਵਾਲਾ ਵੀ ਸ਼ਹਿਨ ਸ਼ਾਹ ਹੈ। ਇਹਦਾ ਮਤਲਬ ਕਿ ਜ਼ਿੰਦਗੀ ਦਾ ਅਰਥ ਕੁਝ ਹੋਰ ਹੈ। ਫਿਰ ਅਰਥ ਸੁਣਿਓ, ਬਸਤਾ ਮੈਂ ਅਰਥ ਨਹੀਂ ਕਰ ਰਿਹਾ, ਬਸਤਾ ਦਾ ਅਰਥ ਵਸਦਾ ਹੋਵੇ, ਝੁੰਪੜੀ ਸ਼ਬਦ ਲੱਭਣਾ ਸੌਖਾ ਹੈ, ਝੋਪੜੀ। ਬਸਤਾ ਟੁੱਟੀ ਝੁੰਪੜੀ, ਚੀਰ ਸਭ ਛਿੰਨਾ, ਉਸਦੇ ਕੱਪੜੇ ਵੀ ਪਾਟੇ ਹੋਣ,
ਤੇ ਉਧਰ ਅਸੀਂ ਪੜ੍ਹ ਕੇ ਆਏ ਸੁੰਦਰ ਸੇਜ ਅਨੇਕ ਸੁਖ ਰਸ ਭੋਗਣ ਪੂਰੇ, ਬਸਤਾ ਟੁੱਟੀ ਚੁੰਪੜੀ ਚੀਰ ਸਭ ਛਿੰਨਾ, ਜਾਤ ਨਾ ਪਤ ਨਾ ਆਦਰੋ ਉਦਿਆਨ ਪਰਮਿੰਨਾ, ਮਿੱਤਰ ਨਾ ਇੱਠ ਤਨ ਰੂਪਹੀਨ, ਕਿਚ ਸਾਂਕ ਨਾ ਸਿੰਨਾ। ਕੋਈ ਉਹਦਾ ਮਿੱਤਰ ਨਹੀਂ, ਕੋਈ ਉਹਦਾ ਰਿਸ਼ਤੇਦਾਰ ਨਹੀਂ। ਸੱਚ ਇਵੇਂ ਨਾ ਕੋਈ ਉਹਦੀ ਜਾਤ, ਨਾ ਕੋਈ ਗੋਤ, ਉਹਨੂੰ ਕੁਛ ਵੀ ਨਹੀਂ ਜਾਣਦਾ। ਮਿੱਤਰ ਨਾ ਇੜ੍ਹ ਤਾਂ ਰੂਪਹੀਣ, ਕਿ ਛਾਕ ਨਾ ਸਿੰਨਾ। ਪਰ ਗੁਰੂ ਜੀ ਕਹਿੰਦੇ ਰਾਜਾ ਸਗਲੀ ਇਹ ਹੈ ਜੀਵਨ, ਰਾਜਾ ਸਗਲੀ ਸ੍ਰਿਸ਼ਟ ਕਾ ਹਰ ਨਾਮ ਮਨ ਭਿੰਨਾ। ਜਿਹੜਾ ਕੱਖਾਂ ਦੀ ਕੁੱਲੀ 'ਚ ਝੌਂਪੜੀ 'ਚ ਰਹਿ ਕੇ ਪਰਮੇਸ਼ਵਰ ਦੇ ਨਾਮ ਨੂੰ ਚੇਤੇ ਰੱਖਦਾ ਨਾ, ਯਾਦ ਰੱਖਿਓ ਉਦੋਂ ਵੱਡਾ ਜੀਵਨ ਕਿਸਦਾ ਹੈ। ਰਾਜਾ ਸਗਲੀ ਸ੍ਰਿਸ਼ਟ ਕਾ ਹਰ ਨਾਮ ਮਨ ਭਿੰਨਾ, ਤਿਸ ਕੀ ਧੂੜ ਮਨ ਉਧਰੈ ਪ੍ਰਭ ਹੋਏ ਸੋ ਪ੍ਰਸੰਨਾ। ਮੈਂ ਇੱਕ ਉਦਾਹਰਨ ਦਿੰਦਾ ਹੁੰਦਾ, ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਵੇਲੇ ਇੱਕ ਦਰਬਾਰ ਸਾਹਿਬ ਦੇ ਕੀਰਤਨੀ ਹੋਏ ਨੇ ਦੀ ਬਹੁਤ ਕਮਾਲ ਦੇ, ਸ਼੍ਰੀਮਾਨ ਭਾਈ ਸਾਹਿਬ ਭਾਈ ਮਨਸਾ ਸਿੰਘ ਜੀ, ਕਈਆਂ ਨੇ ਮਨਸਾ ਸਿੰਘ ਲਿਖੇ, ਜਿਸ ਗ੍ਰੰਥ ਨੂੰ ਮੈਂ ਸਰੋਤ ਬਣਾ ਕੇ ਗੱਲ ਕਰ ਰਿਹਾ। ਅਸਲ 'ਚ ਇੱਕ ਪੰਜਾਬੀ 'ਚ ਗੁਰਮੁਖੀ 'ਚ ਗ੍ਰੰਥ ਹੈ ਜੀ, ਬਹੁਮੁੱਲੇ ਇਤਿਹਾਸਿਕ ਲੇਖ, ਕਿਉਂਕਿ ਜਿਹੜੇ ਲਿਟਰੇਚਰ ਨਾਲ ਸੰਬੰਧ ਰੱਖਦੇ ਨੇ ਉਹਨਾਂ ਨੂੰ ਪਤਾ ਹੈ। ਮੈਂ ਪਰਸੋਂ ਵੀ ਕਿਹਾ ਸੀ ਕਿ ਚੇਤੇ ਰੱਖਿਓ ਜਿੰਨਾ ਕੁਝ ਆਪਾਂ ਪੜ੍ਹਨੇ ਪਿਆ ਨਾ, ਅਗਾਂਹ ਸਾਡੇ ਨਿਆਣਿਆਂ ਨੇ ਕੀ ਪੜ੍ਹਨਾ ਹੈ ਜੀ, ਕਿਉਂਕਿ ਜਿੰਨਾ ਜਿਸ ਲਿਪੀ ਸਾਡੇ ਗ੍ਰੰਥ ਨੇ ਉੱਧਰ ਤਾਂ ਆਪਾਂ ਪਿੱਠ ਕਰਕੇ ਬਹਿ ਗਏ, ਗੁਰਮੁਖੀ ਆਪਾਂ ਪੜ੍ਹਨੀ ਨਹੀਂ ਜਾਣਦੇ। ਅੰਗਰੇਜ਼ੀ ਵਾਲਾ ਪਤਾ ਨਹੀਂ ਕਿਸ ਢੰਗ ਨਾਲ ਪਰੋਸ ਕੇ ਮੈਨੂੰ ਇਤਿਹਾਸ ਦੇ ਅਤੇ ਮੇਰਾ ਸਿਧਾਂਤ ਦੇਵੇ, ਕਿਉਂਕਿ ਜੇ ਖੁਦ ਬਾਣੀ ਪੜ੍ਹਾਂਗੇ ਨਾ ਤਾਂ ਬਾਣੀ ਵਿੱਚ ਮੇਰਾ ਮਨ ਹੋ ਸਕਦਾ ਆਲਸੀ ਹੋਵੇ, ਵਕਾਰੀ ਹੋਵੇ, ਗੁਰਬਾਣੀ ਵਿੱਚ ਕੋਈ ਮਿਲਾਵਟ ਨਹੀਂ, ਅੱਜ ਨਹੀਂ ਕੱਲ੍ਹ ਨਹੀਂ ਦੇਰ ਸਵੇਰ ਮੇਰੇ ਮਨ ਨੂੰ ਸਮਝ ਜ਼ਰੂਰ ਪੈ ਜਾਏਗੀ, ਕਿਉਂਕਿ ਜਿਹਨੂੰ ਮੈਂ ਪੜ੍ਹਨਾ ਪਿਆ ਇਹਦੇ ਵਿੱਚ ਮਿਲਾਵਟ ਕੋਈ ਨਹੀਂ। ਉਹ ਗ੍ਰੰਥ ਦਾ ਨਾਮ ਹੈ ਬਹੁਮੁੱਲੇ ਇਤਿਹਾਸਿਕ ਲੇਖ। ਕਰਮ ਸਿੰਘ ਹਿਸਟੋਰੀਅਨ ਬਹੁਤ ਵੱਡੇ ਸਾਡੇ ਇਤਿਹਾਸਕਾਰ ਹੋਏ ਨੇ ਜੀ, ਉਸ ਬੰਦੇ ਨੇ ਜੋ ਕੁਝ ਇਕੱਠਾ ਕੀਤਾ ਉਸ ਗ੍ਰੰਥ ਵਿੱਚ ਇੱਕ ਉਦਾਹਰਨ ਹੈ ਕਿ ਭਾਈ ਮਨਸਾ ਸਿੰਘ ਜਦੋਂ ਕੀਰਤਨ ਕਰਦੇ ਨੇ ਕਿ ਦਰਬਾਰ ਸਾਹਿਬ ਦੀ ਪ੍ਰਕਰਮਾ ਵਿੱਚ ਤਿਲ ਸੱਟਣ ਨੂੰ ਥਾਂ ਨਹੀਂ ਸੀ ਹੁੰਦੀ, ਜਿਹੜੀ ਛੋਟੀ ਪ੍ਰਕਰਮਾ ਹੈ, ਕਿਉਂਕਿ ਦੋ ਪ੍ਰਕਰਮਾ ਨੇ ਨਾ, ਇੱਕ ਵੱਡੀ ਹੈ ਜਿਹੜੀ ਸਰੋਵਰ ਦੀ ਹੈ ਅਤੇ ਛੋਟੀ ਹੈ ਜਿਹੜੀ ਸਿਰ ਮੰਦਰ ਦੇ ਦੁਆਲੇ ਹੈ, ਹਰਿਮੰਦਰ ਦੇ ਦੁਆਲੇ। ਕਿਸੇ ਨੇ ਸ਼ੇਰੇ ਪੰਜਾਬ ਨੂੰ ਦੱਸ ਦਿੱਤਾ ਕਿ ਤੁਹਾਡਾ ਰਾਜ ਭਾਗ ਹੈ ਦਰਬਾਰ ਸਾਹਿਬ ਕੀਰਤਨ ਕਰਨ ਵਾਲਾ ਇੱਕ ਸਿੱਖ ਜਿਹਦੇ ਘਰ ਵਿੱਚ ਬਰਤਨ ਵੀ ਮਿੱਟੀ ਦੇ ਨੇ। ਸ਼ੇਰੇ ਪੰਜਾਬ ਲਾਹੌਰ ਤੋਂ ਚੱਲਿਆ, ਉਹਨੇ ਹਾਥੀ ਦੀ ਸਵਾਰੀ ਕੀਤੀ ਅਤੇ ਖੋਦੇ ਦੇ ਵਿੱਚ ਉਹ ਸੋਨੇ ਦੀਆਂ ਮੋਹਰਾਂ ਦੀਆਂ ਥੈਲੀਆਂ ਲੈ ਕੇ ਆਇਆ। ਚਿੱਤ ਵਿੱਚ ਸੀ ਮੈਂ ਭਾਈ ਮਨਸਾ ਸਿੰਘ ਦੇ ਘਰ ਜਾਵਾਂਗਾ, ਪੈਸੇ ਵੀ ਦਿਆਂਗਾ, ਜੋ ਕੁਛ ਮੇਰੇ ਕੋਲ ਸਰਦਾ ਪੁੱਜਦਾ ਮੈਂ ਬਹੁਤ ਸੇਵਾ ਕਰਾਂਗਾ। ਜਦੋਂ ਸ਼ੇਰੇ ਪੰਜਾਬ ਇਹਦੇ ਘਰ ਵੱਲ ਹਾਥੀ 'ਤੇ ਆ ਰਿਹਾ ਅਤੇ ਉਹਦੇ ਵਿੱਚ ਵਿਦਵਾਨ ਲਿਖਦਾ ਭਾਈ ਮਨਸਾ ਸਿੰਘ ਨੇ ਆਪਣੇ ਘਰ ਦਾ ਦਰਵਾਜ਼ਾ ਬੰਦ ਕਰ ਦਿੱਤਾ, ਬੂਹੇ ਬੰਦ ਕਰ ਦਿੱਤੇ। ਉਹ ਸਾਹਮਣੇ ਬਾਹਰ ਖਲੋਤੇ ਆਵਾਜ਼ ਦਿੰਦੇ ਕਿ ਦਰਵਾਜ਼ਾ ਖੋਲੋ, ਐਲ ਕਰ ਕਹਿੰਦੇ ਤੁਹਾਨੂੰ ਮਹਾਰਾਜ ਸਾਹਿਬ ਮਿਲਣ ਆਏ ਨੇ। ਪਤਾ ਭਾਈ ਮਨਸਾ ਸਿੰਘ ਨੂੰ ਵੀ ਲੱਗ ਗਿਆ ਵੀ ਕੁਝ ਦੇਣ ਆਏ ਨੇ। ਉਹਨਾਂ ਕਿਹਾ ਮੈਂ ਦਰਵਾਜ਼ਾ ਨਹੀਂ ਖੋਲਣਾ। ਉਹਨਾਂ ਫਿਰ ਸ਼ੇਰੇ ਪੰਜਾਬ ਬੋਲੇ ਮੈਂ ਚਾਹੁੰਦਾ ਕਿ ਤੁਸੀਂ ਗੁਰੂ ਰਾਮਦਾਸ ਦੇ ਕੀਰਤਨੀ ਹੋ, ਮਿੱਟੀ ਦੇ ਬਰਤਨਾਂ ਵੀ ਤੁਸੀਂ ਖਾਣਾ ਪਕਾਉਂਦੇ ਹੋ, ਆ ਕੱਚੇ ਜੇ ਮਕਾਨ 'ਚ ਰਹਿੰਦੇ ਹੋ। ਅੱਗੋਂ ਉਸ ਭਾਈ ਮਨਸਾ ਸਿੰਘ ਦਾ ਉੱਤਰ ਸੀ ਇਹ ਮਿੱਟੀ ਦੇ ਕੱਚੇ ਬਰਤਨ ਨਹੀਂ, ਇਹਨਾਂ ਕੱਚੇ ਬਰਤਨਾਂ ਵਿੱਚ ਰੋਟੀ ਖਾ ਕੇ ਜਿਹੜੀ ਮੈਂ ਗੁਰੂ ਰਾਮਦਾਸ ਦੀ ਸਿਫਤ ਕਰਨਾ, ਸੱਚ ਇਵੇਂ ਇਹਦੇ ਬਰਾਬਰ ਲਾਹੌਰ ਦਾ ਤਖ਼ਤ ਵੀ ਨਹੀਂ ਕਰ ਸਕਦਾ, ਇਹਦੀ ਬਰਾਬਰੀ ਨਹੀਂ ਕੋਈ ਕਰ ਸਕਦਾ। ਉਹਨਾਂ ਕਿਹਾ ਮੈਂ ਕੋਈ ਤੁਹਾਨੂੰ ਦੇਣਾ ਚਾਹੁੰਦਾ। ਕਹਿਣ ਲੱਗੇ ਮੈਂ ਦਰਵਾਜ਼ਾ ਤਾਂ ਹੀ ਬੰਦ ਕੀਤਾ ਸੀ, ਤੁਸੀਂ ਮਹਾਰਾਜੇ ਹੋ ਸਾਡੇ, ਉਹ ਬਾਹਰ ਮੁਖੀ, ਮੈਂ ਨਹੀਂ ਚਾਹੁੰਦਾ ਗੁਰੂ ਰਾਮਦਾਸ ਤੋਂ ਬਿਨਾਂ ਮੇਰੇ ਘਰ 'ਚ ਕੋਈ ਦੇਣ ਆਵੇ, ਮੈਂ ਤਲੀ ਅੱਡਾਂ। ਉਹਨਾਂ ਫਿਰ ਤੁਰਦਿਆਂ ਕਿਹਾ ਤੁਸੀਂ ਦੋ ਕਹੋਗੇ ਭਾਈ ਜੀ, ਜੋ ਕਹੋਗੇ ਮੈਂ ਸੇਵਾ ਕਰਨ ਨੂੰ ਤਿਆਰ ਹਾਂ। ਉਹਨਾਂ ਕਿਹਾ ਕੰਮ ਕਰੋ, ਤੁਸੀਂ ਹਰਿਮੰਦਰ ਸਾਹਿਬ ਚੱਲਿਓ, ਮੇਰੀ ਅਰਦਾਸ ਕਰਿਓ ਕਿ ਮਰਦੇ ਦਮ ਤੱਕ ਮਨਸਾ ਸਿੰਘ ਨੂੰ ਕਦੇ ਵੀ ਕਿਸੇ ਬਾਦਸ਼ਾਹ ਦੀ ਮੁਥਾਜੀ ਨਾ ਕਰਨੀ ਪਏ, ਮੈਨੂੰ ਆਪਣੇ ਕੀਰਤਨ ਦੀ ਦਾਤ ਬਖਸ਼ਿਓ। ਇਹ ਸਾਖੀ ਵਿੱਚ ਲਿਖੀ ਹੈ। ਸ਼ੇਰੇ ਪੰਜਾਬ ਲਾਹੌਰ ਤੱਕ ਦਰਬਾਰ 'ਚ ਬੈਠਾ, ਉੱਥੇ ਉਹ ਵਿਦਵਾਨ ਲਿਖਦਾ ਜਦੋਂ ਭਾਈ ਮਨਸਾ ਸਿੰਘ ਦਾ ਜ਼ਿਕਰ ਚੱਲਿਆ ਅਤੇ ਸ਼ੇਰੇ ਪੰਜਾਬ ਕਹਿੰਦਾ ਜਿਨ੍ਹਾਂ ਨੂੰ ਮੈਂ ਨਹੀਂ ਚਾਹੁੰਦਾ ਉਹ ਮੇਰੇ ਪਿੱਛੇ ਤੁਰੇ ਫਿਰਦੇ ਆ, ਜਿਨ੍ਹਾਂ ਨੂੰ ਮੈਂ ਚਾਹੁੰਦਾ ਉਹ ਮੇਰੇ ਵਾਸਤੇ ਦਰਵਾਜ਼ੇ ਬੰਦ ਕਰ ਦਿੰਦੇ ਆ। ਮੈਂ ਆਪ ਜੀ ਨੂੰ ਇੱਕ ਬੇਨਤੀ ਕਰਾਂਗਾ, ਆਹ ਜਿਹੜਾ ਜੀਵਨ ਅਸੀਂ ਜੀ ਰਹੇ ਇਸ ਤੋਂ ਅੱਗੇ ਕੋਈ ਜੀਵਨ ਹੈ?
क्योंकि अज भाई साहब ने जो चित की गल की भाई बरियाम सिंह ने ध्यान दी की सची मुची मेरा मन उधर ही मुड़ गया। ये चित दे अर्थ की ने बड़ी वड्डियां घटनावां तब्दील हो रही हैं। असल च गुरमुखो जीवन कह बंदगी महाराज ने कहा मरणंग बिसरणंग हर गोबिंद है जीवनंग हर नाम त्याहुन है आखा जीवां विसरह मर जाऊं। सच ए वे जदों परमात्मा चेते आउंदा है एदू वड्डी जिंदगी कोई नहीं परमात्मा भुल जाए तो प्यारे मौत के। भाई साहब ने शब्द पढ़िया जदों साहिब नितानिया का तान आए न जाई थिर सदा गुर शब्दी सच जान। पहला ये रहाओ दियां तुकां दे अर्थ लै लईए फिर आपां देखांगे सारी ये गल। थोड़ा जिहा आप टिका बख्शो कि चेते विच किन्नी वड्डी ताकत है। हुण इहना उदाहरण दित्ती मैं फोन कर लगा ते मैनू फोन आ गया तुसीं कदी देखोगे तुहाडी जिंदगी च वापरिया होणा। एक खिंद भी एकागर हो के किसी पुत्तर नूं धी नूं मित्तर नूं चेते करो तुसीं फुरना बणांदे हो इक्को दम उहदा कोई ना कोई मैसेज तुहाडे कोल आ जांदा। ਉਹ ਕਿਹੜੀ ਤਾਕਤ ਹੈ ਜਿਹੜਾ ਅਦ੍ਰਿਸ਼ਟ ਕੰਮ ਕਰਦੀ ਹੈ ਤਾਂ ਸਿਰਫ ਫੋਨ ਨੇ। ਤੇ ਪਿਆਰਿਓ ਜਿਨ੍ਹਾਂ ਦੇ ਚਿੱਤ ਵਿੱਚ ਰੱਬ ਪਹੁੰਚਦਾ ਇਹਨਾਂ ਦੇ ਮੈਸੇਜ ਤਾਂ ਰੱਬ ਦੀ ਦਰਗਾਹ ਵੀ ਜਾਂਦੇ। ਥੋੜ੍ਹਾ ਜਿਹਾ ਇਹਨੂੰ ਮੈਂ ਅਰਜ਼ ਕਰਨੀ ਚਾਹੁੰਦਾ। ਹੁਣ ਉੱਥੇ ਜਦੋਂ ਇਹ ਪਾਠ ਕੀਤਾ ਜਾ ਰਿਹਾ ਸੀ ਸਾਹਿਬ ਨਿਤਾਣਿਆ ਕਾ ਤਾਨ ਮੇਰਾ ਮਾਲਕ ਜਿਨ੍ਹਾਂ ਦਾ ਕੋਈ ਤਾਕਤ ਨਹੀਂ ਕੋਈ ਤਾਨ ਨਹੀਂ ਉਹਨਾਂ ਨਿਰ ਆਸਰਿਆਂ ਦਾ ਆਸਰਾ ਹੈ। ਨਿਤਾਣਿਆਂ ਦਾ ਮਤਲਬ ਜਿਸ ਕੇ ਪਾਸ ਕੋਈ ਤਾਨ ਨਹੀਂ ਕੋਈ ਤਾਕਤ ਨਹੀਂ ਕੋਈ ਬਲ ਨਹੀਂ ਕੁਛ ਵੀ ਨਹੀਂ। ਸਾਹਿਬ ਨਿਤਾਣਿਆ ਕਾ ਤਾਨ ਆਏ ਨਾ ਜਾਈ ਇਹ ਨਾ ਸ਼ਬਦ ਦੋਨਾਂ ਪਾਸੇ ਲੱਗੇਗਾ ਦਿਲੀ ਦੀਪਕ ਹੈ। ਆਏ ਨਾ ਜਾਈ ਇਹਦਾ ਅਰਥ ਹੈ ਨਾ ਉਹ ਆਉਂਦਾ ਹੈ ਅਤੇ ਨਾ ਉਹ ਜਾਂਦਾ ਹੈ ਇਹਦਾ ਮਤਲਬ ਨਾ ਜੰਮਦਾ ਅਤੇ ਨਾ ਮਰਦਾ। ਫਿਰ ਅੱਗੇ ਥਿਰ ਸਦਾ ਉਹ ਸਦੀਵ ਰਹਿਣ ਵਾਲਾ ਹੈ। ਗੁਰਮੁਖੋ ਨਾ ਆਇਆ ਅਤੇ ਨਾ ਜਾਣਾ ਉਹ ਥਿਰ ਹੈ। ਗੁਰੂ ਅਰਜਨ ਦੇਵ ਜੀ ਸਾਨੂੰ ਕਿਵੇਂ ਸਮਝ ਪਏ? ਕਹਿਣ ਲੱਗੇ ਗੁਰ ਸ਼ਬਦੀ ਸੱਚ ਜਾਣ। ਜੇ ਇਸ ਸੱਚੇ ਵਾਹਿਗੁਰੂ ਬਾਰੇ ਤੂੰ ਪਹਿਚਾਣ ਰੱਖਣੀ ਹੈ ਤੇ ਗੁਰੂ ਦੇ ਸ਼ਬਦ ਦਾ ਅਭਿਆਸ ਕਰ। ਸ਼ਬਦ ਹੀ ਦੱਸਦਾ ਹੈ ਕਿ ਸਾਹਿਬ ਨਿਤਾਣਿਆਂ ਕਾ ਤਾਨ ਹੈ। ਇਹ ਭਾਈ ਸਾਹਿਬ ਨੇ ਵਾਰ ਵਾਰ ਪੜ੍ਹਿਆ ਤੇ ਮੈਨੂੰ ਮੈਂ ਬਟਨੀ ਨਹੀਂ ਕਰ ਰਿਹਾ, ਮੈਨੂੰ ਖੁਸ਼ੀ ਹੈ ਕਿ ਦੋ ਦਿਨ ਮੈਂ ਕਥਾ ਸ਼ਾਮ ਨੂੰ ਕੀਤੀ। ਭਾਵੇਂ ਸ਼ਬਦ ਮਹਿੰਗੇ ਸਨ ਪਰ ਤੁਸੀਂ ਜਿੰਨੀ ਇਕਾਗਰਤਾ ਨਾਲ ਸੁਣਿਆ। ਮੈਂ ਜਦੋਂ ਮਹਿੰਗੇ ਸ਼ਬਦ ਦੀ ਕਥਾ ਸੰਗਤ ਇਕਾਗਰਤਾ ਨਾਲ ਸੁਣੇ ਨਾ ਫਿਰ ਚਿੱਤ ਕਰਦਾ ਹੋਰ ਮਿਹਨਤ ਕਰੀਏ ਜੇ ਸੰਗਤ ਨੇ ਸਾਨੂੰ ਰਿਜ਼ਕ ਦਿੱਤਾ। ਕਿਉਂਕਿ ਵਿੱਚ ਸੰਗਤ ਹਰ ਪ੍ਰਵਸ ਹੈ ਜੀ, ਕੋਈ ਇੱਕ ਬੰਦਾ ਨਹੀਂ। ਹੁਣ ਇਹ ਸ਼ਬਦ ਹੈ ਕਿ ਪਰਮੇਸ਼ਵਰ ਨਿਤਾਣਿਆਂ ਦਾ ਤਾਣ ਜਿਸ ਦਾ ਕੋਈ ਬਲ ਨਹੀਂ। ਇਹ ਇਸ ਤੁਕ ਨੂੰ ਸਮਝਣ ਤੋਂ ਬਿਨਾਂ ਅਰਥ ਨਹੀਂ ਸਮਝ ਪੈਣੇ। ਫਿਰ ਅਰਥ ਸੁਣਿਓ, ਰਹਾਉ ਦੀਆਂ ਤੁਕਾਂ ਨੇ ਨਾ ਸਾਹਿਬ ਨਿਤਾਣਿਆਂ ਕਾ ਤਾਣ ਜਿਹਦੀ ਕੋਈ ਤਾਕਤ ਨਹੀਂ ਪਰਮਾਤਮਾ ਉਨੀ ਤਾਕਤ ਹੈ। ਹੁਣ ਭਾਈ ਸਾਹਿਬ ਨੇ ਸ਼ੁਰੂ ਕੀਤਾ, ਤੁਸੀਂ ਨਾਲ ਪੜ੍ਹਦੇ ਪਏ ਸੀ ਬੀਬੀਆਂ ਭੈਣਾਂ ਸਾਰੇ ਵੀਰ, ਹੈ ਜਾ ਕੋ ਮੁਸ਼ਕਲ ਅੱਤ ਬਣੇ। ਧਿਆਨ ਨਾਲ ਸੁਣੀ ਜਾਓ ਮੇਰੀ ਬੇਨਤੀ, ਜਾ ਕਾ ਦਰ ਤੇ ਜਿਸ ਨੂੰ ਇੱਥੇ ਸ਼ਬਦ ਮੁਸ਼ਕਲ ਹੈ ਪਰ ਜਦੋਂ ਪਰਸ਼ੀਅਨ ਵਿੱਚ ਆਪਾਂ ਇਹਨੂੰ ਪੜ੍ਹਾਂਗੇ ਤੇ ਉੱਥੇ ਲਫ਼ਜ਼ ਮੁਸ਼ਕਿਲ ਉਹ ਉੱਥੇ ਸਿਆਰੀ ਲਾਵਾਂਗੇ ਇਸ ਤਰ੍ਹਾਂ, ਪਰ ਆਪਾਂ ਉਹ ਵੀ ਪੜ੍ਹਨਾ ਜੋ ਲਿਖਿਆ। ਜਾ ਕੋ ਮੁਸ਼ਕਲ ਅੱਤ ਬਣੇ, ਇਹਦਾ ਅਰਥ ਹੈ ਕਿਸੇ ਬੰਦੇ ਦੇ ਉੱਤੇ ਇੰਨੀ ਵਿਪਤਾ ਆ ਜਾਏ, ਇੰਨੀ ਮੁਸੀਬਤ ਆ ਜਾਏ, ਇੰਨੀ ਮੁਸ਼ਕਲ ਅੱਤ ਬਣੇ ਦਾ ਅਰਥ ਹੈ ਜਿੱਥੇ ਬਸ ਹੱਦਾਂ ਖਤਮ ਹੋ ਜਾਣ। ਅੱਤ ਦਾ ਅਰਥ ਹੁੰਦਾ ਜਿੱਥੇ ਕੋਈ ਚਾਰਾ ਨਹੀਂ ਰਹਿ ਗਿਆ। ਫਿਰ ਬੇਨਤੀ ਸੁਣਿਓ, ਅੱਤ ਦਾ ਅਰਥ ਜਿੱਥੇ ਸੀਮਾ ਆ ਗਈ, ਇੰਨਾ ਦੁੱਖ ਮਿਲਿਆ ਕਿ ਸੱਚੀ ਮੁੱਚੀ ਕਿ ਇਦੋਂ ਵੱਡਾ ਕੁਝ ਨਹੀਂ ਹੋ ਸਕਦਾ। ਜਾ ਕੋ ਮੁਸ਼ਕਲ ਅੱਤ ਬਣੇ, ਜਦੋਂ ਮੁਸ਼ਕਲ ਹੋ ਗਈ ਢੋਈ ਕੋਏ ਨਾ ਦੇ। ਢੋਈ ਦਾ ਅਰਥ ਸਮਝਦੇ ਆ ਨਾ ਜੀ, ਉਹਨੂੰ ਕੋਈ ਵੀ ਆਪਣੇ ਘਰ ਵਿੱਚ ਸ਼ਰਨ ਦੇਣ ਨੂੰ ਤਿਆਰ ਨਹੀਂ। ਢੋਈ ਦਾ ਲਫ਼ਜ਼ ਹੀ ਅਰਥ ਇਉਂ ਕਰ ਲਈਏ, ਉਹਨੂੰ ਆਪਣੇ ਘਰ ਵਿੱਚ ਆਪਣੇ ਕੋਲ ਕੋਈ ਸ਼ਰਨ ਦੇਣ ਨੂੰ ਤਿਆਰ ਨਹੀਂ, ਕੋਈ ਰੱਖਣ ਨੂੰ ਤਿਆਰ ਨਹੀਂ। ਮਹਾਰਾਜ ਕਹਿੰਦੇ ਜਾ ਕੋ ਮੁਸ਼ਕਲ ਅੱਤ ਬਣੇ ਢੋਈ ਕੋਏ ਨਾ ਦੇ। ਅੱਗੇ ਲਾਗੂ ਹੋਏ ਦੁਸ਼ਮਨਾਂ, ਲਾਗੂ ਹੋਏ ਦਾ ਅਰਥ ਚੜ ਕੇ ਆ ਗਏ, ਉਸ ਬੰਦੇ ਉੱਤੇ ਦੁਸ਼ਮਣ ਵੀ ਵਿਰੋਧ ਕਰਨ ਵਾਸਤੇ ਆ ਗਏ। ਇੱਕ ਵਿਚਾਰਾ ਘਰ ਦੀ ਮੁਸ਼ਕਲ ਵਿੱਚ ਪਿਆ ਹੈ, ਮੁਸੀਬਤ 'ਚ, ਦੂਜੇ ਪਾਰੇ ਦੁਸ਼ਮਣਾਂ ਕਿਆ ਹੁਣ ਫਸ ਗਿਆ, ਹੁਣ ਇਹਨੂੰ ਰਗੜ ਕੇ ਰੱਖ ਦਿਓ। ਲਾਗੂ ਹੋਏ ਦੁਸ਼ਮਣਾਂ, ਅਗਲੀ ਸੱਟ ਹੋਰ ਕੀ ਵੱਜ ਗਈ, ਵੇਖੋ ਸੱਟ 'ਤੇ ਸੱਟ ਵੱਜ ਰਹੀ ਹੈ ਮੇਰੀ ਗੱਲ। ਜਿਨ੍ਹਾਂ ਨਾਲ ਵਾਪਰਦੀ ਉਹਨਾਂ ਨੂੰ ਪੁੱਛ ਕੇ ਦੇਖਿਓ, ਇੱਕ ਮੁਸ਼ਕਲ ਬਣ ਗਈ ਹਾਂ। ਦੂਜੀ ਗੱਲ, ਜਿਹੜੇ ਵਿਰੋਧੀ ਸਨ ਉਹਨਾਂ ਕਿਹਾ ਅੱਜ ਕਮਜ਼ੋਰ ਹੋ ਗਿਆ, ਅੱਜ ਰਗੜ ਦਿਓ। ਇਸ 'ਤੇ ਹੀ ਕਹਿੰਦੇ ਆ ਨਾ, ਅੱਜ ਡਿੱਗਦਾ ਪਿਆ, ਅੱਜ ਬਸ ਮਲ ਦਿਓ ਇਹਨੂੰ। ਜਾਂ ਕੋ ਮੁਸ਼ਕਲ ਅੱਤ ਬਣੇ ਢੋਈ ਕੋਏ ਨਾ ਦੇ, ਲਾਗੂ ਹੋਏ ਦੁਸ਼ਮਣਾਂ,
ਅਗਲੀ 60 ਪਰਿਵਾਰ ਦੇ ਜੀ ਮਾਰ ਗਏ, ਜਿਹੜੇ ਖੂਨ ਦੇ ਰਿਸ਼ਤੇ ਸਨ ਬੇਈਮਾਨ ਉਹ ਵੀ ਉਦਣ ਧੋਖਾ ਦੇ ਗਏ। ਵੇਖੋ ਸੱਟ ਤੇ ਸੱਟ ਵੱਜ ਰਹੀ ਹੈ ਨਾ, ਜਦੋਂ ਇਹੋ ਜਿਹੀ ਮੁਸੀਬਤ ਪੈਂਦੀ, ਯਾਦ ਰੱਖਿਓ ਦੁਸ਼ਮਣ ਵੀ ਆ ਜਾਂਦੇ ਆ, ਮੁਸ਼ਕਲ ਵੀ ਆ ਜਾਂਦੀ ਹੈ, ਅਤੇ ਜਿਨ੍ਹਾਂ ਨਾਲ ਖੂਨ ਦੇ ਰਿਸ਼ਤੇ ਹੁੰਦੇ ਆ ਪਿਆਰਿਓ, ਯਾਦ ਰੱਖਿਓ ਉਹ ਵੀ ਦਰਵਾਜ਼ੇ ਬੰਦ ਕਰ ਜਾਂਦੇ। ਜਾਂ ਕੋ ਮੁਸ਼ਕਲ ਅਤ ਬਣੇ ਢੋਈ ਕੋਈ ਨਾ ਦੇ, ਲਾਗੂ ਹੋਏ ਦੁਸ਼ਮਣਾ ਸਾਕ ਪੇ, ਭੱਜ ਗਏ ਸਾਰੇ ਜੀ, ਕੋਈ ਫੋਨ ਤੱਕ ਨਹੀਂ ਚੁੱਕਦਾ। ਸੱਚ ਇਹ ਹਕੀਕਤ ਹੈ, ਲਾਗੂ ਹੋਏ ਦੁਸ਼ਮਣਾ ਸਾਕ ਪੀ ਭੱਜ ਖਲੇ ਸਭੋ ਭੱਜੈ ਆਸਰਾ। ਅੱਜ ਤੱਕ ਕਮਿਊਨਿਟੀ 'ਚ ਜਾਂ ਸਮਾਜ ਵਿੱਚ ਜਿਨ੍ਹਾਂ ਲੋਕਾਂ ਨਾਲ ਮਿੱਤਰਤਾ ਸੀ, ਆਪਾਂ ਭਲਾ ਕਰਦੇ ਰਹੇ, ਸੋਚਦੇ ਸਾਂ ਔਖੇ ਵੇਲੇ ਕਦੀ ਕੰਮ ਆਉਣਗੇ, ਕਹਿਣ ਲੱਗੇ ਸਮਾਜ ਦਾ ਇੱਕ ਇੱਕ ਆਸਰਾ ਟੁੱਟ ਗਿਆ, ਹੁਣ ਕੀ ਕਰੇ ਬੰਦਾ। ਇੱਕ ਤੁਹਾਡੇ ਕੋਲ ਮੇਰੇ ਕੋਲ ਬੜੀ ਵੱਡੀ ਤਾਕਤ ਹੈ, ਉਸ ਤਾਕਤ 'ਤੇ ਮੈਂ ਥੋੜ੍ਹੇ ਜਿਹੇ ਜਿੰਨੀ ਕੁ ਮੈਨੂੰ ਸਮਝ ਪਈ ਮੈਂ ਅਖੌਮੇ 'ਚ ਨਹੀਂ ਕਹਾਂਗਾ, ਮੇਰੇ ਕੋਲ ਵੀ ਹੈ ਤੁਹਾਡੇ ਕੋਲ ਵੀ ਹੈ, ਉਹ ਤਾਕਤ ਕਿਤੇ ਅੰਤਲੇ ਸਮੇਂ ਗੁਰੂ ਵੱਲ ਤੁਰ ਪਈ ਨਾ, ਇਸ ਸਾਰੀ ਜ਼ਿੰਦਗੀ ਦੇ ਅਰਥ ਬਦਲ ਜਾਣਗੇ। ਫਿਰ ਸੁਣੋ, ਲਾਗੂ ਹੋਏ ਦੁਸ਼ਮਣਾ ਸਾਕ ਪੇ ਭੱਜ ਖਲੇ ਸਭੋ ਭੱਜੈ ਆਸਰਾ, ਚੂਕੈ ਸਭ ਅਸਰਾਓ, ਸਾਰੀ ਠਾਰ ਖਤਮ ਹੋ ਗਈ। ਗੁਰੂ ਅਰਜਨ ਦੇਵ ਕਹਿੰਦੇ ਘਬਰਾ ਨਾ, ਮੈਨੂੰ ਪਤਾ ਤੇਰੇ 'ਤੇ ਮੁਸ਼ਕਲ ਆ ਗਈ, ਦੁਸ਼ਮਣ ਆ ਗਏ, ਤੇਰੇ ਮਿੱਤਰ ਛੱਡ ਗਏ, ਤੈਨੂੰ ਕੋਈ ਘਰ 'ਚ ਰੱਖਣ ਨੂੰ ਤਿਆਰ ਨਹੀਂ, ਤੇਰੇ ਕੋਲ ਕੋਈ ਤਾਕਤ ਨਹੀਂ, ਤੈਨੂੰ ਰੱਬ ਨੇ ਇੱਕ ਅੰਤਕਰਨ ਦਿੱਤਾ, ਉਹਦੇ ਵਿੱਚ ਚਿੱਤ ਇੱਕ ਐਨਰਜੀਕ ਹੈ, ਤੂੰ ਆਪਣੇ ਚਿੱਤ ਵਿੱਚ ਕਰਤੇ ਪੁਰਖ ਨੂੰ ਚੇਤੇ ਰੱਖੀ, ਤੈਨੂੰ ਤੱਤੀ ਵਾਹ ਨਹੀਂ ਲੱਗਣ ਦਾ। ਮੈਂ ਥੋੜ੍ਹਾ ਜਿਹਾ ਫਿਰ ਆਪ ਨੂੰ ਮੈਂ ਇਹ ਤੁੱਕ ਲੈ ਲਈ ਹੈ, ਜਾਂ ਕੋ ਮੁਸ਼ਕਲ ਅਤ ਬਣੇ ਢੋਈ ਕੋਈ ਨਾ ਦੇ, ਲਾਗੂ ਹੋਏ ਦੁਸ਼ਮਣਾ ਸਾਕ ਪੇ ਭੱਜ ਖਲੇ ਸਭੋ ਭੱਜੈ ਆਸਰਾ, ਚੂਕੈ ਸਭ ਉਸਰਾਓ, ਚਿੱਤ ਆਵੈ। ਹਾਂ, ਇੱਕ ਦਾ ਪਾਠ ਉਸ ਹੈ, ਇਹ ਊੜਾ ਖੁੱਲ੍ਹਾ ਜੀ, ਉਸ ਨਹੀਂ ਹੈਗਾ। ਚਿੱਤ ਆਵੈ ਉਸ ਪਾਰ ਬ੍ਰਹਮ ਲੱਗੈ ਨਾ ਤੱਤੀ ਵਾਹ, ਜੇ ਉਸ ਵੇਲੇ, ਉਸ ਵੇਲੇ ਕਿਉਂ ਕਿਹਾ, ਫਿਰ ਸੁਣੋ।

ਵਾ ਆਪਣੇ ਸਿੱਖ ਦੀ ਇੱਜ਼ਤ ਰੱਖ ਲਈਏ ਵੀ ਰੱਬ ਦੇ ਘਰ ਵੀ ਸੁਣਿਆ ਜਾਂਦਾ। ਮੈਂ ਥੋੜ੍ਹਾ ਜਿਹਾ ਆਪ ਨੂੰ ਬੇਨਤੀ ਕਰਾਂਗਾ, ਤੁਸੀਂ ਸੁਣੋ ਚਿੱਤ ਕੀ ਹੈ। ਚਿੱਤ ਆਵੇ ਉਸ ਪਾਰ ਬ੍ਰਹਮ। ਪਰਸੋਂ ਸ਼ਾਮ ਆਪਾਂ ਕਥਾ ਕਿਹੜੀ ਕੀਤੀ ਸੀ ਜੀ? ਕੱਲ੍ਹ ਨਹੀਂ, ਪਰਸੋਂ। ਤੁਹਾਨੂੰ ਚੇਤਾ ਹੈ ਨਾ? ਮੈਂ ਫਿਰ ਚੇਤੇ ਕਰਾ ਦੇਣਾ। ਤੁਸੀਂ ਇਹ ਨਾ ਕਿਹਾ ਭਾਈ ਪਿੰਦਰ ਪਾਸ ਮਾਸਟਰ ਬਣ ਕੇ ਐਤਕੀ ਪੁੱਛਦਾ ਰਿਹਾ ਮੈਨੂੰ, ਕਿਉਂਕਿ ਤੁਸੀਂ ਭੈਣ ਜੀ ਕਿੱਥੋਂ ਆਉਂਦੇ ਆ? ਇਹ ਆਨਲਾਈਨ ਕਲਾਸ ਚੱਲਦੀਆਂ ਨੇ ਸਾਰੀਆਂ, ਕੁਝ ਖੱਟੀਏ। ਉਦਣ ਆਪਾਂ ਕਥਾ ਕੀਤੀ ਸੀ, ਮਨ ਰਾਮ ਨਾਮਾ ਬੇਦੀ ਅਲੇ ਜੈਸੇ ਕਨਕ ਕਲਾ ਚਿਤ ਮਾਂਡੀ ਅਲੇ ਆਨੀ ਲੇ ਕੁੰਭ। ਪਰਸੋਂ ਰਾਤ ਆਨੀ ਲੇ ਕੁੰਭ ਭਰਾਈ ਲੇ ਉਦਕ ਰਾਜ ਕੁਵਾਰ ਪੁਰੰਦਰੀ ਹਨ ਆਲੀ ਲੇ ਕਾਗਦ ਕਾਟੀ ਲੇ ਗੁੱਡੀ। ਤੁਹਾਨੂੰ ਜਿੰਨਾ ਹਾਜ਼ਰੀ ਭਰੀ ਪਤਾ ਹੋਣਾ ਇਸ ਚੀਜ਼ ਦਾ। ਬੇਨਤੀ ਹੈ, ਹੁਣ ਇਹ ਚਿੱਤ ਕੀ ਚੀਜ਼ ਹੈ ਜੀ? ਇਹ ਸਾ ਚਾਰਾਂ ਪਦਿਆਂ ਵਿੱਚ ਚਿੱਤ ਆਉਣਾ। ਚਿੱਤ ਆਵੇ ਉਸ ਪਾਰ ਮਨ ਲੱਗਿਆ ਨਾ ਤੱਤੀ ਵਾਹੋ, ਚਿੱਤ ਆਵੇ ਉਸ ਪਾਰ ਮਨ ਤਨ ਮਨ ਸ਼ੀਤਲ ਹੋਏ, ਚਿੱਤ ਹੋਵੇ ਆਵੇ ਉਸ ਪਾਰ ਬ੍ਰਹਮ ਤਾਂ ਨਿਚਲ ਹੋਵੇ ਰਾਜ। ਇਹ ਚਿੱਤ ਕੀ ਚੀਜ਼ ਹੈ? ਥੋੜ੍ਹਾ ਧਿਆਨ ਨਾਲ ਸੁਣਿਓ, ਇਹ ਆਪ ਜੀ ਰੋਜ਼ ਪੜ੍ਹਦੇ ਹੋ, ਮੈਂ ਵੀ ਪੜ੍ਹਨਾ। ਇਹ ਸ਼ਰਮ ਖੰਡ ਦਾ ਜਿਹੜਾ ਪੌੜੀ ਹੈ ਨਾ, ਉਹਦੇ ਵਿੱਚ ਇੱਕ ਜ਼ਿਕਰ ਹੁੰਦਾ, ਤਿੱਥ ਹੈ ਘੜੀਆ ਸੁਰਤ ਮਤ ਮਨ ਬੁੱਧ। ਹਾਲਾਂਕਿ ਵਿਦਾਂਤ ਅਨੁਸਾਰ ਸਾਡੇ ਇਸ ਸਰੀਰ ਵਿੱਚ ਜਿਹਨੂੰ ਆਪ ਜੀ ਹਿੰਦੀ 'ਚ ਅੰਤਸ਼ਾਕਰਨ ਕਹਿੰਦੇ ਹੋ, ਅਸੀਂ ਪੰਜਾਬੀ ਵਿੱਚ ਇਹਨੂੰ ਅੰਤਹਿਕਰਨ ਕਹਿੰਦੇ ਹਾਂ। ਜੇ ਵਿਦਾਂਤੀ ਕਿਸੇ ਨੂੰ ਪੁੱਛੋ, ਉਹ ਬੋਲੇਗਾ ਚੁਤਿਸ਼ਠੇ। ਇਹਦਾ ਅਰਥ ਹੈ ਕਿ ਚਾਰਾਂ ਦਾ ਜੋੜ। ਉਹ 'ਚ ਕਿਹਾ ਜਾਂਦਾ ਮਨ ਬੁੱਧ ਚਿੱਤ ਅਤੇ ਹੰਕਾਰ। ਇਹ ਜਿਹੜਾ ਮੈਂ ਪੜ੍ਹਿਆ ਤਿੱਥਾ ਘੜੀ, ਇਹ ਤੇ ਚਾਰੇ ਚੀਜ਼ਾਂ ਹੀ ਨੇ ਭਾਈ ਸਾਹਿਬ। ਭਾਈ ਕਾਨ ਸਿੰਘ ਨਾਭਾ ਨੇ ਮਤ ਦਾ ਅਰਥ ਜਿਹੜਾ ਉਹ ਹੰਕਾਰ ਨਾਲ ਕੀਤਾ, ਮਮਤਵ ਵਿੱਚ ਬੁੱਧੀ ਵੀ ਆਇਆ, ਸੁਰਤ ਸੁਰਤ ਦਾ ਅਰਥ ਚਿੱਤ ਨਾਲ ਕੀਤਾ। ਉਹ ਕਹਿੰਦੇ ਗੁਰਮਤ ਦਾ ਅੰਤਹਿਕਰਨ ਇਹ ਵੇ। ਚਿੱਤ ਕੀ ਹੈ? ਮਨ, ਮਨ ਕੀ ਚੀਜ਼ ਹੈ ਜੀ? ਪਤਾ ਸਭ ਨੂੰ ਮਨ ਟਿਕਦਾ ਨਹੀਂ, ਮਨ ਬੜਾ, ਮਨ ਮੇਰਾ ਨਹੀਂ ਮੰਨਦਾ। ਨਹੀਂ ਪਿਆਰਿਓ, ਮਨ ਸਿਰਫ ਪਰਮਾਤਮਾ ਨੇ ਉਹ ਸ਼ਕਤੀ ਰੱਖੀ ਹੈ ਜਿਹੜੀ ਰਾਗ ਨੂੰ, ਦਵੈਸ਼ ਨੂੰ, ਸੁੱਖ ਨੂੰ, ਦੁੱਖ ਨੂੰ, ਉਹ ਸੌਖਾ ਕਹਿ ਲਾਂ ਜੀ, ਸੰਕਲਪੋ ਵਿਕਲਪੋ ਵਾ ਮਨੋ। ਵਿਦਾਂਤ ਕਹਿੰਦਾ ਜਿਹੜਾ ਸੰਕਲਪ ਵਿਕਲਪ ਪੈਦਾ ਕਰਨ ਵਾਲੀ ਐਨਰਜੀ ਹੈ, ਵਿਚਾਰਾਂ ਦੀ ਪੋਰਟਲੀ ਦਾ ਨਾਮ ਹੀ ਮਨ ਹੈ। ਵਿਚਾਰ ਬਦਲ ਜਾਣ ਅਤੇ ਆਚਾਰ ਬਦਲ ਜਾਂਦਾ। ਇਹੀ ਕਾਰਨ ਬਾਹਰਮੁਖੀ ਸੰਗਤ ਤਾਂ ਕੀਤੀ ਜਾਂਦੀ ਹੈ ਕਿ ਬੰਦੇ ਦੇ ਖਿਆਲ, ਬੰਦੇ ਦੇ ਵਿਚਾਰ ਬਦਲ ਜਾਣ। ਪਿਆਰਿਓ, ਇੱਥੋਂ ਤੱਕ ਮਾਪੇ ਪਾਲਦੇ ਨੇ, ਜਦੋਂ ਨਿਆਣੇ ਦੇ ਵਿਚਾਰ ਬਦਲ ਜਾਣ ਤਾਂ ਜਨਮ ਦੇਣ ਵਾਲੇ ਮਾਪਿਆਂ ਨੂੰ ਵੀ ਛੱਡ ਕੇ ਭੱਜ ਜਾਂਦਾ ਹੈ। ਵਿਚਾਰ ਹੀ ਬਦਲੇ ਨਾ, ਸਰੀਰ ਥੋੜ੍ਹਾ ਬਦਲੇ। ਅਤੇ ਜੇ ਕਿਤੇ ਉਹੀ ਵਿਚਾਰ ਬਦਲ ਜਾਣ ਤਾਂ ਪਿਛਾਂ ਮੁੜ ਕੇ ਆਉਂਦਾ, ਨਹੀਂ ਮੈਂ ਜ਼ਿੰਦਗੀ 'ਚ ਗਲਤੀ ਕਰ ਲਈ, ਕਿਉਂਕਿ ਥੋਟ ਮਨ ਹੈ, ਖਿਆਲ ਹੈ। ਹੁਣ ਚਿੱਤ ਕੀ ਚੀਜ਼ ਹੈ? ਇਸ ਨੂੰ ਫਿਰ ਬੇਨਤੀ ਸੁਣਿਓ, ਕਿਉਂਕਿ ਉਦਣ ਅਸੀਂ ਪੜ੍ਹਿਆ ਸੀ। ਮੈਂ ਬਾਹਰੋਂ ਗੱਲਾਂ ਕਰ ਰਿਹਾ ਭਗਤ ਨਾਮਦੇਵ ਜੀ, ਮੈਂ ਬਾਹਰੋਂ ਗੱਲਾਂ ਕਰ ਰਿਹਾ ਪਰ ਮੇਰਾ ਚਿੱਤ ਉਹਦੇ ਵਿੱਚ ਲੱਗਾ ਹੈ। ਮੈਂ ਕੱਲ੍ਹ ਵੀ ਕਿਹਾ, ਆਪ ਜੀ ਹੁਣ ਬੈਠੇ ਹੋ, ਤੁਹਾਡੇ ਤੁਰ ਅੰਦਰ ਇਸ ਮਨ ਤੋਂ ਅੱਗੇ ਜਿਹੜਾ ਜੁੜਿਆ ਹੈ ਨਾ, ਉਹਨੂੰ ਚੇਤਨਾ ਚਿੱਤ ਕਹਿੰਦੇ ਹਾਂ। ਚਿੱਤ ਉਹ ਸਟੋਰਕ ਹੈ ਜਿਹਦੇ ਵਿੱਚ ਦੁਨੀਆਂ ਭਰ ਦਾ ਜੋ ਕੁਝ ਵਾਪਰਿਆ, ਆਉਣ ਵਾਲਾ ਕਿਸੇ ਮਹਾਂਪੁਰਖ ਨੂੰ ਪਤਾ, ਦੁਨੀਆਂ ਭਰ 'ਚ ਕਿਸੇ ਬੰਦੇ ਨੂੰ ਪੁੱਛੋ, ਅੱਜ ਤੋਂ ਲੈ ਕੇ ਜੋ ਜਨਮ ਤੱਕ ਮੇਰੀ ਧਿਆਨ 'ਚ ਵਾਪਰਿਆ, ਮੇਰੇ ਨਾਲ ਕਰਮ ਵਾਪਰੇ ਨੇ, ਉਹ ਚਿੱਤ ਵਿੱਚ ਸਟੋਰ ਹੋਏ ਪਏ ਆ। ਫਿਰ ਅਰਜ਼ ਹੈ, ਜਦੋਂ ਉਹ ਚਿੱਤ ਵਿੱਚੋਂ ਖਿਆਲ ਨਿਕਲਦੇ ਨੇ, ਉਹੀ ਐਗਜ਼ਾਇਟੀ ਨੂੰ ਮੈਂ ਉਦਣ ਕਹਿ ਰਿਹਾ ਸਾਂ, ਉਹੀ ਡਿਪਰੈਸ਼ਨ ਨੂੰ, ਇੱਥੋਂ ਤੱਕ ਉਹ ਹੀ ਬਿਮਾਰੀ ਨੂੰ ਜਨਮ ਦਿੰਦੇ ਨੇ ਉਹ ਖਿਆਲ। ਜਦੋਂ ਭੈੜਾ ਖਿਆਲ ਆਉਂਦਾ ਹੈ, ਬੰਦਾ ਕੰਬਣ ਲੱਗ ਪੈਂਦਾ ਹੈ, ਕੋਈ ਐਕਸੀਡੈਂਟ ਹੋਇਆ ਹੋਵੇ, ਕਿਸੇ ਆਪਣੇ ਪਿਆਰੇ ਦੀ ਮੌਤ ਹੋਈ ਹੋਵੇ, ਉਹਦੀ ਗੱਲ ਚੱਲਣ ਦੀ ਦੇਰ ਹੈ, ਇੱਕੋ ਦਮ ਹੱਥ ਪੈਰ ਠੰਡੇ ਹੋ ਜਾਂਦੇ ਨੇ। ਕਿਉਂ? ਕਿਉਂਕਿ ਚਿੱਤ ਵਿੱਚ ਇੱਕ ਐਨਰਜੀ ਪਈ ਹੋਈ ਹੈ ਜਿਹੜੀ ਸਾਡੀ ਬੋਡੀ 'ਤੇ ਅਸਰ ਕਰਦੀ ਪਈ ਹੈ। ਧਿਆਨ ਨਾਲ ਸੁਣਿਓ, ਚਿੱਤ ਆਵੇ ਉਸ ਪਾਰ ਬ੍ਰਹਮ। ਚਿੱਤ ਵਿੱਚ ਕਿਵੇਂ ਜਾਂਦਾ ਹੈ? ਹੁਣ ਆਪ ਜੀ ਥੋੜ੍ਹਾ ਜਿਹਾ ਮੇਰੀ ਬੇਨਤੀ ਸੁਣਿਓ, ਮੈਂ ਸੌਖੇ ਜਿਹੇ ਅਰਥ ਕਰਾਂਗਾ। ਮੈਂ ਇੱਕ ਵਾਰ ਅੱਗੇ ਵੀ ਇੱਥੇ ਕਿਹਾ ਸੀ, ਇੱਥੇ ਕਥਾ ਕਰਦੇ ਹਾਂ, ਅਸੀਂ ਵਾਹਿਗੁਰੂ ਕਿਉਂ ਬੋਲਦੇ ਹਾਂ? ਹਾਂਜੀ, ਪਰਮਾਤਮਾ ਤਾਂ ਸਾਰਿਆਂ ਵਿੱਚ, ਆਪਾਂ ਕਿਉਂ ਰਾਮ ਨਾਮ ਬੋਲ ਰਿਹਾ, ਕੋਈ ਅੱਲਾਹੁ ਅਕਬਰ ਬੋਲ ਰਿਹਾ ਨਾ, ਕੋਈ ਰਾਧੇ ਸ਼ਾਮ ਬੋਲ ਰਿਹਾ, ਅਸੀਂ ਵਾਹਿਗੁਰੂ ਸ਼ਬਦ ਜਪਨੇ ਹਾਂ ਜੀ। ਇਹ ਜਪਨੇ ਕਿਉਂ ਆ? ਇਸ ਕਰਕੇ ਜਪਨੇ ਆ ਕਿ ਜਪਦਿਆਂ ਜਪਦਿਆਂ ਇੰਨਾ ਕੁ ਅੰਦਰ ਚਲਾ ਜਾਏ, ਜੇ ਮਰਨ ਵੇਲੇ ਵੀ ਚੇਤੇ ਕਰੀਏ ਤਾਂ ਪ੍ਰਗਟ ਹੋ ਜਾਏ। ਇਹਨੂੰ ਫਿਰ ਸੁਣੋ, ਸੌਖੀ ਜੀ ਉਦਾਹਰਨ ਹੈ, ਬਜ਼ੁਰਗਾਂ ਨੂੰ ਪਤਾ ਹੋਣਾ। ਅੱਜ ਕੱਲ੍ਹ ਤਾਂ ਨਿਆਣਿਆਂ ਨੂੰ ਮੈਂ ਤਾਂ ਕਿ ਸਕੂਲ ਦੀ ਪਤਾ ਨਹੀਂ ਕਿਹੜੇ ਤਰੀਕੇ ਨੇ ਪੜ੍ਹਾਉਣ ਦੇ। ਪਹਿਲਾਂ ਮਾਸਟਰ ਜੀ ਆਉਂਦੇ ਸਨ, ਅਸੀਂ ਡਰਦੇ ਸਾਂ, ਅੱਜ ਕੱਲ੍ਹ ਵਿਚਾਰੇ ਮਾਸਟਰ ਡਰਦੇ ਨੇ ਨਿਆਣਿਆਂ ਤੋਂ। ਹਾਂਜੀ, ਮਾਸਟਰ ਜੀ ਦੇ ਪੈਰੀਂ ਹੱਥ ਲਾਉਂਦੇ ਸਾਂ, ਹੁਣ ਮਾਸਟਰ ਵਿਚਾਰਾ ਪੈਰੀਂ ਹੱਥ ਲਾਉਂਦਾ, ਮੇਰੀ ਗੱਲ ਮੰਨ ਲਓ,

0: ਇਹ ਉਲਟੇ ਜ਼ਮਾਨੇ ਆ ਗਿਆ ਨਾ। ਸਾਨੂੰ ਪਤਾ ਹੈ, ਮੈਂ ਗੱਲ ਰਿਪੀਟ ਕਰਨ ਲੱਗਾ ਕਿ ਦੂਜੀ ਤੀਜੀ ਚੌਥੀ ਜਦੋਂ ਆਪਾਂ ਪੜ੍ਹਦੇ ਸਾਂ, ਫੱਟੀ ਲੈ ਕੇ ਜਾਂਦੇ ਸਾਂ ਅਤੇ ਥੱਲੇ ਬਹਿ ਕੇ ਤੱਪੜਾਂ 'ਤੇ ਪੜ੍ਹਦੇ ਸਾਂ। ਹਾਂਜੀ, ਅਖੀਰ ਵਾਲਾ ਜਦੋਂ ਛੁੱਟੀ ਤੋਂ ਇੱਕ ਘੰਟਾ ਰਹਿ ਜਾਂਦਾ ਸੀ ਨਾ, ਉਦੋਂ ਫਿਰ ਜਦੋਂ ਮਾਸਟਰ ਜੀ ਕਹਿੰਦੇ ਚਲੋ ਵੀ ਪਹਾੜੇ ਹੁਣ ਬੋਲੋ, ਉਦੋਂ ਇੱਕ ਤਾਂ ਮੈਂਟਲੀ ਤੌਰ 'ਤੇ ਖੁਸ਼ੀ ਹੁੰਦੀ ਸੀ, ਇਦੋਂ ਬਾਅਦ ਬੰਦ ਖਲਾਸੀ ਹੋਣ ਵਾਲੀ ਛੁੱਟੀ ਹੋਣੀ, ਯਾਦ ਰੱਖੋ ਕਿੰਨਾ ਮਨ ਤੇਜ਼ ਹੋ ਜਾਂਦਾ ਸੀ ਹੈ ਨਾ। ਉਦੋਂ ਸੁਚੇਤ ਹੋ ਰਿਹਾ, ਉਦੋਂ ਨਾ ਤਨ ਦਾ ਆਲਸ ਕੋਈ ਨਹੀਂ, ਅਤੇ ਉਦੋਂ ਪੂਰਾ ਜ਼ੋਰ ਲਾਉਂਦਾ ਸੀ, ਪਹਾੜਾ ਮੂੰਹ ਤੋਂ ਬੋਲਦਾ ਸੀ, ਪਰ ਧਿਆਨ ਇਹ ਸੀ ਛੁੱਟੀ ਹੋ ਜਾਣੀ ਹੈ। ਉਸ ਖੁਸ਼ੀ ਵਿੱਚ ਜਿਹੜਾ ਉਹ ਜਪ ਕਰ ਗਿਆ ਨਾ, ਇਹ ਦੁਨਿਆਵੀ ਗੱਲ ਹੈ, ਉਸ ਖੇੜੇ 'ਚ ਉਹਨੂੰ ਖੁਸ਼ੀ। ਉਹ ਫਿਰ ਪਹਾੜਾ ਸ਼ੁਰੂ ਕਰਦਾ ਸੀ, ਦੂਣੀ ਦਾ ਇੱਕ ਦੂਣੀ ਦੂਣੀ, ਦੋ ਦੂਣੀ ਚਾਰ, ਜੋ ਪੰਜਾਬ 'ਚ ਆਪਾਂ ਪੜ੍ਹਦੇ ਰਹੇ, ਤਿੰਨ ਦੂਣੀ ਛੇ, ਇਸ ਤਰ੍ਹਾਂ ਪੜ੍ਹਦਿਆਂ ਪੜ੍ਹਦਿਆਂ। ਆ ਜਿੰਨੇ ਤੁਸੀਂ ਬਜ਼ੁਰਗ ਬੈਠੇ ਹੋ, ਜਿਨ੍ਹਾਂ ਨੇ 5-6 ਸਾਲ ਪਹਾੜਿਆਂ ਦਾ ਅਭਿਆਸ ਕੀਤਾ ਹੈ, ਰੋਜ਼ ਤੁਸੀਂ ਹੁਣ ਪਹਾੜੇ ਥੋੜ੍ਹਾ ਪੜ੍ਹਦੇ ਹੋ, ਰੋਜ਼ ਥੋੜ੍ਹਾ ਪੈਂਦੇ, ਦੋ ਦੂਣੀ ਚਾਰ ਨਹੀਂ ਕਹਿੰਦੇ ਨਾ। ਅੱਜ ਮੰਨ ਲਓ ਇੱਕ ਨਿਆਣਾ ਅੱਜ ਕੱਲ੍ਹ ਦਾ ਪੜ੍ਹਿਆ, ਕੈਲਕੂਲੇਟਰ ਪੈ ਕੇ ਲੈ ਗਿਆ, ਮਸ਼ੀਨ 'ਚ ਬੈਠਾ ਹੋਵੇ ਕਾਊਂਟਿੰਗ ਕਰਨ ਲਈ, ਅਤੇ ਇੱਕ ਬਜ਼ੁਰਗ ਨੂੰ ਪੁੱਛੋ, ਉਸ ਬੱਚੇ ਨੂੰ ਪੁੱਛੋ ਬਈ 16 ਤੀਆਂ ਕੀ ਹੁੰਦਾ, 16 ਤੀਆ, ਉਹ ਕਹੇਗਾ ਮੈਂ ਹੁਣੇ ਦੇਖਣਾ ਕੈਲਕੂਲੇਟਰ ਤੋਂ। ਗੋਰੇਸ ਨਹੀਂ ਕਰਦੇ ਆ ਵਿਚਾਰੇ, ਉਹ ਮੁਸ਼ਕਿਲ ਪੈ ਜਾਂਦੇ ਆ, ਤੁਸੀਂ ਡਾਲਰ ਦਿਓ ਉਹ ਗਿਣਤੀ ਮਿਣਤੀ ਗਿਣੀ ਜਾਂਦੇ ਨੇ ਇੱਕ ਇੱਕ ਕਰਕੇ, ਅਤੇ ਕਿਸੇ ਬਜ਼ੁਰਗ ਨੂੰ ਪੁੱਛੋ 16 ਤੀਆਂ, ਉਹ ਕਹੇਗਾ ਛੱਡ ਪਰਾਂ 16 ਤੀਆ 48 ਹੁੰਦਾ। ਹੁਣ ਉਹਨੂੰ ਕਿਉਂ ਚੇਤੇ, ਦੋਵੇਂ ਬੰਦੇ ਨੇ, ਕਿਉਂਕਿ ਬਜ਼ੁਰਗ ਨੇ ਕਦੀ ਉਹਨਾਂ ਅੰਕਾਂ ਦਾ ਜਪ ਕੀਤਾ ਹੈ, ਜਿਹੜਾ ਜਪ ਕੀਤਾ ਉਹਦੇ ਚਿੱਤ ਵੀ ਚਲਾ ਗਿਆ, ਅਤੇ ਮਰਦੇ ਦਮ ਤੱਕ ਉਹਦੇ ਚਿੱਤ ਵਿੱਚ ਇਹ ਕਾਊਂਟਿੰਗ, ਇਹ ਗਿਣਤੀ, ਇਹ ਪਹਾੜਾ ਰਹੇਗਾ। ਪਰ ਯਾਦ ਰੱਖਿਓ, ਜਿਹੜਾ ਮੂੰਹ ਤੋਂ ਵਾਹਿਗੁਰੂ ਬੋਲਦਾ ਉਹਦੇ ਚਿੱਤ ਵੀ ਚਲਾ ਜਾਂਦਾ। ਇਹ ਪਹਾੜੇ ਸਿਰਫ ਜਿਉਂਦਿਆਂ ਨੂੰ ਚੇਤੇ ਰਹਿੰਦੇ ਆ, ਪਰ ਜਿਹਦੇ ਚਿੱਤ ਵਿੱਚ ਵਾਹਿਗੁਰੂ ਚਲਾ ਜਾਏ ਉਹ ਮਰਨ ਤੋਂ ਬਾਅਦ ਵੀ ਨਾਲ ਤੁਰਦਾ ਹੈ। ਇਸ ਕਰਕੇ ਕਿਹਾ ਜਾਂਦਾ ਤੁਸੀਂ ਜਪੋ, ਸਾਨੂੰ ਕਿਹਾ ਜਾਂਦਾ ਜਪੋ। ਫਿਰ ਅਗਲੀ ਬੇਨਤੀ ਸੁਣਿਓ, ਹੁਣ ਭਾਈ ਸਾਹਿਬ ਨੇ ਕਿਹਾ ਵੀ ਚਿੱਤ, ਮੈਨੂੰ ਯਾਦ ਕੀਤਾ ਅਤੇ ਕਹਿੰਦੇ ਫੋਨ ਕਰ ਦਿੱਤਾ। ਮੈਂ ਚਲੋ ਇਹਨਾਂ ਦੀ ਗੱਲ 'ਚ ਵੀ ਲੈ ਲਈ ਗੱਲ। ਕਦੀ ਤੁਸੀਂ ਦੇਖਿਓ, ਗੁਰੂ ਗ੍ਰੰਥ ਸਾਹਿਬ 'ਚ ਇੱਕ ਉਦਾਹਰਨ ਬਹੁਤ ਵਾਰੀ ਸਤਿਗੁਰਾਂ ਨੇ ਦਿੱਤੀ, ਮੈਂ ਉਹਦਾ ਜ਼ਿਕਰ ਵੀ ਕੀਤਾ, ਕੱਲ੍ਹ ਪਰਸੋਂ ਵੀ ਮੈਂ ਆਪ ਨਾਲ ਸਾਂਝ ਪਾ ਕੇ ਆਇਆ ਸਾਂ। ਉਸ ਪੰਛੀ ਦਾ ਨਾਮ ਹੈ, ਅਸੀਂ ਕੂੰਜ ਕਹਿੰਦੇ ਹਾਂ, ਕੂੰਜ ਹੈ ਨਾ, ਉਹਦਾ ਜ਼ੋਰ ਸਿਮਰਨਤੀ ਹੈ। ਇੱਕ ਸਲੋਕ ਤੁਸੀਂ ਰੋਜ਼ ਪੜ੍ਹਦੇ ਹੋ, ਚਿੱਤ ਕੀ ਹੈ, ਉਡੈ ਊੜ ਆਵੈ ਸਹਿ ਕੋਸਾਂ। ਇਹਦਾ ਅਰਥ ਹੈ ਕਿ ਕੂੰਜ ਅੱਜ ਕੱਲ੍ਹ ਸਾਡੇ ਜੀ ਖਰੀ ਕੇ ਪੱਤਨ, ਤੁਸੀਂ ਦੇਖੋਗੇ ਜਿੱਥੇ ਜਿੱਥੇ ਦਰਿਆ ਨੇ ਉੱਥੇ ਕੂੰਜਾਂ ਆਈਆਂ ਹੋਈਆਂ ਨੇ। ਉਡੈ ਊੜ ਆਵੈ ਸਹਿ ਕੋਸਾਂ ਤਿਸ ਪਾਛੇ ਬਚਰੇ ਸ਼ਰਿਆ, ਪਰ ਉਹਦੇ ਬੱਚੇ ਜਿਹੜੇ ਨੇ ਉਹ ਇੱਥੇ ਨਹੀਂ, ਉਹ ਆਪਣੇ ਬੱਚੇ ਪਿੱਛੇ ਛੱਡ ਆਈ। ਹੁਣ ਮੁਸ਼ਕਲ ਇਹ ਵੇ, ਮਾਂ ਬੈਠੀ ਹੈ ਪੰਜਾਬ 'ਚ, ਬੱਚੇ ਉਹਦੇ ਬੈਠੇ ਨੇ ਸੈਂਕੜੇ ਕੋ ਦੂਰ। ਮੈਂ ਤਾਂ ਕਿਹਾ ਇਹ ਲਫ਼ਜ਼, ਇਹ ਮੇਰੀ ਕਥਾ ਸਿਰਫ ਉਹਨਾਂ ਲਈ ਹੈ ਜਿਹੜੇ ਧਿਆਨ ਅਤੇ ਸਪਿਰਚੁਅਲਿਟੀ ਨੂੰ ਮੰਨਦੇ ਆ, ਜਿਹੜਾ ਸਿਰਫ ਤਰਕ ਦੇ ਤੌਰ 'ਤੇ ਖੰਡਨ ਕਰਦਾ ਉਹਦੇ ਕਦੀ ਫਿੱਟ ਨਹੀਂ ਬਹਿਣੀ। ਕੂੰਜ ਬੈਠੀ ਹੈ ਪੰਜਾਬ 'ਚ ਅਤੇ ਬੱਚੇ ਉਹਦੇ ਨੇ ਹਜ਼ਾਰਾਂ ਕੋ ਦੂਰ, ਚੇਤੇ 'ਚ ਕਿੰਨੀ ਵੱਡੀ ਤਾਕਤ ਹੈ। ਕੂੰਜ ਨੇ ਜ਼ਮੀਨ ਤੋਂ ਇੱਕ ਦਾਣਾ ਚੁਣਿਆ, ਉਹਨੂੰ ਆਪਣੇ ਚੁੰਝ 'ਚ ਪਾਇਆ, ਉਹ ਪੇਟ 'ਚ ਗਿਆ। ਕੂੰਜ ਨੇ ਉਸੇ ਵੇਲੇ ਆਪਣੇ ਚੇਤੇ ਵਿੱਚ ਆਪਣੇ ਬੱਚੇ ਨੂੰ ਚੇਤੇ ਕਰ ਲਿਆ। ਇਹ ਗੁਰਬਾਣੀ ਕਹਿ ਰਹੀ ਹੈ ਨਾ, ਬੱਚੇ ਨੂੰ ਚੇਤੇ ਕੀਤਾ, ਦਾਣਾ ਕੂੰਜ ਦੇ ਪੇਟ 'ਚ ਹੈ, ਐਨਰਜੀ ਬੱਚੇ ਦੇ ਪੇਟ ਚਲੀ ਗਈ। ਏਡੀ ਵੱਡੀ ਚੇਤੇ ਜਾਗਤ ਹੈ। ਮੈਂ ਅਗਾਂਹ ਹੋਰ 2-3 ਬੇਨਤੀਆਂ ਹੋਰ ਕਰਨੀਆਂ ਇਤਿਹਾਸ ਵਿੱਚੋਂ। ਮਹਾਰਾਜ ਨੇ ਕਿਹਾ ਉਡੈ ਊੜ ਆਵੈ ਸਹਿ ਕੋਸਾਂ ਤਿਸ ਪਾਛੇ ਬਚਰੇ ਸ਼ਰਿਆ, ਤਿੰਨ ਕਵਣ ਖਲਾਵੈ ਕਵਣ ਚੁਗਾਵੈ ਮਨ ਮਹਿ ਸਿਮਰਨ ਕਰਿਆ। ਮਨ ਮੈਂ ਸਿਮਰਨ ਕਰਿਆ ਦਰ 'ਤੇ ਕੂੰਜ ਨੇ ਬੱਚੇ ਨੂੰ ਚੇਤੇ ਕੀਤਾ ਅਤੇ ਉਹਨੂੰ ਐਨਰਜੀ ਮਿਲ ਗਈ। ਇਹ ਇਕੱਲਾ ਗੁਰੂ ਅਰਜਨ ਦੇਵ ਜੀ ਨੇ ਕਿਹਾ। ਕਬੀਰ ਸਾਹਿਬ ਦਾ ਇੱਕ ਸਲੋਕ ਹੈ, ਚੁਗੈ ਚਿਤਾਰੇ ਪੀ ਚੁਗੈ ਚੁਗ ਚੁਗ ਚਿਤਾਰੇ, ਵਾਹ ਵਾਹ। ਕਹਿੰਦੇ ਵੇਖੋ, ਚੇਤਾ ਹੈ ਚੁਗੈ, ਦਾਣਾ ਚੁਗ ਰਹੀ ਹੈ, ਚਿਤਾਰੇ ਇੱਕੋ ਦਮ ਦਾਣਾ ਚੁੱਕ ਕੇ ਆਪਣੇ ਬੱਚੇ ਨੂੰ ਚੇਤੇ ਕਰ ਰਹੀ। ਹਾਲਾਂ ਉਹ ਸਾਡੀ ਮਨੁੱਖੀ ਚੇਤਨਾ ਵਰਗੀ ਨਹੀਂ, ਪੰਛੀ ਇੱਕ। ਚੁਗਾ ਚਿਤਾਰੇ ਪੀ ਚੁਗਾ ਚੁਗ ਚੁਗ ਚਿਤਾਰੇ, ਜੈਸੇ ਬਚਰੇ ਕੂੰਜ ਮਨ ਮਾਇਆ ਮਮਤਾ ਰੇ। ਇਹਦੇ ਅਰਥ ਦੂਜੇ ਪਾਸੇ ਲਾਤੇ ਕਿ ਜਿਵੇਂ ਕੂੰਜ ਦਾਣਾ ਚੁੰਦੀ ਏ ਫਿਰ ਬੱਚਾ ਚੇਤੇ ਕਰਦੀ ਏ, ਦਾਣਾ ਚੁੰਦੀ ਫਿਰ ਬੱਚਾ ਚੇਤੇ ਕਰਦੀ ਏ। ਕਹਿਣ ਲੱਗੇ, ਮੇਰਿਆ ਮਨਾ, ਤੂੰ ਇਸ ਤਰ੍ਹਾਂ ਬਣ ਗਿਆ ਜਿਵੇਂ ਕੂੰਜ ਹੈ, ਨਾਲੇ ਤੂੰ ਸੰਸਾਰ 'ਚ ਵਿਚਰ ਰਿਹਾ, ਫਿਰ ਤੈਨੂੰ ਮਾਇਆ ਦਾ ਚੇਤਾ ਖਾਈ ਜਾ ਰਿਹਾ। ਚੇਤਾ ਉਹ ਵੀ ਹੈ। ਮੈਂ ਬੇਨਤੀ ਕਰਾਂ, ਦੋ ਕੁ ਇਤਿਹਾਸ 'ਚ ਮੈਂ ਘਟਨਾਵਾਂ ਆਪਣਾ ਸਾਂਝੀਆਂ ਕਰਨੀਆਂ ਨੇ। ਇੱਕ ਤਾਂ ਧੰਨ ਗੁਰੂ ਰਾਮਦਾਸ ਜੀ ਦੇ ਜੀਵਨ ਦੀ ਹੈ। ਹੁਣ ਅਸਾਂ ਕਿਹਾ ਬਾਬਾ ਜੀ ਕਹਿੰਦੇ ਮਰਦਾਨਿਆਂ ਬੇਬੇ ਚੇਤੇ ਕਰਦੀ ਚੱਲੀਏ, ਕੋਈ ਫੋਨ ਥੋੜ੍ਹਾ ਹੈ, ਚੇਤੇ 'ਚ ਬੜੀ ਵੱਡੀ ਤਾਕਤ ਹੈ। ਗੁਰਮੁਖੋ ਮੈਂ ਅਕਸਰ ਕਹਿੰਦਾ ਹੁੰਦਾ ਜਿਹੜੇ ਸਾਡੇ ਸਪਿਰਚੁਅਲ ਥਾਵਾਂ ਨੇ ਨਾ, ਇਤਿਹਾਸਕ ਥਾਂ ਜਿਹਨੂੰ ਆਪਾਂ ਕਹਿੰਦੇ ਹਾਂ, ਮੈਂ ਅੱਜ ਫਿਰ ਰਿਪੀਟ ਕਰਨ ਲੱਗਾ, ਦਰਬਾਰ ਸਾਹਿਬ ਤੁਸੀਂ ਹਰ ਰੋਜ਼ ਹਾਜ਼ਰੀ ਭਰ ਸਕਦੇ ਹੋ, ਹਰ ਰੋਜ਼ ਔਰੰਗਾਬਾਦ ਬੈਠੇ ਹੋ ਦਰਬਾਰ ਸਾਹਿਬ ਰੋਜ਼ ਜਾਓ, ਅਮੈਰੀਕਾ 'ਚ ਬੈਠੇ ਹੋ ਰੋਜ਼ ਦਰਬਾਰ ਸਾਹਿਬ ਜਾਓ। ਬਸ ਹਾਂ, ਥੋੜ੍ਹਾ ਜਿਹਾ ਅਭਿਆਸ ਫਿਜ਼ੀਕਲ ਕਰਨਾ ਪੈਂਦਾ, ਫਿਰ ਸਰੀਰ ਨਾ ਵੀ ਹੋਵੇ ਤਾਂ ਕਿਹੜੀ ਗੱਲ। ਕੱਲ੍ਹ ਵੀ ਕਿਹਾ ਸੀ ਪਰਸੋਂ ਹਾਜ਼ਰ ਗੈਰ ਹਾਜ਼ਰ, ਆਪ ਜੀ ਦਰਬਾਰ ਸਾਹਿਬ ਜਾਂਦੇ ਹੋ, ਮੱਥਾ ਟੇਕਿਆ, ਭਾਂਡੇ ਮਾਂਜੇ, ਇਸ਼ਨਾਨ ਕੀਤਾ, ਪਰਿਕਰਮਾ ਕੀਤੀ, ਦੇਹ ਕਰਾਈ, ਕਿਸੇ ਇੱਕ ਜਗ੍ਹਾ 'ਤੇ ਬੈਠ ਕੇ ਕੀਰਤਨ ਸੁਣ ਲਿਆ, ਆਪ ਜੀ ਬੈਠ ਗਏ। ਪਰ ਉਹ ਸਾਰੀ ਜਿਹੜੀ ਕਿਰਿਆ ਹੈ ਉਹ ਜਾਗ ਕੇ ਕਰਨੀ ਪੈਣੀ ਹੈ, ਸੌਂ ਕੇ ਨਹੀਂ, ਜਾਗ ਕੇ ਭਾਂਡੇ ਜਾ ਆਪਾਂ ਕਹਾਂਗੇ ਨਹੀਂ ਨਹੀਂ, ਕਈ ਵਾਰੀ ਭਾਂਡੇ ਮਾਂਜਦਿਆਂ ਵੀ ਚਿੱਤ ਕਿਤੇ ਹੋਰ ਹੁੰਦਾ। ਜਾਗ ਕੇ ਭਾਂਡੇ ਮਾਂਜੀਏ, ਜਾਗ ਕੇ ਪਰਿਕਰਮਾ ਕਰੀਏ, ਜਾਗ ਕੇ ਇਸ਼ਨਾਨ ਕਰੀਏ, ਸੁਚੇਤਤਾ ਵੀ ਦੇਹ ਕਰਾਈਏ, ਆਪ ਜੀ ਘਰ ਆ ਕੇ ਬਹਿ ਜਾਓ। ਸੱਚ ਇਵੇ ਅਮੈਰੀਕਾ ਹੋਵੋ, ਕਨੇਡਾ ਹੋਵੋ, ਜਾਂ ਚ ਹੋ, ਤੁਸੀਂ ਇੱਕ ਖਿਨ ਲਈ ਚੇਤੇ ਕਰੋ। ਇਹ ਗੱਲ ਹੋਰ ਕਮਾਲ ਦੀ, ਫਿਜ਼ੀਕਲ ਕਰਦਿਆਂ ਮੈਨੂੰ 3 ਘੰਟੇ ਲੱਗੇ, ਚੇਤੇ 'ਚ ਫੁਰਨਾ ਬਣਾਉਂਦਿਆਂ ਸਰ ਸਭ ਕੁਝ ਹੋ ਗਿਆ। ਕਿੱਡੀ ਵੱਡੀ ਤਾਕਤ ਹੈ ਚੇਤੇ ਦੀ। ਇੱਕ ਖਿਨ ਚੇਤੇ ਆਇਆ, ਚੇਤੇ ਵਿੱਚ ਮੈਂ ਇਸ਼ਨਾਨ ਵੀ ਕਰ ਗਿਆ, ਦੇਗ ਵੀ ਕਰਾਤੀ, ਸਭ ਕੁਝ ਕਰਾਤਾ ਨਾ। ਹੁਣ ਉਹ ਜਿੱਥੇ ਬੈਠੇ ਹਾਂ, ਇੱਥੇ ਘਰ ਚੌਂਕੜਾ ਮਾਰ ਕੇ ਬੋਡੀ ਇੱਥੇ ਰਹਿਣ ਦਈਏ, ਚੇਤੇ ਨੂੰ ਉੱਥੇ ਲੈ ਜਾਈਏ। ਪਿਆਰਿਓ, ਜਿਹੜਾ ਕੀਰਤਨ ਉੱਥੇ ਸੁਣਿਆ ਉੱਥੇ ਪਿਆ ਹੋਇਆ ਔਰਾ ਸਾਡੀ ਬੋਡੀ 'ਤੇ ਅਸਰ ਕਰੀ ਜਾਏਗਾ। ਪਰ ਇਹਦੇ ਲਈ ਥੋੜ੍ਹਾ ਜਿਹਾ ਫਿਜ਼ੀਕਲ ਅਭਿਆਸ ਚਾਹੀਦਾ ਸਰੀਰਕ ਤੌਰ 'ਤੇ। ਹੁਣ ਮੈਂ ਦੋ ਉਦਾਹਰਨਾਂ ਆਪ ਨੂੰ ਦਿੰਦਾ। ਇੱਕ ਤਾਂ ਗੁਰੂ ਰਾਮਦਾਸ ਜੀ ਦੀ ਘਟਨਾ ਜੀ, ਮੈਂ ਅੱਜ ਪਹਿਲੀ ਵਾਰੀ ਜ਼ਿਕਰ ਕਰਨ ਲੱਗਾ ਇਸ ਚੀਜ਼ ਦਾ, ਕਿਉਂਕਿ ਮੈਨੂੰ ਪਤਾ, ਮੈਂ ਫਿਰ ਅਰਜ਼ ਕਰਾਂਗਾ ਕਿ ਗੁਰਬਾਣੀ ਕੇਵਲ ਦਿਮਾਗੀ ਬੁੱਧ ਗਿਆਨ ਨਹੀਂ, ਗੁਰਬਾਣੀ ਤਾਂ ਸ਼ੁਰੂ ਉੱਥੋਂ ਹੁੰਦੀ ਹੈ ਪਿਆਰਿਓ ਜਿੱਥੇ ਬੁੱਧੀ ਦਾ ਖਾਤਮਾ ਹੋ ਜਾਂਦਾ ਹੈ। ਸ਼੍ਰੀਮਾਨ ਭਾਈ ਵੀਰ ਸਿੰਘ ਨੇ ਲਿਖਿਆ, ਜਿਨ੍ਹਾਂ ਉਚਾਈਆਂ ਉੱਤੇ ਬੁੱਧੀ ਖੰਭ ਸਾੜ ਢੱਠੀ, ਮੱਲੋ ਮੱਲੀ ਦਿਲ ਉੱਥੇ ਮਾਰਦਾ ਉਡਾਰੀਆਂ, ਪਿਆਲੇ ਅਨ ਡਿੱਠ ਨਾਲ ਬੁੱਲ ਲੱਗ ਜਾਣ ਉੱਥੇ, ਰਸ ਤੇ ਸਰੂਰ ਆਵੇ ਝੂਮਾਂ ਆਉਣ ਪਿਆਰੀਆਂ, ਗਿਆਨੀ ਸਾਨੂੰ ਹੋੜਦਾ ਤੇ ਵਹਿਮੀ ਢੋਲਾ ਆਖਦਾ। ਮੈਂ ਫਿਰ ਕਹਾਂਗਾ, ਕਹਿੰਦੇ ਜਦੋਂ ਅੰਦਰ ਸ਼ਬਦ ਚੱਲਦਾ ਤੇ ਸੂਝਵਾਨ ਕਹਿੰਦੇ ਨਹੀਂ ਤੈਨੂੰ ਚਿੰਤਾ ਹੋ ਗਈ ਹੈ, ਤੇ ਤੂੰ ਹਰ ਵੇਲੇ ਵਹਿਮੀ ਹੋ ਗਏ। ਗਿਆਨੀ ਸਾਨੂੰ ਹੋੜਦਾ ਤੇ ਵਹਿਮੀ ਢੋਲਾ ਆਖਦਾ, ਮਾਰੇ ਗਏ ਨੇ ਜਿਨ੍ਹਾਂ ਲਾਈਆਂ ਬੁੱਧੋ ਪਾਰ ਤਾਰੀਆਂ, ਬੈਠ ਵੇ ਗਿਆਨੀ ਬੁੱਧੀ ਮੰਡਲੇ ਦੀ ਕੈਦ ਵਿੱਚ, ਵਲਵਲੇ ਦੇ ਦੇਸ਼ ਮੇਰੀਆਂ ਲੱਗ ਗਈਆਂ ਯਾਰੀਆਂ। ਉਹ ਵਲਵਲਾ ਕੀ ਹੈ? ਗੁਰੂ ਰਾਮਦਾਸ ਜੀ ਲਾਹੌਰ ਭੇਜਿਆ ਧੰਨ ਗੁਰੂ ਅਮਰਦਾਸ ਜੀ ਨੇ। ਚਲੋ ਮੈਂ ਧੰਨ ਗੁਰੂ ਰਾਮਦਾਸ ਜੀ ਕਹਾਂਗਾ ਨਾ ਜੀ, ਅਜੇ ਗੁਰੂ ਨਹੀਂ ਬਣੇ। ਮਹਾਰਾਜ ਜੀ ਨੇ ਅਕਬਰ ਨੂੰ ਮਿਲੇ, ਅਕਬਰ ਨਾਲ ਸਤਿਗੁਰੂ, ਗੁਰੂ ਰਾਮਦਾਸ ਜੀ ਗੁਰੂ ਨੇ ਸਾਰੇ ਜਵਾਬ ਦਿੱਤੇ ਉਹਦੇ। ਜਦੋਂ ਗੋਇੰਦਵਾਲ ਸਾਹਿਬ ਵਾਪਸ ਤੁਰਨ ਲੱਗੇ ਨਾ, ਸਾਡੇ ਇਤਿਹਾਸ ਨੇ ਦੋ ਘਟਨਾਵਾਂ ਦਾ ਜ਼ਿਕਰ ਕੀਤਾ। ਕਹਿੰਦੇ ਇੱਕ ਤਾਂ ਬਾਜ਼ਾਰ 'ਚ ਗਏ ਤੇ ਕੱਪੜੇ ਬੜੇ ਸੋਹਣੇ ਸਨ ਰੇਸ਼ਮੀ, ਹਾਂਜੀ ਕੱਪੜੇ ਵੇਖਦਿਆਂ ਸਾਰ ਰੁਕ ਗਏ, ਵੇਖੀ ਜਾਣ ਤੇ ਫੁਰਨਾ ਆਇਆ, ਇਹ ਕੱਪੜੇ ਜੇ ਗੁਰੂ ਅਮਰਦਾਸ ਪਾ ਲੈਣ ਤਾਂ, ਜੇ ਬਸਤਰ ਉਹਨਾਂ ਨੂੰ ਪਵਾ ਦਈਏ ਕਿੰਨੇ ਸੌ। ਫਿਰ ਮੰਨਿਆ ਨਹੀਂ ਨਹੀਂ, ਉਹ ਤਾਂ ਬਸਤਰ ਹੀ ਖੱਦਰ ਦੇ ਪਾਉਂਦੇ ਸਨ, ਦੋ ਕੱਪੜੇ ਜੀ, ਇੱਕ ਪਾਉਣਾ ਇੱਕ ਧੋ ਲੈਣਾ, ਅਤੇ ਸਤਿਗੁਰੂ ਸਤਨਾਜਾ ਖਾਂਦੇ ਸਨ ਗੁਰੂ ਅਮਰਦਾਸ, ਓਗਰਾ ਖਾਂਦੇ ਸਨ ਜੀ, ਜ਼ਿਆਦਾ ਕੁਛ ਨਹੀਂ। ਮਨ 'ਚ ਆਇਆ, ਮੈਂ ਤਾਂ ਕਿਹਾ ਵੀ ਇਹ ਸਾਖੀ ਉਹਨਾਂ ਲਈ ਜਿਹੜੇ ਚਿੱਤ ਦੀ ਗੱਲ ਨੂੰ ਸਮਝਦੇ ਆ, ਬਾਜ਼ਾਰ 'ਚ ਖਲੋਤੇ। ਮਨ 'ਚ ਆਇਆ ਇਹ ਕੱਪੜੇ ਗੁਰੂ ਅਮਰਦਾਸ ਜੀ ਨੂੰ ਪਵਾ ਦਿਆਂ, ਨਾਲ ਹੀ ਸੀਨ ਲੱਗ ਪਏ, ਹੈ ਨਹੀਂ ਕੁਛ ਵੀ ਕੱਪੜਾ, ਸਿਰਫ ਚਿੱਤ ਕਰਕੇ ਸੀਨ ਲੱਗ ਪਏ, ਇਸ ਤਰ੍ਹਾਂ ਸੀ ਦਿਆਂਗੇ, ਇਸ ਤਰ੍ਹਾਂ ਬਾਂਹ ਬਣ ਜਾਏਗੀ, ਇਸ ਤਰ੍ਹਾਂ ਗਲਾ ਬਣ ਜਾਏਗਾ, ਅਤੇ ਨਾਲ ਚਾਦਰ ਵੀ ਪਵਾ ਦਿੱਤੀ ਉੱਤੇ। ਇਸ ਤਰ੍ਹਾਂ ਮਹਾਰਾਜ ਜੀ ਨੂੰ ਚਾਦਰ ਪਾਵਾਂਗੇ। ਇਤਿਹਾਸ ਵੈਸੇ ਕਹਿੰਦਾ ਕਿ ਗੁਰੂ ਅਮਰਦਾਸ ਗੋਇੰਦਵਾਲ ਸਾਹਿਬ ਬਾਂਹ ਖੜੀ ਕਰੀ ਜਾਣ, ਜਿਵੇਂ ਕੱਪੜੇ ਨਹੀਂ ਪਾਈਦੇ, ਇਸ ਤਰ੍ਹਾਂ ਬਾਂਹ ਕਰਨ, ਇਸ ਤਰ੍ਹਾਂ ਖਿੱਚਣ। ਇਤਿਹਾਸ ਕਹਿੰਦਾ, ਕਿਸੇ ਪੁੱਛਿਆ ਜੀ ਇਹ ਕਿਉਂ, ਭਾਈ ਬੱਲੂ ਪੁੱਛਦਾ ਮਹਾਰਾਜ ਇਹ ਕੀ ਕਰ ਰਹੇ ਹੋ? ਕਹਿਣ ਲੱਗੇ ਰਾਮਦਾਸ ਨਾ ਕੱਪੜੇ ਸਵਾ ਕੇ ਪਵਾਉਂਦਾ ਫਿਰ ਸਾਨੂੰ, ਕੱਪੜੇ ਪਵਾ ਰਿਹਾ। ਮੈਂ ਜੀ ਘਟਨਾ ਪੜ੍ਹੀ, ਮੇਰੇ ਮਨ 'ਚ ਆਇਆ ਇਹ ਤਾਂ ਪ੍ਰੇਮ ਵਾਲਾ ਜਾਣਦਾ ਹੈ ਜੀ, ਕਹਿੰਦੇ ਮੈਨੂੰ ਬਸਤਰ ਪਵਾ ਰਿਹਾ ਹੈ, ਬੜੇ ਸੋਹਣੇ ਨੇ। ਉਸ ਤੋਂ ਬਾਅਦ ਇੱਕ ਫਿਜ਼ੀਕਲ ਜਿਹੜਾ ਕੰਮ ਕੀਤਾ, ਇਹ ਕੰਮ ਤਾਂ ਕੀਤਾ ਚੇਤੇ 'ਚ, ਫਿਜ਼ੀਕਲ ਕੰਮ ਕੀਤਾ ਵੀ ਤੁਰੇ ਜਾਂਦੇ ਸਨ, ਇਹਦਾ ਜ਼ਿਕਰ ਸਾਡੇ ਇਤਿਹਾਸ ਨੇ ਕੀਤਾ, ਅਤੇ ਉਸ ਸ਼ਹਿਰ ਦਾ ਵੀ ਨਾਂ ਲਿਖਿਆ ਜਿੱਥੇ ਘਟਨਾ ਵਾਪਰੀ। ਲਾਹੌਰ ਜਾ ਰਹੇ ਨੇ, ਫਰੂਟ ਫਲ ਫਰੂਟ ਵਾਲੀ ਦੁਕਾਨ ਆ ਗਈ ਜੀ, ਫਲ ਬਹੁਤ ਨੇ, ਇੱਕੋ ਹੀ ਅੰਬ ਪਿਆ ਅਤੇ ਬੇਮੌਸਮੀ ਹੈ, ਮੌਸਮ ਅੰਬ ਦਾ ਨਹੀਂ, ਅਤੇ ਮਨ ਚ ਆਇਆ ਮਨਾ ਕਿ ਇਹ ਅੰਬ ਗੁਰੂ ਅਮਰਦਾਸ ਜੀ ਨੂੰ ਛਕਾਈਏ, ਕਿਉਂਕਿ ਜਿਹਦੇ ਨਾਲ ਮੁਹੱਬਤ ਹੋਵੇ ਨਾ, ਯਾਦ ਰੱਖਿਓ ਦੁਨੀਆ ਦੀ ਹਰ ਕੀਮਤੀ ਚੀਜ਼ ਦਿਲ ਕਰਦਾ ਉਹਨੂੰ ਭੇਟ ਕਰ ਦਈਏ। ਯਾਰੀ ਤਾਂ ਇਹੀ ਹੁੰਦੀ ਹੈ ਨਾ, ਮੇਰਾ ਮਹਿਬੂਬ ਖੁਸ਼ ਹੋ ਜਾਏ। ਕਿ ਕਹਿਣ ਲੱਗੇ ਮਨ ਚ ਆਇਆ ਵੀ ਇੱਕੋ ਅੰਬ ਹੈ ਅਤੇ ਪੱਕਾ ਵੀ ਬੜਾ ਹੈ, ਇਹ ਧੰਨ ਗੁਰੂ ਅਮਰਦਾਸ ਜੀ ਲੈ ਜਾ, ਖਰੀਦ ਲਿਆ ਅੰਬ। ਇਤਿਹਾਸ ਕਹਿੰਦਾ ਅੰਬ ਲੈ ਕੇ ਤੁਰ ਪਏ, ਇੱਕ ਰਾਤ ਪਿੰਡ ਰਿਹਾ, ਉਸ ਪਿੰਡ ਦਾ ਨਾਮ ਸਾਡੇ ਇਤਿਹਾਸਕਾਰਾਂ ਨੇ ਭੈਰੋਵਾਲ ਲਿਖਿਆ ਹੈ, ਇਹ ਮਾਝੇ 'ਚ ਭੈਰੋਵਾਲ। ਰਾਤ ਪੈ ਗਈ ਅਤੇ ਨੀਂਦ ਕਿੱਥੇ ਪਏ, ਘੜੀ ਪਿੱਛੋਂ ਅੰਬ ਨੂੰ ਦੇਖ ਲੈਣ ਕਿ ਮਹਾਰਾਜ ਜੀ ਨੂੰ ਅੰਬ ਛਕਾਉਣਾ ਕੱਲ੍ਹ। ਰਾਤ ਕੀ ਹੋਇਆ, ਥੋੜ੍ਹੀ ਜਿਹੀ ਗਰਮੀ ਜੀ ਆ ਗਈ, ਉਹ ਅੰਬ ਜਿਹੜਾ ਸੀ ਨਾ ਜੀ ਉਹ ਪੋਲਾ ਹੋ ਗਿਆ, ਪੱਕਾ ਸੀ। ਸਵੇਰੇ ਜੋ ਚੁੱਕਣ ਲੱਗੇ ਅਤੇ ਵੇਖਿਆ ਅੰਬ ਖੋਲ੍ਹ ਕੇ ਕੱਪੜਾ, ਅਤੇ ਉਹ ਅੰਬ ਦਾ ਰਸ ਬਾਹਰ ਨਿਕਲਿਆ, ਪਾਟ ਗਿਆ। ਹੁਣ ਕੀ ਕਰਾਂ ਕਿ ਗੁਰੂ ਅਮਰਦਾਸ ਜੀ ਇਹ ਆਪ ਜੀ ਨੂੰ ਛਕਾਉਣਾ ਸੀ। ਦੇਖੋ ਅੰਦਰ ਦੀਆਂ ਤਾਰਾਂ ਜੁੜੀਆਂ ਨੇ, ਇਹ ਆਪ ਜੀ ਨੂੰ ਛਕਾਉਣਾ। ਫਿਰ ਇੱਕੋ ਦਮ ਆਇਆ, ਹੁਣ ਚੂਸ ਵਗਦਾ ਪੈਰਾਸ ਕੋਈ ਗੱਲ ਨਹੀਂ, ਬਸ ਗੁਰੂ ਅਮਰਦਾਸ ਜੀ ਦੇ ਚਰਨਾਂ ਦਾ ਧਰਿਆ ਧਿਆਨ, ਮੁੱਖ ਦਾ ਧਿਆਨ ਧਰ ਕੇ ਅੰਬ ਚੂਸਣ ਲੱਗ ਪਏ। ਸਾਰਾ ਅੰਬ ਗੁਰੂ ਰਾਮਦਾਸ ਜੀ ਚੂਸ ਗਏ, ਗੁਠਲੀ ਵੀ। ਇਹ ਪ੍ਰਿੰਸੀਪਲ ਸਤਬੀਰ ਸਿੰਘ ਵਰਗੇ ਵਿਦਵਾਨ ਨੇ ਕੋਟ ਕੀਤੀ ਇਹ ਗੱਲ, ਚਲੋ ਮੈਂ ਸਰੋਤ ਤੋਂ ਬਿਨਾਂ ਨਹੀਂ ਗੱਲ ਕਰ ਰਿਹਾ। ਚੂਸ ਲਿਆ ਉਸ ਅੰਬ ਨੂੰ, ਗਿਟਕ ਵੀ, ਉਹ ਕਈਆਂ ਤੇ ਕਿਹਾ ਗਿਟਕ ਦਿਖਾਤੀ ਗੁਰੂ ਅਮਰਦਾਸ ਜੀ ਨੇ। ਪਰ ਗੱਲ ਕੀ ਕਿ ਜੇ ਇੱਕ ਕੂੰਜ, ਮੇਰੀ ਫਿਰ ਬੇਨਤੀ ਸੁਣਿਓ, ਕੂੰਜ ਦਾ ਚਿੰਤਨ ਬੱਚੇ ਦੇ ਅੰਦਰ ਨੂੰ ਭਰ ਸਕਦਾ। ਗੱਲ ਤਾਂ ਸਿਰਫ ਅੰਦਰ ਜੁੜੇ ਨੇ, ਗੱਲ ਪੰਛੀ ਦੀ ਨਹੀਂ। ਮਹਾਰਾਜ ਗੁਰੂ ਅਮਰਦਾਸ ਬੈਠੇ ਗੋਇੰਦਵਾਲ, ਉਹ ਅੰਬ ਚੂਸ ਵੀ ਲਿਆ, ਰਸ ਵੀ ਲੈ ਲਿਆ, ਅਤੇ ਜਦੋਂ ਗੋਇੰਦਵਾਲ ਸਾਹਿਬ ਆਏ ਤੇ ਮਹਾਰਾਜ ਹੱਸ ਕੇ ਕਹਿਣ ਲੱਗੇ, ਅੱਜ ਸਾਨੂੰ ਕੱਪੜੀ ਪਵਾਉਂਦੇ ਰਹੇ ਤੁਸੀਂ ਸਾਰਾ ਦਿਨ, ਹੱਸ ਪਏ। ਅਗਲਾ ਸ਼ਬਦ ਕਿਆ, ਕਹਿਣ ਲੱਗੇ ਅੰਬ ਤਾਂ ਬੜੇ ਖਾਧੇ ਸਨ ਪਹਿਲਾਂ, ਪਰ ਜਿਹੜਾ ਅੱਜ ਅੰਬ ਚੂਸਿਆ ਨਾ, ਇਹਦੇ ਵਰਗਾ ਮਿੱਠਾ ਕਦੀ ਨਹੀਂ ਸੀ ਚੂਸਿਆ, ਕਮਾਲ ਕਰ ਦਿੱਤੀ, ਅੰਬ ਕਿੰਨਾ ਸਵਾਦੀ ਛਕਾ ਦਿੱਤਾ। ਹੁਣ ਮੇਰੀ ਬੇਨਤੀ, ਬਾਹਰ ਮੁਖੀ ਬੰਦਾ ਕਹੇਗਾ ਗੱਪ, ਇਹ ਹੋ ਸਕਦਾ ਹੈ? ਨਹੀਂ ਪਿਆਰੇ, ਉਹ ਹੁੰਦਾ ਹੈ। ਤੁਸੀਂ ਕਦੀ ਦੇਖਿਓ, ਮਾਂ ਕਿਤੇ ਬੈਠੀ ਹੋਵੇ, ਬੱਚੇ ਨੂੰ ਕਿਤੇ ਵੀ ਪੀੜਾ ਆ ਜਾਏ, ਉਹ ਰਾਤ ਨੂੰ ਇੱਕੋ ਦਮ ਉਹਦਾ ਕਲੇਜਾ ਧੜਕਣ ਲੱਗ ਪੈਂਦਾ, ਕਿਉਂਕਿ ਉਹਦੀਆਂ ਆਂਦਰਾਂ ਆਪਣੇ ਬੱਚੇ ਨਾਲ ਜੁੜੀਆਂ ਹੋਈਆਂ ਨੇ। ਇਹ ਚਿੱਤ ਵਿੱਚ ਤਾਕਤ ਹੈ। ਮਹਾਰਾਜ ਜੀ ਨੇ ਕਿਹਾ, ਬਹੁਤ ਆਨੰਦ ਆਇਆ, ਜਿਹੜੀ ਮੈਂ ਅਗਲੀ ਗੱਲ ਆਪ ਜੀ ਨੂੰ ਕਹੀ ਵੀ ਫਿਜ਼ੀਕਲ ਤੌਰ 'ਤੇ ਕਿਤੇ ਵੀ ਬੈਠੇ ਹੋ। ਹਾਂ, ਇੱਕ ਘਟਨਾ ਮੈਂ ਇਤਿਹਾਸ ਵਿੱਚੋਂ ਹੋਰ ਲੈ ਲੈਂਦਾ, ਬਹੁਤ ਨੇ ਜੀ ਘਟਨਾਵਾਂ, ਪਰ ਦੁੱਖ ਇਸ ਚੀਜ਼ ਦਾ, ਅਸੀਂ ਇਹਨਾਂ ਗੱਲਾਂ ਨੂੰ ਤਰਕ ਦੀ ਬਿਰਤੀ 'ਚ ਤੋਲ ਤੋਲ ਕੇ ਇਹਨੂੰ ਮੰਨਣ ਲਈ ਤਿਆਰ ਨਹੀਂ। ਇਹ ਮੰਨੀਆਂ ਤਾਂ ਜਾ ਸਕਦੀਆਂ ਨੇ ਜੇ ਪ੍ਰੈਕਟੀਕਲ ਨਾਮ ਜਪਾਂਗੇ, ਤਾਂ ਸਿਮਰਨ ਤੋਂ ਬਿਨਾਂ ਨਹੀਂ ਗੱਲ ਸਮਝ ਪੈਣੀ। ਕਿੱਥੇ ਕਾਬਲ ਦੀ ਧਰਤੀ ਭਾਈ ਗੋਇੰਦਾ ਜੀ ਬੈਠੇ, ਕਿੱਥੇ ਗੁਰੂ ਹਰਿ ਸਾਹਿਬ ਕੀਰਤਪੁਰ ਸਾਹਿਬ। ਭਾਈ ਗੋਇੰਦਾ ਜੀ, ਕਾਬਲੀਆਂ ਨੂੰ ਤੁਸੀਂ ਸਿੱਖਾਂ ਨੂੰ ਪੁੱਛ ਕੇ ਦੇਖਿਓ, ਦਿੱਲੀ ਉਹਨਾਂ ਮੰਜੀ ਦਿੱਤੀ ਮਹਾਰਾਜ ਜੀ ਨੇ, ਗੁਰੂ ਹਰਿ ਸਾਹਿਬ ਨੇ, ਕਾਬਲੀ ਸਿੱਖ ਮੰਨਦੇ ਨੇ ਇਸ ਚੀਜ਼ ਨੂੰ। ਭਾਈ ਗੋਇੰਦਾ ਜੀ ਦਰਿਆ ਦੇ ਕਿਨਾਰੇ ਬੈਠੇ, ਆਪਣੀਆਂ ਇੰਦਰੀਆਂ ਸੰਕੋਚ ਲਈਆਂ, ਸੁਰਤ ਇੰਨੀ ਕੁ ਅੰਤਰਮੁਖੀ ਲੈ ਗਏ ਕਿ ਜਪ ਸ਼ੁਰੂ ਕਰਦਿਆਂ ਗੁਰੂ ਹਰਿ ਸਾਹਿਬ ਦੇ ਚਰਨ ਫੜ ਲਏ। ਹੁਣ ਕਈ ਸੱਜਣ ਕਹਿਣਗੇ ਜੀ, ਅਸੀਂ ਜਦੋਂ ਸ਼ਬਦ ਦਾ ਧਿਆਨ ਦੇਣੇ ਪਏ ਹਾਂ ਅਤੇ ਫਿਰ ਧਿਆਨ ਦੂਜੇ ਪਾਸੇ ਕਿੱਥੇ ਚਲਾ ਗਿਆ। ਆਪਣੇ ਆਪਣੇ ਮਨ ਨੂੰ ਪੁੱਛ ਕੇ ਦੇਖਿਓ, ਸ਼ਬਦ ਪੜ੍ਹਦਿਆਂ ਧਿਆਨ ਕਿੱਥੇ ਕਿੱਥੇ ਜਾਂਦਾ। ਮੇਰਾ ਖਿਆਲ TV ਵੇਖਦਿਆਂ ਇੰਨਾ ਧਿਆਨ ਨਹੀਂ ਕਿਤੇ ਜਾਂਦਾ। ਉਹਨਾਂ ਨੇ ਗੁਰਦੇਵ ਦੇ ਚਰਨ ਪਕੜ ਲਿਆ, ਪਰ ਧਿਆਨ 'ਚ ਨੇ। ਧੰਨ ਗੁਰੂ ਹਰਿ ਸਾਹਿਬ ਉਹਨਾਂ ਸਮਾਂ ਬੈਠੇ ਰਹੇ। ਮੈਂ ਫਿਰ ਆਪ ਨੂੰ ਬੇਨਤੀ ਕਰਾਂਗਾ, ਗੁਰਮੁਖੋ ਚਿੱਤ ਵਿੱਚ ਇੰਨੀ ਕੁ ਤਾਕਤ ਅਤੇ ਜਦੋਂ ਹਰ ਦਰਵਾਜ਼ਾ ਬੰਦ ਹੋ ਜਾਏ, ਚਿੱਤ ਵਿੱਚ ਵਾਹਿਗੁਰੂ ਆ ਜਾਏ ਅਤੇ ਸਭ ਕੁਝ ਪਲਟ ਜਾਂਦਾ ਹੈ। ਭਾਈ ਸਾਹਿਬ ਨੇ ਜੋ ਪੜ੍ਹਿਆ ਇਹਦੇ ਥੋੜ੍ਹੇ ਅਰਥ ਕਰੀਏ ਆਪਾਂ, ਫਿਰ ਸੁਣਿਓ। ਜਾਕੋ ਮੁਸ਼ਕਲ ਅਤ ਬਣੇ, ਢੋਈ ਕੋਏ ਨਾ ਦੇ, ਲਾਗੂ ਹੋਏ ਦੁਸ਼ਮਣਾ ਸਾਕ ਪੇ, ਭੱਜ ਖਲੇ ਸਭੋ ਭੱਜੈ ਆਸਰਾ, ਚੁੱਕੈ ਸਭ ਅਸਰਾਓ। ਅੱਗੇ ਕੀ ਹੋਇਆ, ਚਿੱਤ ਆਵੇ ਉਸ ਪਾਰ ਬ੍ਰਹਮ ਲੱਗੈ ਨਾ ਤੱਤੀ ਵਾਓ। ਸਿਰਫ ਚਿੱਤ ਆਇਆ ਜੀ, ਅੱਗੇ ਹੈ, ਮੇਰੀ ਗੱਲ ਧਿਆਨ ਨਾਲ ਸੁਣੀ ਜਾਇਓ, ਮੈਂ ਅਖੀਰ ਤੱਕ ਪਹੁੰਚਣਾ ਹੈ। ਸਾਹਿਬ ਨਿਤਾਣਿਆਂ ਕਾ ਤਾਣ, ਆਏ ਨਾ ਜਾਈ ਥਿਰ ਸਦਾ, ਗੁਰ ਸ਼ਬਦੀ ਸੱਚ ਜਾਣ ਰਹਾਓ। ਅੱਗੇ ਜੀ ਮਹਾਰਾਜ ਕਹਿੰਦੇ ਜੇ ਕੋ ਹੋਵੇ ਦੁਬਲਾ ਇਹ ਨਿਤਾਣਿਆ ਕਤਾਣੇ, ਪਹਿਲਾਂ ਮੁਸੀਬਤ ਵਾਲਿਆਂ ਦਾ, ਹੁਣ ਵਿਚਾਰੇ ਕਮਜ਼ੋਰ ਨੇ, ਗਰੀਬ ਨੇ। ਜੇ ਕੋ ਹੋਵੇ ਦੁਬਲਾ, ਦੁਬਲਾ ਮੀਨਸ ਕਮਜ਼ੋਰ, ਤਾਕਤ ਨੇ, ਨੰਗ ਭੁੱਖ ਕੀ ਪੀਰ, ਉਹ ਵਿਚਾਰਾ ਇੰਨਾ ਪੀੜਿਤ ਹੈ, ਨਾ ਤਾਂ ਉਹਨੂੰ ਤਨ ਢੱਕਣ ਵਾਸਤੇ ਕੱਪੜੇ ਮਿਲਦੇ ਆ, ਨਾ ਪੇਟ ਭਰ ਕੇ ਰੋਟੀ ਮਿਲਦੀ, ਉਹ ਕੀ ਕਰੇ। ਨੰਗ ਭੋਕੀ ਪੀੜ, ਦਮੜਾ ਪੱਲੇ ਨਾ ਪਵੇ, ਬਿਜਨਸ ਚੋਂ ਇੱਕ ਦਮੜਾ ਉਹਦੇ ਪੱਲੇ ਨਹੀਂ ਵੱਜਦਾ, ਨਾ ਕੋ ਦੇਵੇ ਧੀਰ। ਇਹੋ ਜਿਹੀ ਅਵਸਥਾ ਵਿੱਚ ਇੱਕ ਬਿਮਾਰੀ ਕਮਜ਼ੋਰੀ ਹੈ, ਦੂਜਾ ਇੰਨਾ ਕੁ ਬਿਜਨਸ ਥੱਲੇ ਚਲਾ ਗਿਆ, ਕੋਈ ਬੰਦਾ ਵੀ ਉਹਨੂੰ ਆ ਕੇ ਨਹੀਂ ਕਹਿੰਦਾ ਕੋਈ ਗੱਲ ਨਹੀਂ, ਮਾੜੇ ਦਿਨ ਆਇਆ ਨਿਕਲ ਜਾਣੇ ਨੇ, ਕੋਈ ਧੀਰਜ ਦੇਣ ਨੂੰ ਵੀ ਤਿਆਰ ਨਹੀਂ। ਨਾ ਕੋ ਦੇਵੇ ਧੀਰ, ਸਵਾਰਥ ਸਵਾਉ ਨਾ ਕੋ ਕਰੇ। ਮੰਨ ਲਓ ਉਹਨੂੰ ਅੱਜ ਲੋੜ ਪੈ ਗਈ, ਮੇਰਾ ਕੰਮ ਹੈ ਜੀ, ਸਰ ਸਕਦਾ ਤੂੰ ਮਦਦ ਕਰਦਾ, ਅਗਲੇ ਹੁੰਦਿਆਂ ਹੋਇਆਂ ਵੀ ਕਹਿੰਦੇ ਨਾ ਨਾ ਸੌਰੀ ਤੂੰ ਪਹਿਲਾਂ ਅੱਜ ਆਇਆ, ਜੇ ਕਿਤੇ ਕੱਲ੍ਹ ਆ ਜਾਂਦਾ ਨਾ ਤੇਰਾ ਕੰਮ ਬਣ ਜਾਣਾ ਸੀ, ਕਿਉਂਕਿ ਕੱਲ੍ਹ ਸਵੇਰੇ ਭੂਆ ਦਾ ਪੁੱਤਰ ਮੇਰੇ ਤੋਂ ਲੈ ਗਿਆ ਹੈ, ਬੰਦੇ ਕੋਲ ਸਭ ਕੁਝ ਉਹਨੂੰ ਟਾਲ ਦਿੱਤਾ। ਸਵਾਰਥ ਸਵਾਉ ਨਾ ਕੋ ਕਰੇ, ਨਹਿ ਕਿਛ ਹੋਵੇ ਕਾਜ, ਜਿਹਨੂੰ ਹੱਥ ਪਾਉਂਦਾ ਕੁਝ ਨਹੀਂ ਹੁੰਦਾ। ਗੁਰੂ ਅਰਜਨ ਸਾਹਿਬ ਕਹਿੰਦੇ ਨਹੀਂ, ਚਿੱਤ ਆਵੇ ਉਸ ਪਾਰ ਬ੍ਰਹਮ ਤਾਂ ਨਿਸ਼ਚਲ ਹੋਵੇ ਰਾਜ, ਜੇ ਉਹਦੇ ਚਿੱਤ ਵਿੱਚ ਵਾਹਿਗੁਰੂ ਆ ਜਾਏ ਤੇ ਉਹਨੂੰ ਨਿਸ਼ਚਲ ਰਾਜ ਦੀ ਪ੍ਰਾਪਤੀ ਹੁੰਦੀ। ਦੋ ਸ਼ਬਦ ਹੋ ਗਏ ਜੀ। ਅਗਲਾ ਬਚਨ ਹੈ ਜਾ ਕੋ ਚਿੰਤਾ ਬਹੁਤ ਬਹੁਤ, ਜਿਸ ਬੰਦੇ ਨੂੰ ਦਿਨ ਰਾਤ ਚਿੰਤਾ ਖਾਈ ਜਾਂਦੀ ਹੈ। ਤੇ ਮੈਂ ਕਈ ਵਾਰੀ ਸੋਚਣਾ, ਭੈਣ ਜੀ ਬੈਠੇ ਆ, ਜਿੰਨੀ ਰੱਬ ਨੇ ਮੋਟੀ ਚਿੱਪ ਪਾਈ ਉਹਨੂੰ ਚਿੰਤਾ ਕੋਈ ਨਹੀਂ, ਸੱਚੀ ਜੇ ਜਿੰਨਾ ਨਿਰਮਲ ਹਿਰਦਾ ਹੋ ਜਾਂਦਾ ਨਾ ਉਹਨੂੰ ਚਿੰਤਾ ਸਾਰੀ ਉਹ ਅੰਦਰ ਨੂੰ ਤੰਗ ਕਰਨ ਲੱਗ ਪੈਂਦੀ। ਕਈ ਬੰਦੇ ਇੰਨੇ ਕੁ ਬੇਪਰਵਾਹ ਹੁੰਦੇ ਆ, ਪਾਪ ਵੀ ਕਰੀ ਜਾਂਦੇ ਆ, ਘਰਾੜੇ ਮਾਰ ਕੇ ਸੌਂਦੇ ਆ। ਦੂਜਾ ਬੰਦਾ ਸਾਰੀ ਰਾਤ ਉੱਠ ਕੇ ਵਾਹਿਗੁਰੂ ਵਾਹਿਗੁਰੂ ਜਪਦਾ, ਸਵੇਰੇ ਰੋਈ ਜਾਂਦਾ ਵਾਹਿਗੁਰੂ ਕੀ ਬਣੇਗਾ ਮੇਰਾ। ਦੇਖੋ ਇਹ ਕੈਸੀ ਖੇਡ ਉਹਦੀ, ਮਹਾਤਮਾ ਬੁੱਧ ਕਿਸੇ ਚੀਜ਼ ਦੀ ਕਮੀ ਸੀ ਜੀ? ਰਾਜੇ ਦਾ ਪੁੱਤਰ ਰਾਜੇ ਘਰ ਵਿਆਹਿਆ, ਬਸ ਇੱਕ ਬੁੱਢਾ ਦੇਖਿਆ, ਇੱਕ ਮੌਤ ਦੇਖੀ, ਇੱਕ ਬਿਮਾਰ ਦੇਖਿਆ, ਅੰਦਰ ਨੂੰ ਚਿੰਤਾ ਖਾ ਗਈ। ਨਹੀਂ ਉਹ ਇਹ ਜੀਵਨ ਨਹੀਂ, ਇਸ ਤੋਂ ਅੱਗੇ ਵੀ ਕੁਛ ਹੈ, ਤੁਰ ਪਏ ਭਾਵੇਂ ਸਾਧੂ ਮਿਲਿਆ। ਗੁਰੂ ਜੀ ਕਹਿੰਦੇ ਜਾਂ ਕੋ ਚਿੰਤਾ ਬਹੁਤ ਬਹੁਤ, ਜਿਹਨੂੰ ਬਹੁਤ ਚਿੰਤਾ ਲੱਗ ਜਾਏ, ਅਤੇ ਚਿੰਤਾ ਫਿਰ ਬਿਮਾਰੀ ਨੂੰ ਜਨਮ ਦੇ ਰਹੀ ਹੈ, ਦੇਹੀ ਵਿਆਪੈ ਰੋਗ। ਫਿਰ ਅਗਲੀ ਗੱਲ ਕੀ, ਗ੍ਰਿਸਤ ਕੁਟੰਬ ਪਲੇਟਿਆ ਕਦੇ ਹਰਖ ਕਦੇ ਸੋਗ। ਖੁਸ਼ੀ ਆਉਂਦੀ ਹੈ ਤਾਂ ਵੀ ਨੀਂਦ ਨਹੀਂ ਰਾਤ ਨੂੰ ਆਉਂਦੀ, ਫਿਰ ਵੀ ਮਨ ਨਹੀਂ ਟਿਕਦਾ, ਅਤੇ ਜਦੋਂ ਦੁੱਖ ਹੁੰਦਾ ਹੈ ਨੀਂਦ ਫਿਰ ਵੀ ਨਹੀਂ ਆਉਂਦੀ। ਨੀਂਦ ਤਾਂ ਦੋਵੇਂ ਖਾ ਗਏ ਨਾ, ਸੁੱਖ ਵੀ ਖਾ ਗਿਆ ਦੁੱਖ ਵੀ ਖਾ ਗਿਆ, ਸੱਚੀ ਹੈ। ਬੱਚੇ ਦੀ ਸ਼ਾਦੀ ਹੈ ਤਾਂ ਵੀ ਰਾਤ ਸੌਂਦਾ ਨਹੀਂ, ਕਿਉਂਕਿ ਸਵੇਰੇ ਬਰਾਤ ਜਾਣੀ, ਕੱਪੜੇ ਕਿਵੇਂ ਪਾਵਾਂਗੇ, ਕਿਵੇਂ ਮਿਲਾਂਗੇ, ਅਤੇ ਬੱਚੇ ਨੂੰ ਤਾਪ ਚੜ੍ਹਦਾ, ਸੌਂਦਾ ਰਾਤ ਵੀ ਕੋਈ ਨਹੀਂ ਕਿ ਫਲਾਣੇ ਦਾ ਮਰ ਗਿਆ, ਕਿਤੇ ਮੇਰੇ ਨਾਲ ਚਲਾ ਜਾਏ। ਗੁਰੂ ਸਾਹਿਬ ਕਹਿੰਦੇ ਨੇ ਇਹ ਇਹ ਚਿੱਤ ਦੀ ਅਵਸਥਾ। ਜਾਂ ਕੋ ਚਿੰਤਾ ਬਹੁਤ ਬਹੁਤ, ਦੇਹੀ ਵਿਆਪੈ ਰੋਗ, ਗ੍ਰਿਸਤ ਕੁਟੰਬ ਪਲੇਟਿਆ ਕਦੇ ਖਰਖ ਕਦੇ ਸੋਗ। ਗਾਉਣ ਕਰੇ ਚੌਂ ਕੁੰਟਕਾ, ਗਾਉਣ ਦਰ ਤੇ ਭੱਜਦਾ ਮਨ, ਚਾਰ ਚੁਫੇਰੇ ਟਿਕ ਨਹੀਂ ਰਿਹਾ। ਗਾਉਣ ਕਰੇ ਚੌਂ ਕੁੰਟਕਾ, ਘੜੀ ਨਾ ਬੈਸਣ ਸੋਏ। ਮਹਾਰਾਜ ਕਹਿੰਦੇ ਨਹੀਂ, ਚਿੱਤ ਆਵੇ ਉਸ ਪਾਰ ਬ੍ਰਹਮ, ਤਨ ਮਨ ਸੀਤਲ ਹੋਏ। ਜੇ ਵਾਹਿਗੁਰੂ ਚੇਤੇ ਆ ਜਾਏ ਉਹਦਾ ਤਨ ਮਨ ਠੰਡਾ ਹੋ ਜਾਏਗਾ। ਗੱਲ ਫਿਰ ਚਿੱਤ ਦੀ ਕੀਤੀ, ਧਿਆਨ ਦਿਆ ਜੀ ਜਿਹੜੀ ਮੈਂ ਗੱਲ ਕਰ ਰਿਹਾ। ਚਿੱਤ ਆਵੇ ਉਸ ਪਾਰ ਬ੍ਰਹਮ ਲੱਗੇ ਨਾ ਤੱਤੀ ਵਾਓ, ਚਿੱਤ ਆਵੇ ਉਸ ਪਾਰ ਬ੍ਰਹਮ ਤਾਂ ਨਿਸ਼ਚਲ ਹੋਵੇ ਰਾਜ, ਚਿੱਤ ਆਵੇ ਉਸ ਪਾਰ ਬ੍ਰਹਮ ਤਨ ਮਨ ਸੀਤਲ ਹੋਏ। ਗੱਲ ਚਿੱਤ ਦੀ ਚੱਲਦੀ। ਅਖੀਰ ਵਾਲਾ ਪਦਾ ਭਾਈ ਸਾਹਿਬ ਜਿਹੜਾ ਪੜ੍ਹਿਆ, ਕਾਮ ਕ੍ਰੋਧ ਮੋਹ ਵਸ ਕੀਆ। ਕਾਮ ਨੇ, ਕ੍ਰੋਧ ਨੇ ਅਤੇ ਮੋਹ ਨੇ ਮਨ ਨੂੰ ਕਾਬੂ ਕੀਤਾ ਹੋਇਆ। ਇਹ ਤਿੰਨੇ ਚੀਜ਼ਾਂ ਚੌਖਾ ਤੰਗ ਕਰਦੀਆਂ ਨੇ। ਕਿਰਪਨ ਲੋਭ ਪਿਆਰ, ਕੰਜੂ ਸੱਤ ਦਾ, ਲਾਲਚੀ ਮਾਇਆ 'ਚ ਪ੍ਰਵਿਰਤ, ਕਿਰਪਨ ਲੋਭ ਪਿਆਰ। ਅਤੇ ਅਗਲੀ ਗੱਲ, ਚਾਰੇ ਕਿਲ ਵਿਖੋ ਉਹਨ ਅੱਗ ਕੀ ਹੈ। ਜਿਹੜੇ ਸ਼ਾਸਤਰਾਂ ਨੇ ਚਾਰ ਪਾਪ ਦੱਸੇ ਨੇ, ਉਹਨੇ ਚਾਰੇ ਦੇ ਚਾਰੇ ਪਾਪ ਵੀ ਕੀਤੇ ਆ। ਉਹ ਚਾਰ ਅਸੀਂ ਵਜਰ ਕਰੇ ਤਾਂ ਕਹਿੰਦੇ ਚਾਰ ਪਾਪਾਂ ਬਾਰੇ ਵੱਖ ਵੱਖ ਨੇ ਜੀ ਖਿਆਲਾਤ। ਉਂਝ ਵੈਸੇ ਗੁਰਬਾਣੀ ਨੇ ਇੱਕ ਬਚਨ ਕੀਤਾ, ਬ੍ਰਾਹਮਣ ਕੈਲੀ ਕਾਤ ਘਾਤ ਕੰਜਕਾਂ, ਅਨਚਾਰੀ ਕਾ ਤਾਨ। ਫਿਰ ਸੁਣਿਓ, ਬ੍ਰਾਹਮਣ ਕੈਲੀ ਘਾਤ ਕੰਚਕਾਂ, ਬ੍ਰਾਹਮਣ ਦਾ ਅਰਥ ਹੈ ਬ੍ਰਹਮ ਗਿਆਨੀ ਦੀ ਹੱਤਿਆ ਕਰਨੀ, ਬੱਜਰ ਪਾਪ ਹੈ। ਕੈਲੀ ਦਾ ਅਰਥ ਗਾਂ, ਗਾਂ ਮਾਰਨੀ ਬੱਜਰ ਪਾਪ ਹੈ ਜੋ ਮੰਨਿਆ ਗਿਆ। ਘਾਤ ਕੰਜਕਾਂ, ਛੋਟੀਆਂ ਛੋਟੀਆਂ ਬੱਚੀਆਂ ਨੂੰ ਮਾਰ ਦੇਣਾ, ਬੱਚਿਆਂ ਨਿੱਕੀਆਂ ਨਿੱਕੀਆਂ ਕੁੜੀਆਂ ਨੂੰ ਮਾਰਨ ਦੇ ਪਾਪ ਕਰਨੇ ਬੱਜਰ ਪਾਪ ਹੈ। ਇਹਦਾ ਮਤਲਬ ਜਿਹੜਾ ਅੱਜ ਪਾਪ ਹੈ ਇਹ ਸਦੀਆਂ ਪਹਿਲਾਂ ਵੀ ਹੁੰਦਾ ਸੀ। ਬ੍ਰਾਹਮਣ ਕੈਲੀ ਘਾਤ ਕੰਜਕਾਂ ਅਨਚਾਰੀ ਕਾ ਤਾਣ ਤੇ ਸੱਚੀ ਮੁੱਚੀ ਵਿਵਚਾਰੀ ਦੇ ਘਰ ਦੇ ਰੋਟੀ ਖਾਣੀ, ਇਹ ਵੀ ਬੱਜਰ ਪਾਪ ਹੈ। ਕਿੱਡੀ ਵੱਡੀ ਬਰੀਕੀ ਵਰਤੀ ਮਹਾਰਾਜ। ਕਹਿੰਦੇ ਮੰਨ ਲਓ ਕਿਸੇ ਬੰਦੇ ਨੇ ਚਾਰੇ ਪਾਪ ਕੀਤੇ ਹੋਣ, ਚਾਰੇ ਕਿਲ ਵੀ ਉਨ ਅੱਗ ਕੀਏ ਹੋਵਾ ਅਸੁਰ ਸੰਘਾਰ, ਪੋਥੀ ਗੀਤ ਕਵਿਤ ਕਿਛ, ਕਦੀ ਧਰਮ ਪੋਥੀ ਨਹੀਂ ਪੜ੍ਹੀ, ਕਦੀ ਪਰਮਾਤਮਾ ਦਾ ਕੀਰਤਨ ਨਹੀਂ ਸੁਣਿਆ, ਕਦੀ ਕਵਿਤ ਨਹੀਂ ਸੁਣਿਆ, ਸਾਰੀ ਜ਼ਿੰਦਗੀ ਪਾਪ ਕੀਤੇ, ਹੁਣ ਕੀ ਬਣੇਗਾ? ਕਹਿਣ ਲੱਗੇ ਹੁਣ ਇਹ ਬਣ ਸਕਦਾ, ਤੇਰੇ ਸਾਹ ਰਹਿ ਗਏ ਥੋੜ੍ਹੇ, ਜੇ ਤੇਰੇ ਚੇਤੇ 'ਚ ਅੱਜ ਵੀ ਵਾਹਿਗੁਰੂ ਆ ਜਾਏ ਤੇਰੇ ਸਾਰੇ ਪਾਪ ਕੱਟੇ ਜਾਣਗੇ। ਚਿੱਤ 'ਚ ਇੰਨੀ ਵੱਡੀ ਐਨਰਜੀ ਹੈ। ਕਾਮ ਕ੍ਰੋਧ ਮੋਹ ਵਸ ਕੀਆ ਕਿਰਪਨ ਲੋਭ ਪਿਆਰ, ਚਾਰੇ ਕਿਲ ਵਿਖੋ ਉਨ ਅੱਗ ਕੀਏ ਹੋਆ ਅਸੁਰ ਸੰਘਾਰ, ਪੋਥੀ ਗੀਤ ਕਵਿਤ ਕਿਚ ਕਦੇ ਨਾ ਕਰਨ ਧਰਿਆ, ਚਿੱਤ ਆਵੇ ਉਸ ਪਾਰ ਬ੍ਰਹਮਤਾ ਨਿਮਕ ਸਿਮਰਤ ਧਰਿਆ। ਇੱਕ ਬੇਨਤੀ ਮੈਂ ਆਪ ਨੂੰ ਹੋਰ ਕਰਨੀ, ਪੰਜ ਕੁ ਮਿੰਟ ਰਹਿ ਗਿਆ ਮੇਰੇ। ਹਾਂ ਦੇਖੋ, ਇੱਕ ਸ਼ਬਦ ਪੜ੍ਹਨੇ ਆਪਾਂ, ਮੇਰੀ ਗੱਲ ਧਿਆਨ ਨਾਲ ਸੁਣਿਓ। ਰੱਬ ਅੱਗੇ ਮੇ ਅਰਦਾਸ ਕਰੋ, ਸੱਚੀ ਮੁੱਚੀ ਜਿਉਂ ਜਿਉਂ ਆ ਫਸਲ ਪੱਕਦੀ ਪਈ ਹੈ, ਚਿੰਤਾ ਖਾਂਦੀ ਪਈ ਮੈਨੂੰ। ਮੈਂ ਸਟੇਜ 'ਤੇ ਕਹਿਣਾ ਕਿ ਕੁਝ ਵੀ ਨਹੀਂ ਜ਼ਿੰਦਗੀ 'ਚ ਕੀਤਾ, ਨਾ ਜਪ, ਨਾ ਤਪ, ਨਾ ਸਿਮਰਨ, ਨਾ ਬੰਦਗੀ, ਕਿਉਂਕਿ ਸਾਨੂੰ ਪਤਾ ਨਾ ਅਸੀਂ ਕੀ ਹਾਂ। ਬਾਬਾ ਫਰੀਦ ਸਾਹਿਬ ਜਦੋਂ ਅੰਤਲੇ ਸਮੇਂ ਉਹਨਾਂ ਦਾ ਆਇਆ ਨਾ ਜੀ, ਉਹਨਾਂ ਦਾ ਜੀਵਨ ਬਹੁਤ ਕਮਾਲ ਦਾ ਪੜ੍ਹਨ ਵਾਲਾ। ਪ੍ਰੋਫੈਸਰ ਪ੍ਰੀਤਮ ਸਿੰਘ ਉਹਨਾਂ ਨੇ ਐਡੀ ਮੋਟੀ ਕਿਤਾਬ ਲਿਖੀ ਹੈ ਜੀ, ਗੁਰੂ ਗ੍ਰੰਥ ਸਾਹਿਬ ਵਿਚਲੇ ਬਾਬੇ ਫਰੀਦ ਦੀ ਭਾਲ। ਕਹਿੰਦੇ ਜਦੋਂ ਬਾਬਾ ਜੀ ਅੰਤਲਾ ਸਮਾਂ ਆਇਆ ਤੇ ਕਹਿੰਦੇ ਵੁਜ਼ੂ ਕਰਾਓ, ਵੁਜ਼ੂ ਕਰਾਉਣ ਲੱਗੇ, ਉਹ ਜਿਵੇਂ ਵੁਜ਼ੂ ਕਹਿੰਦੇ ਆ ਨਾ, ਵੁਜ਼ੂ ਕਹਿੰਦੇ ਆ, ਵੁਜ਼ੂ ਕੀਤਾ ਤੇ ਨਮਾਜ਼ ਪੜ੍ਹਦਿਆਂ ਪੜ੍ਹਦਿਆਂ ਬੇਹੋਸ਼ ਹੋ ਗਏ, ਗਸ਼ੀ ਪੈ ਗਈ। ਜਦੋਂ ਹੋਸ਼ ਆਈ, ਤਲੀਆਂ ਬਲੀਆਂ, ਤੇ ਮੁਰੀਦ ਨੂੰ ਪੁੱਛਦੇ ਨੇ ਮੈਂ ਨਮਾਜ਼ ਅਦਾ ਕਰ ਲਈ? ਕਹਿੰਦੇ ਨਹੀਂ ਜੀ, ਪੂਰੀ ਨਹੀਂ ਅਦਾ, ਤੁਸੀਂ ਗਸ਼ੀ ਪੈ ਗਈ ਸੀ। ਕਹਿਣ ਲੱਗੇ ਦੁਬਾਰਾ ਵੁਜ਼ੂ ਕਰਾਓ। ਤੇ ਨਾਲ ਹੀ ਉਹ ਮੁਰੀਦ ਕਹਿੰਦਾ ਬਾਬਾ ਜੀ ਨੂੰ ਕਿ ਹੁਣ ਤੁਹਾਨੂੰ ਨਮਾਜ਼ ਦੀ ਕੀ ਲੋੜ? ਇੰਨੇ ਪਹੁੰਚੇ ਹੋਏ ਬਾਬਾ ਜੀ ਨੇ ਅੰਤਲੇ ਸਮੇਂ ਬਚਨ ਕਹਿ, ਕਹਿਣ ਲੱਗੇ ਤੈਨੂੰ ਮੇਰੇ ਅੰਦਰ ਦਾ ਪਤਾ ਹੈ, ਇਸ ਅੰਦਰ ਨੂੰ ਜਾਂ ਖੁਦਾ ਜਾਣਦਾ ਜਾਂ ਫਰੀਦ ਜਾਣਦਾ, ਜੇ ਮੈਨੂੰ ਬਹੁਤ ਲੋੜ ਹੈ ਨਮਾਜ਼ ਪੜ੍ਹਨ ਦੀ। ਉਹਨਾਂ ਨੇ ਨਮਾਜ਼ ਪੜ੍ਹਾਈ, ਇਹ ਹੱਥ ਧੁਆਏ, ਉਹਨਾਂ ਨੇ ਯਾ ਖਈ ਯਾ ਕਿਉਂ ਕਿਹਾ, ਇਹ ਅਰਬੀ ਦੇ ਸ਼ਬਦ ਨੇ, ਇੱਕੋ ਦਮ ਚਲਾਉਣਾ ਕਰਕੇ। ਸੱਚੀ ਤੁਹਾਨੂੰ ਦੱਸਾਂ ਗੁਰਮੁਖੋ, ਹਕੀਕਤ ਮੇਰੇ ਤੁਹਾਨੂੰ ਸਭ ਨਾ ਵਾਪਰਨੀ, ਜੋ ਚੀਜ਼ ਅੰਤ ਚੇਤੇ 'ਚ ਆ ਗਈ ਉਹੀ ਅਗਲਾ ਸਫ਼ਰ ਜੇ, ਕਿਉਂਕਿ ਗੱਲ ਜੀਵਨ ਤੋਂ। ਅਸੀਂ ਜੀਵਨ ਕਹਿੰਦੇ ਹਾਂ, ਬੰਦਾ ਮਰ ਗਿਆ, ਭੋਗ ਪੈ ਗਿਆ, ਅਸੀਂ ਕਿਹਾ ਅੰਤਮ ਅਰਦਾਸ, ਅਸੀਂ ਉਹਦੀ ਅੰਤਮ ਅਰਦਾਸ ਕਰ ਰਹੇ ਹਾਂ ਜਿਹੜਾ ਸਟਰੈਕਚਰ ਸਾਡੇ ਘਰ ਸੀ, ਜਿਹੜੀ ਦੇਹੀ ਸਾਡੇ ਘਰ ਸੀ, ਪਰ ਜਿਹੜਾ ਉਸ ਦੇਹੀ ਵਿੱਚ ਰਹਿ ਗਿਆ ਉਹਦੀ ਅੰਤਮ ਅਰਦਾਸ ਥੋੜ੍ਹੀ ਹੈ, ਉਹ ਤਾਂ ਪਤਾ ਨਹੀਂ ਅੱਗੇ ਕਿੱਥੇ ਤੁਰਿਆ ਫਿਰਦਾ। ਅਸੀਂ ਤਾਂ ਬੇਨਤੀ ਇਹੀ ਕਰ ਰਹੇ ਹਾਂ ਨਾ, ਆਪਣੇ ਚਰਨਾਂ 'ਚ ਥਾਂ ਦੇਈ। ਇੱਕ ਸ਼ਬਦ ਹੋਰ ਪੜ੍ਹੋ ਜੀ, ਬੜਾ ਤੁਹਾਨੂੰ ਸਭ ਨੂੰ ਸ਼ਬਦ ਚੇਤੇ ਵੇ, ਅੰਤਲੇ ਸਮੇਂ ਵਾਹਿਗੁਰੂ ਅੱਗੇ ਹੀ ਅਰਦਾਸ ਕਰੋ ਚੇਤੇ ਵਿੱਚ ਵਾਹਿਗੁਰੂ ਆ ਜਾਏ, ਕਿਉਂਕਿ ਇੰਨਾ ਡਰ ਲੱਗਦਾ ਚੇਤੇ 'ਚ ਕਿਤੇ ਪੁੱਤਰ ਆ ਗਿਆ, ਚੇਤੇ 'ਚ ਇਸਤਰੀ ਆ ਗਈ, ਚੇਤੇ 'ਚ ਬਿਜਨਸ ਆ ਗਿਆ, ਚੇਤੇ 'ਚ ਵਿਰੋਧੀ ਆ ਗਏ, ਇਹ ਸਾਰੀ ਕਹਾਣੀ ਯਾਤਰਾ 'ਤੇ ਪਾਣੀ ਫਿਰ ਜਾਣ। ਇਹ ਸ਼ਬਦ ਹੈ ਭਗਤ ਤਰਲੋਚਨ ਜੀ ਦਾ, ਅਰੀ ਬਾਈ ਗੋਬਿੰਦ ਨਾਮ ਮਤ ਬੀਸਰੈ, ਚਿੱਤ ਆਵੇ ਉਸ ਪਾਰਮ ਜੋ। ਭਾਈ ਸਾਹਿਬ ਤੁਸੀਂ ਕਹਿ ਰਹੇ ਸੋ ਚੇਤਾ, ਸੰਦੇਸ਼ ਭੇਜੇ ਜਾ ਸਕਦੇ ਆ ਜੀ, ਦੂਰ ਬਹਿ ਕੇ ਵੀ। ਇੱਕ ਤਾਂ ਸੰਗਤ ਹੈ ਸਾਡੀ, ਸ਼੍ਰੀਮਾਨ ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ ਹੋਣਾ ਨੇ, ਇਹ ਇੱਕ ਸੂਰਾ ਮੈਗਜ਼ੀਨ 'ਚ ਮੈਂ ਪੜ੍ਹਿਆ ਵੀ ਜੀ, ਭਾਈ ਸਾਹਿਬ ਕੀਰਤਨ ਕਰਕੇ ਹਟੇ, ਜੋ ਮੈਂ ਪੜ੍ਹਿਆ, ਜੋ ਮੈਨੂੰ ਜਿੰਨਾ ਮੈਨੂੰ ਚੇਤੇ ਵੇ, ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ ਕੀਰਤਨ ਕਰਕੇ ਹਟੇ, ਕੁਝ ਸਮੇਂ ਬਾਅਦ ਫਿਰ ਗੁਰੂ ਗ੍ਰੰਥ ਸਾਹਿਬ ਦੀ ਯੂਰੀ ਚਲੇ ਗਏ। ਕਿੰਨਾ ਸਮਾਂ ਅਰਦਾਸ ਕਰਦੇ ਰਹੇ, ਅਤੇ ਨਾਲ ਦੇ ਸਾਥੀਆਂ ਨੇ ਪੁੱਛਿਆ ਜੀ ਹੁਣੇ ਅਰਦਾਸ ਕਰਕੇ ਆਏ, ਕੀਰਤਨ ਕਰਕੇ ਆਏ, ਆਪ ਜੀ ਫਿਰ ਚਲੇ ਗਏ ਅਰਦਾਸ ਕਰਨ? ਕਹਿਣ ਲੱਗੇ ਅੱਜ ਬਹੁਤ ਪਿਆਰੀ ਇੱਕ ਰੰਗ ਰੱਤੀ ਆਤਮਾ ਪ੍ਰੀਤਮ ਦੇ ਘਰ ਗਈ ਹੈ, ਪ੍ਰਵਾਨ ਹੋ ਗਈ ਹੈ, ਅੱਜ ਉਹਨਾਂ ਨੇ ਚੋਲਾ ਛੱਡਿਆ, ਹੁਣੇ ਛੱਡਿਆ। ਕੌਣ ਜੀ? ਕਹਿਣ ਲੱਗੇ ਪ੍ਰੋਫੈਸਰ ਪੂਰਨ ਸਿੰਘ। ਪ੍ਰੋਫੈਸਰ ਪੂਰਨ ਸਿੰਘ ਬਹੁਤ ਇਬਾਦਤ ਵਾਲੇ, ਬੜੇ ਖੁੱਲ੍ਹ ਦਿਲੇ ਸਨ ਜੀ ਉਹ। ਪ੍ਰੋਫੈਸਰ ਪੂਰਨ ਸਿੰਘ ਕਹਿਣ ਲੱਗੇ ਜੀ ਤੁਸੀਂ ਉਹਨਾਂ ਨੂੰ ਕਦੀ ਮਿਲੇ ਹੋ? ਸਵਾਲ ਸੀ ਕਦੀ ਮਿਲੇ ਹੋ? ਕਹਿਣ ਲੱਗੇ ਸਰੀਰਕ ਤੌਰ 'ਤੇ ਨਹੀਂ ਮਿਲੇ, ਪਰ ਚੇਤੇ ਅਤੇ ਸੁਰਤ ਦੇ ਮੰਡਲਾਂ ਵਿੱਚ ਅਸੀਂ ਸੱਤ ਸੰਗੀ ਇਕੱਠੇ ਸਾਂ। ਇਹਦਾ ਮਤਲਬ ਕਿ ਤਿੱਥੇ ਭਗਤ ਵਸੈਂ ਕੇ ਲੋ, ਕਰਾਂ ਆਨੰਦ ਸੱਚਾ ਮਨ ਸੋਏ। ਇਕੱਲੇ ਇਸ ਪਲੈਨਟ ਦੇ ਭਗਤ ਨਹੀਂ, ਪਤਾ ਨਹੀਂ ਕਿੰਨੇ ਕੁ ਲੋਕਾਂ ਦੇ ਭਗਤ ਰੂਹਾਨੀ ਤੌਰ ਤੇ ਇੱਕ ਦੂਜੇ ਦੇ ਨਾਲ ਰੋਜ਼ ਸਤ ਸੰਗਤ ਕਰਦੇ ਪਏ। ਉਹ ਚਿੱਤ ਦੀ ਸਾਰੀ ਖੇਡ ਹੈ ਜੀ, ਕਿੰਨੀ ਬਰੀਕ ਖੇਡ। ਭਗਤ ਤਰਲੋਚਨ ਜੀ ਨੇ ਕਿਹਾ ਬਸ ਚੇਤੇ ਰੱਖੀ, ਚੇਤੇ ਵਿੱਚ ਰੱਬ ਆ ਜਾਏ। ਅਰੀ ਬਾਈ ਗੋਬਿੰਦ ਨਾਮ ਮਤ ਬਿਸਰੈ, ਪਹਿਲੀਆਂ ਤੁਕਾਂ ਨੇ। ਅੰਤ ਕਾਲ ਜੋ ਲੱਛਮੀ ਸਿਮਰੈ, ਅਰਥ ਬੜੇ ਸੌਖੇ ਨੇ ਜੀ। ਅੰਤਲੇ ਸਮੇਂ ਜੇ ਚੇਤੇ ਵਿੱਚ ਆ ਜਾਏ ਪੈਸਾ, ਲੱਛਮੀ ਦਰ ਤੇ ਪੈਸਾ। ਅੰਤ ਕਾਲ ਜੋ ਲੱਛਮੀ ਸਿਮਰੈ, ਐਸੀ ਚਿੰਤਾ ਮੈਂ ਜੇ ਮਰੈ, ਜੇ ਇਸ ਚੇਤੇ 'ਚ ਮਰ ਗਿਆ, ਚਿੰਤਾ 'ਚ ਮਰ ਗਿਆ, ਚੇਤੇ 'ਚ ਆ ਗਿਆ, ਫੁਰਨਾ ਹੀ ਹੈ ਨਾ। ਅੰਤ ਕਾਲ ਜੋ ਲੱਛਮੀ ਸਿਮਰੈ, ਐਸੀ ਚਿੰਤਾ ਮੈਂ ਜੇ ਮਰੈ, ਸਰਪ ਜੋਨ ਵੱਲ ਵੱਲ ਉਹ ਤਰੈ। ਕਿਉਂਕਿ ਕਿਹਾ ਜਾਂਦਾ ਸੱਪ ਸੱਚੀ, ਅੱਜ ਵੀ ਤੁਸੀਂ ਦੇਖੋ ਯੂਟਿਊਬ ਤੇ ਜਿਹੜੇ ਆ ਖਜ਼ਾਨਾ ਲੱਭਣ ਜਾਂਦੇ ਨੇ ਨਾ, ਮੈਂ ਆਪ ਦੇਖਿਆ, ਉਹ ਉੱਤੋਂ ਖੜਕਾਉਂਦੇ ਨੇ ਤੇ ਪੱਥਰ ਦੇ ਥੱਲੇ ਸੱਪ ਨਿਕਲਦਾ, ਸੱਪ ਦੇ ਥੱਲੇ ਸੋਨਾ ਪਿਆ ਹੁੰਦਾ। ਇਹ ਕੁਦਰਤੀ, ਇਹ ਗੁਰੂ ਗ੍ਰੰਥ ਸਾਹਿਬ ਦਾ ਸੱਚ ਹੈ ਜੀ। ਅੰਤ ਕਾਲ ਜੋ ਲੱਛਮੀ ਸਿਮਰੈ, ਐਸੀ ਚਿੰਤਾ ਮੈਂ ਜੇ ਮਰੈ, ਸਰਪ ਜੋਨ ਵੱਲ ਵੱਲ ਉਹ ਤਰੈ। ਅੰਤ ਕਾਲ ਜੋ ਇਸਤਰੀ ਸਿਮਰੈ, ਐਸੀ ਚਿੰਤਾ ਮੈਂ ਜੇ ਮਰੈ, ਬੇਸਵਾ ਜੋਨ ਵੱਲ ਵੱਲ ਉਹ ਤਰੈ। ਵੇਖੋ, ਅੰਤ ਕਾਲ ਜੋ ਲੜਕੇ ਸਿਮਰੈ, ਐਸੀ ਚਿੰਤਾ ਮੈਂ ਜੇ ਮਰੈ, ਸੂਕਰ ਜੋਨ ਵੱਲ ਵੱਲ ਉਹ ਤਰੈ। ਅੰਤ ਕਾਲ ਜੋ ਮੰਦਰ ਸਿਮਰੈ, ਇਹ ਹੁਣ ਕਈਆਂ ਨੇ ਤੇ ਮੰਨਣਾ ਨੀ, ਕਈ ਇਹੋ ਜਿਹੇ ਮਹਿਲ ਨੇ ਜਿਨ੍ਹਾਂ ਲੋਕੀ ਡਰਦੇ ਵੜਦੇ ਨੀ, ਕਹਿੰਦੇ ਤੇ ਭੂਤ ਰਹਿੰਦੇ ਆ। ਅੰਤ ਕਾਲ ਜੋ ਮੰਦਰ ਸਿਮਰੈ, ਐਸੀ ਚਿੰਤ, ਮੰਦਰ ਮੀਨਸ ਮਹਿਲ, ਘਰ। ਅੰਤ ਕਾਲ ਜੋ ਮੰਦਰ ਸਿਮਰੈ, ਐਸੀ ਚਿੰਤਾ ਮੈਂ ਜੋ ਮਰੈ, ਪ੍ਰੇਤ ਜੋਨ ਵੱਲ ਵੱਲ ਉਹ ਤਰੈ। ਭਗਤ ਜੀ ਫਿਰ ਕੀ ਬਣੇਗਾ? ਕਹਿਣ ਲੱਗੇ ਕਿ ਕਿਰਪਾ ਕਰੇ ਰੱਬ, ਅੰਤ ਕਾਲ ਜੋ ਨਾਰਾਇਣ ਸਿਮਰੈ, ਜਿਹਦੇ ਚੇਤੇ ਵਿੱਚ ਚਿੱਤ ਆਵੇ ਉਸ ਪਾਰ ਬ੍ਰਹਮ। ਅੰਤ ਕਾਲ ਜੋ ਨਾਰਾਇਣ ਸਿਮਰੈ, ਐਸੀ ਚਿੰਤਾ ਮੈਂ ਜੇ ਮਰੈ, ਬਦਰ ਤਰਲੋਚਨ ਤੇ ਨਰ ਮੁਕਤਾ। ਵੇਖੋ, ਫੁਰਨੇ ਨੇ ਬਚਾ ਦਿੱਤਾ ਬੰਦਾ। ਹੁਣ ਇੱਕ ਹੋਰ ਇੱਕ ਤੁਕ ਹੈ, ਜਦੋਂ ਭਾਈ ਸਾਹਿਬ ਤੁਸੀਂ ਬੋਲ ਰਹੇ ਸੀ ਕਥਾ ਉਦੋਂ ਹੀ ਜਨਮ ਲੈ ਰਹੀ ਸੀ। ਮੈਂ ਵੈਸੇ ਰੱਬ ਦਾ ਸ਼ੁਕਰਾਨਾ ਕਰਨਾ, ਮੈਂ ਕਦੀ ਵੇਖ ਕੇ ਨਹੀਂ ਅਜੇ ਪੜਿਆ, ਹੰਕਾਰ 'ਚ ਨਹੀਂ ਕਹਿੰਦਾ। ਦੇਖੋ, ਮੈਂ ਕੁਛ ਹੋਰ ਬੋਲਣਾ ਸੀ, ਗੱਲ ਚੱਲ ਪਈ ਭਾਈ ਸਾਹਿਬ ਨੇ, ਚਲੋ ਚਿੱਤ ਵਾਲਾ ਸ਼ਬਦ ਪੜਿਆ, ਮੇਰੀ ਇੱਛਾ ਸੀ। ਇੱਕ ਸ਼ਬਦ ਹੈ, ਅਜਾ ਮਲ ਕੋ ਅੰਤ ਕਾਲ ਮੈਂ ਨਾਰਾਇਣ ਸੁਧ ਆਈ। ਹਾਂ, ਸੁਧ ਅਰਥ ਖਬਰ, ਚੇਤਾ ਆ ਗਿਆ। ਜਦੋਂ ਚੇਤੇ ਆਇਆ, ਮੈਂ ਕਹਿੰਦਾ ਵਾਹਿਗੁਰੂ ਕਿੰਨੇ ਦਿਆਲੂ ਨੇ। ਗੁਰੂ ਰਾਮਦਾਸ ਕਹਿੰਦੇ ਉਹਨੇ ਨਾਰਾਇਣ ਪੁੱਤਰ ਬੁਲਾਇਆ, ਉਹਨੇ ਕੋਈ ਨਹੀਂ ਰੱਬ ਨੂੰ ਬੁਲਾਇਆ। ਫਿਰ ਸੁਣੋ ਇਹ ਤੁਕਾਂ ਨੇ, ਅਜਾ ਮਲ ਪ੍ਰੀਤ ਪੁੱਤਰ ਪ੍ਰਾਪਤ ਕੀਨੀ। ਧਿਆਨ ਨਾਲ ਸੁਣੋ ਇਸ ਗੱਲ ਨੂੰ। ਅਜਾ ਮਲ ਨੂੰ ਚੇਤੇ ਆ ਰਿਹਾ ਆਪਣਾ ਬੇਟਾ ਨਾਰਾਇਣ, ਨਾਰਾਇਣ। ਗੁਰੂ ਰਾਮਦਾਸ ਕਹਿੰਦੇ ਪਰਮਾਤਮਾ ਨੇ ਚੇਤੇ ਕੀਤਾ, ਉਹਨੇ ਪੁੱਤਰ ਨੂੰ ਆਵਾਜ਼ ਮਾਰੀ ਨਾਰਾਇਣ, ਨਾਰਾਇਣ। ਪਰ ਜਦੋਂ ਉਹ ਵੇਸ਼ਵਾਗਾਮੀ ਬਣਿਆ, ਉਸ ਤੋਂ ਪਹਿਲਾਂ ਉਹਨੇ ਨਾਰਾਇਣ ਸ਼ਬਦ ਦਾ ਅਭਿਆਸ ਕੀਤਾ ਸੀ। ਗੁਰੂ ਨੂੰ ਪਤਾ ਸੀ ਵੀ ਅੰਦਰ ਇਹਦੇ ਪਿਆ ਹੋਇਆ, ਜੋ ਕੁਝ ਇਹਨੇ ਜਪਿਆ ਉਹ ਚਿੱਤ ਵਿੱਚ ਪਿਆ ਹੈ, ਪਰ ਚਿੱਤ ਦੇ ਉੱਤੇ ਵਾਸ਼ਨਾ ਦੀਆਂ ਪਰਤਾਂ ਜੰਮ ਗਈਆਂ ਨੇ, ਤਹਿ ਜੰਮ ਗਈਆਂ ਨੇ। ਅੰਤਲੇ ਸਮੇਂ ਜਦੋਂ ਮੌਤ ਆਉਣੀ ਹੈ, ਉਦੋਂ ਅੰਦਰਲੀ ਤਹਿ ਪਾੜ ਕੇ ਨਾਰਾਇਣ ਬਾਹਰ ਨਿਕਲੇਗਾ। ਮਹਾਰਾਜ ਕਹਿੰਦੇ ਅਜਾਮਲ ਪ੍ਰੀਤ ਪੁੱਤਰ ਪ੍ਰਤਕੀਨੀ, ਕਰ ਨਾਰਾਇਣ ਬੋਲ ਆ ਰਹੇ, ਮੇਰੇ ਠਾਕੁਰ ਕਹਿ ਮਨ ਭਾਏ ਭਾਵਨੀ, ਜਮਕੰਕਰ ਮਾਰ ਵਿਦਾਰੇ। ਅਜਾ ਮਲ ਕੋ ਅੰਤ ਕਾਲ ਮੈਂ ਨਾਰਾਇਣ ਸੁਧਾਈ, ਜਾਂ ਗਤ ਕੋ ਜੋਗੀਸ਼ਰ ਬਾਂਚਤ ਸੋ ਗਤ ਛਿਨ ਮੈਂ ਪਾਈ। ਅੰਤ ਕਾਲ ਜੋ ਨਾਰਾਇਣ ਸਿਮਰੈ, ਐਸੀ ਚਿੰਤਾ ਮੈਂ ਜੇ ਮਰੈ, ਬਦਤ ਤਰਲੋਚਨ ਤੇ ਨਰਮੁਕਤਾ ਪੀਤਾਂਬਰ ਵਾਕੈ ਹਿਰਦੈ ਬਸ। ਉਹਦੇ ਹਿਰਦੇ 'ਚ ਪਰਮਾਤਮਾ ਵੱਸ ਜਾਂਦਾ। ਭਾਈ ਸਾਹਿਬ, ਭਾਈ ਗੁਰਦਾਸ ਸਾਹਿਬ ਦਾ ਜ਼ਿਕਰ ਤੁਸੀਂ ਕਰ ਰਹੇ ਸੀ, ਚਲੋ ਸਮਾਂ ਨਹੀਂ, ਅਗਲੀ ਵਾਰੀ ਸੱਚੀ ਮੈਂ ਭੈਣ ਜੀ ਨੂੰ ਕਿਹਾ ਵਾਹਿਗੁਰੂ ਜ਼ਿੰਦਗੀ ਬਖਸ਼ੇ, ਆਪਾਂ ਕੋਈ ਵਿਸ਼ੇ ਮਿੱਥ ਕੇ ਕਥਾ ਕਰੀਏ। ਹਾਂਜੀ, ਉਹਦੇ ਨਾਲ ਸੁੱਖਣ, ਜਿਵੇਂ ਇੱਕ ਹੈ ਜੁਗ ਜੁਗ ਮੇਰ ਸਰੀਰ ਕਾ, ਨਹੀਂ ਨਹੀਂ ਇਹ ਭਾਈ ਗੁਰਦਾਸ ਸਾਹਿਬ ਨੂੰ, ਉਹ ਇੱਕ ਰੱਥ ਇੱਕ ਰਥਵਾਓ ਦੂਸਰਾ ਹੈ। ਵੈਸੇ ਹੈਰਾਨ ਦੀ ਗੱਲ, ਇਹ ਜਿਹੜਾ ਪ੍ਰਮਾਣ ਦਿੱਤਾ ਇੱਕ ਰੱਥ ਇੱਕ ਰਥਵਾਓ, ਇਹ ਬੋਧਿਜ਼ਮ ਦੇ ਗ੍ਰੰਥਾਂ ਵਿੱਚ ਆਉਂਦਾ ਕਿ ਸਰੀਰ ਰੱਥ ਹੈ, ਆਤਮਾ ਇਹਨੂੰ ਚਲਾ ਰਿਹਾ ਹੈ। ਕਿੱਡੇ ਕਿੱਡੇ ਪੁਰਾਣੇ ਗ੍ਰੰਥ ਬੋਧਿਜ਼ਮ ਜੇ ਗ੍ਰੰਥ। ਦੂਜੀ ਗੱਲ, ਇਹਦਾ ਉਪਨਿਸ਼ਦ ਜ਼ਿਕਰ ਹੈ। ਮਹਾਰਾਜ ਕਹਿੰਦੇ ਆ ਭਾਈ ਗੁਰਦਾਸ, ਇਹ ਨਾਨਕ ਮੇਰਾ ਜਿਹੜਾ ਸਰੀਰ ਹੈ, ਸਤਿਗੁਰੂ ਕਹਿ ਰਿਹਾ ਭਾਈ ਗੁਰਦਾਸ ਸਾਹਿਬ ਕਹਿੰਦੇ ਨੇ ਆਤਮਾ ਮੇਰੂ ਹੈ, ਜੁਗ ਜੁਗ ਮੇਰ ਸਰੀਰ ਕਾ। ਧਿਆਨ ਨਾਲ ਸੁਣਿਓ, ਜੁਗ ਜੁਗ ਦਰ ਤੇ ਹਰ ਜਨਮ ਵਿੱਚ, ਮੇਰ ਦਾ ਅਰਥ ਮੇਰਾ ਨਹੀਂ, ਮੇਰ ਦਾ ਅਰਥ ਹੈ ਆਤਮਾ। ਸਰੀਰ ਕਾ ਵਾਸ਼ਨਾ ਬੱਧਾ ਆਵੇ ਜਾਵੇ, ਕਹਿਣ ਲੱਗੇ ਹਰ ਜਨਮ ਵਿੱਚ ਕੋਈ ਨਾ ਕੋਈ ਵਾਸ਼ਨਾ ਇਹਨੂੰ ਖਿੱਚ ਕੇ ਲਿਆਉਂਦੀ ਹੈ। ਇਹੀ ਕਾਰਨ ਮੈਂ ਕਈ ਵਾਰੀ ਸੋਚਣਾ, ਵਾਹਿਗੁਰੂ ਜਾਣਾ ਸਭ ਨੇ ਵੇ, ਅੰਤਲੇ ਸਮੇਂ ਪਤਾ ਲੱਗ ਜਾਏ ਵੀ ਇਹ ਜੀ ਜਾਂਦਾ ਪਿਆ, ਪੂਰਾ ਜ਼ੋਰ ਲਾ ਦਿਓ ਵਾਹਿਗੁਰੂ ਵਾਹਿਗੁਰੂ ਬੋਲੋ, ਪਤਾ ਨਹੀਂ ਕਿਹਦੀ ਆਵਾਜ਼ ਕੰਨਾਂ 'ਚ ਪਏ, ਬੰਦੇ ਦੀ ਸਾਰੀ ਜ਼ਿੰਦਗੀ ਨੂੰ ਪਲਟ ਕੇ ਰੱਖ ਜਾਏ। ਜੁਗ ਜੁਗ ਮੇਰ ਸਰੀਰ ਕਾ ਵਾਸ਼ਨਾ ਵੱਧਦਾ ਆਵੇ ਜਾਵੇ, ਫਿਰ ਵਟਾਈ ਹੈ, ਗਿਆਨੀ ਹੋਏ ਮਰਮ ਕੋ ਪਾਵੇ। ਚੇਤਾ ਬਹੁਤ ਵੱਡਾ ਹੈ। ਅੱਜ ਭੈਣ ਜੀ ਮੈਂ ਕੋਈ ਬਟ ਨਹੀਂ ਕਰ ਰਿਹਾ, ਆਪਣੇ ਬਜ਼ੁਰਗਾਂ ਨੂੰ ਚੇਤੇ ਕਰਦੇ ਆ, ਭਾਵੇਂ ਨਾ ਵੀ ਬੋਲੋ, ਰੂਹ ਕਿਤੇ ਵੀ ਹੋਵੇ, ਕੱਪੜਾ ਨਹੀਂ ਪਹੁੰਚਦਾ, ਅਨਾਜ ਨਹੀਂ ਪਹੁੰਚਣਾ, ਤੁਹਾਡੇ ਚੇਤੇ ਰਾਹੀਂ ਮੈਂ ਕਹਿੰਦਾ ਉਹਨਾਂ ਕੋਈ ਜੀ ਘਰੋਂ ਚਲਾ ਜਾਏ, ਜਦੋਂ ਯਾਦ ਆਵੇ ਉਹਨੂੰ ਸਿਮਰਨ ਭੇਜੋ, ਉਹਨੂੰ ਜਪਜੀ ਸਾਹਿਬ ਦਾ ਪਾਠ ਭੇਜ ਦਿਓ, ਕਿਉਂਕਿ ਜਿੰਨਾ ਉਹਦੇ ਵਿਛੋੜੇ 'ਚ ਰੋਵਾਂਗੇ ਉਨਾ ਦੁਖੀ ਹੋਵੇਗਾ, ਉਹਨੂੰ ਖਿੱਚ ਪੈਂਦੀ। ਇਹ ਭਾਈ ਜੋਧ ਸਿੰਘ, ਪ੍ਰੋਫੈਸਰ ਜੋਧ ਸਿੰਘ, ਮੈਂ ਕੋਈ ਗੱਲ ਸਰੋਤ ਤੋਂ ਬਿਨਾਂ ਨਹੀਂ, ਉਹਨਾਂ ਦਾ ਬੇਟਾ ਚੜ੍ਹਾਈ ਕਰ ਗਿਆ ਸੀ, ਪ੍ਰਿੰਸੀਪਲ ਸਨ ਜੀ ਜੋਧ ਸਿੰਘ ਜੀ। ਜਦੋਂ ਖਬਰ ਮਿਲੀ ਨਾ ਜੀ ਬੇਟਾ ਚਲਾ ਗਿਆ, ਉਹਨਾਂ ਨੇ ਕਿਹਾ ਵੀ ਆਪਣੀ ਵਾਈਫ ਨੂੰ, ਇੱਕ ਜੇ ਤੂੰ ਰੋਣਾ ਤੂੰ ਮਾਂ ਹੈ, ਤੂੰ ਇਹਦੇ ਕੋਲ ਨਾ ਰੋਵੀਂ, ਰੋ ਲੈ, ਤੂੰ ਮਾਂ ਹੈ ਨਾ, ਥੋੜ੍ਹਾ ਦੂਰ ਹੋ ਜੀ, ਇਹਨੂੰ ਖਿੱਚ ਪੈ ਗਈ ਇਹਦੀ ਆਤਮਾ ਨੂੰ। ਜਦੋਂ ਘਰ ਗਏ ਪ੍ਰੋਫੈਸਰ, ਸਾਰੇ ਲੋਕ ਲੋ ਰਹੇ ਸਨ, ਜਿਹੜੇ ਚਸ਼ਮਦੀਦ ਗਵਾਹ ਨੇ ਜਿਹਨਾਂ ਲਿਖਿਆ, ਕਹਿਣ ਲੱਗੇ ਪ੍ਰੋਫੈਸਰ ਜੋਧ ਸਿੰਘ ਬਿਲਕੁਲ ਗੰਭੀਰ ਚੁੱਪ ਖਲੋਤੇ ਸਨ। ਨਨਕਾਣਾ ਸਾਹਿਬ ਦੇ ਸ਼ਹੀਦਾਂ ਦੀ ਅਰਦਾਸ ਉਹਨਾਂ ਕੀਤੀ ਸੀ। ਜਦੋਂ ਪੁੱਤਰ ਦੀ ਅਰਦਾਸ ਕੀਤੀ, ਕੀ ਕੀਤੀ, ਸੱਚੇ ਪਾਤਸ਼ਾਹ ਪੁੱਤਰ ਦਾ ਨਾਂ ਲੈ ਕੇ, ਇਹ ਤੁਸੀਂ ਦਾਤ ਮੈਨੂੰ ਇੰਨੇ ਸਾਲ ਪਹਿਲਾਂ ਦਿੱਤੀ, ਅੱਜ ਤੁਸੀਂ ਲੈ ਲਈਏ ਅਤੇ ਤੇਰੇ ਸੇਵਕ ਤੋਂ ਤੇਰੀ ਦਾਤ ਸਾਂਭਦਿਆਂ ਬੜੀਆਂ ਭੁੱਲਾਂ ਹੋ ਗਈਆਂ ਹੋਣਗੀਆਂ, ਮੈਨੂੰ ਬਖਸ਼ ਦੇ। ਹੈ ਫਿਰ ਦੇਖੋ ਏਡੀ ਵੱਡੀ ਘਟਨਾ ਵਾਪਰੀ, ਸਵੇਰੇ ਪ੍ਰਿੰਸੀਪਲ ਸਾਹਿਬ ਦਫ਼ਤਰ ਵੀ ਸਭ ਤੋਂ ਪਹਿਲਾਂ ਕੰਮ 'ਤੇ ਪਹੁੰਚੇ ਹੋਏ ਸਨ। ਮੈਂ ਕਹਿੰਦਾ ਸੱਚੀ ਸਾਡੇ ਕੋਲ ਨਹੀਂ ਇਹ ਕੁਝ ਹੋ ਸਕਦਾ, ਕਿੰਨੇ ਕਿੰਨੇ ਉਹ ਬੰਦੇ। ਮੈਂ ਦੋ ਸਿਰਫ ਇੱਕ ਦੋ ਘਟਨਾ ਆਪ ਨਾਲ, ਕਿ ਅੰਤਲੇ ਸਮੇਂ ਇਸੇ ਨੂੰ ਗੁਰੂ ਸਾਹਿਬ ਨੇ ਦੋ ਵਾਰੀ ਬਾਣੀ 'ਚ ਕਿਹਾ, ਮਰਤਾ ਮਰਤਾ ਜਗ ਮੁਵਾ, ਮਰ ਪੀਰਨਾ ਜਾਣਿਆ ਕੋਏ, ਐਸੀ ਮਰਨੀ ਜੋ ਮਰੇ ਬੋਹਰਨਾ, ਮਰਨਾ ਹੋਏ ਉਹ ਕਿਹੜੀ ਮਰਨੀ, ਉਹ ਮਰਨੀ ਅੰਤਲੇ ਸਮੇਂ ਚੇਤਾ ਕੀ ਆਵੇ। ਉਹ ਇਹ ਕਿਹਾ ਨਾ, ਕਿਆ ਜਾਣਾ ਕਿਵੇਂ ਮਰਾਂਗੇ, ਕਿਵ ਮਰਾਂਗੇ, ਕੈਸਾ ਮਰਨਾ ਹੋਏ, ਜੇਕਰ ਸਾਹਿਬ ਮਨੋਂ ਨਾ ਵਿਸਰੇ ਤਾਂ ਸਹਿਲਾ ਮਰਨਾ ਹੋਏ। ਪਿਆਰਿਓ ਅਸੀਂ ਹਰ ਇੱਕ ਆਤਮ ਸ਼ਹਿਜਾਦੇ ਹਾਂ, ਹਰ ਬੰਦੇ ਨੂੰ ਰੱਬ ਨੇ ਚਿੱਤ ਦੀ ਤਾਕਤ ਦਿੱਤੀ ਹੈ, ਪਰ ਬਾਹਰ ਮੁਖੀ ਭਟਕਦਾ ਚਿੱਤ। ਜਦੋਂ ਅੰਤਲੇ ਸਮੇਂ ਚੇਤੇ ਆ ਜਾਏ, ਅੰਤਲੀ ਸਮਾਪਤੀ, ਦੇਖੋ ਜਿੰਨੇ ਸਿੱਖ ਗਏ, ਭਾਈ ਮਰਦਾਨਾ ਜੀ, ਬਾਬਾ ਬੁੱਢਾ ਜੀ, ਭਾਈ ਗੁਰਦਾਸ ਸਾਹਿਬ ਜੀ, ਆ ਦਿਨ ਆਉਣ ਵਾਲੇ ਨੇ ਭਾਈ ਸਾਹਿਬ, ਭਾਈ ਮਹਾਂ ਸਿੰਘ ਜੀ, ਹੈ ਜਿਹੜੇ ਗੁਰੂ ਜੀ ਦੀ ਝੋਲੀ 'ਚ ਗਏ, ਉਹਨਾਂ ਨੇ ਇੱਕੋ ਗੱਲ ਕਹੀ, ਵਾਹਿਗੁਰੂ ਬੋਲ। ਉਹਨਾਂ ਨੇ ਚੇਤੇ ਨੂੰ ਖਿੰਡਣ ਨਹੀਂ ਦਿੱਤਾ, ਆਪਣੀਆਂ ਇੰਦਰੀਆਂ ਸੰਕੋਚ ਲੈ। ਇੱਕੋ ਸਿਰਫ ਘਟਨਾ, ਸ਼੍ਰੀਮਾਨ ਭਾਈ ਵੀਰ ਸਿੰਘ ਜੀ ਦੇ ਪਰਮ ਮਿੱਤਰ ਸਨ, ਮੈਂ ਇੱਕ ਵਾਰੀ ਸੁਣਾਈ ਸੀ ਇੱਥੇ ਜੀ, ਤੁਹਾਨੂੰ ਯਾਦ ਆ ਜਾਣੀ ਹੈ, ਚਲੋ ਤਾਜ਼ੀ ਕਰ ਲੈਂਦੇ ਆਪਾਂ ਯਾਦ। ਉਹ ਛੋਟੇ ਹੁੰਦਿਆਂ ਇਕੱਠੇ ਪੜ੍ਹਦੇ ਸਨ, ਅਤੇ ਉਹ ਮਿੱਤਰ ਸਮਾਂ ਹੋਇਆ ਲੰਘ ਗਿਆ, ਉਹ ਬਿਮਾਰ ਹੋ ਗਿਆ, ਕਦੀ ਮਿਲੇ ਵੀ ਨਹੀਂ। ਉਂਝ ਭਾਈ ਸਾਹਿਬ ਤੋਂ ਸ਼ੁਰੂ ਤੋਂ ਪ੍ਰਭਾਵਿਤ ਸੀ, ਕਿਉਂਕਿ ਇਹਨਾਂ ਦੇ ਨਾਨਾ ਜੀ ਬੰਦਗੀ ਵਾਲੇ, ਇਹਨਾਂ ਦੇ ਦਾਦਾ ਜੀ ਬੰਦਗੀ ਵਾਲੇ, ਇਹਨਾਂ ਦੇ ਬਾਪ। ਸ਼੍ਰੀਮਾਨ ਭਾਈ ਵੀਰ ਸਿੰਘ ਜੀ ਨੂੰ ਸੁਨੇਹਾ ਘੱਲਿਆ, ਉਹਨਾਂ ਜੀ ਮੈਨੂੰ ਮਿਲ ਜਾਓ, ਭਾਈ ਸਾਹਿਬ ਨੂੰ ਚੇਤੇ ਆ ਗਿਆ। ਜਦੋਂ ਗਏ, ਉਹਨਾਂ ਨੂੰ ਏਡੀ ਬਿਮਾਰੀ ਭੈੜੀ ਲੱਗੀ ਸੀ, ਮੰਜੇ 'ਤੇ ਪਏ ਸਨ, ਅਤੇ ਭਾਈ ਸਾਹਿਬ ਗਏ, ਉਹਨਾਂ ਦੇ ਚਿਹਰੇ ਤੋਂ ਬਸਤਰ ਹਟਾਇਆ, ਉਹ ਰੋ ਪਏ, ਕਿਉਂਕਿ ਹਰ ਗੱਲ ਚੇਤੇ ਆ ਗਈ, ਬਚਣ ਦੀ ਉਮੀਦ ਕੋਈ ਨਹੀਂ। ਭਾਈ ਸਾਹਿਬ ਨੇ ਨਾ ਪਿਆਰ ਨਾਲ ਕੰਨਾਂ ਕੋਲ, ਕੰਨ ਕੋਲ ਗੱਲ ਕਹੀ, ਪਿਆਰੇ ਜੀਓ। ਉਹ ਪਛਾਣ ਗਏ ਭਾਈ ਸਾਹਿਬ ਆ ਗਏ ਨੇ, ਪਹਿਚਾਣ ਕੇ ਬੜੀ ਧੀਮੀ ਆਵਾਜ਼ 'ਚ ਕਹਿੰਦੇ ਨੇ, ਭਾਈ ਸਾਹਿਬ ਅਰਦਾਸ ਕਰੋ, ਮੇਰਾ ਛੁਟਕਾਰਾ ਹੋ ਜਾਏ। ਉਹਨੇ ਕਹਿ ਨਹੀਂ, ਭਾਈ ਸਾਹਿਬ ਕੰਨਾਂ ਕੋਲ ਆਵਾਜ਼ ਕਰਕੇ ਨੇ, ਪਿਆਰੇ ਜੀਓ ਬੋਲੋ ਧੰਨ ਗੁਰੂ ਨਾਨਕ ਦੇਵ ਜੀ, ਬੋਲੋ ਧੰਨ ਗੁਰੂ ਨਾਨਕ ਦੇਵ ਜੀ। ਅਤੇ ਨਾਲ ਕਹਿੰਦੇ ਨੇ, ਮੇਰੇ ਬਾਬਾ ਜੀ ਸਾਈ ਨੇ, ਮੇਰੇ ਬਾਬਾ ਜੀ ਕਸਾਈ ਨਹੀਂ, ਸਾਈ ਨੇ, ਸਾਈ ਦਰ 'ਤੇ ਸੰਭਾਲਦੇ ਨੇ, ਕਸਾਈ ਕੌਣ ਦਾ, ਬੋਲੋ ਵਾਹਿਗੁਰੂ। ਉਹ ਬੋਲਣ ਲੱਗ ਪਏ, ਵਾਹਿਗੁਰੂ ਵਾਹਿਗੁਰੂ। ਪਿਆਰੇ ਉਹ ਗੁਰਮੁਖ ਬੁਲਾ ਲਿਆ ਸੀ ਨਾ, ਵਾਹਿਗੁਰੂ ਵਾਹਿਗੁਰੂ ਬੋਲਦਿਆਂ ਭਾਈ ਸਾਹਿਬ ਬੋਲ ਗਏ। ਅਤੇ ਕਹਿੰਦੇ ਆ ਘਰਦਿਆਂ ਨੂੰ, ਹੁਣ ਕੋਈ ਦੂਜੀ ਗੱਲ ਨਾ ਕਰਿਓ, ਜਿਹੜਾ ਇਹਨਾਂ ਦੇ ਕੋਲ ਆਵੇ ਬਸ ਧੰਨ ਗੁਰੂ ਨਾਨਕ ਜੀ, ਧੰਨ ਗੁਰੂ ਨਾਨਕ ਦੇਵ ਜੀ, ਵਾਹਿਗੁਰੂ ਬੋਲੋ। ਭਾਈ ਸਾਹਿਬ ਘਰ ਆ ਗਏ, ਰਾਤ ਸੁੱਤੇ ਸੁਪਨਾ ਆਇਆ ਉਹ ਸੱਜਣ ਲਾਚੀ ਬੇਰਕੁਲ ਖਲੋਤਾ ਭਾਈ ਸਾਹਿਬ ਦੀਆਂ ਰਚਨਾਵਾਂ ਵਿੱਚ ਹੈ, ਗੁਰਮੁਖ ਸਿੱਖਿਆ ਵਿੱਚ ਵੀ ਅਤੇ ਪ੍ਰਸੰਗਲੀਆਂ ਵਿੱਚ ਵੀ। ਉਹ ਸੱਜਣ ਲਾਚੀ ਬੋਰ ਬੇਰਕੁਲ ਖਲੋਤਾ ਹੈ ਅਤੇ ਕਹਿੰਦਾ ਭਾਈ ਸਾਹਿਬ ਜੀ ਸ਼ੁਕਰਾਨਾ ਗੁਰੂ ਰਾਮਦਾਸ ਜੀ ਨੇ ਮੈਨੂੰ ਆਪਣੇ ਕੋਲ ਬੁਲਾ ਲਿਆ। ਭਾਈ ਸਾਹਿਬ ਉੱਠੇ ਉਦੋਂ 1:13 ਵੈਸੇ ਲਿਖਦੇ ਆ, ਸਵੇਰੇ ਨੌਕਰ ਨੂੰ ਭੇਜਿਆ ਵੀ ਉਹ ਸੱਜਣ ਦਾ ਪਤਾ ਉਹ ਜਦੋਂ ਗਏ ਉਹ ਕਹਿੰਦੇ ਭਾਈ ਸਾਹਿਬ ਜੀ ਦੱਸ ਦਿਆ ਜੀ ਉਹਨਾਂ ਨੂੰ ਰਾਤੀ 1:15 ਚੜ੍ਹਾਈ ਕਰ ਗਿਆ। ਮੇਰੀ ਸਿਰਫ ਇੱਕ ਬੇਨਤੀ ਹੈ, ਇਸ ਦੇਸ਼ ਦੀ ਹੋਈ ਦੁਨੀਆਂ ਤੋਂ ਅੱਗੇ ਕੁਝ ਦੁਨੀਆਂ ਹੈ, ਇਸ ਜੀਵਨ ਤੋਂ ਅੱਗੇ ਕੋਈ ਜੀਵਨ ਹੈ। ਜਿਹੜਾ ਭਾਈ ਸਾਹਿਬ ਨੇ ਇਹ ਸ਼ਬਦ ਪੜ੍ਹਿਆ ਨਾ, ਇਹ ਅਬ ਮੋਹ ਜੀਵਨ ਪਦਵੀ ਪਾਈ ਚੀਤ ਆਇਓ ਮਨ ਪੁਰਖ ਵਿਧਾਤਾ ਸੰਤਨ ਕੀ ਸ਼ਰਨਾਈ। ਇਹ ਸ਼ਬਦ ਪਤਾ ਕਿੱਥੇ ਪੜ੍ਹਿਆ ਗਿਆ ਸੀ ਜੀ? ਜੇ ਤੁਹਾਨੂੰ ਇਸਤਰੀ ਦਾ ਪਤਾ ਹੋਣਾ। ਹਾਂ, ਪ੍ਰਿੰਸੀਪਲ ਸਤਬੀਰ ਸਿੰਘ ਕਹਿੰਦੇ ਆ ਇਹ ਜਦੋਂ ਗੁਰੂ ਗੋਬਿੰਦ ਸਿੰਘ ਜੀ ਜੋਤੀ ਜੋਤ ਸਮਾਏ ਸੱਚਖੰਡ ਗਏ ਤੇ ਉਦੋਂ ਹੁਕਮਨਾਮਾ ਆਇਆ ਤੇ ਇਹ ਹੁਕਮਨਾਮਾ ਆਇਆ ਸੀ ਖੁੱਲਿਆ ਕਰਮ ਕਿਰਪਾ ਪਈ ਠਾਕੁਰ। ਪਰ ਜਿਹੜੇ ਨਦੇੜ ਦੇ ਵਸਨੀਕ ਨੇ ਉਹ ਕਹਿੰਦੇ ਹੁਕਮਨਾਮਾ ਆਇਆ ਸੀ ਅਬਚਲ ਨਗਰ ਗੋਬਿੰਦ ਗੁਰੂ ਕਾ, ਤੇ ਕੋਈ ਸ਼ੱਕ ਨਹੀਂ ਕਿਉਂਕਿ ਪਰੰਪਰਾਵਾਂ ਕਈ ਵਾਰੀ ਲਿਖਤ ਨਾਲ ਬਹੁਤ ਵੱਡਾ ਹਿੱਸਾ ਰੱਖਦੀਆਂ। ਪਰ ਮੈਂ ਕਿਹਾ ਜੀ ਇਹ ਸ਼ਬਦ ਕਿਉਂ? ਫਿਰ ਮੈਨੂੰ ਉਸ ਵਕਤ ਉੱਥੋਂ ਦੇ ਗੁਰਮੁਖ ਨੇ ਕਿਹਾ ਭਾਈ ਸਾਹਿਬ ਜੀ ਜਦੋਂ ਮਹਾਰਾਜ ਸੱਚਖੰਡ ਜਾਣ ਲੱਗੇ ਤੇ ਸੰਗਤ ਨੂੰ ਕਿਹਾ ਸਾਰੀ ਸੰਗਤ ਤੇ ਸ਼ਬਦ ਪੜ੍ਹੋ, ਖੁੱਲਿਆ ਕਰਮ ਕਿਰਪਾ ਪਈ ਠਾਕੁਰ ਕੀਰਤਨ ਹਰ ਹਰ ਗਾਈ ਸ਼ਰਮ ਥਾਕੇ ਪਾਏ ਵਿਸ਼ਰਾਮਾ ਮਿਟ ਗਈ ਸਗਲੀ ਧਾਈ ਅਬ ਮੋਹੇ ਜੀਵਨ ਪਦਵੀ ਪਾਈ ਚੀਤ ਆਇਓ ਮਨ ਪੁਰਖ ਵਿਧਾਤਾ ਸੰਤਨ ਕੀ ਸ਼ਰਨਾਈ। ਇਹ ਜੀਵਨ ਪਦਵੀ ਹੈ ਜੀ, ਚਿੱਤ ਵਿੱਚ ਵਾਹਿਗੁਰੂ ਆ ਜਾਏ, ਸਤਿਗੁਰੂ ਕਿਰਪਾ ਕਰੇ ਆਪ ਸਮੂਹ ਔਰੰਗਾਬਾਦ ਦੀਆਂ ਸੰਗਤਾਂ ਨੂੰ ਸਤਿਗੁਰੂ ਰੂਹਾਨੀ ਖੇੜੇ ਬਖਸ਼ਣ, ਭਜਨ ਬੰਦਗੀ ਬਖਸ਼ਣ।
1: ਯੂ ਆਰ ਲਿਸਨਿੰਗ ਟੂ KRPI 1550 ਰੇਡੀਓ ਫਰਨਡੇਲ ਵਾਸ਼ਿੰਗਟਨ।
0: ਗੁਰੂ ਰਾਮਦਾਸ ਜੀ ਨੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਸਭ ਤੋਂ ਵੱਡੇ ਦੋ ਪੁੰਨ ਕਹੇ ਆ। ਹਾਲਾਂਕਿ ਬਾਣੀ ਚ ਪੁੰਨ ਮੈਂ ਇੱਕ ਦਿਨ ਅਰਜ਼ ਕੀਤੀ ਸੀ, ਪੁੰਨ ਕਰਕੇ ਵੀ ਸਿੱਖ ਰੱਬ ਦਾ ਸ਼ੁਕਰ ਕਰੇ, ਪੁੰਨ ਕਰਕੇ ਖੌਮੇ ਨਾ ਕਰੇ, ਪੁੰਨ ਕਰਕੇ ਵੀ ਖੱਤੋਂ ਦੇ ਕੇ ਭਲਾ ਮਨਾਵੇ। ਮਹਾਰਾਜ ਬਾਣੀ ਚ ਕਹਿੰਦੇ ਆ ਜਿਸ ਦਿਨ ਤੂੰ ਦਾਨ ਪੁੰਨ ਕੀਤਾ ਉਸ ਦਿਨ ਉਸ ਵਕਤ ਤੂੰ ਜੁੜ ਜਾ, ਬਜਾਏ ਕੇ ਲਿਖਾਣ ਦਿਓ ਲੋਕੋ ਮੈਂ ਇੰਨਾ ਕੁਝ ਦੇ ਗਿਆ। ਜਿਸ ਦਿਨ ਹੱਥੋਂ ਦੇ ਕੇ ਤੂੰ ਕੁਛ ਦੇ ਕੇ ਆਵੇਂ ਉਸ ਦਿਨ ਸਿਮਰ ਚ ਜ਼ਿਆਦਾ ਜੁੜੀ। ਜੇ ਪ੍ਰਸ਼ਾਦ ਕਰੇ ਪੁੰਨ ਬਹੁਦਾਨ ਮਨ ਆਠ ਪੈਰ ਕਰ ਤਿਸਕਾ ਧਿਆਨ। ਤੂੰ ਪੁੰਨ ਦਾਨ ਕਰ ਤੇ ਉਹਦਾ ਸ਼ੁਕਰ ਕਰ, ਪਰਮਾਤਮਾ ਨੇ ਤੈਨੂੰ ਕੁਛ ਦਿੱਤਾ ਤੂੰ ਅੱਗੇ ਵੰਡਣ ਵਾਸਤੇ ਗਿਆ ਹੈ। ਇਹ ਇਸ ਦਾਨ ਪੁੰਨ ਨੂੰ ਵੀ ਸਿਮਰਨ ਚ ਸ਼ੁਕਰਾਨੇ ਚ ਲੈ। ਹੁਣ ਉੱਥੇ ਗੁਰੂ ਰਾਮਦਾਸ ਜੀ ਨੇ ਦੋ ਪੁੰਨ ਬਹੁਤ ਵੱਡੇ ਕਹੇ, ਤੁਸੀਂ ਰੋਜ਼ ਪੜ੍ਹਦੇ ਹੋ ਜੀ ਇਹ ਪਾਠ, ਕਾਮ ਕ੍ਰੋਧ ਨਗਰ ਬਹੁ ਭਰਿਆ ਮਿਲ ਸਾਧੂ ਖੰਡਲ ਖੰਡਾ ਖੇ, ਪੂਰਬ ਲਿਖਤ ਲਿਖੇ ਗੁਰ ਪਾਇਆ ਮਨ ਖਰ ਲਿਵ ਮੰਡਲ ਮੰਡਾ ਖੇ। ਹੁਣ ਅਗਲੀਆਂ ਦੋ ਤੁਕਾਂ ਨੇ ਪੁੰਨ ਵੱਡਾ ਕੀ ਹੈ, ਕਰ ਸਾਧੂ ਅੰਜੁਲੀ ਪੁੰਨ ਵੱਡਾ ਖੇ। ਮਹਾਰਾਜ ਕਹਿੰਦੇ ਆ ਸਾਧੂ ਲਫ਼ਜ਼ ਇੱਥੇ ਸਤਿਗੁਰੂ ਲਈ ਵਰਤਿਆ, ਕਹਿੰਦੇ ਗੁਰੂ ਅੱਗੇ ਝੁੱਕ ਅੰਜੁਲੀ, ਭਾਵੇਂ ਅੰਜੁਲੀ ਦਰਤ ਬੁੱਕ ਵੀ ਕੀਤਾ ਜਾਂਦਾ, ਕਰ ਸਾਧੂ ਅੰਜੁਲੀ ਪੁੰਨ ਵੱਡਾ ਹੈ। ਨਾਲ ਸ਼ਬਦ ਵਰਦੇ ਨੇ ਕਰ ਡੰਡੌਤ ਪੁੰਨ ਵੱਡਾ ਹੈ, ਡੰਡੌਤ ਕਰ ਇਹ ਵੱਡਾ ਪੁੰਨ ਹੈ। ਮੈਂ ਬੇਨਤੀ ਕਰਾਂਗਾ ਡੰਡੌਤ ਦਾ ਅਰਥ ਡੰਡੇ ਵੱਤ, ਇਹਦੇ ਅਰਥ ਗੁਰਮੁਖ ਨੇ ਇੱਕ ਤਾਂ ਇਹ ਚਲੋ ਕਰਨੇ ਆ ਲੰਮਾ ਸਿੱਧੇ ਡੰਡੇ ਦੀ ਤਰ੍ਹਾਂ, ਯਾਦ ਰੱਖਿਓ ਕਈ ਡੰਡੇ ਟੇਢੇ ਵੀ ਹੁੰਦੇ ਆ, ਡੰਡੇ ਟੇਢੇ ਵੀ ਮਿਲਦੇ ਆ, ਕਿ ਡਾਂਗਾ ਖੂੰਡੀ ਜਿਹੜੀ ਬਣਾਉਂਦੇ ਸਨ ਵੱਢ ਕੇ ਕਿੱਕਰ ਟਾਲੀ ਦੀ ਬਣਾਉਂਦੇ ਸਨ, ਅੱਗੋਂ ਟੇਢੀ ਹੁੰਦੀ ਸੀ ਕੁਦਰਤੀ ਤੌਰ 'ਤੇ। ਵੈਸੇ ਡੰਡੌਤ ਦੇ ਅਰਥ ਸੱਜਣ ਨੇ ਕੀਤੇ, ਕਹਿੰਦੇ ਨੇ ਡੰਡਾ ਆਪਣੀ ਮਰਜ਼ੀ ਛੱਡ ਦਿੰਦਾ, ਜਿਹਦੇ ਹੱਥ 'ਚ ਹੁੰਦਾ ਉਹਦੀ ਮਰਜ਼ੀ ਨਾਲ ਚੱਲਦਾ ਹੈ। ਸ਼ੇਕਸਪੀਅਰ ਨੇ ਗੱਲ ਕਹੀ ਜੀ ਆਪਣੇ ਨਾਟਕਾਂ 'ਚ, ਉਹ ਕਹਿੰਦੇ ਵੀ ਦੋ ਆਦਮੀ ਤੁਰੇ ਜਾ ਰਹੇ ਸਨ ਅਤੇ ਇੱਕ ਦਾ ਨੌਕਰ ਨਾਲ ਸੀ ਅਤੇ ਜਿਹਦਾ ਨੌਕਰ ਸੀ ਦੂਸਰਾ ਆਦਮੀ ਕੋਈ ਗੱਲ ਸਮਝਾਉਂਦਾ ਉਸ ਨੌਕਰ ਨੂੰ, ਉਹਨੇ ਦੋ ਵਾਰੀ ਸਮਝਾਈ ਤਿੰਨ ਵਾਰੀ ਸਮਝਾਈ, ਜਦੋਂ ਉਸ ਨੌਕਰ ਨੂੰ ਵਾਰ ਵਾਰ ਦੂਸਰਾ ਆਦਮੀ ਆਪਣੇ ਮਿੱਤਰ ਦੇ ਨੌਕਰ ਨੂੰ ਗੱਲ ਸਮਝਾਉਂਦਾ ਸਮਝ ਨਹੀਂ ਪਈ ਅਤੇ ਗੱਲ ਸਮਝਾਉਣ ਵਾਲੇ ਦੇ ਹੱਥ ਵਿੱਚ ਸੀ ਡੰਡਾ ਸੋਟੀ,
2: ਉਹ ਸੜਕ ਤੇ ਸੋਟੀ ਮਾਰ ਕੇ ਕਹਿੰਦਾ ਤੇਰੇ ਨਾਲ ਉਹ ਤਾਂ ਆਹ ਚੰਗੀ ਜਿਹੜੀ ਪਹਿਲਾਂ ਇਸ਼ਾਰੀ ਸਮਝ ਗਈ ਕਹਿ ਤੈਨੂੰ ਮੈਂ ਤਿੰਨ ਚਾਰ ਵਾਰੀ ਸਮਝਾਇਆ। ਅੱਗੋਂ ਨੌਕਰ ਵੀ ਬੋਲਦਾ ਕਹਿੰਦਾ ਸੱਚ ਐਵੇਂ ਮੇਰੇ ਸਮਝ ਤਾਂ ਨਹੀਂ ਪੈਂਦਾ ਪਿਆ ਕਿਉਂਕਿ ਡੰਡਾ ਤੇਰੇ ਹੱਥ ਵਿੱਚ ਮੇਰਾ ਮਨ ਤੇਰੇ ਹੱਥ ਵਿੱਚ ਨਹੀਂ ਕਿਉਂਕਿ ਜਿਹੜਾ ਹੱਥ 'ਚ ਉਹ ਇਸ਼ਾਰਾ ਸਮਝ ਗਿਆ ਛੇਤੀ। ਡੰਡੋਤ ਦਾ ਅਰਥ ਕੀ? ਇਕੱਲਾ ਲੰਮਾ ਪੈ ਜਾਣੀ, ਇਕੱਲਾ ਸਰੀਰਕ ਤੌਰ 'ਤੇ ਝੁੱਕ ਜਾਣਾ ਡੰਡੋਤ ਨਹੀਂ, ਸਰੀਰਕ ਤੌਰ 'ਤੇ ਝੁਕਣਾ ਜਿੱਥੇ ਕੇਵਲ ਪਰਪੰਚ ਬਣ ਜਾਂਦਾ ਉੱਥੋਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਸਾਨੂੰ ਰੋਕਦੀ ਹੈ। ਦੇਖੀ ਹਰ ਝੁਕਣ ਵਾਲਾ ਸਮਰਪਣ ਨਹੀਂ ਹੋ ਸਕਦਾ, ਝੁਕਣ ਵਾਲਾ ਤੇਰੇ ਪੈਰਾਂ 'ਚ ਹੱਥ ਪਾ ਕੇ ਤੈਨੂੰ ਥੱਲੇ ਵੀ ਸੜ ਰੱਖਦਾ ਹੈ। ਜਦੋਂ ਕੋਈ ਕਬੱਡੀ ਪਾਉਂਦਾ ਹੈ ਨਾ, ਚਲੋ ਉਦੋਂ ਬਹਿੰਦੇ ਫਿਰ ਜਦੋਂ ਝੁੱਕ ਕੇ ਪੈਰ ਨੂੰ ਹੱਥ ਲਾਉਂਦਾ ਜਾਂ ਪਕੜਦਾ ਤਾਂ ਮਤਲਬ ਇਹ ਥੋੜ੍ਹਾ ਮੱਥਾ ਟੇਕਣ ਲੱਗਾ, ਅਗਲਾ ਨੰਬਰ ਲੈ ਜਾਂਦਾ। ਹਰ ਝੁਕਣ ਵਾਲਾ ਗੁਰੂ ਨੇ ਇਹ ਤਾਂ ਸੂਖਸ਼ਮਤਾ ਵਰਤੀ ਬਾਣੀ 'ਚ, ਅਤੇ ਜਿਹਨੂੰ ਅੱਜ ਨਾ ਸਮਝੀ ਕਰਕੇ ਅਸੀਂ ਐਡਾ ਵੱਡਾ ਇਸ਼ੂ ਬਣਾ ਕੇ ਬੈਠ ਜਾਂਦੇ ਹਾਂ ਕਿ ਲੋਕ ਸਾਡੇ ਵੱਲ ਵੇਖ ਕੇ ਹੱਸਦੇ ਆ। ਹਰ ਝੁਕਣਾ ਰੂਹਾਨੀਅਤ ਨਹੀਂ ਹੋ ਸਕਦਾ, ਹਰ ਝੁਕਣਾ ਅਸਲੀਅਤ ਨਹੀਂ ਹੋ ਸਕਦਾ। ਸਭ ਕੋ ਨਿਵੈ ਆਪ ਕੋ ਪਰ ਕੋ ਨਿਵੈ ਨਾ ਕੋਏ, ਧਰ ਤਾਂ ਰਾਜੂ ਤੋਲੀਐ ਨਿਵੈ ਸੋ ਗੌਰਾ ਹੋਏ। ਫਿਰ ਦੇਖੋ ਬਖਸ਼ਿਸ਼ ਕੀਤੀ, ਕਹਿੰਦੇ ਹਰ ਬੰਦਾ ਸਵਾਰਥ ਨੂੰ ਲੈ ਕੇ ਝੁਕਦਾ ਪਿਆ ਪਰ ਉਪਕਾਰ ਲਈ ਨਹੀਂ। ਪਰ ਮਹਾਰਾਜ ਕਹਿੰਦੇ ਨੇ ਜਿਹੜਾ ਗੁਣਾਂ ਨਾਲ ਭਰਪੂਰ ਹੋ ਕੇ ਚੁੱਕੇਗਾ, ਇਹ ਮੈਂ ਐਲਸ ਬਰਾਂਟੇ ਵੀ ਪਿਛਲੇ ਦਿਨੀ ਕਹਿ ਕੇ ਆਇਆ, ਗੁਰਮੁਖੋ ਗੁਣਾਂ ਸੰਯੁਕਤ ਝੁਕਣਾ ਅਤੇ ਹੰਕਾਰ ਦੇ ਅੰਦਰ ਨੂੰ ਕਪਟ ਲੈ ਕੇ ਝੁਕਣਾ, ਦੋਨਾਂ 'ਚ ਜ਼ਮੀਨ ਅਸਮਾਨ ਦਾ ਫਰਕ ਹੈ। ਗੁਣਾਂ ਸੰਯੁਕਤ, ਪੱਲੜਾ ਤਰਾਜ਼ੂ ਤਕੜੀ ਦਾ ਪੱਲਾ, ਜਿਹੜਾ ਪੱਲਾ ਭਾਰਾ ਹੋਵੇਗਾ ਉਹ ਝੁਕੇਗਾ ਪਿਆਰਿਓ। ਜਿਹਨੂੰ ਪਰਮਾਤਮਾ ਨੇ ਅੰਦਰ ਰੂਹਾਨੀਅਤ ਦਾ ਗੌਰਾਪਨ ਦੇ ਦਿੱਤਾ ਸੱਚ ਏਵੇ ਉਹ ਵੀ ਆਪਣੇ ਅੰਤਰ ਆਤਮੇ ਤੋਂ ਅੰਦਰੋਂ ਚੁੱਕ ਜਾਂਦਾ ਹੈ। ਤਰ ਤਾਂ ਰਾਜੂ ਤੋਲੀਆ ਨਿਵੇ ਸੋ ਗੌਰਾ ਹੋਏ। ਹੁਣ ਅਗਲੇ ਬਚਨੇ ਅਪਰਾਧੀ ਦੂਣਾ ਨਿਵੇ, ਜਿਹੜਾ ਪਖੰਡੀ ਹੈ ਬੜਾ ਬੜਾ ਝੁਕਦਾ। ਮਹਾਰਾਜ ਨੇ ਇੱਕ ਦੋ ਬਚਨ, ਇੱਕ ਜੀ ਇਹ ਸਲੋਕ ਸੰਸਕ੍ਰਿਤ ਇੱਕ ਬਚਨ ਹੁੰਦਾ, ਸ਼ਿਆਮਲੰਗ ਮਾਦਰ ਮਨੁੱਖਿੰਡ ਰਿਧਿੰਗ ਭੂਮ ਵੈਰ ਨੇ। ਸ਼ਿਆਮਲੰਗ ਦਾ ਅਰਥ ਜਿਹੜਾ ਸੋਹਣੇ ਰੰਗ ਦਾ ਹੋਵੇ, ਹਾਲਾਂਕਿ ਸਿਆਮ ਦਾ ਅਰਥ ਕਾਲਾ ਹੀ ਹੁੰਦਾ, ਇਹਨੂੰ ਸੁਹਾਪਣ 'ਚ ਲਾਂਗੇ। ਕਹਿੰਦੇ ਨੇ ਇੱਕ ਇਨਸਾਨ ਸਰੀਰਕ ਤੌਰ 'ਤੇ ਸੋਹਣਾ ਬੜਾ, ਸ਼ਿਆਮਲੰਗ ਮਧੁਰ ਮਨੁੱਖਿਆਂ, ਮਧੁਰ ਦਾ ਅਰਥ ਮਿੱਠਾ, ਬੋਲਦਾ ਬੜਾ ਮਿੱਠਾ ਹੈ, ਸੋਹਣਾ ਵੀ ਬੜਾ ਅਤੇ ਬੋਲੀ ਵੀ ਬੜੀ ਮਿੱਠੀ ਹੈ। ਪਰ ਗੁਰੂ ਸਾਹਿਬ ਕਹਿੰਦੇ ਰਿਧਿੰਗ ਭੂਮ ਵੈਰ ਨੇ, ਉਹਦੀ ਜ਼ਮੀਨ ਜਿਹੜੀ ਖਿਰਦੇ ਦੀ ਜ਼ਮੀਨ ਹੈ ਉੱਥੇ ਵੈਰ ਦੇ ਬੀਜ ਬੀਜੀ ਜਾਂਦਾ ਹੈ। ਸੋਹਣਾ ਬੜਾ, ਬੋਲਦਾ ਬੜਾ ਮਿੱਠਾ ਹੈ, ਖਿਰਦੇ ਦੀ ਜ਼ਮੀਨ 'ਚ ਵੈਰ ਬੀਜੀ ਬੈਠਾ। ਲੋਕ ਕਹਿੰਦੇ ਨੇ ਬੜਾ ਨਿਮਰਤਾ ਵਾਲਾ, ਪਰ ਕਹਿੰਦੇ ਰੱਬ ਦੇ ਸੁਚੇਤ ਜਾਗਰੂਕ ਸੱਜਣ ਕਹਿੰਦੇ ਨੇ ਨਹੀਂ, ਉਹ ਪਖੰਡੀ ਜੇ ਬੜਾ ਵੱਡਾ, ਇਹ ਮਿੱਠਾ ਬੋਲਦਾ ਝੁਕਦਾ ਜ਼ਰੂਰ ਹੈ ਪਰ ਅੰਦਰ ਖਿਰਦੇ ਵਿੱਚ ਵੈਰ ਦੇ ਬੀਜ ਲਈ ਬੈਠਾ ਹੈ। ਪਰਮਾਤਮਾ ਦੀ ਬੰਦਗੀ ਕਰਨ ਵਾਲੇ ਸੁਚੇਤ ਰਹਿੰਦੇ ਨੇ ਇਹਦੇ ਤੋਂ। ਮੈਂ ਫਿਰ ਬੇਨਤੀ ਕਰਾਂਗਾ, ਤਰ ਤਰਾਜ਼ੂ ਤੋਲੀਐ ਨਿਵੇ ਸੋ ਗੌਰਾ ਹੋਏ, ਅਪਰਾਧੀ ਦੂਣਾ ਨਿਵੇ ਜਿਉਂ ਹੰਤਾ ਮਿਰਗਾਖ, ਜਿਵੇਂ ਸ਼ਿਕਾਰੀ ਮਿਰਗ ਨੂੰ ਮਾਰਨ ਲਈ ਝੁਕਦਾ, ਸੀਸ ਨਵਾਇਆ ਕਿਆ ਥੀਏ ਜਾਂ ਹਿਰਦੈ ਕਸੁੱਧ ਹੈ ਜਾਏ। ਪਿਆਰਿਓ ਜੇ ਖਿਰਦਾ ਹੀ ਕਸੁੱਧ ਹੈ, ਸ਼ੁੱਧ ਨਹੀਂ, ਕੱਕਾ ਔਂਕੜ ਲੱਗੀ ਹੈ ਨਾ, ਵੀ ਇਹ ਕਸੁੱਧ ਹੋ ਗਿਆ, ਇਹ ਨਹੀਂ ਨਹੀਂ ਸ਼ੁੱਧ, ਉਹਦਾ ਝੁਕਣਾ ਕਿ ਇਹਨੂੰ ਜੇ ਕਿਤੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਅਕਾਲ ਉਸਤਤ ਦੀ ਬਾਣੀ ਦਾ ਇੱਕ ਕਵਿਤ ਹੈ, ਉਹ ਬੜਾ ਝੁਕੇਗਾ। ਜੇ ਮੈਂ ਇੱਕ ਪੱਖ ਸਿਰਫ ਬੇਨਤੀ ਕਰ ਰਿਹਾ ਕਿ ਕਪਟ ਵਾਲਾ ਝੁਕਣਾ, ਇਹ ਇਸ ਗੱਲ ਨੂੰ ਕਲੀਅਰ ਕਰਨ ਲਈ ਮਹਾਰਾਜ ਕਹਿੰਦੇ ਆ, ਸਿਜਦੇ ਕਰੇ ਅਨੇਕ ਤੋਪ ਚੀ ਕਪਟ ਭੇਸ ਪੋਸ ਦੀ ਅਨੇਕ ਦਾ ਨਿਵਾਬਤ ਹੈ ਸੀਸ ਕੋ, ਕਾਂ ਭਇਓ ਮਲ ਜੋ ਪ੍ਰਕਾਟਤ ਅਨੇਕ ਡੰਡ ਸੋਤੋਂ ਨਾ ਡੰਡੋਤ ਅਸਤਾਂਗ ਅਤ ਤੀਸ ਕੋ, ਕਾਂ ਪਿਓ ਰੋਗੀ ਜੋ ਪੈ ਡਾਰੇ ਰਹੋ ਉਰਦ ਮੁਖ ਮਨ ਤੇ ਨਾ ਮੂੰਡ ਨਿਖਾਰਿਓ ਆਦਿ ਈਸ ਕੋ, ਕਾਮ ਨਾ ਅਧੀਨ ਸਦਾ ਦਾਮ ਨਾ ਪ੍ਰਵੀਨ ਏਕ ਭਾਵਨਾ ਵਿਕੀਨ ਕੈਸੇ ਪਾਵੈ ਜਗਦੀਸ਼ ਕੋ। ਭਾਵਨਾ ਵਿਕੀਨ ਸਿਜਦਾ ਕਿਸੇ ਅਰਥ ਨਹੀਂ। ਸਤਿਗੁਰੂ ਇੱਥੇ ਜਿਹੜੇ ਸ਼ਬਦ ਵਰਤੇ, ਸਿਜਦੇ ਕਰੇ ਅਨੇਕ ਤੋਪ ਚੀ ਕਪਟ ਭੇਸ, ਗੋਲੀ ਚਲਾਉਣ ਵਾਲਾ ਬੰਦਾ ਵੀ ਜ਼ਮੀਨ ਤੇ ਲੋਟ ਡੇਟਦਾ, ਉਹ ਵੀ ਆਪਣੀ ਗਰਦਨ ਨੂੰ ਝੁਕਾ ਕੇ ਕਈ ਵਾਰੀ ਨਿਸ਼ਾਨਾ ਮਾਰਦਾ। ਮਹਾਰਾਜ ਕਹਿੰਦੇ ਨੇ ਕਿ ਉਹ ਬੰਦੂਕ ਚਲਾਉਣ ਵਾਲਾ ਮੱਥਾ ਟੇਕਦਾ ਪਿਆ, ਉਹ ਡੰਡੋਤ ਕਰ ਰਿਹਾ, ਡੰਡੋਤ ਬੰਦਨਾ ਅਨਕ ਵਾਰ ਤਾਂ ਨਹੀਂ। ਮਹਾਰਾਜ ਕਹਿੰਦੇ ਨੇ ਪੋਸਤੀ ਨੂੰ ਪੋਸਤ ਨਾ ਮਿਲੇ, ਉਹ ਵੀ ਆਪਣਾ ਸਿਰ ਸੱਟ ਕੇ ਪਿਆ ਰਹਿੰਦਾ ਹੈ। ਸਿਜਦੇ ਕਰੇ ਅਨੇਕ ਤੋਪਚੀ ਕਪਟ ਪੇਸ, ਪੋਸਤੀ ਅਨੇਕ ਦਾ ਨਿਵਾਵਤ ਹੈ ਸੀਸ ਕੋ, ਕਾਂ ਭਇਓ ਮਲ ਜੋ ਪੈ ਕਾਢਤ ਅਨੇਕ ਡੰਡ। ਆ ਮਲ ਪਹਿਲਵਾਨ ਜਦੋਂ ਡੰਡ, ਸਾਡੇ ਇੱਕ ਸ਼ਬਦ ਵਰਤਦੇ ਨੇ ਫਲਾਣਾ ਡੰਡ ਪੇਲਦਾ ਪਿਆ, ਇਹ ਵੀ ਲਫ਼ਜ਼ ਸੀ ਜੀ ਆਪਣਾ, ਡੰਡ ਕੱਢਣਾ। ਐ ਚੰਗੀ ਤਰ੍ਹਾਂ ਨੱਕ ਲਾ ਕੇ ਉਹਦਾ ਉਹਦਾ ਨੱਕ ਘਸਿਆ ਲੱਗਦਾ ਹੁੰਦਾ ਸੀ। ਮਹਾਰਾਜ ਕਹਿੰਦੇ ਉਹਦਾ ਮਤਲਬ ਇਹ ਨਹੀਂ, ਉਹ ਰੱਬ ਦੇ ਚਰਨਾਂ 'ਚ ਨੱਕ ਲਾ ਕੇ ਅਸੀਸ ਲੈਂਦਾ ਪਿਆ। ਕਾਂ ਭਇਓ ਮਲ ਜੋ ਪੈ ਕਾਢਤ ਅਨੇਕ ਡੰਡ, ਸੋ ਤੋਂ ਨਾ ਡੰਡੋਤ ਅਸ਼ਟਾਂਗ ਅੱਥ ਤੀਸ ਕੋ। ਉਹ ਅਸ਼ਟਾਂਗ ਨਹੀਂ, ਕਾਂ ਪਇਓ ਰੋਗੀ ਜੈ ਪੈ ਡਾਰਿਓ ਰਹੋ ਉਰਧ ਮੁੱਖ। ਬਿਮਾਰ ਬੰਦਾ ਗਰਦਨ ਚੁੱਕ ਕੇ ਸਮਾਨ ਵੱਲ ਦੇਖਦਾ ਹੈ ਤੇ ਮਹਾਰਾਜ ਕਹਿੰਦੇ ਦਾ ਮਤਲਬ ਇਹ ਨਹੀਂ ਕਿ ਉਹ ਮੁਸਲਮਾਨ ਦੀ ਤਰ੍ਹਾਂ ਅੱਲਾਹ ਅੱਗੇ ਦੁਆ ਕਰ ਰਿਹਾ ਹੈ। ਕਾਂ ਪਇਓ ਰੋਗੀ ਜੋ ਪੈ ਡਾਰਿਓ ਰਹੋ ਉਰਧ ਮੁੱਖ, ਮਨ ਤੇ ਨਾ ਮੂੰਡ ਨਿਖਾਰਿਓ ਆਦਿ ਈਸ ਕੋ। ਜਿਹਨੇ ਆਪਣੇ ਮਨ ਦੇ ਸਿਰ ਨੂੰ ਨਹੀਂ ਚੁਕਾਇਆ, ਇੱਥੇ ਲਫ਼ਜ਼ ਜੀ ਮਨ ਤੇ ਨਾ ਮੂੰਡ, ਮੂੰਡ ਦਾ ਅਰਥ ਆ ਸਾਡੀ ਮੁੰਡੀ ਸਿਰ। ਕਹਿੰਦੇ ਨੇ ਜਿਸ ਬੰਦੇ ਦਾ ਮਨ ਵਾਲਾ ਸਿਰ ਹੀ ਨਹੀਂ ਚੁੱਕਿਆ, ਉਹਦੇ ਬਾਹਰ ਦੇ ਸਿਰ ਦੇ ਝੁਕਣ ਦਾ ਕੀ ਬਣੇਗਾ। ਮਨ ਤੇ ਨਾ ਮੂੰਡ ਨਿਖਾਰਿਓ ਆਦਿ ਈਸ ਕੋ। ਮਹਾਰਾਜ ਫਿਰ ਤੁਸੀਂ ਝੁਕਣ ਦੀ ਗੱਲ ਸਾਰਿਆਂ ਦੀ ਕੀਤੀ, ਕਹਿਣ ਲੱਗੇ ਕਾਮਨਾ ਅਧੀਨ, ਵਾਸ਼ਨਾਵਾਂ ਤੇ ਇੱਛਾਵਾਂ ਨੂੰ ਅਧੀਨ ਰੱਖ ਕੇ। ਸਦਾ ਦਾਮਨਾ ਪਰਵੀਨ, ਦਮੜੀ ਨੂੰ ਇਕੱਠਿਆਂ ਕਰਨ ਦੀ ਪ੍ਰਵੀਨਤਾ ਲਈ। ਕਾਮਨਾ ਅਧੀਨ ਸਦਾ ਦਾਮਨਾ ਪ੍ਰਵੀਨ, ਏਕ ਭਾਵਨਾ ਬਹੀਨ, ਕੈਸੇ ਪਾਵੇ ਜਗਦੀਸ਼ ਕੋ। ਮੇਰੀ ਬੇਨਤੀ ਹੈ ਕਿ ਜਦੋਂ ਗੁਰੂ ਚਰਨਾਂ ਵਿੱਚ ਕੋਈ ਝੁਕਦਾ ਹੈ, ਡੰਡੋਤ ਮੈਂ ਲਫ਼ਜ਼ ਲਿਆ ਸੀ, ਮੈਂ ਇੱਕ ਪੱਖ ਤਾਂ ਲਿਆ ਇਹਨੂੰ ਨੈਗੇਟਿਵ ਨਾ ਲੈ ਜਾਣਾ ਵੀ ਗੱਲ ਕਿਹੜੀ ਚੱਲਦੀ ਪਈ ਸੀ ਦੂਜੇ ਪਾਸੇ, ਕਿਉਂਕਿ ਇਹ ਫੁਰਨੇ ਉੱਠਣਗੇ ਜੀ, ਫਲਾਣਾ ਵੀ ਝੁਕਦਾ, ਢਿੰਗੜਾ ਵੀ ਝੁਕਦਾ। ਮੈਂ ਤਾਂ ਕਈ ਵਾਰੀ ਕਹਿੰਦਾ ਸਰੀਰਕ ਤੌਰ 'ਤੇ ਗੁਰੂ ਦਰਬਾਰ ਵਿੱਚ ਸਾਰੇ ਇੱਕੋ ਜਿਹਾ ਝੁਕਦੇ ਜੇ, ਪਰ ਸੁਰਤ ਬਿਰਤੀ ਅਤੇ ਮਨ ਕਰਕੇ ਸਾਰਿਆਂ ਦਾ ਅੰਦਰ ਇੱਕੋ ਜਿਹਾ ਬਿਲਕੁਲ ਨਹੀਂ ਹੁੰਦਾ। ਹਰ ਇੱਕ ਬੰਦੇ ਦਾ ਅੰਦਰ ਉਹ ਨਹੀਂ। ਨਮਸਕਾਰ ਡੰਡੋਤ, ਮਰਜ਼ ਕੀਤੀ ਡੰਡੇ ਵੱਤ, ਡੰਡਾ ਆਪਣੀ ਮਰਜ਼ੀ ਕਿਵੇਂ ਕਰੇਗਾ? ਜਿਹਦੇ ਹੱਥ ਵਿੱਚ ਡੰਡਾ ਉਹੀ ਮਰਜ਼ੀ ਕਰਦਾ। ਮੈਨੂੰ ਯਾਦ ਹੈ ਜੀ ਡੰਡਾ ਮੱਝਾਂ ਛੇੜਦੇ ਆ ਜਦੋਂ ਡੰਗਰ ਚਾਰਦੇ ਸਾਂ, ਡੰਡੇ ਨੂੰ ਮੋਢੇ 'ਤੇ ਵੀ ਰੱਖ ਲੈਣਾ, ਡੰਡੇ ਨੂੰ ਡਾਂਗ ਨੂੰ ਆ ਕੇ ਘਰ ਦੀ ਕੰਧ ਨਾਲ ਲਾ ਦੇਣਾ, ਰਾਤ ਨੂੰ ਡੰਗਰਾਂ ਕੋਲ ਸੌਣ ਲੱਗਿਆਂ ਮੰਜੇ ਦੇ ਪਾਵੇ ਨਾਲ ਲਾ ਦੇਣਾ, ਕਈ ਵਾਰੀ ਜ਼ਮੀਨ 'ਤੇ ਸੱਟ ਦੇਣਾ। ਡੰਡੇ ਨੇ ਕਦੀ ਕਿਹਾ ਤੂੰ ਮੈਨੂੰ ਆਪਣੇ ਮੋਢੇ 'ਤੇ ਕਰ ਰੱਖਿਆ, ਅੱਜ ਮੈਨੂੰ ਜ਼ਮੀਨ 'ਤੇ ਸੱਟਿਆ ਹੋਇਆ, ਕੱਲ੍ਹ ਤੂੰ ਮੈਨੂੰ ਹੱਥਾਂ 'ਚ ਪਕੜਿਆ, ਅੱਜ ਕੰਧ ਨਾਲ ਲਾ ਗਏ। ਸੱਚ ਇਹ ਵੇ ਕਿ ਡੰਡੇ ਦਾ ਅਰਥ ਹੀ ਸਮਰਪਣ ਹੈ ਕਿ ਮਾਲਕ ਤੇਰੇ ਹੱਥ 'ਚ ਆ, ਤੇਰੀ ਮਰਜ਼ੀ ਇਹ ਮੋਢਿਆਂ 'ਤੇ ਰੱਖ, ਤੇਰੀ ਮਰਜ਼ੀ ਜ਼ਮੀਨ ਉੱਤੇ ਸੁੱਟ, ਤੇਰੀ ਮਰਜ਼ੀ ਇਹ ਕੰਧ ਨਾ ਰਾਹ, ਤੇਰੀ ਮਰਜ਼ੀ ਇਹ ਭਾਵੇਂ ਤੂੰ ਮੰਜੇ ਨਾ ਲਾ। ਡੰਡੋਤ ਦਾ ਅਰਥ ਮੱਥਾ ਟੇਕਣ ਦਾ ਮਤਲਬ ਹੀ ਇਹ ਵੇ ਕਿ ਮੈਂ ਡੰਡੇ ਦੀ ਤਰ੍ਹਾਂ ਸਮਰਪਿਤ ਹੋ ਗਿਆ, ਮੇਰੀ ਮਰਜ਼ੀ ਕੋਈ ਨਹੀਂ ਹੁਣ ਮਾਲਕਾ, ਕੇਵਲ ਤੇਰੀ ਹੀ ਮਰਜ਼ੀ ਹੈ। ਇਹਦਾ ਅਰਥ ਸਮਰਪਣ, ਆਪਣੇ ਆਪ ਨੂੰ ਭੇਟ ਕਰ ਦੇ। ਮਹਾਰਾਜ ਕਹਿੰਦੇ ਨੇ ਅਨੇਕਾਂ ਵਾਰੀ ਮੈਂ ਉਸ ਨੂੰ ਨਮਸਕਾਰ ਕਰਦਾ ਹਾਂ, ਡੰਡੋਤ ਬੰਧਨ ਅਨੇਕ ਵਾਰ, ਅਨੇਕਾਂ ਵਾਰ। ਇਸੇ ਨੂੰ ਸਤਿਗੁਰੂ ਨੇ ਬਾਣੀ ਵਿੱਚ ਬਾਬਾ ਫਰੀਦ ਜੈਸੇ ਮਹਾਂਪੁਰਖ ਨੇ ਤਾਂ ਇੱਥੋਂ ਤੱਕ, ਭਾਵਾਂ ਅਸੀਂ ਸ਼ਕਰਗੰਜ ਸ਼ਬਦ ਵਰਤਨੇ ਹਾਂ ਜੀ ਉਹਨਾਂ ਦੇ ਨਾਮ ਨਾਲ ਕਹਿ, ਪਰ ਜਿਹੜਾ ਹੰਕਾਰ 'ਚ ਸਿਰ ਚੁੱਕੀ ਬੈਠਾ ਉਹਨੂੰ ਬਾਬਾ ਸਾਹਿਬ ਵੀ ਕਹਿੰਦੇ ਨੇ ਤੇਰਾ ਸਰ ਵੱਢਿਆ ਜਾ ਓਏ, ਕਿਤੇ ਬਲਟੋਈ ਥੱਲੇ ਰੱਖ ਕੇ ਫੂਕ ਦੀਏ ਬਾਲਣ ਦੀ ਥਾਂ, ਜੇ ਕਦੀ ਰੱਬ ਅੱਗੇ ਨਹੀਂ ਝੁਕਣਾ ਤਾਂ। ਇਹ ਸ਼ਬਦ ਸਾਰੇ ਬਾਣੀ 'ਚ ਸਲੋਕ ਨੇ ਜੀ। ਉੱਠ ਫਰੀਦਾ ਉਜੂ ਸਾਜ, ਸੁਬਾ ਨਿਵਾਜ ਗੁਜ਼ਾਰ, ਜੋ ਸਿਰ ਸਾਈਂ ਨਾ ਨਿਵੈ ਸੋ ਸਿਰ ਕੱਪ ਉਤਾਰ। ਜੋ ਸਿਰ ਸਾਈਂ ਨਾ ਨਿਵੈ ਸੋ ਸਿਰ ਕੀਜੈ ਕਾਏ, ਇਹਨੂੰ ਗੁਰੂ ਅੰਗਦ ਸਾਹਿਬ ਜੀ ਨੇ ਕਿਹਾ, ਜੋ ਸਿਰ ਸਾਈਂ ਨਾ ਨਿਵੈ ਸੋ ਸਿਰ ਦੀਜੈ ਡਾਰ, ਨਾਨਕ ਜਿਸ ਪਿੰਜਰ ਮੈਂ ਬਿਰਹਾ ਨਹੀਂ ਸੋ ਪਿੰਜਰ ਲੈ ਜਾਰ। ਇਹ ਗੁਰੂ ਅੰਗਦ ਸਾਹਿਬ ਦਾ ਸ਼ਲੋਕ ਹੈ। ਫਿਰ ਬੇਨਤੀ ਹਜ਼ੂਰ, ਇਹ ਸ਼ਬਦ ਵਰਤ ਰਹੇ ਆ ਬਾਬਾ ਫਰੀਦ ਸਾਹਿਬ, ਕਹਿੰਦੇ ਨੇ ਜੋ ਸਿਰ ਸਾਈਂ ਨਾ ਨਿਵੈ ਸੋ ਸਿਰ ਕੀਜੈ ਕਾਏ, ਕੁੰਨੇ ਖੇਤ ਜਲਾਈਏ ਬਾਲਣ ਸੰਦੇ ਥਾਈਂ। ਕਹਿੰਦੇ ਨੇ ਉਹਨੂੰ ਫੂਕ ਦੇ ਖਾਂਡੀ ਬਲਟੋਈ ਦੇ ਥੱਲੇ ਬਾਲਣ ਦੀ ਥਾਂ ਜਿਹੜਾ ਸੀਸ ਅੱਲਾਹ ਦੇ ਸਾਹਮਣੇ ਚੁੱਕਿਆ ਨਹੀਂ। ਮਹਾਰਾਜ ਦੀ ਨਮਸਕਾਰ ਦਾ ਮਤਲਬ ਆਪਣੇ ਆਪ ਨੂੰ ਸਮਰਪਣ ਕਰਨਾ, ਉਹਦੇ ਤੋਂ ਕੁਰਬਾਨ ਜਾਣਾ, ਉਹਦੇ ਤੋਂ ਬਲਿਹਾਰ ਜਾਣਾ। ਹੁਣ ਡਾਕਟਰ ਸਾਹਿਬ ਗਾ ਰਹੇ ਸਨ कि बंदना हर बंदना खरी नू नमस्कार परमात्मा नू उदेस वाहगुरु जी की फतेह। ये सारे शब्द ने कि परमात्मा दा जिक्र बंदना हर बंदना गुण गावो गोपाल राय। बाणी तुसी देखोगे दो शब्द मिलेंगे जी, एक मत्था टेकना एक थापड़ा मिलना। इन थोड़ी जी तवज्जो दिओ, कई सज्जन जो मत्था टेकना जी बैक जांदे आ पिछल पैरन, वह समझते भी जी महाराज गुरु ग्रंथ साहब की बदबी हो जाएगी पिट हो जानी है ना जी, वह बैक चलते आ पिछन। मेरे मन च एक ही आया भी जदों असीं पिछे जावांगे इस तरह, जे मान लो मत्था टेक के इस तरह चले गए कि यह गुरु साहब की बेअदबी है, क्योंकि मत्था टेकदे भी तो भाव बनाना हुणे दा मतलब है थोड़ा अगे गोलक पईए ते असीं गलीचे ते मत्था टेकिया भी असीं गलीचे नमस्कार। भाव तो यही है ना कि गुरु ग्रंथ साहब जी तेरे शब्द नूं असीं नमस्कार करके अपनी मैं नूं छड़ के तेरे सामने झुक गए ते अपनी मैं नूं त्याग दिता। सुनियो सतगुरु गुरु ग्रंथ साहब च मत्था टेकन लग्यां गुरु मत्थे ते हाथ भी रखदा है। कदी ये भाव बनाया ते भगती तो भाव है। कल भी असीं लंगर च बैठे कह रहे सां गुरु ग्रंथ साहब की बाणी खुशक फलसफा नहीं, ये बौद्धिक ज्ञान दियां विचारां दी आप हुदरेपन की लड़ाई नहीं। गुरु ग्रंथ साहब का एक एक शब्द जिहड़ा रब दे प्रेम च भिजा होया है। प्रोफेसर पूरन सिंह की किताब तुहाडे अमेरिका का एक कवि होया वाल्ट विटमैन पटियाला यूनिवर्सिटी छापी, उहदा नाम पंजाबी च रखिया सिक्खी का प्रेरणा स्रोत वाल्ट विटमैन। उहदे चों शब्द कहिंदा है कि लोग कहिंदे अज मैं इन्ने पत्रे गुरु ग्रंथ साहब दे कर लए, अज मैं इन्ने कर लए, कहिंदा मैं रात नूं घर नूं बन ग्रह समसर कर लैना, घर नूं मैं बन बनाना, सारे जी सुते ने, मैं गुरु नानक दी पोथी खोलना, बाबे दे शब्द नाल गल करना। कहिंदा पहला शब्द पढ़ना, शब्द चों बाबे दी बाह निकलदियां बाहवां निकलदियां ने। हुण उस दी उडारी नूं समझो, बाहवां दर ते ना कोई करन लग पए भी अपिंदरपाल सिंह उत्थे जी शब्द नूं देह दे रूप च पेश कर आया। ਇਹ ਸਮੱਸਿਆ ਸਾਡੀ ਸੁਰ ਦੀ ਉਡਾਰੀ ਇੱਕੋ ਜਿਹੀ ਨਹੀਂ, ਤੇ ਮੇਰਾ ਖਿਆਲ ਜੇ ਇੱਕੋ ਜਿਹੀ ਉਡਾਰੀ ਨਾ ਹੋਵੇ ਤੇ ਅਰਦਾਸ ਕਰਨੀ ਚਾਹੀਦੀ ਹੰਕਾਰ ਚ ਨਹੀਂ, ਰੱਬ ਉਡਾਰੀ ਬਖਸ਼ੇ। ਕਿਤੇ ਵਲਵਲਾ ਉੱਠੇ ਸਾਈਂ ਦਾ, ਉਹ ਕਹਿੰਦਾ ਸ਼ਬਦ ਚੋਂ ਬਾਬੇ ਦੀ ਬਾਂਹ ਨਿਕਲੇ, ਮੈਨੂੰ ਘੁੱਟ ਕੇ ਸ਼ਬਦ ਦਾ ਸੀਨਾ ਮੇਰੇ ਸੀਨੇ ਨੂੰ ਆਪਣੇ ਸੀਨੇ ਨਾਲ ਲਾਉਂਦਾ। ਕਹਿੰਦਾ ਸਵੇਰੇ ਜਦੋਂ ਚੀਕ ਝਾੜਾ ਪੈਂਦਾ ਦੁਨੀਆਂ ਦਾ, ਅੱਖਾਂ ਖੋਲਣਾ ਉਸੀ ਤੁਕ ਵਿੱਚ ਸੁੱਤਾ ਹੁੰਦਾ ਜਿੱਥੇ ਰਾਤ ਪੜ੍ਹਨੀ ਸ਼ੁਰੂ ਕੀਤੀ ਸੀ। ਹੁਣ ਮੈਂ ਇੱਕ ਬੇਨਤੀ ਕਰਾਂ, ਅਸੀਂ ਬੋਧਕ ਤਲ 'ਤੇ ਕੀ ਸਮਝਾਂਗੇ? ਮੇਰੀ ਬੇਨਤੀ ਹੈ, ਫਿਰ ਮੈਂ ਦੌਰਾਨ ਲੱਗਾ ਵਾਂ ਕਿ ਮਾਲਕ ਦੇ ਚਰਨਾਂ 'ਚ ਨਮਸਕਾਰ ਜਿਹੜੀ ਅਸੀਂ ਗੱਲ ਕਰਨੀ ਪਏ ਹਾਂ ਕਿ ਸਾਈਂ ਦੇ ਚਰਨਾਂ ਵਿੱਚ ਝੁੱਕ ਜਾਣਾ, ਆਪਣੇ ਆਪ ਨੂੰ ਸਮਰਪਣ ਕਰਨਾ, ਮੱਥਾ ਟੇਕਣਾ। ਹੁਣ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਨੇ ਹਾਂ। ਇੱਕ ਤਾਂ ਬੇਨਤੀ ਕਰਾਂ, ਹੁਣ ਸਾਰਿਆਂ ਦੇ ਆਪੋ ਆਪਣੇ ਤਰੀਕੇ ਨੇ, ਕੋਈ ਇਸ ਤਰ੍ਹਾਂ ਕਰੀ ਬੈਠਾ ਹੁੰਦਾ, ਕੋਈ ਅੰਜ ਕਰੀ ਬੈਠਾ ਹੁੰਦਾ। ਵੇਖੋ ਸਿੱਧੀ ਗੱਲ ਵੀ ਦੋਏ ਕਰ ਜੋੜਨੇ ਚਾਹੀਦੇ ਆ। ਹਾਂ ਕਈ ਸਿੰਘ ਚਲੋ ਵੀਰ ਆਸਨ 'ਚ ਨਮਸਕਾਰ ਕਰਦੇ ਆ, ਅਸੀਂ ਝੁੱਕ ਕੇ ਗੁਰਦੇਵ ਨੂੰ ਨਮਸਕਾਰ ਕਰੀਏ ਜਦੋਂ ਮੱਥਾ ਟੇਕੀਏ, ਭਾਵ ਕੀ ਬਣੇ? ਕਿਉਂਕਿ ਗੁਰਬਾਣੀ 'ਚ ਭਾਵ ਬੜੇ ਨੇ ਜੀ। ਮੈਂ ਇੱਕ ਦਿਨ ਅਰਜ਼ ਕੀਤੀ ਸੀ, ਜੇ ਰਿਸ਼ਤਿਆਂ ਦੇ ਤੌਰ 'ਤੇ ਦੇਖੋ, ਅੱਜ ਤੀਕਰਾਂ ਕਦੀ ਕੋਈ ਪਤਨੀ ਆਪਣੇ ਪਤੀ ਨੂੰ ਪਿਤਾ ਕਹਿੰਦੀ ਦੇਖੀ? ਪਿਤਾ ਦੀ ਆਪਣੀ ਥਾਂ ਹੈ, ਪਤੀ ਦੀ ਆਪਣੀ ਥਾਂ ਹੈ, ਪਰ ਗੁਰੂ ਗ੍ਰੰਥ ਸਾਹਿਬ ਜਦੋਂ ਭਾਵ ਸ਼ੁਰੂ ਹੁੰਦਾ ਅਤੇ ਬਾਣੀ ਦਾ ਉਚਾਰਨ ਕਰਤਾ ਕਿਤੇ ਉਹਨੂੰ ਯਾਰ ਕਹਿ ਕੇ ਆਵਾਜ਼ਾਂ ਮਾਰਦਾ, ਕਿਤੇ ਬਾਪੂ ਕਹਿ ਕੇ, ਕਿਤੇ ਉਹਨੂੰ ਪਤੀ ਕਹਿ ਕੇ ਆਵਾਜ਼ਾਂ ਮਾਰਦਾ। ਮੈਂ ਇੱਕ ਦਿਨ ਅਰਜ਼ ਕੀਤੀ, ਗੁਰੂ ਅਮਰਦਾਸ ਜੀ ਦਾ ਇੱਕ ਵਚਨ ਹੈ, ਸਭਨਾ ਕਾ ਮਾਂ ਪਿਓ, ਇਸ ਤਰ੍ਹਾਂ ਸਭਨਾ ਕਾ ਮਾਂ ਪਿਓ ਆਪੇ ਆਪੇ ਸਾਰ ਕਰੇ, ਸੋਲਟ ਕੀ ਵਾਰ। ਤੇ ਦੂਜੇ ਪਾਸੇ ਹੋਈ ਗੁਰੂ ਅਮਰਦਾਸ ਕਹਿੰਦੇ ਨੇ, ਮੈਂ ਕਾਮਣ ਮੇਰਾ ਕੰਤ ਕਰਤਾਰ, ਜਿਹਾ ਕਰਾਏ ਤਿਹਾ ਕਰੀ ਸ਼ਿੰਗਾਰ, ਜਾਂ ਤਿਸ ਭਾਵੈ ਤਾਂ ਕਰੈ ਭੋਗ, ਤਨ ਮਨ ਸਾਚੇ ਸਾਹਿਬ ਜੋਗ। ਅਗਲਾ ਸਵਾਲ ਉੱਠੇ ਜੀ, ਉੱਥੇ ਮਾਂ ਪਿਓ ਕਿਹਾ, ਇਹ ਕੰਤ ਕਿਵੇਂ ਬਣ ਗਿਆ? ਮੇਰੀ ਬੇਨਤੀ ਹੈ, ਇਸ ਕਰਕੇ ਜਿਹੜੇ ਭਾਵ, ਜਿੰਨੀ ਦੇਰ ਤੱਕ ਸਾਡੇ 'ਚ ਸ਼ਰਧਾ ਦਾ ਭਾਵ ਹੀ ਨਹੀਂ ਬਣਦਾ ਮੱਥਾ ਟੇਕਣਿਆ, ਹੁਣ ਕਈਆਂ ਤੇ ਤੇ ਸਮੱਸਿਆ ਕਰ ਦਿੱਤੀ ਖੜੀ ਜੀ, ਜੇ ਸੁੱਖ ਆਸਣ ਹੋ ਗਿਆ ਹੁਣ ਮੱਥਾ ਟੇਕਣ ਦਾ ਕੀ ਫਾਇਦਾ ਗੁਰੂ ਗ੍ਰੰਥ ਸਾਹਿਬ ਨੂੰ? ਉਹ ਨਹੀਂ, ਗੁਰੂ ਪਰਮਾਤਮਾ ਦੇ ਭੈ ਵਿੱਚ ਆਓ ਤੇ ਤੂੰ ਖੌਫ

ਟੇਕ ਕੇ ਬਾਹਰ ਨਿਕਲੀਏ, ਉਦੋਂ ਭਾਂ ਬਣਾਈਏ ਕਿ ਗੁਰੂ ਨੇ ਮੇਰੀ ਕੰਡ ਉੱਤੇ ਥਾਪੜਾ ਦਿੱਤਾ ਹੈ। ਭਾਵ ਹੀ ਹੈ, ਗੁਰੂ ਰਾਮਦਾਸ ਦਾ ਇੱਕ ਬਚਨ ਹੈ ਜੀ ਕਿ ਮੇਰਾ ਹੀਰ ਹੈ ਰਤਨ ਨਾਮ ਹਰ ਬਸਿਆ, ਮੱਥਾ ਟੇਕਦਿਆਂ ਭਾਵ ਬਣਾ ਗੁਰ ਹਾਥ ਧਰਿਓ ਮੇਰਾ ਮਾਥਾ, ਮੇਰੇ ਮੱਥੇ 'ਤੇ ਗੁਰੂ ਨੇ ਹੱਥ ਰੱਖ ਦਿੱਤਾ। ਹੁਣ ਇਸ ਭਾਵ ਨੂੰ ਬਣਾਵਾਂਗੇ ਕੀ ਉਹ ਐਨਰਜੀ ਸ਼ਬਦ ਦੇ ਅੰਦਰ ਨਹੀਂ ਜਾਏਗੀ? ਗੁਰ ਹਾਂ ਧਰਿਓ ਮੇਰਾ ਮਾਥਾ, ਜਨਮ ਜਨਮ ਕੇ ਕਿਲਵਿਕ ਦੁੱਖ ਉਤਰੇ, ਗੁਰ ਨਾਮ ਦਿਓ ਬਿਨ ਰਾਥਾ। ਜਾਂ ਬਾਣੀ 'ਚ ਬਚਨ, ਚਤੁਰ ਦਿਸ਼ਾ ਕੀਨੋ ਬਲ ਆਪਣਾ ਸਿਰ ਉੱਪਰ, ਹੱਥ ਰੱਖਿਆ ਸਿਰ ਦੇ ਉੱਤੇ, ਸਮਰੱਥ ਗੁਰੂ ਪਾਠ ਸਾਹਿਬ ਜੀ, ਸਮਰੱਥ ਗੁਰੂ ਸਿਰ ਹੱਥ ਧਰਿਓ ਗੁਰੂ ਕੀਨੀ ਕਿਰਪਾ ਹਰ ਨਾਮ ਦਿਓ। ਜਾਂ ਕਿ ਬਸੀਸ ਧਰਿਓ ਗੁਰ ਹੱਥ, ਜਿਹਦੇ ਸਿਰ 'ਤੇ ਗੁਰੂ ਬਖਸ਼ਿਸ਼ ਭਰਿਆ ਹੱਥ ਰੱਖ ਜਾਏ। ਇੱਕ ਭਾਵ ਜਦੋਂ ਆਉਂਦੇ ਹਾਂ ਜਾਂਦਿਆਂ ਵੀ ਭਾਵ ਇਹ ਨਹੀਂ ਹੁਣ ਨਿਕਲ ਚੱਲੇ। ਹੁਣ ਕਈ ਵਾਰੀ ਕਹਿੰਦੇ ਨਾ ਮਹਾਰਾਜ ਜੀ ਨੂੰ ਛੁੱਟੀਆਂ ਬਖਸ਼ੋ, ਉਹ ਮੈਂ ਕਹਿੰਦਾ ਨਾ ਕਿਆ ਕਰੋ, ਛੁੱਟੀਆਂ ਬਖਸ਼ੋ ਗੁਰੂ ਕਦੀ ਨਾ ਛੁੱਟੀ ਬਖਸ਼ੇ, ਖੁਸ਼ੀਆਂ ਬਖਸ਼ੋ। ਛੁੱਟੀ ਕਦੀ ਛੁੱਟੀ ਗਈ ਤੇ ਕੰਮ ਕਹਾਣੀ ਖਤਮ, ਖੁਸ਼ੀ ਬਖਸ਼ੋ। ਸੁੱਖ ਹੋ ਸੁਣਾਵੇ ਤਾਂ ਵੀ ਖੁਸ਼ੀ ਬਖਸ਼ੋ, ਮੱਥੇ 'ਤੇ ਹੱਥ। ਹੁਣ ਦੂਜਾ ਬਚਨ ਅਸੀਂ ਪੜ੍ਹਦੇ ਹਾਂ, ਨਹਿਤ ਤੇ ਪੰਜ ਜਵਾਨ ਮੈਂ ਗੁਰ ਥਾਪੀ ਦਿੱਤੀ ਕੰਢ ਜੀ, ਜਿਨ ਕੋ ਸਤਿਗੁਰ ਥਾਪਿਆ ਮੇਟ ਨਾ ਸਕਾ ਕੋਈ। ਜਿਹਨੂੰ ਗੁਰੂ ਨੇ ਥਾਪੜਾ ਦੇ ਦਿੱਤੀ, ਸਾਰੀ ਦੁਨੀਆਂ ਦਾ ਵਾਲ ਵੀ ਵਿੰਗਾ ਨਹੀਂ ਕਰ ਸਕਦੀ। ਮੇਰੀ ਇੱਕ ਬੇਨਤੀ ਹੈ ਝੁਕਣਾ। ਮਹਾਰਾਜ ਕਹਿੰਦੇ ਨੇ ਡੰਡੋਤ ਬੰਦਨ ਅਨੇਕ ਵਾਰ, ਮੈਂ ਵਾਰ ਵਾਰ ਉਹਨੂੰ ਨਮਸਕਾਰ ਕਰ ਰਿਹਾ, ਤੇ ਇਹਨੂੰ ਕੱਲਾ ਸਥੂਲਤਾ 'ਚ ਨਹੀਂ ਲੈਣਾ, ਇਸ ਨਮਸਕਾਰ ਨੂੰ ਸੁਖਤਮਤਾਈ 'ਤੇ ਲਈਏ। ਵਾਰ ਵਾਰ ਜਿੱਥੇ ਖੌਮੇ ਨਿਕਲਦੀ ਉਹਦਾ ਸਿਰ ਮਰੋੜ ਕੇ ਗੁਰੂ ਅੱਗੇ ਸੱਟੀਏ। ਉਸ ਦਿਨ ਮੈਂ ਸੈਕਰਾਮੈਂਟੋ ਕਿਹਾ ਸੀ, ਇੱਕ ਬਚਨ ਹੁੰਦਾ, ਸੁਕ੍ਰਿਤ ਸਹਾਰੈ ਸੋ ਇਹ ਬ੍ਰਤ ਚੜ੍ਹੈ, ਅੰਨ ਦਿਨ ਆਪ ਆਪ ਸਿਉ ਲੜੈ। ਭਗਤ ਕਬੀਰ ਜੀ ਦਾ ਸੁਕ੍ਰਿਤ ਦਾ ਅਰਥ ਚੰਗੀ ਕਿਰਤ, ਇਹਦਾ ਅਰਥ ਸ਼ੁਕਰਵਾਰ ਵੀ ਕੀਤਾ ਵਿਦਵਾਨਾਂ। ਗੁਰੂ ਸਾਹਿਬ ਕਹਿੰਦੇ ਸ਼ੁਕਰਵਾਰ ਲੋਕ ਸ਼ੁਭ ਕਰਮ ਪੁੰਨ ਕਰਮ, ਕਹਿੰਦੇ ਸ਼ੁਕਰਵਾਰ ਹੋਵੇ ਤੈਨੂੰ ਚੰਗੇ ਕਰਮ ਸਹਾਰਨ ਦੀ ਜਾਂਚ ਆ ਜਾਏ। ਯਾਦ ਰੱਖਿਓ ਸਹਾਰਨਾ ਬੜਾ ਮੁਸ਼ਕਲ ਜੇ, ਬੰਦਾ ਉਬਾਲੇ ਖਾਂਦਾ। ਸੁਕ੍ਰਿਤ ਸਹਾਰੈ ਸੋ ਇਹ ਬ੍ਰਤ ਚੜ੍ਹੈ, ਅੰਨ ਦਿਨ ਆਪ ਆਪ ਸਿਉ ਲੜੈ, ਕੀਤਾ ਨਮਸਕਾਰ। ਜਿਹਨੇ ਇੱਕ ਵਾਰੀ ਝੋਕਿਆ ਫਿਰ ਦੂਜੇ ਥਾਂ ਜੁਗਾ ਰਿਹਾ ਨਹੀਂ। ਮੈਂ ਇੱਕ ਸ਼ਬਦ ਕਹਿ ਕੇ ਟਾਈਮ ਅੱਜ ਤੁਹਾਡਾ ਕਾਫੀ ਲਿਆ, ਤੁਸੀਂ ਇਕਾਗਰਤਾ ਬਣਾਈ। ਜਦੋਂ ਦਰਬਾਰ ਸਾਹਿਬ ਦੀ ਪਰਿਕਰਮਾ 'ਚ ਉਲੰਘਣਾ, ਬਾਬਾ ਦੀਪ ਸਿੰਘ ਜੀ ਦਾ ਜਿਹੜਾ ਸ਼ਹੀਦ ਗੰਜ ਹੈ, ਅਤੇ ਮੈਂ ਇੱਕ ਵਾਰੀ ਬੇਨਤੀ ਕੀਤੀ ਸੀ, ਮੈਂ ਭੁੱਲਾ ਨਾ, ਮੈਂ ਜ਼ਰੂਰ ਸਿੱਖਾਂਗਾ। ਇਹ ਨਹੀਂ ਕਿ ਮੈਂ ਸਟੇਜ 'ਤੇ 2.5 ਫੁੱਟ ਉੱਟਾ ਬੋਲ ਰਿਹਾ ਅਤੇ ਜੋ ਮੈਂ ਸੁਣਾ ਰਿਹਾ ਹਰ ਗੱਲ ਅਖੀਰਲਾ ਸੱਚ ਹੋਵੇ। ਇਹੀ ਤਾਂ ਗੁਰਮਤ ਕਹਿੰਦੀ ਏ ਕਿ ਮਰਦੇ ਦਮ ਤੱਕ ਵੀ ਤੂੰ ਪੂਰਾ ਨਹੀਂ ਜਾਣ ਵੀ ਨਹੀਂ ਸਕਦੇ ਜੀ, ਤੇਰਾ ਦਾਨਾ ਕੀਮਤ ਨਾ ਪਵੇ, ਤਿਸ ਦਾਤੇ ਕੌਣ ਸ਼ੁਮਾਰ। ਗੁਰੂ ਨੇ ਸ਼ੀਸ਼ ਗੰਜ ਬਣਾਏ, ਸਿੱਖਾਂ ਨੇ ਸ਼ਹੀਦ ਗੰਜ ਬਣਾ ਦਿੱਤੇ। ਗੁਰੂ ਤੇਗ ਬਹਾਦਰ ਸਾਹਿਬ ਦਾ ਸ਼ੀਸ਼ ਗੰਜ ਹੈ, ਸਿੱਖ ਉਹਨਾਂ ਦਾ, ਬਾਬਾ ਦੀਪ ਸਿੰਘ ਦਾ ਸ਼ਹੀਦ ਗੰਜ, ਸਿੰਘੜੀਆਂ ਦਾ ਸ਼ਹੀਦ ਗੰਜ, ਬਾਬਾ ਗੁਰਬਖਸ਼ ਸਿੰਘ ਦਾ ਸ਼ਹੀਦ ਗੰਜ। ਦੇਖੋ ਬਾਬਾ ਜੀ ਦੇ ਅਸਥਾਨ ਤੋਂ ਲੰਘਦੇ ਆ, ਪਰਿਕਰਮਾ ਕਰਦੇ ਆ। ਇੱਕ ਦਿਨ ਅੰਮ੍ਰਿਤ ਵੇਲੇ ਜਦੋਂ ਸਾਹਿਬ ਨੇ ਬਖਸ਼ਿਸ਼ ਕੀਤੀ, ਨਮਸਕਾਰ ਗਏ ਕਰਨ, ਤੇ ਮੈਂ ਇੱਕ ਉਰਦੂ ਦਾ ਸ਼ੇਰ ਪੜਿਆ ਸੀ, ਕਿਤਾਬ ਸੀ ਦੁਆਏ ਦਿਲ ਉਰਦੂ ਦੀ, ਉਹਦੇ 'ਚ ਇੱਕ ਸ਼ੇਰ ਸੀ ਬੜੇ ਕਮਾਲ ਦਾ, ਮੈਨੂੰ ਉੱਥੇ ਉਹ ਯਾਦ ਆਇਆ। ਉਹ ਕਹਿੰਦਾ ਸਾਰੀ ਜ਼ਿੰਦਗੀ ਸ਼ਰ੍ਹਾਂ ਅਧੀਨ ਮੱਥੀ ਟੇਕਦਾ ਰਿਹਾ, ਭਾਵੇਂ ਉਹ ਇਸਲਾਮਿਕ ਸਜਦਾ ਕਰਨ ਵਾਲੇ ਨੂੰ ਕਹਿ ਰਹੇ, ਕਹਿੰਦਾ ਤੂੰ ਸਜਦਾ ਕਰਨਾ, ਸਜਦਾ ਕਰਦਿਆਂ ਕਰਦਿਆਂ ਤੇਰੇ ਮੱਥੇ 'ਤੇ ਨਿਸ਼ਾਨ ਪੈ ਗਿਆ, ਲੋਕ ਕਹਿੰਦੇ ਨੇ ਇਹ ਬੰਦਾ ਬੜਾ ਵੱਡਾ ਨਮਾਜ਼ੀ ਹੈ। ਇਸ ਤਰ੍ਹਾਂ ਜੇ ਮੁਸਲਮਾਨਾਂ ਦੇ ਸਜਦੇ ਦਾ ਨਿਸ਼ਾਨ, ਕਹਿੰਦਾ ਜ਼ਮੀਨ 'ਤੇ ਮੱਥਾ ਰਗੜੇ, ਮੱਥਿਆਂ ਦੇ ਨਿਸ਼ਾਨ ਕਰੋੜਾਂ ਬੰਦਿਆਂ ਦੇ ਮੱਥੇ 'ਤੇ ਪੈ ਜਾਣਗੇ। ਇਹੋ ਜਿਹਾ ਮੱਥਾ ਜ਼ਮੀਨ 'ਤੇ ਟੇਕ ਚਲਾ ਜਾ, ਤੇਰਾ ਸਰੀਰ ਵੀ ਚਲਾ ਜਾਏ, ਜਿੱਥੇ ਤੂੰ ਮੱਥਾ ਟੇਕੇ ਉੱਥੇ ਆਉਣ ਵਾਲੀ ਨਸਲ ਵੀ ਮੱਥਾ ਟੇਕਦੀ ਰਹੇ। ਫਿਰ ਸ਼ਬਦ ਸੁਣਿਓ, ਅਸੀਂ ਮੱਥਾ ਟੇਕਣੇ ਆ, ਬਾਬਾ ਦੀਪ ਸਿੰਘ ਜੀ ਨੇ ਮੱਥਾ ਟੇਕਿਆ। ਉੱਥੇ ਮੈਂ ਉਹ ਸ਼ੇਰ ਮੈਨੂੰ ਯਾਦ ਆਇਆ, ਉਹ ਲਿਖਦਾ ਨਿਸ਼ਾਨੀ ਸਜੂਦ ਤੇਰੀ ਜੰਬੀ ਪਰ ਹੁਆ ਤੋ ਕਿਆ। ਜੰਬੀ ਬੇ ਨਾਲ, ਜੰਬੀ ਦਾ ਅਰਥ ਮੱਥਾ, ਤੇ ਅਗਲਾ ਲਫ਼ਜ਼ ਜੇ ਜੰਮੀ

0: ਏ ਨਮਹੇ ਸਤਿਗੁਰ ਏ ਨਮਹੇ ਸ਼੍ਰੀ ਗੁਰਦੇਵ ਏ ਨਮਹੇ ਅਸ਼ਟਪਦੀ ਸਿਮਰਮ ਸਿਮਰ ਸਿਮਰ ਸੁਖ ਪਾਵੋ
1: ਕਲ ਕਲੇਸ਼ ਤਨ ਮਹਿ ਮਿਟਾਵੋ
0: ਸਿਮਰਮ ਜਾਸ ਵਿਸ਼ੰ ਪਰ ਏਕੈ
1: ਨਾਮ ਜਪਤਿਆ ਗਣਤਿ ਅਨੇਕੈ
0: ਵੇਦ ਪੁਰਾਣ ਸਿਮਰਤ ਸੁਧਾ ਅਖਿਰ
1: ਇਨੇ ਰਾਮ ਨਾਮ ਏਕ ਅਖਿਰ
0: ਇਨਕਾ ਏਕ ਜਿਸ ਜੀ ਬਸਾਵੈ
1: ਕਾਕੀ ਮਹਿਮਾ ਗਨੀ ਨ ਆਵੈ
0: ਕਾਂਕੀ ਏਕੈ ਦਰਸ ਤੁਹਾਰੋ
1: ਨਾਨਕ ਉਨ ਸੰਗ ਮੋਹੇ ਉਧਾਰੋ
0: ਸੁਖ ਮਨੀ ਸੁਖ ਅੰਮ੍ਰਿਤ ਪ੍ਰਭ ਨਾਮ
1: ਭਗਤ ਜਨਾ ਕੈ ਮਨ ਵਿਸਰਾਮ ਰਹਾਉ
0: ਪ੍ਰਭ ਕੈ ਸਿਮਰਨ ਗਰਭ ਨ ਬਸੈ
1: ਪ੍ਰਭ ਕੈ ਸਿਮਰਨ ਦੁਖ ਜਮ ਨਸੈ
0: ਪ੍ਰਭ ਕੈ ਸਿਮਰਨ ਕਾਲ ਪਰ ਹਰੈ
1: ਪ੍ਰਭ ਕੈ ਸਿਮਰਨ ਦੁਸ਼ਮਣ ਟਰੈ
0: ਪ੍ਰਭ ਸਿਮਰਤ ਕਛ ਬਿਗਨ ਨ ਲਾਗੈ
1: ਪ੍ਰਭ ਕੈ ਸਿਮਰਨ ਅਨ ਦਿਨ ਜਾਗੈ
0: ਪ੍ਰਭ ਕੈ ਸਿਮਰਨ ਭਉ ਨਾ ਵਿਆਪੈ
1: ਪ੍ਰਭ ਕੈ ਸਿਮਰਨ ਦੁਖ ਨਾ ਸੰਤਾਪੈ
0: ਪ੍ਰਭ ਕਾ ਸਿਮਰਨ ਸਾਧ ਕੈ ਸੰਗ
1: ਸਰਬ ਨਿਧਾਨ ਨਾਨਕ ਹਰ ਰੰਗ
0: ਪ੍ਰਭ ਕੈ ਸਿਮਰਨ ਰਿਧ ਸਿਧ ਨਉ ਨਿਧ
1: ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ
0: ਪ੍ਰਭ ਕੈ ਸਿਮਰਨ ਜਪ ਤਪ ਪੂਜਾ
1: ਪ੍ਰਭ ਕੈ ਸਿਮਰਨ ਬਿਨਸੈ ਦੂਜਾ
0: ਪ੍ਰਭ ਕੈ ਸਿਮਰਨ ਤੀਰਥ ਇਸ਼ਨਾਨੀ
1: ਪ੍ਰਭ ਕੈ ਸਿਮਰਨ ਦਰਗਹਿ ਮਾਨੀ
0: ਪ੍ਰਭ ਕੈ ਸਿਮਰਨ ਹੋਏ ਸੋ ਭਲਾ
1: ਪ੍ਰਭ ਕੈ ਸਿਮਰਨ ਸਫਲ ਫਲਾ
0: ਸੇ ਸਿਮਰਹਿ ਜਿਨ ਆਪ ਸਿਮਰਾਏ
1: ਨਾਨਕ ਤਾਕੈ ਲਾਗੋ ਪਾਏ
0: ਪ੍ਰਭ ਕਾ ਸਿਮਰਨ ਸਭ ਤੇ ਊਚਾ
1: ਪ੍ਰਭ ਕੈ ਸਿਮਰਨ ਉਤਰੇ ਮੂਚਾ
0: ਪ੍ਰਭ ਕੈ ਸਿਮਰਨ ਤ੍ਰਿਸ਼ਨਾ ਬੁਝੈ
1: ਪ੍ਰਭ ਕੈ ਸਿਮਰਨ ਸਭ ਕਿਛੁ ਸੁਝੈ
0: ਪ੍ਰਭ ਕੈ ਸਿਮਰਨ ਨਾਹੀ ਜਮ ਪ੍ਰਾਸਾ
1: ਪ੍ਰਭ ਕੈ ਸਿਮਰਨ ਪੂਰਨ ਆਸਾ
0: ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ
1: ਅੰਮ੍ਰਿਤ ਨਾਮ੍ਰਿਤ ਮਾਹੇ ਸਮਾਏ
0: ਪ੍ਰਭ ਜੀ ਬਸੈ ਸਾਧ ਕੀ ਰਸਨਾ
1: ਨਾਨਕ ਜਨ ਕਾ ਦਾਸਨ ਦਸਨਾ
0: ਪ੍ਰਭ ਕੋ ਸਿਮਰਹਿ ਸੇ ਧਨਵੰਤੇ
1: ਪ੍ਰਭ ਕੋ ਸਿਮਰਹਿ ਸੇ ਪਤਵੰਤੇ
0: ਪ੍ਰਭ ਕੋ ਸਿਮਰਹਿ ਸੇ ਜਨ ਪ੍ਰਵਾਨ
1: ਪ੍ਰਭ ਕੋ ਸਿਮਰਹਿ ਸੇ ਪੁਰਖ ਪ੍ਰਧਾਨ
0: ਪ੍ਰਭ ਕੋ ਸਿਮਰਹਿ ਸੇ ਬੇਮੁਹਤਾ ਜੀ
1: ਪ੍ਰਭ ਕੋ ਸਿਮਰਹਿ ਸੇ ਸਰਬ ਕੇ ਰਾਜੇ
0: ਪ੍ਰਭ ਕੋ ਸਿਮਰਹਿ ਸੇ ਸੁਖ ਵਾਸੀ
1: ਪ੍ਰਭ ਕੋ ਸਿਮਰਹਿ ਸਦਾ ਅਵਨਾਸੀ
0: ਸਿਮਰਨ ਤੇਲਾ ਕੇ ਜਿਨ ਆਪ ਦਇਆਲਾ
1: ਨਾਨਕ ਜਨ ਕੀ ਮੰਗੈਰ ਵਾਲਾ
0: ਪ੍ਰਭ ਕੋ ਸਿਮਰਹਿ ਸੇ ਪਰ ਉਪਕਾਰੀ
1: ਪ੍ਰਭ ਕੋ ਸਿਮਰਹਿ ਤਿਨ ਸਦਵਰ ਹਾਰੀ
0: ਪ੍ਰਭ ਕੋ ਸਿਮਰਹਿ ਸੇ ਮੁਖ ਸੁਹਾਵੇ
1: ਪ੍ਰਭ ਕੋ ਸਿਮਰਹਿ ਤਿਨ ਸੁਖ ਬਹਾਵੇ
0: ਪ੍ਰਭ ਕੋ ਸਿਮਰਹਿ ਤਿਨ ਆਤਮ ਜੀਤਾ
1: ਪ੍ਰਭ ਕੋ ਸਿਮਰਹਿ ਤਿਨ ਨਿਰਮਲ ਰੀਤਾ
0: ਪ੍ਰਭ ਕੋ ਸਿਮਰਹਿ ਤਿਨ ਅੰਧ ਘਨੇਰੇ
1: ਪ੍ਰਭ ਕੋ ਸਿਮਰਹਿ ਬਸੇ ਹਰ ਨੇਰੇ
0: ਸੰਤ ਕਿਰਪਾ ਤੇ ਅੰਨ ਦਿਨ ਜਾਗ
1: ਨਾਨਕ ਸਿਮਰਨ ਪੂਰੈ ਭਾਗ
0: ਪ੍ਰਭ ਕੈ ਸਿਮਰਨ ਕਾਰਜ ਪੂਰੇ
1: ਪ੍ਰਭ ਕੈ ਸਿਮਰਨ ਕਉ ਨ ਝੂਰੇ
0: ਪ੍ਰਭ ਕੈ ਸਿਮਰਨ ਹਰ ਗੁਣ ਬਾਣੀ
1: ਪ੍ਰਭ ਕੈ ਸਿਮਰਨ ਸਹਿਜ ਸਮਾਨੀ
0: ਪ੍ਰਭ ਕੈ ਸਿਮਰਨ ਨਿਰਚਲ ਆਸਨ
1: ਪ੍ਰਭ ਕੈ ਸਿਮਰਨ ਕਮਲ ਵਿਗਾਸਨ
0: ਪ੍ਰਭ ਕੈ ਸਿਮਰਨ ਅਨਹਦ ਝੁਨਕਾਰ
1: ਪ੍ਰਭ ਸਿਮਰਨ ਕਾ ਅੰਤ ਨ ਪਾਰ
0: ਸਿਮਰਨ ਸੇਜਨ ਜਿਨ ਕੋ ਬ੍ਰਹਮਿਆ
1: ਨਾਨਕ ਤਿਨ ਜਨ ਸਰਨੀ ਪਿਆ
0: ਹਰ ਸਿਮਰਨ ਕਰ ਭਗਤ ਪ੍ਰਗਟਾਏ
1: ਹਰ ਸਿਮਰਨ ਲਗ ਵੇਦ ਉਪਾਏ
0: ਹਰ ਸਿਮਰਨ ਭਏ ਸਿੱਧ ਜਤੀ ਦਾਤੇ
1: ਹਰ ਸਿਮਰਨ ਨੀਚ ਚੌਂਕੁੰਡ ਜਾਤੇ
0: ਹਰ ਸਿਮਰਨ ਧਾਰੀ ਸਭ ਧਰਨਾ
1: ਸਿਮਰ ਸਿਮਰ ਹਰ ਕਾਰਨ ਕਰਨਾ
0: ਹਰ ਸਿਮਰਨ ਕੀਓ ਸਗਲ ਅਕਾਰਾ
1: ਹਰ ਸਿਮਰਨ ਮੈਂ ਆਪ ਨਿਰੰਕਾਰਾ
0: ਹਰ ਕਿਰਪਾ ਜਿਸ ਆਪ ਬੁਝਾਇਆ
1: ਨਾਨਕ ਗੁਰਮੁਖ ਹਰ ਸਿਮਰਨ ਤਿਨ ਪਾਇਆ ਸਲੋਕ
0: ਦੀਨ ਦਰਦ ਦੁੱਖ ਪੰਜਨਾ ਘਟ ਘਟ ਨਾਥ ਅਨਾਥ
1: ਸ਼ਰਨ ਤੁਮਾਰੀ ਆਇਓ ਨਾਨਕ ਕੇ ਪ੍ਰਭ ਸਾਥ ਅਸ਼ਟਪਦੀ
0: ਜੈ ਮਾਤ ਪਿਤਾ ਸੁਤ ਮੀਤ ਨ ਭਾਈ
1: ਮਨ ਉਹਾਂ ਨਾਮ ਤੇਰਾ ਸੰਗ ਸਹਾਈ
0: ਜੈ ਮਹਾ ਭਿਆਨ ਦੂਤ ਜਮ ਦਲੈ
1: ਜੈ ਕੇਵਲ ਨਾਮ ਸੰਗ ਤੇਰਾ ਚੱਲੈ
0: ਜੈ ਮੁਸ਼ਕਲ ਹੋਵੇ ਅਤ ਭਾਰੀ
1: ਹਰ ਕੋ ਨਾਮ ਖਨ ਮਾਹੇ ਉਧਾਰੀ
0: ਅਨਕ ਪੁਨਹ ਚਰਨ ਕਰਤ ਨਹੀਂ ਤਰੈ
1: ਹਰ ਕੋ ਨਾਮ ਕੋਟ ਪਾਪ ਪਰ ਹਰੈ
0: ਗੁਰਮੁਖ ਨਾਮ ਜਪੋ ਮਨ ਮੇਰੇ
1: ਨਾਨਕ ਪਾਵੋ ਸੂਖ ਘਨੇਰੇ
0: ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ
1: ਹਰ ਕਾ ਨਾਮ ਜਪਤ ਹੋਏ ਸੁਖੀਆ
0: ਲਾਭ ਕਰੋਰੀ ਬੰਧਨ ਪਰੈ
1: ਹਰ ਕਾ ਨਾਮ ਜਪਤ ਨਿਸਤਰੈ
0: ਅਨਕ ਮਾਇਆ ਰੰਗ ਤਿਖ ਨਾ ਬੁਝਾਵੈ
1: ਹਰ ਕਾ ਨਾਮ ਜਪਤੇ ਅਕਾਵੈ
0: ਇਹ ਮਾਰਗ ਇਹੋ ਜਾਤ ਅਕੇਲਾ
1: ਤੈ ਹਰ ਨਾਮ ਸੰਗ ਹੋਤ ਸੁਹੇਲਾ
0: ਐਸਾ ਨਾਮ ਮਨ ਸਦਾ ਧਿਆਈਐ
1: ਨਾਨਕ ਗੁਰਮੁਖ ਪਰਮਗਤ ਪਾਈਐ
0: ਛੂਟਤ ਨਹੀਂ ਕੋਟ ਲਖ ਬਾਹੀ
1: ਨਾਮ ਜਪਤ ਤੈ ਪਾਰ ਪਰਾਹੀ
0: ਅਨਕ ਬਿਗਨ ਜਹ ਆਏ ਸੰਘਾਰੈ
1: ਹਰ ਕਾ ਨਾਮ ਤਤਕਾਲ ਉਧਾਰੈ
0: ਅਨਕ ਜੋਨ ਜਨਮੈ ਮਰ ਜਾਮ
1: ਨਾਮ ਜਪਤ ਪਾਵੈ ਵਿਸਰਾਮ
0: ਹਉ ਮੈ ਰਾਮਲ ਕਬੂ ਨ ਧੋਵੈ
1: ਹਰ ਕਾ ਨਾਮ ਕੋਟ ਪਾਪ ਖੋਵੈ
0: ਐਸਾ ਨਾਮ ਜਪੋ ਮਨ ਰੰਗ
1: ਨਾਨਕ ਪਾਈਐ ਸਾਧਕ ਸੰਗ
0: ਜਿਹ ਮਾਰਗ ਕੇ ਗਨ ਜਾਹੇ ਨ ਪੋਸਾ
1: ਹਰ ਕਾ ਨਾਮ ਹਾਂ ਸੰਗ ਤੋਸਾ
0: ਜਿਹ ਪੈਂਡੈ ਮਹਾਂ ਅੰਤ ਗੁਬਾਰਾ
1: ਹਰ ਕਾ ਨਾਮ ਸੰਗ ਉਜਿਆਰਾ
0: ਜਹਾਂ ਪੰਥ ਤੇਰਾ ਕੋ ਨਾ ਸਮਝਾਨੂ
1: ਹਰ ਕਾ ਨਾਮ ਤਹ ਨਾਲ ਪਛਾਨੂ
0: ਜਹ ਮਹਾਂ ਭਿਆਨ ਤਪਤ ਬਹੁ ਕਾਮ
1: ਹਰ ਕੇ ਨਾਮ ਕੀ ਤੁਮ ਉਪਰ ਸ਼ਾਮ
0: ਜਹਾਂ ਤ੍ਰਿਖਾ ਮਨ ਤੁਜਾ ਕਰਖੈ
1: ਜਹ ਨਾਨਕ ਹਰ ਹਰ ਅੰਮ੍ਰਿਤ ਵਰਖੈ
0: ਭਗਤ ਜਨਾ ਕੀ ਬਰਤਨ ਨਾਮ
1: ਸੰਤ ਜਨਾ ਕੈ ਮਨ ਵਿਸਰਾਮ
0: ਹਰ ਕਾ ਨਾਮ ਦਾਸ ਕੀ ਓਟ
1: ਹਰ ਕੈ ਨਾਮ ਉਦਰੇ ਜਨ ਕੋਟ
0: ਹਰ ਜਸ ਕਰਤ ਸੰਤ ਦਿਨ ਰਾਤ
1: ਹਰ ਹਰ ਔਖਦ ਸਾਧ ਕਮਾਤ
0: ਹਰ ਜਨ ਕੈ ਹਰ ਨਾਮ ਨਿਧਾਨ
1: ਔਰ ਬ੍ਰਹਮ ਜਨ ਕੀਨੋ ਦਾਨ
0: ਮਨ ਤਨ ਰੰਗ ਰਤੇ ਰੰਗ ਏਕ
1: ਨਾਨਕ ਜਨ ਕੈ ਬ੍ਰਿਤ ਪਵਿੱਕੈ
0: ਹਰ ਕਾ ਨਾਮ ਜਨ ਕੋ ਮੁਕਤ ਜੁਗਤ
1: ਹਰ ਕੈ ਨਾਮ ਜਨ ਕੋ ਤ੍ਰਿਪਤ ਭੁਗਤ
0: ਹਰ ਕਾ ਨਾਮ ਜਨ ਕਾ ਰੂਪ ਰੰਗ
1: ਹਰ ਨਾਮ ਜਪਤ ਕਬ ਪਰੇ ਨ ਭੰਗ
0: ਹਰ ਕਾ ਨਾਮ ਜਨ ਕੀ ਵਡਿਆਈ
1: ਹਰ ਕੈ ਨਾਮ ਜਨ ਸੋਭਾ ਪਾਈ
0: ਹਰ ਕਾ ਨਾਮ ਜਨ ਕੋ ਭੋਗ ਜੋਗ
1: ਹਰ ਨਾਮ ਜਪਤ ਕਛ ਨਾਹੀ ਬਿਯੋਗ
0: ਜਨ ਰਾਸਾ ਹਰ ਨਾਮ ਕੀ ਸੇਵਾ
1: ਨਾਨਕ ਪੂਜੈ ਹਰ ਹਰ ਦੇਵਾ
0: ਹਰ ਹਰ ਜਨ ਕੈ ਮਾਲਕ ਜੀਨਾ
1: ਹਰ ਤਨ ਜਨ ਕੋ ਆ ਪ੍ਰਭ ਦੀਨਾ
0: ਹਰ ਹਰ ਜਨ ਕੈ ਓਟ ਸਤਾਣੀ
1: ਹਰ ਪ੍ਰਤਾਪ ਜਨ ਅਵਰ ਨ ਜਾਣੀ
0: ਓਤ ਬੋਧ ਜਨ ਹਰ ਰਸ ਰਾਤੇ
1: ਸੁਨ ਸਮਾਧ ਨਾਮ ਰਸ ਮਾਤੇ
0: ਆਠ ਪੈਰ ਜਨ ਹਰ ਹਰ ਜਪੈ
1: ਹਰ ਕਾ ਭਗਤ ਪ੍ਰਗਟ ਨਹੀਂ ਛਪੈ
0: ਹਰ ਕੀ ਭਗਤ ਮੁਕਤ ਬਹੁ ਕਰੇ
1: ਨਾਨਕ ਜਨ ਸੰਗ ਕੇ ਤੇ ਤਰੇ
0: ਬਾਹਰ ਜਾ ਤੇਹੋ ਹਰ ਕੋ ਨਾਮ
1: ਕਾਮ ਤੇਨ ਹਰ ਹਰ ਗੁਣ ਗਾਮ
0: ਸਭ ਤੇ ਉਤਮ ਹਰ ਕੀ ਕਥਾ
1: ਨਾਮ ਸੁਨਤ ਦਰਦ ਦੁਖ ਲਥਾ
0: ਨਾਮ ਕੀ ਮਹਿਮਾ ਸੰਤ੍ਰਿਤ ਵਸੈ
1: ਸੰਤ ਪ੍ਰਤਾਪ ਦੁਰਤ ਸਭ ਨਸੈ
0: ਸੰਤ ਕਾ ਸੰਗ ਵਡ ਭਾਗੀ ਪਾਈ ਹੈ
1: ਸੰਤ ਕੀ ਸੇਵਾ ਨਾਮ ਤੇ ਆਈ ਹੈ
0: ਨਾਮ ਤੋਲ ਕਛ ਅਵਰ ਨਾ ਹੋਏ
1: ਨਾਨਕ ਗੁਰਮੁਖ ਨਾਮ ਪਾਵੇ ਜਨ ਕੋ ਇਸ ਲੋਕ
0: ਬਹੁ ਸ਼ਾਸਤਰ ਬਹੁ ਸਿਮਰਤੀ ਪੇਖੇ ਸਰਬ ਟੰਡੋਲ
1: ਪੂਜਸ ਨਾਹੀ ਹਰ ਹਰੇ ਨਾਨਕ ਨਾਮ ਅਮੋਲ ਅਸ਼ਟਪਦੀ
0: ਜਾਪ ਤਾਪ ਗਿਆਨ ਸਭ ਧਿਆਨ
1: ਸ਼ਸਤਰ ਸਿਮਰਤ ਵਖਿਆਨ
0: ਯੋਗ ਅਭਿਆਸ ਕਰਮ ਧਰਮ ਕਿਰਿਆ
1: ਸਗਲ ਤਿਆਗ ਬਨ ਮੱਦੇ ਫਿਰਿਆ
0: ਅਨਕ ਪ੍ਰਕਾਰ ਕੀਏ ਬਹੁ ਜਤਨਾ
1: ਪੁੰਨ ਦਾਨ ਹੁਮੈ ਬਹੁ ਰਤਨਾ
0: ਸਰੀਰ ਕਟਾਏ ਹੁਮੈ ਕਰ ਰਾਤੀ
1: ਵਰਤ ਨੇਮ ਕਰੇ ਬਹੁ ਭਾਤੀ
0: ਨਹੀਂ ਤੁਲ ਰਾਮ ਨਾਮ ਵਿਚਾਰ
1: ਨਾਨਕ ਗੁਰਮੁਖ ਨਾਮ ਜਪੀਏ ਇਕ ਵਾਰ
0: ਨੌ ਖੰਡ ਪ੍ਰਿਥਵੀ ਫਿਰੈ ਚਿਰ ਜੀਵੈ
1: ਮਹਾ ਉਦਾਸ ਤਪੀ ਸਰ ਥੀਵੈ
0: ਅਗਨ ਮਾਹੀ ਹੁਮਤ ਪੁਰਾਨ
1: ਕਨਕ ਹਸਵ ਹੈ ਭਰਪੂਰ ਦਾਨ
0: ਨਿਵਲੀ ਕਰਮ ਕਰੇ ਬਹੁ ਆਸਨ
1: ਜੈਨ ਮਾਰਗ ਸੰਜਮੈ ਸਾਧਨ
0: ਨਿਮਕ ਨਿਮਕ ਕਰ ਸਰੀਰ ਕਟਾਵੈ
1: ਰੋਵੀ ਹਮੈ ਮੈਲ ਨ ਜਾਵੈ
0: ਹਰ ਕੇ ਨਾਮ ਸਮ ਸਰਕਸ਼ ਨਾਹੀ
1: ਨਾਨਕ ਗੁਰਮੁਖ ਨਾਮ ਜਪਤ ਗਤ ਪਾਹੀ
0: ਮਨ ਕਾਮਨਾ ਤੀਰਥ ਦੇ ਛੁਟੈ
1: ਗਰਬ ਘੁਮਾਨ ਨ ਮਨ ਤੇ ਹੁਟੈ
0: ਸੋਚ ਕਰੈ ਦਿਨ ਸਰ ਰਾਤ
1: ਮਨ ਕੀ ਮੈਲ ਨ ਤਨ ਦੇ ਜਾਤ
0: ਇਸ ਦੇਹੀ ਕੋ ਬਹੁ ਸਾਧ ਨ ਕਰੈ
1: ਮਨ ਤੇ ਕਭੁ ਨ ਦੁਖਿਆ ਤਰੈ
0: ਜਲ ਧੋਵੈ ਬਹੁ ਦੇਹ ਅਨੀਤ
1: ਸਤਿ ਕਹਾ ਹੋਇ ਕਾਚੀ ਭੀਤ
0: ਮਨ ਹਰ ਕੇ ਨਾਮ ਕੀ ਮਹਿਮਾ ਊਚ
1: ਨਾਨਕ ਨਾਮ ਉਦਰੇ ਪਤਤ ਬਹੁ ਮੂਚ
0: ਬਹੁਤ ਸਿਆਣਪ ਜਮ ਕਾ ਭਉ ਵਿਆਪੈ
1: ਨਾਨਕ ਜਤਨ ਕਰ ਤ੍ਰਿਸ਼ਨ ਨਾ ਧਰਾਪੈ
0: ਏਕ ਅਨੇਕ ਅਗਨ ਨਹੀਂ ਬੁਝੈ
1: ਕੋਟ ਉਪਾਵਦਰ ਗੈਨੇ ਸਿਜੈ
0: ਸੂਤ ਸੁਨਾਹੀ ਊਪ ਪਿਆਲ
1: ਮੋਹੇ ਵਿਆਪੈ ਮਾਇਆ ਜਾਲ
0: ਅਵਰ ਕਰਤੂਤ ਸਗਲੀ ਜਮ ਡਾਨੈ
1: ਗੋਬਿੰਦ ਭਜਨ ਬਿਨ ਤਿਲ ਨਹੀਂ ਮਾਨੈ
0: ਹਰ ਕਾ ਨਾਮ ਜਪਤ ਦੁਖ ਜਾਏ
1: ਨਾਨਕ ਬੋਲੇ ਸਹਿਜ ਸੁਭਾਏ
0: ਚਾਰ ਪਦਾਰਥ ਜੇ ਕੋ ਮੰਗੈ
1: ਸਾਧ ਜਨਾ ਕੀ ਸੇਵਾ ਲਾਗੈ
0: ਜੇ ਕੋ ਆਪਣਾ ਦੁਖ ਮਿਟਾਵੈ
1: ਹਰ ਹਰ ਨਾਮ ਦਾ ਸਦਗਾਵੈ
0: ਜੇ ਕੋ ਆਪਣੀ ਸੋਭਾ ਲੋਰੈ
1: ਸਾਧ ਸੰਗੇ ਹਉਮੈ ਸ਼ੋਰੈ
0: ਜੇ ਕੋ ਜਨਮ ਮਰਨ ਤੇ ਡਰੈ
1: ਸਾਧ ਜਨਾ ਕੀ ਸ਼ਰਣੀ ਪਰੈ
0: ਜਿਸ ਜਨ ਕੋ ਪ੍ਰਭ ਦਰਸ ਪਿਆਸਾ
1: ਨਾਨਕ ਤਾਕੈ ਬਲ ਬਲ ਜਾਸਾ
0: ਸਗਲ ਪੁਰਖ ਮੈਂ ਪੁਰਖ ਪ੍ਰਧਾਨ
1: ਸਾਧ ਸੰਗ ਜਾਕਾ ਮਿਟਿਆ ਭਮਾਨ
0: ਆਪਸ ਕੋ ਜੋ ਜਾਣੈ ਨੀਚਾ
1: ਸੋ ਗਨੀਐ ਸਭ ਤੇ ਉੱਚਾ
0: ਜਾਂ ਕਾ ਮਨ ਹੋਏ ਸਗਲ ਕੀ ਰੀਨਾ
1: ਹਰ ਹਰ ਨਾਮ ਤੇ ਘਟ ਘਟ ਚੀਨਾ
0: ਮਾਰੇ ਆਪਣੇ ਤੇ ਬੁਰਾ ਮਿਟਾਨਾ
1: ਇੱਕੈ ਸਗਲ ਸ੍ਰਿਸ਼ਟ ਸਾਜਨਾ
0: ਸੂਖ ਦੁਖ ਜਨ ਸਮ ਦ੍ਰਿਸ਼ਟੇਤਾ
1: ਨਾਨਕ ਪਾਪ ਕੋਨ ਨਹੀਂ ਲੇਪਾ
0: ਨਿਰਧਨ ਕੋ ਧਨ ਤੇ ਰੋ ਨਾਉ
1: ਨਿਥਾਵੈ ਕੋ ਨਾਉ ਤੇਰਾ ਥਾਉ
0: ਨਮਾਨੇ ਕੋ ਪ੍ਰਭ ਤੇਰੋ ਮਾਨ
1: ਸਗਲ ਘਟਾਕੋ ਦੇਵੋ ਦਾਨ
0: ਕਰਨ ਕਰਾਵਨ ਹਾਰ ਸੁਆਮੀ
1: ਸਗਲ ਘਟਾਕੇ ਅੰਤਰ ਜਾਮੀ
0: ਆਪਣੀ ਗਤਮਿਤ ਜਾਨੋ ਆਪੇ
1: ਆਪਨ ਸੰਗ ਆਪ ਪ੍ਰਭ ਰਾਤੇ
0: ਤੁਮਰੀ ਉਸਤਤ ਤੁਮ ਤੇ ਹੋਏ
1: ਨਾਨਕ ਅਵਰ ਨ ਜਾਣ ਸਕੋਏ
0: ਸਰਬ ਧਰਮ ਮੈਂ ਸ੍ਰੇਸ਼ਟ ਧਰਮ
1: ਹਰ ਕੋ ਨਾਮ ਜਪ ਨਿਰਮਲ ਕਰਮ
0: ਸਗਲ ਕਿਰਿਆ ਮੈਂ ਉਤਮ ਕਿਰਿਆ
1: ਸਾਧ ਸੰਗ ਦੁਰਮਤ ਮਲ ਹਿਰਿਆ
0: ਸਗਲ ਉਦਮ ਮੈਂ ਉਦਮ ਭਲਾ
1: ਹਰ ਕਾ ਨਾਮ ਜਪੋ ਜੀ ਸਦਾ
0: ਸਗਲ ਬਾਣੀ ਮੈਂ ਅੰਮ੍ਰਿਤ ਬਾਣੀ
1: ਹਰ ਕੋ ਜਸਨ ਵਸਨ ਬਖਾਨੀ
0: ਸਗਲ ਥਾਨ ਤੇ ਹੋ ਉਤਮ ਥਾਨ
1: ਨਾਨਕ ਜੇ ਕਟ ਵਸੈ ਹਰ ਨਾਮ ਸਲੋਕ
0: ਨਿਰਗੁਣ ਯਾਰ ਇਹ ਅਨਿਆ ਸੋ ਪ੍ਰਭ ਸਦਾ ਸਮਾਲ
1: ਜਿਨ ਕੀ ਆ ਤਿਸ ਜੀਤ ਰੱਖ ਨਾਨਕ ਨਿਭਹੀ ਨਾਲ ਅਸ਼ਟਪਦੀ
0: ਰਮਈਆ ਕੇ ਗੁਣ ਚੇਤ ਪੁਰਾਨੀ
1: ਕਵਨ ਮੋਹ ਤੇ ਕਵਨ ਦੁਸ਼ਟਾਨੀ
0: ਜੇ ਤੂੰ ਸਾਧ ਸਵਾਰ ਸਿੰਗਾਰਿਆ
1: ਗਰਭ ਅਗਨ ਮੈਂ ਜਿਨੇ ਉਬਾਰਿਆ
0: ਬਾਰ ਵਿਵਸਥਾ ਤੁਝੇ ਪਿਆਰੈ ਦੂਧ
1: ਪਰ ਜੋ ਬਨ ਭੋਜਨ ਸੁਖ ਸੂਦ
0: ਬਿਰਧ ਪਿਆ ਉਪਰ ਸਾਖ ਸੈਨ
1: ਮੁਖ ਪਿਆ ਉਹ ਬੈਠ ਕੋ ਦੈਨ
0: ਇਹੋ ਨਿਰਗੁਣ ਗੁਣ ਕੁਛੂ ਨਾ ਪੂਜੈ
1: ਬਖਸ਼ ਲਿਖੋ ਤਾ ਨਾਨਕ ਸੀਜੈ
0: ਜੇ ਪ੍ਰਸਾਦ ਧਾਰ ਉਪਰ ਸੁਖ ਬਸ ਹੈ
1: ਸੁਤ ਭਰਾਤ ਮੀਤ ਬੰਤਾ ਸੰਗ ਹੱਸੈ
0: ਜੇ ਪ੍ਰਸਾਦ ਪੀਵੈ ਸੀਤਲ ਜਲਾ
1: ਸੁਖਦਾਈ ਪਵਨ ਪਾਵ ਕੇ ਅਮੁੱਲਾ
0: ਜੇ ਪ੍ਰਸਾਦ ਭੋਗੈ ਸਭ ਰਸਾ
1: ਸਗਲ ਸਮਗਰੀ ਸੰਗ ਸਾਥ ਬਸਾ
0: ਦੀਨੇ ਹਸ ਪਾਮ ਕਰਨ ਨੇਤਰ ਰਸਨਾ
1: ਇਸੇ ਤਿਆਗ ਅਵਰ ਸੰਗ ਰਚਨਾ
0: ਐਸੇ ਦੋਖ ਮੂੜ ਅੰਧ ਵਿਆਪੇ
1: ਨਾਨਕ ਕਾਢ ਲਿਓ ਪ੍ਰਭ ਆਪੇ
0: ਆਦਿ ਅੰਤ ਜੋ ਰੱਖਣ ਹਾਰ
1: ਤਿਸਿਓ ਪ੍ਰੀਤਨ ਕਰੇ ਗਵਾਰ
0: ਜਾਂ ਕੀ ਸੇਵਾ ਨਵ ਨਿਤ ਪਾਵੇ
1: ਤਾਸਿਓ ਮੂੜਾ ਮਨ ਨਹੀਂ ਲਾਵੇ
0: ਜੋ ਠਾਕੁਰ ਸਦ ਸਦਾ ਹਜੂਰੇ
1: ਤਾਕੋ ਅੰਧਾ ਜਾਣਤ ਦੂਰੇ
0: ਜਾਂ ਕੀ ਟਹਿਲ ਪਾਵੇ ਦਰਦ ਹਮਾਨ
1: ਤਿਸੈ ਬਸਾਰੈ ਮੁਗਦਾ ਜਾਨ
0: ਸਦਾ ਸਦਾ ਇਹੋ ਭੂਲਣ ਹਾਰ
1: ਨਾਨਕ ਰੱਖਣ ਹਾਰ ਅਪਾਰ
0: ਰਤਨ ਤਿਆਗ ਕੌਡੀ ਸੰਗ ਰਚੈ
1: ਸਾਚ ਛੋੜ ਝੂਠ ਸੰਗ ਮਚੈ
0: ਜੋ ਛੱਡਣਾ ਸੋ ਅਸਥਿਰ ਕਰ ਮਾਨੈ
1: ਜੋ ਹੋਵਨ ਸੋ ਦੂਰ ਪਰਾਨੈ
0: ਛੋੜ ਜਾਏ ਤਿਸ ਕਾ ਸ਼ਰਮ ਕਰੈ
1: ਸੰਗ ਸਹਾਈ ਤਿਸ ਪਰ ਹਰੈ
0: ਚੰਦਨ ਲੇਪ ਉਤਾਰੈ ਧੋਏ
1: ਕਰ ਤਪ ਪ੍ਰੀਤ ਭਸਮ ਸੰਗ ਹੋਏ
0: ਅੰਧ ਕੂਪ ਮੈਂ ਪਤਿਤ ਬਿਕਰਾਲ
1: ਨਾਨਕ ਕਾਢ ਲਿਓ ਪ੍ਰਭ ਦਿਆਲ
0: ਕਰਤੂਤ ਪਸ਼ੂ ਕੀ ਮਾਨਸ ਜਾਤ
1: ਲੋਕ ਵਿਚਾਰਾ ਕਰੇ ਦਿਨ ਰਾਤ
0: ਬਾਹਰ ਭੇਖ ਅੰਤਰ ਮਲ ਮਾਇਆ
1: ਸ਼ਬਸ਼ ਨਾਹੀਂ ਕਛ ਕਰੇ ਛਪਾਇਆ
0: ਬਾਹਰ ਗਿਆਨ ਧਿਆਨ ਇਸ਼ਨਾਨ
1: ਅੰਤਰ ਵਿਆਪੈ ਲੋਕ ਸਮਾਨ
0: ਅੰਤਰ ਅਗਨ ਬਾਹਰ ਤਨ ਸਵਾਹ
1: ਗਲ ਪਾਥਰ ਕੈਸੇ ਤਰੇ ਅਥਾ
0: ਜਾਂ ਕੈ ਅੰਤਰ ਬਸੈ ਪ੍ਰਭ ਆਪ
1: ਨਾਨਕ ਤੇਜਨ ਸਹਿਜ ਸਮਾਜ
0: ਸੁਣ ਅੰਧਾ ਕੈਸੇ ਮਾਰਗ ਪਾਵੇ
1: ਕਰ ਗਏ ਲਿਹੋ ओड निभावे
0: कहां बुझारत बूझै डोरा
1: जिस कहिया तो समझै पूरा
0: कहां बिसन पद गावे गोंग
1: जतन करै तो भी सुर भंग
0: कह पिंगल पर्वत पर भवन
1: नहीं होत उहा उस गवन
0: करतार करना मैं दीन बेनती करै
1: नानक तुम्हारी कृपा तरै
0: संग सहाई सो आवै न जीत
1: जो बराई ता स्यो प्रीत
0: बलुआ के गृह भीतर बसै
1: अंत केल माया रंग रसै
0: गृह कर्मा ने मरहि प्रतीत
1: काल न आवै मूड़े चीत
0: बैर विरोध काम क्रोध मोह
1: झूठ पकार महा डोब त्रो
0: क्यों जुगत बिहानी कई जन्म
1: नानक राख लिहो अपन कर कर्म
0: तू ठाकुर तुम पाए अरदास
1: जीव बन सब तेरी रास
0: तुम मात पिता हम बारिक तेरे
1: तुमरी कृपा में सुख घनेरे
0: कोई न जाने तुमरा अंत
1: उचे ते उचा भगवंत
0: सगल समग्री तुमरे सूत्र धारी
1: तुमते होए सो आज्ञाकारी
0: तुमरी गत मिल तुम ही जानी
1: नानक दास सदा कुर्बानी श्लोक
0: दिन हर प्रभु छोड़ के लागे आन सुहाई
1: नानक कहूं नसी जाई बिन नामे पत जाए अष्टपदी
0: दस बसूले पाछे पावे
1: एक बस्त कारण बिखो टकवावे
0: एक भीना दे दस पी हिरले
1: दो मूड़ा को कहां करे
0: जिस ठाकुर से ना ही चारा
1: ताको की जय सद नमस्कार
0: जाके मन लगा प्रमीठा
1: सर्व सुखता हु मन बुठा
0: जिस जन अपना हुक्म मनाया
1: सर्व थोक नानक तिन पाया
0: अगंत शाह अपनी दे रास
1: हात पीत बरते अनत उलास
0: अपनी ईमान कश बहो शाह होले
1: अज्ञानी मन रोस करे
0: अपनी प्रतीत आप ही घोवे
1: और उसका विश्वास न होवे
0: बस्ते आगे रख
1: की आज्ञा मन है मत
0: उसके चौगन करे निहाल
1: नानक साहेब सदा दयाल
0: अनक भांत माया के हित
1: सरपर होवत जान अनेत
0: बिरख की छाया से रंग लावे
1: ओ बिन सह ओ मन पछतावे
0: जो दी सह सो चालन हार
1: लपट रहे होते अंधा धार
0: कटाउ स्यों जो लावे ने
1: ताको हाथ न आवे के
0: मन हर के नाम की प्री सुखदाई
1: कर कृपा नानक आप ले लाई
0: मिथ्या तन धन कुटुंब सुपाया
1: मिथ्या होमे ममता माया
0: मिथ्या राज जोगन धन माल
1: मिथ्या काम क्रोध विकराल
0: मिथ्या
1: मिथ्या रंग संग माया पीक हस्ता
0: मिथ्या त्रोह मोह अभिमान
1: मिथ्या आप से ऊपर करत गुमान
0: सिर भक्त साध की शरण
1: नानक जप जप जीव हर के चरण
0: मिथ्या श्रवण पर निंदा सुन है
1: मिथ्या हस्त पर दर्प को हिरण
0: मिथ्या नेत्र पेखत पात्रिया रूपाद
1: मिथ्या रसना भोजन अनस्वाद
0: मिथ्या जन्म पर विकार कुता वहे
1: मिथ्या मन पर लोभ लबावे
0: मिथ्या तन नहीं पर उपकारा
1: मिथ्या बास लेत बिकारा
0: बिन बूझे मिथ्या सब भये
1: सफल दे नानक हर हर नाम लये
0: विरति साक्त की आरजा
1: साच बिना कह होत सुचा
0: बिरसा नाम बिना तर अंध
1: मुख आवतता कह दुर्गंध
0: बिर सिमरन दिन रैन बिरसा विहाए
1: एक बिना ज्यों खेती जाए
0: गोविंद भजन बिन बिरसे सब काम
1: कृपण के निरार्थ दाम
0: धन तन तेजन दे कट बस्यो हर नाउ
1: नानक ताके बल बल जाओ
0: रहते अवर कश अवर कमावत
1: मन ही प्रीत मुखो गंड लावत
0: जानन हार प्रभु प्रवीन
1: बाहर पीक न काहू भीन
0: अवर उपदेश है आप न करे
1: आवत जावत जन मै मरे
0: जिसके अंतर बसे प्रभाप
1: इसकी सीख तरह संसार
0: जो तुम भाने दिन प्रभ जाता
1: नानक निजन चरण पराता
0: करूं बेनती पार ब्रह्म सब जाने
1: अपना किया आपे मन
0: आपे आप करत नबेरा
1: किसे दूर जनावत किसे बुझावत नेरा
0: पाप सियान सकल ते रहत
1: सब कछ जाने आत्म की राहत
0: जिस भावे तिस लए लड़ लाए
1: शांत अनंतर रहा समाए
0: सो सेवक जिस कृपा करी
1: निमक

0: ਪਦੀ
1: ਦੇਹ ਪ੍ਰਸਾਦ ਛੱਤੀ ਹੀ ਅੰਮ੍ਰਿਤ ਖਾਹੇ
0: ਜਿਸ ਠਾਕੁਰ ਕੋ ਰਖ ਮਨ ਮਾਹੇ
1: ਦੇਹ ਪ੍ਰਸਾਦ ਸੁਗੰਧਿਤ ਤਨ ਲਾਵਹੇ
0: ਜਿਸ ਕੋ ਸਿਮਰਤ ਪਰਮਗਤ ਪਾਵੇ
1: ਦੇਹ ਪ੍ਰਸਾਦ ਬਸੇ ਸੁਖ ਮੰਦਰ
0: ਜਿਸੈ ਧਿਆਏ ਸਦਾ ਮਨ ਅੰਦਰ
1: ਦੇਹ ਪ੍ਰਸਾਦ ਗ੍ਰਹਿ ਸੰਗ ਸੁਖ ਬਸਨਾ
0: ਆਠ ਪਹਿਰ ਸਿਮਰੋਤ ਸਰਸਨਾ
1: ਦੇਹ ਪ੍ਰਸਾਦ ਰੰਗ ਰਸ ਭੋਗ
0: ਨਾਨਕ ਸਦਾ ਧਿਆਈਐ ਧਿਆਨ ਜੋਗ
1: ਦੇਹ ਪ੍ਰਸਾਦ ਪਾਠ ਪਟੰਬਰ ਹੰਡਾਵਹੇ
0: ਜਿਸੈ ਤਿਆਗਤ ਅਵਰ ਲੁਭਾਵੇ
1: ਦੇਹ ਪ੍ਰਸਾਦ ਸੁਖ ਸੇਜ ਸੋਈ ਜੈ
0: ਮਨ ਆਠ ਪਹਿਰ ਤਾਕਾ ਜਸ ਕਵੀ ਜੈ
1: ਦੇਹ ਪ੍ਰਸਾਦ ਤੁਲ ਸਭ ਕੋ ਮਾਨੈ
0: ਮੁਕਤਾ ਕੋ ਜਸ ਰਸਨ ਬਖਾਨੈ
1: ਦੇਹ ਪ੍ਰਸਾਦ ਤੇਰੋ ਰਹਿਤਾ ਧਰਮ
0: ਮਨ ਸਦਾ ਧਿਆਏ ਕੇਵਲ ਪਾਰ ਬ੍ਰਹਮ
1: ਰੱਬ ਜੀ ਜਪਤ ਦਰਗਾਹ ਮਾਨ ਪਾਵਹੇ
0: ਨਾਨਕ ਪਤ ਸੇ ਤੀ ਕਰ ਜਾਵੇ
1: ਦੇਹ ਪ੍ਰਸਾਦ ਅਰੋ ਕੰਚਨ ਦੇਹੀ
0: ਨਿਵਲਾ ਬੋਤ ਸਰਾਮ ਸਨੇਹੀ
1: ਦੇਹ ਪ੍ਰਸਾਦ ਤੇਰਾ ਹੋਲਾ ਰਹਿਤ
0: ਮਨ ਸੁਖ ਪਾਵੇ ਹਰ ਹਰ ਜਸ ਕਹਿਤ
1: ਦੇਹ ਪ੍ਰਸਾਦ ਤੇਰੇ ਸਗਲ ਛਿਦਰ ਢਾਕੇ
0: ਮਨ ਸਰਨੀ ਪਰ ਠਾਕੁਰ ਪ੍ਰਭ ਤਾਕੈ
1: ਦੇਹ ਪ੍ਰਸਾਦ ਤੁਝ ਕੋ ਨਾ ਪਹੁੰਚੈ
0: ਮਨ ਸਾਹ ਸਾਹ ਸਿਮਰੋ ਪ੍ਰਭ ਉੱਚੇ
1: ਦੇਹ ਪ੍ਰਸਾਦ ਪਾਈ ਦੁਰਲਭ ਦੇਹੇ
0: ਨਾਨਕ ਤਾਕੀ ਭਗਤ ਕਰੇ
1: ਦੇਹ ਪ੍ਰਸਾਦ ਅਭੂਖਨ ਪਹਿਰੀਜੈ
0: ਮਨ ਤਿਸ ਸਿਮਰਤ ਕਿਉਂ ਆਲਸ ਕੀਜੈ
1: ਦੇਹ ਪ੍ਰਸਾਦ ਅਸਵਰ ਸਵਾਰੀ
0: ਮਨ ਤਿਸ ਪਾਪੋ ਕਭੋ ਨਾ ਵਿਸਾਰੀ
1: ਦੇਹ ਪ੍ਰਸਾਦ ਬਾਗ ਮਿਲਖ ਧਨਾ
0: ਰਾਗ ਪ੍ਰੇ ਪ੍ਰਭ ਆਪਣੇ ਮਨਾ
1: ਜਿਨ ਤੇਰੀ ਮਨ ਬੰਤ ਬਣਾਈ
0: ਉਠਤ ਬੈਠ ਸਤ ਸਹਿ ਧਿਆਈ
1: ਕਿਸੇ ਧਿਆਏ ਜੋ ਏਕ ਲਖੈ
0: ਇਹਾਂ ਉਹਾਂ ਨਾਨਕ ਤੇਰੀ ਰੱਖੈ
1: ਦੇਹ ਪ੍ਰਸਾਦ ਕਰੇ ਪੁੰਨ ਬਹੁ ਦਾਨ
0: ਮਨ ਆਠ ਪਹਿਰ ਕਰ ਤਿਸਕਾ ਧਿਆਨ
1: ਦੇਹ ਪ੍ਰਸਾਦ ਤੂੰ ਆਚਾਰ ਵਿਵਹਾਰੀ
0: ਜਿਸ ਪ੍ਰਭ ਕੋ ਸਾਸ ਸਾਸ ਤਾਰੀ
1: ਦੇਹ ਪ੍ਰਸਾਦ ਤੇਰਾ ਸੁੰਦਰ ਰੂਪ
0: ਸੋ ਪ੍ਰਭ ਸਿਮਰੋ ਸਦਾ ਅਨੂਪ
1: ਦੇਹ ਪ੍ਰਸਾਦ ਤੇਰੀ ਨੀਤੀ ਜਾਤ
0: ਸੋ ਪ੍ਰਭ ਸਿਮਰ ਸਦਾ ਦਿਨ ਰਾਤ
1: ਦੇਹ ਪ੍ਰਸਾਦ ਤੇਰੀ ਪਤ ਰਹੈ
0: ਗੁਰ ਪ੍ਰਸਾਦ ਨਾਨਕ ਜਸ ਕਹੈ
1: ਦੇਹ ਪ੍ਰਸਾਦ ਸੁਨਹਿ ਕਰਨ ਨਾਦ
0: ਦੇਹ ਪ੍ਰਸਾਦ ਭੇਖੈ ਬਿਸਮਾਦ
1: ਦੇਹ ਪ੍ਰਸਾਦ ਬੋਲਹਿ ਅੰਮ੍ਰਿਤ ਰਸਨਾ
0: ਦੇਹ ਪ੍ਰਸਾਦ ਸੁਖ ਸਹਿਜੇ ਵਸਨਾ
1: ਦੇਹ ਪ੍ਰਸਾਦ ਹਸਤ ਕਰ ਚਲਹੈ
0: ਦੇਹ ਪ੍ਰਸਾਦ ਸੰਪੂਰਨ ਫਲੈ
1: ਦੇਹ ਪ੍ਰਸਾਦ ਪਰਮਗਤ ਪਾਵਹਿ
0: ਦੇਹ ਪ੍ਰਸਾਦ ਸੁਖ ਸਹਿਜ ਸਮਾਵੈ
1: ਐਸਾ ਪ੍ਰਭ ਤਿਆਗ ਬਰਕਤ ਲਗ ਹੋ
0: ਗੁਰ ਪ੍ਰਸਾਦ ਨਾਨਕ ਮਨ ਜਾਗੋ
1: ਦੇਹ ਪ੍ਰਸਾਦ ਤੂੰ ਪ੍ਰਗਟ ਸੰਸਾਰ
0: ਜਿਸ ਪ੍ਰਭ ਕੋ ਮੂਲ ਨ ਮਨੋ ਵਿਸਾਰ
1: ਦੇਹ ਪ੍ਰਸਾਦ ਤੇਰਾ ਪ੍ਰਤਾਪ
0: ਦੇਹ ਮਨ ਮੂੜ ਤੂੰ ਤਾਕੋ ਜਾਪ
1: ਦੇਹ ਪ੍ਰਸਾਦ ਤੇਰੇ ਕਾਰਜ ਪੂਰੇ
0: ਜਿਸੈ ਜਾਨ ਮਨ ਸਦਾ ਹਜੂਰੇ
1: ਦੇਹ ਪ੍ਰਸਾਦ ਤੂੰ ਪਾਵੇ ਸਾਚ
0: ਦੇਹ ਮਨ ਮੇਰੇ ਤੂੰ ਤਾਂ ਸਿਉ ਰਾਜ
1: ਦੇਹ ਪ੍ਰਸਾਦ ਸਭ ਕੀ ਗਤ ਹੋਏ
0: ਨਾਨਕ ਜਾਪ ਜਪੈ ਜਪ ਸੋਏ
1: ਆਪ ਜਪਾਈ ਜਪੈ ਸੋ ਨਾਉ
0: ਆਪ ਗਵਾਏ ਸੋ ਹਰ ਗੁਣ ਗਾਉ
1: ਪ੍ਰਭ ਕਿਰਪਾ ਤੇ ਹੋਏ ਪ੍ਰਗਾਸ
0: ਪ੍ਰਭ ਦਇਆ ਤੇ ਕਮਲ ਵਿਗਾਸ
1: ਪ੍ਰਭ ਸੋ ਪ੍ਰਸੰਨ ਬਸੈ ਮਨ ਸੋਏ
0: ਪ੍ਰਭ ਦਇਆ ਤੇ ਮਤੂਤਨ ਹੋਏ
1: ਸਰਵ ਨਿਧਾਨ ਪ੍ਰਭ ਤੇਰੀ ਮਾਇਆ
0: ਆਪੋ ਕਸ਼ਨ ਕਿਨਹੁ ਲਿਆ
1: ਜਿਤ ਜਿਤ ਲਾਭ ਹੋ ਤਿਤ ਲੱਗੇ ਹਰਨਾਥ
0: ਨਾਨਕ ਹਿਨ ਕੈ ਕਸ਼ੁ ਨ ਹਾਥ ਸਲੋਕ
1: ਅਗਮ ਅਗਾਧ ਪਾਰ ਬ੍ਰਹਮ ਸੋਏ ਜੋ ਜੋ ਕਹਿ ਸੁਮੁਖਤਾ ਹੋਏ
0: ਸੁਨ ਮੀਤਾ ਨਾਨਕ ਬਿਨਵੰਤਾ ਸਾਧ ਜਨਾ ਕੀ ਅਚਰਜ ਕਥਾ ਅਸ਼ਟਪਦੀ
1: ਸਾਧ ਕਾ ਸੰਗ ਮੁਖ ਉਜਲ ਹੋਤ
0: ਸਾਧ ਸੰਗ ਮਲ ਸਗਲੀ ਖੋਤ
1: ਸਾਧ ਕਾ ਸੰਗ ਮਿਟੈ ਅਭਿਮਾਨ
0: ਸਾਧ ਕਾ ਸੰਗ ਪ੍ਰਗਟੈ ਸੁਗਿਆਨ
1: ਸਾਧ ਕਾ ਸੰਗ ਬੁਝੈ ਪ੍ਰਭ ਨੀਰਾ
0: ਸਾਧ ਸੰਗ ਸਭ ਹੋਤ ਨਵੇਰਾ
1: ਸਾਧ ਕਾ ਸੰਗ ਪਾਏ ਨਾਮ ਰਤਨ
0: ਸਾਧ ਕਾ ਸੰਗ ਏਕੋ ਉਪਰ ਜਤਨ
1: ਸਾਧ ਕੀ ਮਹਿਮਾ ਪਰਨੈ ਕੌਣ ਪ੍ਰਾਨੀ
0: ਨਾਨਕ ਸਾਧ ਕੀ ਸੋਭਾ ਪ੍ਰਭ ਮਹਿ ਸਮਾਨੀ
1: ਸਾਧ ਕਾ ਸੰਗ ਅਗੋਚਰ ਮਿਲੈ
0: ਸਾਧ ਕਾ ਸੰਗ ਸਦਾ ਪ੍ਰਫੁੱਲੈ
1: ਸਾਧ ਕਾ ਸੰਗ ਆਵਹਿ ਬਸ ਪੰਚਾ
0: ਸਾਧ ਸੰਗ ਅੰਮ੍ਰਿਤ ਰਸ ਪੁੰਚਾ
1: ਸਾਧ ਸੰਗ ਹੋਏ ਸਭ ਕੀ ਰੇਨ
0: ਸਾਧ ਕਾ ਸੰਗ ਮਨੋਹਰ ਬੈਨ
1: ਸਾਧ ਕਾ ਸੰਗ ਨ ਕਥੂੰ ਭਾਵੈ
0: ਸਾਧ ਸੰਗ ਅਸਤਿਤ ਮਨ ਪਾਵੈ
1: ਸਾਧ ਕੈ ਸੰਗ ਮਾਇਆ ਤੇ ਭਿੰਨ
0: ਸਾਧ ਸੰਗ ਨਾਨਕ ਪ੍ਰਭ ਸੋ ਪ੍ਰਸੰਨ
1: ਸਾਧ ਸੰਗ ਦੁਸ਼ਮਨ ਸਭ ਮੀਤ
0: ਸਾਧੂ ਕੈ ਸੰਗ ਮਹਾਪੁਨੀਤ
1: ਸਾਧ ਸੰਗ ਕਿਸੋ ਨੀ ਬੈਰ
0: ਸਾਧ ਕੈ ਸੰਗ ਨਾ ਵੀਗਾ ਪੈਰ
1: ਸਾਧ ਕੈ ਸੰਗ ਨਾਹੀ ਕੋ ਮੰਦਾ
0: ਸਾਧ ਸੰਗ ਜਾਣੈ ਪਰਮਾਨੰਦਾ
1: ਸਾਧ ਕੈ ਸੰਗ ਨਾਹੀ ਹਉ ਤਾਪ
0: ਸਾਧ ਕੈ ਸੰਗ ਤੇ ਜੈਸਾ ਵਿਆਪ
1: ਆਪੇ ਜਾਣੈ ਸਾਧ ਪੜਾਈ
0: ਨਾਨਕ ਸਾਧ ਪ੍ਰਭੂ ਬਣਾਈ
1: ਸਾਧ ਕੈ ਸੰਗ ਨ ਕਭੂ ਭਾਵੈ
0: ਸਾਧ ਕੈ ਸੰਗ ਸਦਾ ਸੁਖ ਪਾਵੈ
1: ਸਾਧ ਸੰਗ ਬਸ ਅਗੋਚਰ ਲਹੈ
0: ਸਾਧੂ ਕੈ ਸੰਗ ਅਜਰ ਸਹੈ
1: ਸਾਧ ਕੈ ਸੰਗ ਬਸੈ ਥਾਨ ਉੱਚੈ
0: ਸਾਧੂ ਕੈ ਸੰਗ ਮਹਿਲ ਪਹੁੰਚੈ
1: ਸਾਧ ਕੈ ਸੰਗ ਦ੍ਰਿੜੈ ਸਭ ਧਰਮ
0: ਸਾਧ ਕੈ ਸੰਗ ਕੇਵਲ ਪਾਰ ਬ੍ਰਹਮ
1: ਸਾਧ ਕੈ ਸੰਗ ਪਾਏ ਨਾਮ ਨਿਧਾਨ
0: ਨਾਨਕ ਸਾਧੂ ਕੈ ਕੁਰਬਾਨ
1: ਸਾਧ ਕੈ ਸੰਗ ਸਭ ਕੁਲ ਉਧਾਰੈ
0: ਸਾਧ ਸੰਗ ਸਾਧਨ ਬੀਤ ਕੁਟੰਬ ਨਿਸਤਾਰੈ
1: ਸਾਧੂ ਕੈ ਸੰਗ ਸੋ ਧਨ ਪਾਵੈ
0: ਜਿਸ ਧਨ ਤੇ ਸਭ ਕੋ ਵਰਸਾਵੈ
1: ਸਾਧ ਸੰਗ ਧਰਮ ਰਾਏ ਕਰੇ ਸੇਵਾ
0: ਸਾਧ ਕੈ ਸੰਗ ਸੋ ਬਾਸੁਰ ਦੇਵਾ
1: ਸਾਧੂ ਕੈ ਸੰਗ ਪਾਪ ਪੁਲਾਇਨ
0: ਸਾਧ ਸੰਗ ਅੰਮ੍ਰਿਤ ਗੁਣ ਗਾਇਨ
1: ਸਾਧ ਕੈ ਸੰਗ ਸਰਬ ਥਾਨ ਗਮ
0: ਨਾਨਕ ਸਾਧ ਕੈ ਸੰਗ ਸਗਲ ਜਨਮ
1: ਸਾਧ ਕੈ ਸੰਗ ਨਹੀਂ ਕਸ਼ਕਾਲ
0: ਦਰਸ਼ਨ ਭੇਟ ਹੋਤ ਨਿਹਾਲ
1: ਸਾਧ ਕੈ ਸੰਗ ਕਲੂਕ ਤਹਰੈ
0: ਸਾਧ ਕੈ ਸੰਗ ਨਰਕ ਪਰ ਹਰੈ
1: ਸਾਧ ਕੈ ਸੰਗ ਇਹਾਂ ਉਹਾਂ ਸੁਹੇਲਾ
0: ਸਾਧ ਸੰਗ ਬਿਸ਼ਰਤ ਹਰ ਮੇਲਾ
1: ਜੋ ਇੱਛਾ ਸੋਈ ਫਲ ਪਾਵੈ
0: ਸਾਧ ਕੈ ਸੰਗ ਨ ਬਿਰਥਾ ਜਾਵੈ
1: ਪਾਰ ਬ੍ਰਹਮ ਸਾਧ ਰਿਤ ਬਸੈ
0: ਨਾਨਕ ਕੁਦਰੈ ਸਾਧ ਸੁਣ ਰਸੈ
1: ਸਾਧ ਕੈ ਸੰਗ ਸੁਣੋ ਹਰ ਨਾਉ
0: ਸਾਧ ਸੰਗ ਹਰ ਕੇ ਗੁਣ ਗਾਉ
1: ਸਾਧ ਕੈ ਸੰਗ ਨ ਮੰਤੇ ਬਿਸਰੈ
0: ਸਾਧ ਸੰਗ ਸਰ ਪਰ ਨਿਸਤਰੈ
1: ਸਾਧ ਕੈ ਸੰਗ ਲੱਗੈ ਪ੍ਰਭ ਮੀਠਾ
0: ਸਾਧੂ ਕੈ ਸੰਗ ਘੜ ਘੜ ਜੀਠਾ
1: ਸਾਧ ਸੰਗ ਭਈ ਆਗਿਆਕਾਰੀ
0: ਸਾਧ ਸੰਗਤ ਭਈ ਹਮਾਰੀ
1: ਸਾਧ ਕੈ ਸੰਗ ਮਿਟੇ ਸਭ ਰੋਗ
0: ਨਾਨਕ ਸਾਧ ਭੇਟੇ ਸੰਜੋਗ
1: ਸਾਧ ਕੀ ਮਹਿਮਾ ਭੇਦ ਨਾ ਜਾਣੈ ਹੈ
0: ਜਿਤਾ ਸੁਣੈ ਤਿਤਾ ਬਖਿਆਨੈ
1: ਸਾਧ ਕੀ ਉਪਮਾ ਤੇ ਗੁਣ ਤੇ ਦੂਰ
0: ਸਾਧ ਕੀ ਉਪਮਾ ਰਹੀ ਭਰਪੂਰ
1: ਸਾਧ ਕੀ ਸੋਭਾ ਕਾ ਨਾਹੀ ਅੰਤ
0: ਸਾਧ ਕੀ ਸੋਭਾ ਸਦਾ ਬੇਅੰਤ
1: ਸਾਧ ਕੀ ਸੋਭਾ ਊਚ ਤੇ ਉੱਚੀ
0: ਸਾਧ ਕੀ ਸੋਭਾ ਮੂਚ ਤੇ ਮੂਚੀ
1: ਸਾਧ ਕੀ ਸੋਭਾ ਸਾਧ ਬਨਾਈ
0: ਨਾਨਕ ਸਾਧ ਪ੍ਰਭ ਭੇਦ ਨਾ ਪਾਈ ਸਲੋਕ
1: ਮਨ ਸਾਚਾ ਮੁਖ ਸਾਚਾ ਸੋਏ
0: ਅਵਰ ਨ ਪੇਖੈ ਕਸ ਬਿਨ ਕੋਏ
1: ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ
0: ਅਸ਼ਟਪਦੀ
1: ਬ੍ਰਹਮ ਗਿਆਨੀ ਸਦਾ ਨਿਰਲੇਪ
0: ਜੈਸੇ ਜਲ में कमले ले
1: ब्रह्म ज्ञानी सदा निर्दोख
0: जैसे सूर सर्व को सुख
1: ब्रह्म ज्ञानी के दृष्ट समान
0: जैसे राज रंक को लागे तुल पवान
1: ब्रह्म ज्ञानी के धीरज एक
0: ज्यो बसदा को खुदे को चिंतन ले
1: ब्रह्म ज्ञानी का यह गुनाओ
0: नानक ज्यो पाप का सह स्वभाव
1: ब्रह्म ज्ञानी निर्मल ते निर्मला
0: जैसे मैल न लागे जला
1: ब्रह्म ज्ञानी के मन होए प्रकाश
0: जैसे तर ऊपर आकाश
1: ब्रह्म ज्ञानी के मित्र सत्र समान
0: ब्रह्म ज्ञानी के ढाई अभिमान
1: ब्रह्म ज्ञानी ऊंच ते ऊंचा
0: मन अपने है सब ते नीचा
1: ब्रह्म ज्ञानी से जन भये
0: नानक जिन प्रव्याप करे
1: ब्रह्म ज्ञानी सगल किरीना
0: आत्म रस ब्रह्म ज्ञानी चीना
1: ब्रह्म ज्ञानी की सब ऊपर माया
0: ब्रह्म ज्ञानी ते कछ बुरा न भय
1: ब्रह्म ज्ञानी सदा समदर्शी
0: ब्रह्म ज्ञानी की दृष्ट अमृत बरसी
1: ब्रह्म ज्ञानी बंधन ते मुक्ता
0: ब्रह्म ज्ञानी की निर्मल जुगता
1: ब्रह्म ज्ञानी का भोजन ज्ञान
0: नानक ब्रह्म ज्ञानी का ब्रह्म ध्यान
1: ब्रह्म ज्ञानी एक उपरयास
0: ब्रह्म ज्ञानी का नहीं विनाश
1: ब्रह्म ज्ञानी का गरीबी समाहा
0: ब्रह्म ज्ञानी परोपकार उमाहा
1: ब्रह्म ज्ञानी का नाही धंधा
0: ब्रह्म ज्ञानी ने तावत बंदा
1: ब्रह्म ज्ञानी का होय सुफला
0: ब्रह्म ज्ञानी सुफल फला
1: ब्रह्म ज्ञानी संग सगल उदार
0: नानक ब्रह्म ज्ञानी जपे सगल संसार
1: ब्रह्म ज्ञानी का एक रंग
0: ब्रह्म ज्ञानी के बसे प्रभ संग
1: ब्रह्म ज्ञानी के नाम आधार
0: ब्रह्म ज्ञानी के नाम परवार
1: ब्रह्म ज्ञानी सदा सद जागत
0: ब्रह्म ज्ञानी अंगुद त्यागत
1: ब्रह्म ज्ञानी के मन परमानंद
0: ब्रह्म ज्ञानी के कर सदा आनंद
1: ब्रह्म ज्ञानी सुख सहज निवास
0: नानक ब्रह्म ज्ञानी का नहीं विनाश
1: ब्रह्म ज्ञानी ब्रह्म का पिता
0: ब्रह्म ज्ञानी एक संहिता
1: ब्रह्म ज्ञानी का होय अचिंत
0: ब्रह्म ज्ञानी का निर्मल मंत्र
1: ब्रह्म ज्ञानी जिस करे प्रभ आप
0: ब्रह्म ज्ञानी का बट प्रताप
1: ब्रह्म ज्ञानी का दर्श बट भागी पाई है
0: ब्रह्म ज्ञानी को बरबल जाइए
1: ब्रह्म ज्ञानी को खोजे है महेश्वर
0: नानक ब्रह्म ज्ञानी आप परमेश्वर
1: ब्रह्म ज्ञानी की कीमत ना है
0: ब्रह्म ज्ञानी के सगलवान माहे
1: ब्रह्म ज्ञानी का कौन जाने
0: तेद ब्रह्म ज्ञानी को सताया देश
1: ब्रह्म ज्ञानी का कथिया ना जाए अदाखर
0: ब्रह्म ज्ञानी सर्व का ठाकुर
1: ब्रह्म ज्ञानी कीमत कौन बखाना है
0: ब्रह्म ज्ञानी की गत ब्रह्म ज्ञानी जाने
1: ब्रह्म ज्ञानी का अंत ना पार
0: नानक ब्रह्म ज्ञानी को सदा नमस्कार
1: ब्रह्म ज्ञानी सब श्रेष्ठ का करता
0: ब्रह्म ज्ञानी सत जीव है नहीं मरता
1: ब्रह्म ज्ञानी मुक्त जुगत जी का दाता
0: ब्रह्म ज्ञानी पूर्ण पुरुख विधाता
1: ब्रह्म ज्ञानी अनाथ का नाथ
0: ब्रह्म ज्ञानी का सब ऊपर हाथ
1: ब्रह्म ज्ञानी का सकल आकार
0: ब्रह्म ज्ञानी आप निरंकार
1: ब्रह्म ज्ञानी की शोभा ब्रह्म ज्ञानी बनी
0: नानक ब्रह्म ज्ञानी सर्व का तनी श्लोक
1: और तारै जो अंतर नाम सर्व में भेख भगवान निमक निमक
0: ठाकुर नमस्कार नानक ओह अपरस सगल निस्तार अष्टपदी
1: मिथ्या नाही रसना परस
0: मन में प्रीत नरंजन दर्श
1: कर्त्या रूप न भेख नेत्र
0: साध के टैल संत संग हेत
1: कर्ण न सुने काहू के निंदा
0: सबते जाने आप को मंदा
1: और प्रसाद विख्या पर हर है
0: मन की वासना मन ते टर
1: इंद्री जत पंच दोख ते रहत
0: नानक कोट मदे को ऐसा परस
1: वैष्णो सो जिस ऊपर सो प्रसन्न
0: विष्ण की माया ते हुए भिन्न
1: कर्म कर्त हो वैने कर्म
0: इस वैष्णव का निर्मल धर्म
1: काहू फल की इच्छा नहीं बांछै
0: केवल भगत कीर्तन संग रचै
1: मन तन अंतर सिमरन गोपाल
0: सब ऊपर होवत कृपाल
1: आप दृढ़ अबरह नाम जपावै
0: नानको वैष्णव परम गत पावे
1: भगवती भगवंत भगत का रंग
0: सगल त्याग दुष्ट का संग
1: मन से बिनसै सगला भरम
0: कर पूजे सगल पार ब्रह्म
1: साध संग पापा मल खोवै
0: इस भगवती की मत उत्तम होवै
1: भगवंत की टहल करै नित नीत
0: मन तन अर्पै विष्णु प्रीत
1: हर के चरण हृदय बसावै
0: नानक ऐसा भगवती भगवंत को पावे
1: सो पंडित जो मन प्रबुद्ध है
0: राम नाम आत्म सुध है
1: राम नाम सार रस पीवे
0: उस पंडित के उपदेश जग जीव है
1: हर की कथा हृदय बसावे
0: सो पंडित फिर जो न आवे
1: वेद पुराण सिमरत बूझे मूल
0: सुख मैं जाने अस्तूर
1: वरना को दे उपदेश
0: नानक उस पंडित को सदाया देश
1: बीज मंत्र सर को ज्ञान
0: जो वरना मैं जपे को नाम
1: जो जो जपे तिसकी गत होए
0: सा संग पावे जन कोय
1: कर कृपा अंतर उतार है
0: बस प्रेत मुक्त पात्र को उतार है
1: सर्व रोग का यो खद नाम
0: कल्याण रूप मंगल गुण काम
1: काहू जुगत कितै न पाई है धर्म
0: नानक तिस मिले जिस लिखिया तुर कर्म
1: जिसके मन पार ब्रह्म का निवास
0: जिसका नाम सत राम दास
1: आत्म राम किस नदरी आया
0: दास संतन पाए तिन पाया
1: सदा निकट निकट हर जान
0: सो दास दरगा परवान
1: अपने दास को आप कृपा करे
0: जिस दास को सब सोजी परे
1: सगल संग आत्म उदास
0: ऐसी जुगत नानक राम दास
1: सब की आज्ञा आत्म हितावै
0: जीवन मुक्त सो कहावै
1: तैसा हरक तैसा उसोग
0: सदा अनंत नहीं वियोग
1: तैसा स्वर्ण तैसी उस माटी
0: तैसा अमृत तैसी बिखाटी
1: तैसा मान तैसा अभिमान
0: ऐसा रंग तैसा राजान
1: जो वरताए साई जुगत
0: नानक को पुरख कहिए जीवन मुक्त
1: पार ब्रह्म के सगले ठाऊं
0: जित जित कर रखे तैसा तन्ना
1: आपे करन करावन जोग
0: भावे सोई फन

0: ਪਹਿ
1: ਮਾਨ ਕਰਤੇ ਕਾ ਅੰਤ ਨ ਪਾਵੇ
0: ਕਈ ਕੋਟ ਭਇ ਅਭਿਮਾਨੀ
1: ਕਈ ਕੋਟ ਅੰਧ ਅਗਿਆਨੀ
0: ਕਈ ਕੋਟ ਕਿਰਪਨ ਕਠੋਰ
1: ਕਈ ਕੋਟ ਭਿਗ ਆਤਮ ਨੇ ਕੋ
0: ਕਈ ਕੋਟ ਪਰ ਦਰਬ ਕੋ ਹਿਰਹੇ
1: ਕਈ ਕੋਟ ਪਰ ਦੁਖ ਨਾ ਕਰੇ
0: ਕਈ ਕੋਟ ਮਾਇਆ ਸ਼ਰਮ ਮਾਹੀ
1: ਕਈ ਕੋਟ ਪਰ ਦੇਸ਼ ਭਰਮਾ ਹੈ
0: ਜਿਤ ਜਿਤ ਲਾਭ ਹੋਤੇ ਤਿਤ ਲਗਨਾ
1: ਨਾਨਕ ਕਰਤੇ ਕੀ ਜਾਣੈ ਕਰਤਾ ਰਚਨਾ
0: ਕਈ ਕੋਟ ਸਿੱਧ ਜਤੀ ਜੋਗੀ
1: ਕਈ ਕੋਟ ਰਾਜੇ ਰਸ ਭੋਗੀ
0: ਕਈ ਕੋਟ ਪੰਖੀ ਸਰਪ ਉਪਾਏ
1: ਕਈ ਕੋਟ ਪਾਤਰ ਬਿਰਕ ਨ ਬਜਾਏ
0: ਕਈ ਕੋਟ ਪਵਨ ਪਾਣੀ ਬੈ ਸੰਤਰ
1: ਕਈ ਕੋਟ ਦੇਸ਼ ਭੂ ਮੰਡਲ
0: ਕਈ ਕੋਟ ਸਸੀਆ ਸੂਰ ਨਖਤਰ
1: ਕਈ ਕੋਟ ਦੇਵ ਦਾਨਵ ਇੰਦਰ ਸ਼ਰ ਸ਼ਤਰ
0: ਸਗਰ ਸਮਗਰੀ ਆਪਣੇ ਸੂਤ ਧਾਰ
1: ਨਾਨਕ ਜਿਸ ਜਿਸ ਭਾਵ ਹੈ ਤਿਸ ਤਿਸ ਨਿਸਤਾਰ
0: ਕਈ ਕੋਟ ਰਾਜਸ ਤਾਮ ਸਾਤਕ
1: ਕਈ ਕੋਟ ਵੇਦ ਪੁਰਾਣ ਸਿਮਰਤੇ ਅਰ ਸ਼ਾਸਤਰ
0: ਕਈ ਕੋਟ ਕੀ ਰਤਨ ਸਮੁੰਦ
1: ਕਈ ਕੋਟ ਨਾਨਾ ਪ੍ਰਕਾਰ ਜੰਤ
0: ਕਈ ਕੋਟ ਕੀ ਏ ਚਿਰ ਜੀਵੇ
1: ਕਈ ਕੋਟ ਗਿਰੀ ਮੇਰ ਸਵਰਨ ਥੀਵੇ
0: ਕਈ ਕੋਟ ਜਖ ਕੇ ਨਿਰਪਸਾਚ
1: ਕਈ ਕੋਟ ਭੂਤ ਪ੍ਰੇਤ ਸੁਕਰ ਮਿਰਗਾਚ
0: ਸਾਪੇ ਨੇੜੇ ਸਭ ਹੂੰ ਤੇ ਦੂਰ
1: ਨਾਨਕ ਆਪ ਲਿਪਤਰਿਆ ਭਰਪੂਰ
0: ਕਈ ਕੋਟ ਪਾਤਾਲ ਕੇ ਵਾਸੀ
1: ਕਈ ਕੋਟ ਨਰਕ ਸੁਰਗ ਨਿਵਾਸੀ
0: ਕਈ ਕੋਟ ਜਨਮ ਹੈ ਜੀਵੈ ਮਰ ਹੈ
1: ਕਈ ਕੋਟ ਬਹੁ ਜੋਨੀ ਫਿਰੈ
0: ਕਈ ਕੋਟ ਬੈਠ ਸਹੀ ਖਾਹੇ
1: ਕਈ ਕੋਟ ਕਾਲ ਤਖ ਪਾਹੇ
0: ਕਈ ਕੋਟ ਕੀ ਏ ਧਨਵੰਤ
1: ਕਈ ਕੋਟ ਮਾ ਚਿੰਤ
0: ਜੈ ਜੈ ਭਾਣਾ ਤਹਿ ਤਹਿ ਰਾਖੇ
1: ਨਾਨਕ ਸਭ ਕੁਛ ਪ੍ਰਭ ਕੈ ਹਾਥੇ
0: ਕਈ ਕੋਟ ਭਈ ਬੈ ਰਾਗੀ
1: ਰਾਮ ਨਾਮ ਸੰਗ ਤਿਨ ਲਿਵ ਲਾਗੀ
0: ਕਈ ਕੋਟ ਪ੍ਰਭ ਕੋ ਖੋ ਜੰਤੇ
1: ਆਤਮ ਮਹਿ ਭਾਰ ਬ੍ਰਹਮ ਲਹੰਤੇ
0: ਕਈ ਕੋਟ ਦਰਸ਼ਨ ਪ੍ਰਭ ਵਿਆਸ
1: ਕੋ ਮਿਲਿਓ ਪ੍ਰਭ ਵਿਨਾਸ
0: ਕਈ ਕੋਟ ਮੰਗ ਹੈ ਸਤਸੰਗ
1: ਭਾਰ ਬ੍ਰਹਮ ਤਿਨ ਲਾਗਾ ਰੰਗ
0: ਜਿਨ ਕੋ ਹੋਏ ਆਪ ਸੋ ਪ੍ਰਸੰਨ
1: ਨਾਨਕ ਤੇਜਨ ਸਦਾ ਧੰਨ ਧੰਨ
0: ਕਈ ਕੋਟ ਖਾਣੀ ਅਰਖੰਡ
1: ਕਈ ਕੋਟ ਆਕਾਸ ਬ੍ਰਹਮੰਡ
0: ਕਈ ਕੋਟ ਹੋਏ ਅਵਤਾਰ
1: ਕਈ ਜੁਗ ਕੀ ਨੂੰ ਵਿਸਥਾਰ
0: ਕਈ ਵਾਰ ਪਸਰਿਓ ਪਾਸਾਰ
1: ਸਦਾ ਸਦਾ ਇੱਕ ਇੱਕ ਅੰਕਾਰ
0: ਕਈ ਕੋਟ ਕੀਨੇ ਬਹੁ ਭਾਂਤ
1: ਸਤਿ ਹੋਏ ਪ੍ਰਭ ਮਾਹੇ ਸਮਾਤ
0: ਤਾਂ ਕਾ ਅੰਤ ਨ ਜਾਣੈ ਕੋਈ
1: ਆਪੇ ਆਪ ਨਾਨਕ ਪ੍ਰਭ ਸੋਏ
0: ਕਈ ਕੋਟ ਪਾਰ ਬ੍ਰਹਮ ਕੇ ਦਾਸ
1: ਜਿਨ ਹੋ ਵਤਿਆ ਤਨ ਪ੍ਰਗਾਸ
0: ਕਈ ਕੋਟ ਤਤ ਕੇ ਬੇਤੇ
1: ਸਦਾ ਨਹਾਰੈ ਇੱਕੋ ਨਿਤਰੇ
0: ਕਈ ਕੋਟ ਨਾਮ ਰਸ ਪੀਵੈ ਹੈ
1: ਅਮਰ ਭਏ ਸਦ ਸਦ ਹੀ ਜੀਵੈ
0: ਕਈ ਕੋਟ ਨਾਮ ਗੁਣ ਗਾਵਹੇ
1: ਆਤਮ ਰਸ ਸੁਖ ਸਹਿ ਸਮਾਵੈ
0: ਆਪਣੇ ਜਨ ਕੋ ਸਾਥ ਸਾਥ ਸੰਭਾਰੀ
1: ਨਾਨਕ ਹੋਏ ਪਰਮੇਸ਼ਰ ਕੇ ਪਿਆਰੇ ਸਲੋਕ
0: ਕਰਨ ਕਾਰਨ ਪ੍ਰਭ ਏਕ ਹੈ ਦੂਸਰ ਨਾਹੀ ਕੋਈ
1: ਨਾਨਕ ਤਿਸ ਬਲਹਾਰ ਨੇ ਜਲ ਥਲ ਮਈਅਲ ਸੋਏ ਅਸ਼ਟਪਦੀ
0: ਕਰਨ ਕਰਾਵਨ ਕਰਨੈ ਜੋਗ
1: ਜੋਤਿ ਸੁਭਾਵੈ ਸੋਈ ਹੋਗ
0: ਫਿਰ ਮੈਂ ਤਾਪ ਉਤਾਪ ਨਹਾਰਾ
1: ਅੰਤ ਨਹੀਂ ਕਿਛ ਪਾਰਾ ਵਾਰਾ
0: ਹੁਕਮੇ ਧਾਰ ਅਧਾਰ ਰਹਾਵੈ
1: ਹੁਕਮੇ ਉਪਜੈ ਹੁਕਮ ਸਮਾਵੈ
0: ਹੁਕਮੇ ਊਚ ਨੀਚ ਵਿਵਹਾਰ
1: ਹੁਕਮੇ ਅਨਕ ਰੰਗ ਪ੍ਰਕਾਰ
0: ਕਰ ਕਰ ਦਿੱਥੈ ਆਪਣੀ ਵਡਿਆਈ
1: ਨਾਨਕ ਸਭ ਮੈਂ ਰਿਹਾ ਸਮਾਈ
0: ਰੱਬ ਭਾਵੈ ਮਨ ਉਗਤ ਪਾਵੈ
1: ਰੱਬ ਭਾਵੈ ਤਾਂ ਪਾਥਰ ਤਰਾਵੈ
0: ਰੱਬ ਭਾਵੈ ਬਿਨ ਸਾਸ ਤੇ ਰੱਖੈ
1: ਰੱਬ ਭਾਵੈ ਤਾਂ ਹਰ ਗੁਣ ਭਾਖੈ
0: ਰੱਬ ਭਾਵੈ ਤਾਂ ਪਤ ਉਧਾਰੈ
1: ਆਪ ਕਰੈ ਆਪਨ ਵਿਚਾਰੈ
0: ਦੋਹਾਂ ਸ੍ਰਿਆਂ ਕਾ ਆਪ ਸੁਆਮੀ
1: ਖੇਲੈ ਬਿਕਸੈ ਅੰਤਰ ਜਾਮੀ
0: ਜੋ ਭਾਵੈ ਸੋ ਕਾਰ ਕਰਾਵੈ
1: ਨਾਨਕ ਦ੍ਰਿਸ਼ਟੀ ਔਰ ਨ ਆਵੈ
0: ਬਹੁ ਮਨੁੱਖ ਤੇ ਕਿਆ ਹੋਏ ਆਵੈ
1: ਜੋਤਿ ਸੁਭਾਵੈ ਸੋਈ ਕਰਾਵੈ
0: ਕਿਸ ਕੈ ਹਾਥ ਹੋਏ ਤਾਂ ਸਭ ਕਿਛ ਲਈ
1: ਜੋਤਿ ਸੁਭਾਵੈ ਸੋਈ ਕਰੇ
0: ਮਨ ਜਾਣਤ ਵਿਖਿਆ ਮਹਿ ਰਚੈ
1: ਜੇ ਜਾਣਤੇ ਆਪਣੇ ਆਪ ਬਚੈ
0: ਭਰਮੇ ਭੂਲੈ ਦਹਿ ਜਿਸ ਧਾਵੈ
1: ਨਮਕ ਮਾਹੀ ਚਾਰ ਕੁੰਡ ਫਿਰ ਆਵੈ
0: ਕਰ ਕਿਰਪਾ ਜਿਸ ਆਪਣੀ ਭਗਤ ਦੇ
1: ਨਾਨਕ ਤੇ ਜਨ ਨਾਮ ਮਿਲੇ
0: ਛਿਨਵੈ ਨੀਚ ਕੀਟ ਕੋ ਰਾਜ
1: ਪਾਰ ਬ੍ਰਹਮ ਗਰੀਬ ਨਿਵਾਜ
0: ਜਾਂ ਕਾ ਦ੍ਰਿਸ਼ਟ ਕਛੂ ਨਾ ਆਵੈ
1: ਜਿਸ ਤਤਕਾਲ ਦਹਿ ਤਿਸ ਪ੍ਰਗਟਾਵੈ
0: ਜਾਂ ਕੋ ਆਪਣੀ ਕਰੈ ਬਖਸ਼ੀਸ
1: ਤਾਕਾ ਲੇਖਾ ਨਾ ਕਰੈ ਜਗਦੀਸ਼
0: ਜੀਓ ਪਿੰਡ ਸਭ ਤਿਸ ਕੀ ਰਾਸ
1: ਕਟ ਪੂਰਨ ਬ੍ਰਹਮ ਪ੍ਰਗਾਸ
0: ਆਪਣੀ ਬਣਤ ਆਪ ਬਣਾਈ
1: ਨਾਨਕ ਜੀਵੈ ਦੇਖ ਵਡਾਈ
0: ਇਸ ਕਾ ਬਲ ਨਾ ਹੀ ਇਸ ਹਾਥ
1: ਕਰਨ ਕਰਾਵਨ ਸਭ ਕੋ ਨਾਥ
0: ਆਗਿਆਕਾਰੀ ਬਪਰਾ ਜੀਓ
1: ਜੋਤ ਸੁਭਾਵੈ ਸੋਈ ਫਨ ਥੀ
0: ਪ੍ਰਭ ਹੂੰ ਊਚ ਨੀਚ ਮੈਂ ਬਸੈ
1: ਪ੍ਰਭ ਹੂੰ ਸੋਗ ਹਰ ਕਰੰਗ ਹੱਸੈ
0: ਪ੍ਰਭ ਹੂੰ ਨਿੰਦ ਚਿੰਦ ਵਿਵਹਾਰ
1: ਪ੍ਰਭ ਹੂੰ ਉਬਕ ਆਸ ਪਿਆਲ
0: ਪ੍ਰਭ ਹੂੰ ਬੇਤਾ ਬ੍ਰਹਮ ਵਿਚਾਰ
1: ਨਾਨਕ ਆਪ ਮਿਲਾਵਨ ਹਾਰ
0: ਪ੍ਰਭ ਹੂੰ ਨਿਰਤ ਕਰੈ ਬਹੁ ਭਾਂਤ
1: ਪ੍ਰਭ ਹੂੰ ਸੋਏ ਰਹਿ ਦਿਨ ਰਾਤ
0: ਪ੍ਰਭ ਹੂੰ ਮਹਾ ਕ੍ਰੋਧ ਵਿਕਰਾਲ
1: ਪ੍ਰਭ ਹੂੰ ਸਰਬ ਕੀ ਹੋ ਤਰਵਾਲ
0: ਪ੍ਰਭ ਹੂੰ ਹੋਏ ਬਹਿ ਬੜ ਰਾਜਾ
1: ਪ੍ਰਭ ਹੂੰ ਭਿਖਾਰੀ ਨੀਚ ਕਾ ਸਾਜਾ
0: ਪ੍ਰਭ ਹੂੰ ਆਪ ਕੀਰਤ ਮੈਂ ਆਵੈ
1: ਪ੍ਰਭ ਹੂੰ ਭਲਾ ਭਲਾ ਕਹਾਵੈ
0: ਜਿਉਂ ਪ੍ਰਭ ਰਾਖੈ ਤਿਵ ਹੀ ਰਹੈ
1: ਗੁਰ ਪ੍ਰਸਾਦ ਨਾਨਕ ਸਚ ਕਹੈ
0: ਪ੍ਰਭ ਹੂੰ ਹੋਏ ਪੰਡਿਤ ਕਰੇ ਬਖਿਆਨ
1: ਪ੍ਰਭ ਹੂੰ ਮੋਹਨ ਧਾਰੀ ਲਾਵੈ ਧਿਆਨ
0: ਪ੍ਰਭ ਹੂੰ ਤਟ ਤੀਰਥ ਇਸ਼ਨਾਨ
1: ਪ੍ਰਭ ਹੂੰ ਸਿੱਧ ਸਾਧਕ ਮੁਖ ਗਿਆਨ
0: ਪ੍ਰਭ ਹੂੰ ਕੀਟ ਹਸਤ ਪਤੰਗ ਹੋਏ ਜੀਆ
1: ਅਨਕ ਜੋਨ ਪਰਮਿਆ ਪਰਮੀਆ
0: ਨਾਨਾ ਰੂਪ ਜੋ ਸਵਾਂਗੀ ਦਿਖਾਵੈ
1: ਜੋ ਪ੍ਰਭ ਭਾਵੈ ਤਵੈ ਨ ਚਾਵੈ
0: ਜੋ ਸੁਭਾਵੈ ਸੋਈ ਹੋਏ
1: ਨਾਨਕ ਦੂਜਾ ਅਵਰ ਨ ਕੋਏ
0: ਪ੍ਰਭ ਹੂੰ ਸਾਧ ਸੰਗਤਿ ਹਿ ਪਾਵੈ
1: ਉਸ ਸਥਾਨ ਤੇ ਬੌਰ ਨ ਆਵੈ
0: ਅੰਤਰ ਹੋਏ ਗਿਆਨ ਪ੍ਰਗਾਸ
1: ਉਸ ਸਥਾਨ ਕਾ ਨਹੀਂ ਵਿਨਾਸ
0: ਮਨ ਤਨ ਨਾਮ ਰਤੇ ਇੱਕ ਰੰਗ
1: ਸਦਾ ਬਸੈ ਭਾਰ ਬ੍ਰਹਮ ਕੈ ਸੰਗ
0: ਜਿਉਂ ਜਲ ਮਹਿ ਜਲ ਆਏ ਕਟਾਨਾ
1: ਜੋ ਤੀ ਸੰਗ ਜੋਤ ਸਮਾਨਾ
0: ਮਿਟ ਗਏ ਗਵਨ ਪਾਏ ਵਿਸਰਾਮ
1: ਨਾਨਕ ਪ੍ਰਭ ਕੈ ਸਦ ਕੁਰਬਾਨ ਸਲੋਕ
0: ਸੁਖੀ ਬਸੈ ਮਸਕੀਨੀਆ ਆਪ ਨਿਵਾਰ ਤਲੇ
1: ਵੱਡੇ ਵੱਡੇ ਅਹੰਕਾਰੀਆ ਨਾਨਕ ਗਰਬ ਗਲੇ ਅਸ਼ਟਪਦੀ
0: ਜਿਸ ਕੈ ਅੰਤਰ ਰਾਜ ਅਭਿਮਾਨ
1: ਸੋ ਨਕ ਪਾਤੀ ਹੋਵਤ ਸਵਾਨ
0: ਜੋ ਜਾਣੈ ਮੈਂ ਜੋ ਬਨਵੰਤ
1: ਸੋ ਹੋਵਤ ਬਿਸ਼ਟਾ ਕਾ ਜੰਤ
0: ਆਪ ਸੋ ਕਰਮਵੰਤ ਕਹਾਵੈ
1: ਜਨਮ ਮਰੈ ਭਉ ਜੋਨ ਪਰਮਾਵੈ
0: ਧਨ ਭੂਮਿਕਾ ਜੋ ਕਰੈ ਗੁਮਾਨ
1: ਸੋ ਮੂਰਖ ਅੰਧਾ ਅਗਿਆਨ
0: ਕਰ ਕਿਰਪਾ ਜਿਸ ਕੈ ਹਿਰਦੈ ਗਰੀਬੀ ਵਸਾਵੈ
1: ਨਾਨਕੀ ਹੈ ਮੁਕਤਿਆ ਗੈ ਸੁਖ ਪਾਵੈ
0: ਧਨਵੰਤਾ ਹੋਏ ਕਰ ਗਰਭਾਵੈ
1: ਤ੍ਰਿਣ ਸਮਾਨ ਕਾ ਸਚੰਗ ਨ ਜਾਵੈ
0: ਬਹੁ ਲਸਕਰ ਮਨੁੱਖ ਉਪਰ ਕਰੇ ਆਸ
1: ਪਰ ਭੀਤਰਤਾ ਕਾ ਹੋਏ ਵਿਨਾਸ
0: ਸਭ ਤੇ ਆਪ ਜਾਣੈ ਬਲਵੰਤ
1: ਹੋਏ ਜਾਏ ਪਸਮਾ

0: ਅਸ਼ਟਪਦੀ
1: ਟੂਟੀ ਗੰਢ ਨਹਰ ਗੋਪਾਲ
0: ਸਰਬ ਜੀਆਂ ਆਪੇ ਪਤਪਾਲ
1: ਸਗਲ ਕੀ ਚਿੰਤਾ ਜਿਸ ਮਨ ਮਾਹੀ
0: ਇਸਦੇ ਵਿਰਥਾ ਕੋਈ ਨਾਹੀ
1: ਰੇ ਮਨ ਮੇਰੇ ਸਦਾ ਹਰ ਜਾਪ
0: ਅਵਨਾਸੀ ਪ੍ਰਭ ਆਪੇ ਆਪ
1: ਆਪਨ ਕੀ ਆ ਕਛੂ ਨਾ ਹੋਏ
0: ਜਿਸੋ ਪ੍ਰਾਣੀ ਲੋਚੈ ਕੋਈ
1: ਜਿਸ ਬਿਨ ਨਾਹੀ ਤੇਰੇ ਕਿਸ ਕਾਮ
0: ਗਤ ਨਾਨਕ ਜਾਪੇ ਹਰ ਨਾਮ
1: ਰੂਪਵੰਤ ਹੋਏ ਨਾਹੀ ਮੋਹ
0: ਰੱਬ ਕੀ ਜੋਤ ਸਗਲ ਘਟ ਸੋ ਹੈ
1: ਧਨਵੰਤਾ ਹੋਏ ਕਿਆ ਕੋ ਗਰਬੈ
0: ਜਾਂ ਸਭ ਕੁਛ ਕਿਸਕਾ ਦੀਆ ਦਰਬੈ
1: ਹੱਥ ਸੂਰਾ ਜੇ ਕੋ ਕਹਾਵੈ
0: ਰੱਬ ਕੀ ਕਲਾ ਬਿਨਾ ਕਹਿਤਾਵੈ
1: ਜੇ ਕੋ ਹੋਏ ਬਹਿ ਦਾ ਤਾਰ
0: ਇਸ ਦਿਨ ਹਾਰ ਜਾਂ ਨੈਗਾ ਵਾਰ
1: ਜਿਸ ਗੁਰਪ੍ਰਸਾਦ ਟੂਟੈ ਹਉ ਰੋਗ
0: ਨਾਨਕ ਸੋਜਨ ਸਦਾਇਆ ਰੋਗ
1: ਜਿਉਂ ਮੰਦਿਰ ਕੋ ਥੰਮੈ ਥੰਮਨ
0: ਜਿਉਂ ਗੁਰ ਕਾ ਸ਼ਬਦ ਮਨੈ ਅਸਥੰਮਨ
1: ਜਿਉਂ ਪਾਖਾਨ ਨਾਮ ਚੜ ਤਰੈ
0: ਪ੍ਰਾਣੀ ਗੁਰ ਚਰਨ ਰਖਤ ਨਿਸਤਰੈ
1: ਜਿਉਂ ਅੰਧਕਾਰ ਦੀਪਕ ਪ੍ਰਗਾਸ
0: ਦਰਸ਼ਨ ਦੇਖ ਮਨ ਹੋਏ ਵਿਗਾਸ
1: ਜਿਉਂ ਮਹਾ ਉਦਿਆਨ ਮਹਿ ਮਾਰਗ ਪਾਵੈ
0: ਜਿਉਂ ਸਾਧੂ ਸੰਗ ਮਿਲ ਜੋਤ ਪ੍ਰਗਟਾਵੈ
1: ਜਿਨ ਸੰਤਨ ਕੀ ਬਾਂਛੋ ਧੂਰ
0: ਨਾਨਕ ਕੀ ਹਰ ਲੋਚਾ ਪੂਰ
1: ਮਨ ਮੂਰਖ ਕਾਹੇ ਬਿਲ ਲਾਈਐ
0: ਗੁਰ ਬਿਲਖੇ ਕਾ ਲਿਖਿਆ ਪਾਈਐ
1: ਦੁਖ ਸੁਖ ਪ੍ਰਭ ਦੇਵਨ ਹਾਰ
0: ਅਵਰ ਤਿਆਗ ਦੂਤ ਸਹਿ ਚਤਾਰ
1: ਜੋ ਕਛ ਕਰੈ ਸੋਈ ਸੁਖ ਮਾਨ
0: ਲਾ ਕਾਹੇ ਫਿਰੇ ਅਜਾਨ
1: ਕੌਣ ਬਸਤੇ ਆਈ ਤੇਰੇ ਸੰਗ
0: ਲਪਟ ਰਹੋ ਰਸ ਲੋਭੀ ਪਤੰਗ
1: ਰਾਮ ਨਾਮ ਜਪ ਹਿਰਦੇ ਮਾਹੀ
0: ਨਾਨਕ ਪਤਸੇ ਤੀ ਕਰ ਜਾਹੀ
1: ਜਿਸ ਵਕਰ ਕੋ ਲੈਣ ਤੂੰ ਆਇਆ
0: ਰਾਮ ਨਾਮ ਸੰਤਨ ਕਰ ਪਾਇਆ
1: ਸਾਜ ਭਮਾਨ ਲਿਹੋ ਮਨ ਮੋਲ
0: ਰਾਮ ਨਾਮ ਹਿਰਦੇ ਮੈਂ ਤੋਲ
1: ਲਾਦ ਖੇਪ ਸੰਤਾਂ ਸੰਗ ਚਾਲ
0: ਅਵਰ ਤਿਆਗ ਬਿਖਿਆ ਜੰਜਾਲ
1: ਧਨ ਧਨ ਕਹੈ ਸਭ ਕੋਈ
0: ਮੁਖੋ ਜਲਹਰ ਦਰਗਹਿ ਸੋਏ
1: ਇਹੋ ਵਾਪਾਰ ਬਿਰਲਾ ਵਾਪਾਰ ਹੈ
0: ਨਾਨਕ ਤਾਕੈ ਸਤਿਗੁਰ ਹਾਰ
1: ਚਰਨ ਸਾਧ ਕੇ ਧੋਏ ਧੋਏ ਪੀਓ
0: ਅਰਪ ਸਾਧ ਕੋ ਆਪਣਾ ਜੀਓ
1: ਸਾਧ ਕੀ ਧੂਰ ਕਰੋ ਇਸ਼ਨਾਨ
0: ਸਾਧ ਉਪਰ ਜਾਈਏ ਕੁਰਬਾਨ
1: ਸਾਧ ਸੇਵਾ ਵਟ ਭਾਗੀ ਪਾਈਐ
0: ਸਾਧ ਸੰਗ ਹਰ ਕੀਰਤਨ ਗਾਈਐ
1: ਅਨਕ ਬਿਗਨ ਤੇ ਸਾਧੂ ਰਾਖੈ
0: ਅਰਪਨ ਗਾਇਆ ਮਰ ਤਰਸ ਚੱਖੈ
1: ਓਟ ਗਈ ਸੰਤ ਹੰਦਰ ਆਇਆ
0: ਸਰਬ ਸੁਖ ਨਾਨਕ ਤੇ ਪਾਇਆ
1: ਮਿਤਕ ਕੋ ਜੀ ਵਾਲਨ ਹਾਰ
0: ਭੁਖੇ ਕੋ ਦੇਵਤੇ ਆਧਾਰ
1: ਸਰਬ ਨਿਧਾਨ ਜਾਂ ਕੀ ਦ੍ਰਿਸ਼ਟੀ ਮਾਹੀ
0: ਗੁਰ ਬਿਲਖੇ ਕਾ ਲਹਿਣਾ ਪਾਏ
1: ਸਭ ਕਿਛ ਤਿਸ ਕਾ ਉਹ ਕਰਨਾ ਜੋਗ
0: ਜਿਸ ਬਿਨ ਦੂਸਰ ਹਵਾ ਨਾ ਹੋਗ
1: ਜਪ ਜਾਂ ਸਦਾ ਸਦਾ ਦਿਨ ਰਹਿਣੀ
0: ਸਭ ਤੇ ਉਜ ਨਿਰਮਲ ਇਹ ਕਰਨੀ
1: ਕਰ ਕਿਰਪਾ ਜਿਸ ਕੋ ਨਾਮ ਦੀਆ
0: ਨਾਨਕ ਸੋਜਨ ਨਿਰਮਲ ਥੀਆ
1: ਜਾਂ ਕਹਿ ਮਨ ਗੁਰ ਕੀ ਪ੍ਰਤੀਤ
0: ਜਿਸ ਦਿਨ ਆਵੇ ਹਰ ਪ੍ਰਭ ਚੀਤ
1: ਭਗਤ ਭਗਤ ਸੁਣੀਆਂ ਤਿਹ ਲੋਏ
0: ਜਾਂ ਕਹਿ ਹਿਰਦੈ ਇੱਕੋ ਹੋਏ
1: ਸੱਚ ਕਰਨੀ ਸਕਤਾਂ ਕੀ ਰਹਿਤ
0: ਸੱਚ ਹਿਰਦੈ ਸਤਮੁਖ ਕਹਿਤ
1: ਸਾਚੀ ਦ੍ਰਿਸ਼ ਸਾਚਾ ਆਕਾਰ
0: ਸੱਚ ਵਰਤੈ ਸਾਚਾ ਪਾਸਾਰ
1: ਪਾਰ ਬ੍ਰਹਮ ਜਿਨ ਸੱਚ ਕਰ ਜਾਤਾ
0: ਨਾਨਕ ਸੋਜਨ ਸੱਚ ਸਮਾਤਾ ਸਲੋਕ
1: ਰੂਪ ਨਰੇਖ ਨਰੰਗ ਕਿਛ ਤ੍ਰਿਹ ਗੁਣ ਤੇ ਪ੍ਰਭ ਭਿੰਨ
0: ਸਹਿ ਬੁਝਾਏ ਨਾਨਕਾ ਜਿਸ ਹੋਵੈ ਸੋ ਪ੍ਰਸੰਨ ਅਸ਼ਟਪਦੀ
1: ਅਵਨਾਸੀ ਪ੍ਰਭ ਮਨ ਮਹਿ ਰਾਖ
0: ਮਾਨੁ ਕੀ ਤੂੰ ਪ੍ਰੀਤ ਤਿਆਗ
1: ਤਿਸੇ ਪਰੈ ਨਾਹੀ ਕਿਛ ਹੋਏ
0: ਸਭ ਨਿਰੰਤਰ ਇੱਕੋ ਸੋਏ
1: ਆਪੇ ਬੀਨਾ ਆਪੇ ਦਾਨਾ
0: ਗੈਰ ਗੰਭੀਰ ਗਹੀਰ ਸੁਜਾਨਾ
1: ਪਾਰ ਬ੍ਰਹਮ ਪਰਮੇਸ਼ਰ ਗੋਬਿੰਦ
0: ਕਿਰਪਾ ਧਿਆਨ ਦਿਆਲ ਬਖਸ਼ੰਦ
1: ਸਾਧ ਤੇਰੇ ਕੀ ਚਰਨੀ ਪਾਉ
0: ਨਾਨਕ ਕੈ ਮਨ ਇਹ ਨਰਾਉ
1: ਮਨਸਾ ਪੂਰ ਸਰਨਾ ਜੋਗ
0: ਕਰ ਪਾਇਆ ਸੋਈ ਹੋ
1: ਹਰਨ ਭਰਨ ਜਾਂ ਕਾ ਨੇਤਰ ਫੋਰ
0: ਇਸਕਾ ਮੰਤਰ ਨਾ ਜਾਣੈ ਹੋਰ
1: ਖੰਡ ਰੂਪ ਮੰਗਲ ਸਦ ਜਾਂ
0: ਕੈ ਸਰਵ ਥੋਕ ਸੁਣੀਐ ਕਰਤਾ ਕੈ
1: ਰਾਜ ਮਹਿ ਰਾਜ ਜੋਗ ਮਹਿ ਜੋਗੀ
0: ਤਪ ਮੈਂ ਤਪੀਸਰ ਕ੍ਰਿਸਤ ਮੈਂ ਭੋਗੀ
1: ਧਿਆਈ ਧਿਆਈ ਭਗਤਾਂ ਸੁਖ ਪਾਇਆ
0: ਨਾਨਕ ਦਸ ਪੁਰਖ ਕਾ ਕਿਨੇ ਅੰਤ ਨਾ ਪਾਇਆ
1: ਜਾਂ ਕੀ ਲੀਲਾ ਕੀਮਤ ਨਾਹੀ
0: ਸਗਲ ਦੇਵ ਹਾਰੇ ਅਵਗਾਹੇ
1: ਪਿਤਾ ਕਾ ਜਨਮ ਕੇ ਜਾਣੈ ਪੂਤ
0: ਸਗਲ ਪਰੋਹੀ ਆਪਣੇ ਸੂਤ
1: ਸੁਮਤ ਗਿਆਨ ਧਿਆਨ ਜਿਨ ਦੇ
0: ਜਨਦਾਸ ਨਾਮ ਤੇ ਆਵੈ ਸੇ
1: ਦੇਹ ਗੁਣ ਮੈਂ ਜਾਂ ਕੋ ਪਰਮਾਈ
0: ਜਨਮ ਮਰੈ ਫਿਰ ਆਵੈ ਜਾਏ
1: ਪੂਜ ਨੀਚ ਤਿਸ ਕੇ ਅਸਥਾਨ
0: ਜੈਸਾ ਜਨਾਵੈ ਤੈਸਾ ਨਾਨਕ ਜਾਨ
1: ਨਾਨਾ ਰੂਪ ਨਾਨਾ ਜਾਂ ਕੇ ਰੰਗ
0: ਨਾਨਾ ਪੇਖ ਕਰੇ ਇੱਕ ਰੰਗ
1: ਨਾਨਾ ਬਿਦ ਕੀਨੋ ਵਿਸਾਰ
0: ਰੱਬ ਬਨਾਸੀ ਏਕ ਅੰਕਾਰ
1: ਨਾਨਾ ਚਲਿਤ ਕਰੇ ਦਿਨ ਮਾਹੀ
0: ਪੂਰ ਰਹਿਓ ਪੂਰਨ ਸਭ ਠਾਏ
1: ਨਾਨਾ ਬਿਦ ਕਰਬੰਤ ਬਨਾਈ
0: ਆਪਣੀ ਕੀਮਤ ਆਪੇ ਪਾਈ
1: ਸਭ ਘਰ ਤਿਸਕੇ ਸਭ ਤਿਸਕੇ ਠਾਉ
0: ਜਬ ਜਬ ਜੀਵੈ ਨਾਨਕ ਹਰ ਨਾਮ
1: ਨਾਮ ਕੇ ਧਾਰੇ ਸਗਲੇ ਜੰਤ
0: ਨਾਮ ਕੇ ਧਾਰੇ ਖੰਡ ਬ੍ਰਹਿਮੰਡ
1: ਨਾਮ ਕੇ ਧਾਰੇ ਸਿਮਰਤ ਵੇਦ ਪੁਰਾਣ
0: ਨਾਮ ਕੇ ਧਾਰੇ ਸੁਨ ਗਿਆਨ ਧਿਆਨ
1: ਨਾਮ ਕੇ ਧਾਰੇ ਆਗਾਸ ਪਤਾਲ
0: ਨਾਮ ਕੇ ਧਾਰੇ ਸਗਲੇ ਆਕਾਰ
1: ਨਾਮ ਕੇ ਧਾਰੇ ਪੁਰੀਆਂ ਸਭ ਭਵਨ
0: ਨਾਮ ਕੇ ਸੰਗ ਉਧਰੇ ਸੁਨ ਸਰਵਣ
1: ਕਰ ਕਿਰਪਾ ਜਿਸ ਆਪਣੇ ਨਾਮ ਲਾਏ
0: ਨਾਨਕ ਚੌਥੇ ਪਦ ਮੈਂ ਸੋ ਜਨਗਤ ਪਾਏ
1: ਰੂਪ ਸਤ ਜਾਂ ਕਾ ਸਤ ਅਸਥਾਨ
0: ਸਤ ਕੇ ਵਰ ਪ੍ਰਧਾਨ
1: ਕਰਤੂਤ ਸਤ ਸਤ ਜਾਂ ਕੀ ਬਾਣੀ
0: ਸਤ ਪੁਰਖ ਸਭ ਮਹੇ ਸਮਾਣੀ
1: ਸਤ ਕਰਮ ਜਾਂ ਕੀ ਰਚਨਾ ਸਤ
0: ਮੂਲ ਸਤ ਸਤ ਉਤਪਤ
1: ਸਤ ਕਰਣੀ ਨਿਰਮਲ ਨਿਰਮਲੀ
0: ਜਿਸੇ ਬੁਝਾਏ ਤਿਸੈ ਸਭ ਭਲੀ
1: ਸਤ ਨਾਮ ਪ੍ਰਭ ਕਾ ਸੁਖਦਾਈ
0: ਵਿਸਵਾਸ ਸਤ ਨਾਨਕ ਗੁਰ ਤੇ ਪਾਈ
1: ਸਤ ਭਜਨ ਸਾਧੂ ਉਪਦੇਸ਼
0: ਸਤ ਤੇ ਜਨ ਜਾ ਕੇ ਹਿਰਦੈ ਪ੍ਰਵੇਸ਼
1: ਸਤ ਨਿਰਤ ਬੂਝੈ ਜੇ ਕੋਈ
0: ਨਾਮ ਜਬਰਤਾ ਕੀ ਗਤ ਹੋਏ
1: ਆਪ ਸਤ ਕੀ ਆ ਸਭ ਸਤ
0: ਆਪੇ ਜਾਣੇ ਆਪਣੇ ਮਿਤ ਗਤ
1: ਇਸ ਕੀ ਸ੍ਰਿਫਤ ਸੋ ਕਰਨਾ ਹਾਰ
0: ਅਵਰ ਨਾ ਬੂਝ ਕਰਤ ਵਿਚਾਰ
1: ਕਰਤੇ ਕੀ ਮਿਤ ਨਾ ਜਾਣੈ ਕੀਆ
0: ਨਾਨਕ ਜੋਤ ਸੁਭਾਵੈ ਸੋ ਵਰਤੀਆ
1: ਬਿਸਮਨ ਬਿਸਮ ਭਏ ਬਿਸਮਾਦ
0: ਜਿਨ ਬੂਝਿਆ ਤਿਸ ਆਇਆ ਸਵਾਦ
1: ਕਰ ਕੇ ਰੰਗ ਰਾਜ ਜਨ ਰਹੇ
0: ਗੁਰ ਕੈ ਵਚਨ ਪਦਾਰਥ ਲਹੇ
1: ਹੋਏ ਦਾਤੇ ਦੁੱਖ ਕਾਟਨ ਹਾਰ
0: ਜਨ ਕੈ ਸੰਗ ਧਰੈ ਸੰਸਾਰ
1: ਜਨ ਕਾ ਸੇਵ ਸੋ ਵਟ ਭਾਗੀ
0: ਜਨ ਕੈ ਸੰਗ ਏਕ ਲਿਵ ਲਾਗੀ
1: ਗੁਣ ਗੋਬਿੰਦ ਕੀਰਤਨ ਜਨ ਗਾਵੈ
0: ਗੁਰ ਪ੍ਰਸਾਦ ਨਾਨਕ ਫਲ ਪਾਵੈ ਸਲੋਕ
1: ਆਦ ਸੱਚ ਜੁਗਾਦ ਸੱਚ
0: ਪੇ ਸੱਚ ਨਾਨਕ ਹੋਸੀ ਪੇ ਸੱਚ ਅਸ਼ਟਪਦੀ
1: ਚਰਨ ਸਤ ਸਤ ਪ੍ਰਸਨ ਹਾਰ
0: ਪੂਜਾ ਸਤ ਸਤ सत सेवदार
1: दर्शन सत सत एक नहार
0: नाम सत सत ध्यान हार
1: आप सत सत सब धारी
0: आपे गुणकारी
1: शब्द सत सत प्रभक्ता
0: सुरत सत सत जस सुनता
1: बुजन हार को सत सब होए
0: नानक सत सत प्रभ सोए
1: सत स्वरूप हृदय जन मानिया
0: नानक रावण तिन मूल पछाने
1: जाके हृदय विश्वास प्रभ आया
0: तत ज्ञान ते समान प्रगटाया
1: भय ते निरपो होए बसाना
0: जिसते उपजे ते समाहे समाना
1: बस माहे ले बस कटाई
0: ताको भिन्न न कहना जाई
1: बुजे बुजन हार विवेक
0: नारायण मिले नानक एक
1: ठाकुर का सेवक आज्ञाकारी
0: ठाकुर का सेवक सदा पुजारी
1: ठाकुर के सेवक कै मन प्रतीत
0: ठाकुर के सेवक की निर्मल रीत
1: ठाकुर को सेवक जाने संग
0: का सेवक नाम कै रंग
1: सेवक को प्रभ पालन हारा
0: सेवक की रखे निरंकारा
1: सो सेवक जिस दया प्रभ धारै
0: नानक सो सेवक साथ साथ समारै
1: अपने जान का पर्दा ढकै
0: अपने सेवक की सर पर रखै
1: अपने दास को दे वडाई
0: अपने सेवक को नाम जपाई
1: अपने सेवक की आप पत रखै
0: ताकि कदमित कोई न लखै
1: प्रभ के सेवक को कोउ न पहुंचै
0: प्रभ के सेवक ऊंचते ऊंचे
1: जो प्रभ अपनी सेवा लाया
0: नानक सो सेवक दया दिस प्रगटाया
1: नीकी कीरी मह कर रखै
0: भस्म करै लस कर कोट लाख
1: जिसका शासन काटते आप
0: ताको राखत दे कर हाथ
1: मानस जतन करत बहु भांत
0: जिसके कर्तव्य प्रथे जात
1: मारै न रखै अवर न कोई
0: सर्व जिया का रखा सोए
1: काहे सोच कर हेरे प्राणी
0: जप नानक प्रभु लख बडाणी
1: बारं बार बार प्रभ जपी है
0: ये परते मन तन तरपी है
1: नाम रतन जन गुरमुख पाया
0: जिसके शेवर न हिंद दृष्टाया
1: नाम धन नामो रूप रंग
0: नामो सुखर नाम का संग
1: नाम रस जो जन तृप्ताने
0: मतन नामे नाम समाने
1: ऊर्त बैठ सोभत नाम
0: कहो नानक जन कै सद काम
1: बोलो जस जेवा दिन रात
0: रब अपने जन कीनी दात
1: करे भक्त आत्म कह चाहे
0: रब अपने से रहे समाई
1: जो हो वाह हो वत सो जाने
0: रब अपने का हुक्म पछाने
1: इसकी महिमा कौन बखानो
0: इसका गुण क्या एक न जानो
1: आठ पैर प्रभ बसे हजूरे
0: कहो नानक से जन पूरे
1: मर मेरे तिन की ओट ले
0: मन तन अपना तिन जन दे
1: जिन जने अपना प्रभु पछाता
0: सो जन सर्व थोक का दाता
1: किसकी शरण सर्व सुख पावे
0: इसके दर्श सब पाप मिटावे
1: अवर सियान सगली छाट
0: जन की तू सेवा लाग
1: आप न जान न हो भी तेरा
0: नानक तिस जन के पूजो सद पैरा
1: श्लोक सत पुरख जिन जानिया सतगुर तिस का नाम
0: जिसके संग सिखी उदर है नानक हर गुण का अष्टपदी
1: सतगुर से की करे प्रतपाल
0: सेवक को गुर सदा दयाल
1: सिख की गुर दुर्मत मल हिरे
0: गुर बचनी हर नाम उचरे
1: सतगुर सिख के बंधन काटे
0: गुर का सिख वकार ते हटे
1: सतगुर सिख को नाम धन दे
0: गुर का सिख वड भागी है
1: सतगुर सिख का हलत पलत सवार
0: नानक सतगुर सिख को जी नाल समारे
1: गुर के गृह सेवक जो रहे
0: गुर की आज्ञा मन में सह
1: आप उसको कर कष न जनावे
0: हर हर नाम हृदय सद ध्यावे
1: मन बेचे सतगुर के पास
0: सेवक के कार्य रास
1: सेवा करत होए निकामी
0: जिसको होत प्राप्त स्वामी
1: अपनी कृपा जिस आप करे
0: नानक सो सेवक गुर की मतले
1: इस विश्व गुर का मन मान
0: सो सेवक परमेश्वर की गत जाने
1: सो सतगुर जिस हृदय हर नाओ
0: नानक बार गुर कोबल जा
1: सर्व निधान जी का दाता
0: आठ पहर पार ब्रह्म रंग राता
1: ब्रह्म में जन जन में पार ब्रह्म
0: एक आप नहीं कश भरम
1: सह सियान पलया न जाइए
0: नानक ऐसा गुरबट भागी पाई है
1: सफल दर्शन देखत पुनीत
0: वर्षत चरणगत निर्मल रीत
1: भेटत संग राम गुण रवे
0: पार ब्रह्म की दरगह गवे
1: सुनकर भजन करन आगाने
0: मन संतोखा तंपति आने
1: पूरा गुर अक्यो जा का मंत्र
0: अमृत दृष्टि पे कहे हुए संत
1: गुण बेअंत कीमत नहीं पाए
0: नानक जिस भावे तिस लए मिलाए
1: देवाए को सत अनेक
0: सतपुरख पूर्ण विवेक
1: कहूं बोल न पहुंचत प्राणी
0: आत्मा गोचर प्रभ निर्वाणी
1: निराहार निर्वैर सुखदाई
0: ताकि कीमत किने न पाई
1: अनक भक्त बंधन नित करहे
0: चरण कमल हृदय सिमरै
1: सत बलहारी सतगुरु अपने
0: नानक जिस प्रसादा सा प्रभु जपने
1: यो हर रस पावे जन कोए
0: अमृत पीवे अमर सो होए
1: उस पुरख का नाही कदे विनाश
0: जाके मन पर टे गुणतास
1: आठ पैर हर का नाम ले
0: सच उपदेशे वको दे
1: वो माया के संग न लेप
0: मन में रखे हर हर एक
1: अंधकार दीपक प्रगासे
0: नानक भ्रम बहु दुख तै ते नासे
1: सत माही ठांड बरताई
0: अनंत भया दुख नाठे भाई
1: जन्म मरण के मिटे अंदेसे
0: साधु के पूर्ण उपदेशे
1: हो चुका निरपो होए बसै
0: सगल व्याध मन देखे नसे
1: जिसका साधन कृपा धारी
0: साध संग जप नाम मुरारी
1: चित पाई चूके भ्रम गमन
0: सो नानक हर हर दा सरवण
1: निर्गुण आप सरगुण भी होही
0: कला धार जन सगली मोही
1: अपने चरित प्रभ आप नाए
0: अपनी कीमत आपे पाए
1: हर बिन दूजा नाही कोई
0: सब निरंतर एको सोए
1: ओत पोत रविया रूप रंग
0: भय प्रकाश साधक संग
1: राज रचना अपनी कल धारी
0: अनक बार नानक बलहारी
1: श्लोक साथ न चालै बिन भजन बिखिया सगली शार
0: हर हर नाम कमावना नानके हो तन सार अष्टपदी।
1: संत जना मिल करो विचार,
0: एक सिमरन नाम आधार,
1: अब रूपाप स्वामी पसारो,
0: शरण कमल विद मैं और तार,
1: कर्म कान सो प्राप्त समर्थ,
0: दृढ़ कर गह नाम हर बत,
1: एव तन संचो हो भगवंत,
0: संत जना का निर्मल मंत,
1: एक आस रखो मन माही,
0: सर्व रोग नानक मिट जाहि,
1: जिस तन को चार पुट उठता वही,
0: सो तन हर से बाते पावे,
1: जिस सुख को नित बांचे मीत,
0: सो सुख साधु संग प्रीत,
1: जिस शोभा को करहे भली करनी,
0: सा शोभा पर हर की सरनी,
1: अन को पावी रोग न जाए,
0: रोग मिटे हर अवखत लाए,
1: सर्व निदान मैं हर नाम निदान,
0: जप नानक दरगह प्रवान,
1: मन प्रबोधो हर कह नाई,
0: दैत स्थापते बैठाए,
1: ताको बिघन न लागे कोई,
0: जाके हृदय बसे हर सोए,
1: कलताती ठंडा हर नाउ,
0: सिमर सिमर सदा सुख पाओ,
1: और बिन से पूर्ण होए आस,
0: भगत पाए आत्म प्रकाश,
1: हित कर जाए बसे अविनाशी,
0: तो नानक काटी जम फासी,
1: मत विचार कह जन साचा,
0: जन्म मरे सो काचो काचा,
1: आवागमन मिटे प्रभु सेव,
0: आप त्याग शरण गुरुदेव,
1: यो रत्न जन्म का होए उधार,
0: हर सिमर पुराने आधार,
1: अन को पाप न छूटन हारे,
0: सिमरत शास्त्र वेद विचारे,
1: हर की भगत करो मन लाए,
0: मन वंशित नानक फल पाए,
1: संग न चार स्थे रह तना,
0: काल बटावे मूर्ख मना,
1: सोत मीत कुटुंब हर बनेता,
0: इनते कहो तुम कवन सनाथा,
1: राज रंग माया विस्तार,
0: इनते कहो कवन छुटकार,
1: आस हस्ती रथ सवारी,
0: झूठा डंप झूठ पसारी,
1: जिन दिए तिस बुझे न बगाना,
0: नाम पसार नानक पछताना,
1: गुर की मातु लेहे एयाने,
0: भगत बिना भव डूबे सियाने,
1: हर की भगत करो मन मीत,
0: निर्मल होए तमारो चीत,
1: चरण कमल राखो मन माही,
0: जन्म जन्म के किल विख जाहे,
1: आप जपो अवरा नाम जपाव हो,
0: संत कहते रहत गत पाव हो,
1: सार पूर सत हर को नाओ,
0: सहस भज नानक गुण गाओ,
1: गुण गाव तेरी उतर समैल,
0: जनस जाय हो मैं बिख फैल,
1: ओहे अचिंत बसे सुकुनाल,
0: साध ग्रासर नाम समाल,
1: छाड़ सियान सगली मना,
0: साध संग पावे सस्तना,
1: हर पूंजी संच कर हो व्यवहार,
0: हम सकदर गय जयकार,
1: सर्व निरंतर एको देख,
0: तो नानक जाके मस्तक लेख,
1: एको जाप एको सलाहे,
0: एक समर एको मन आहे,
1: एक स्के गुण गाओ अनंत,
0: मंतन जाप एक भगवंत,
1: एको एक एक हर आप,
0: पूर्ण पूरे उप्रव्याप,
1: अंत विस्तार एक ते भये,
0: एक अराध प्रास्त गए,
1: मंतन अंतर एक प्रभ राता,
0: गुर प्रसाद नानक एक जाता, श्लोक
1: फिरत फिरत प्रभ आया, करया तो शरनाई,
0: नानक की प्रभ बेनती, अपनी भक्ति लाए, अष्टपदी
1: जाचक जन जाचे प्रभ दान,
0: कर कृपा देव हर नाम,
1: साध जना की मांगो धूर,
0: पार ब्रह्म शब्दा पूर,
1: सदा सदा प्रभ के गुण गावो,
0: सास सास प्रभ तुम्हें ध्यावो,
1: चरण कमल से लागे प्रीत,
0: करो प्रभ की नित नीत,
1: एक ओट एक आधार,
0: नानक मांगे नाम प्रभ सार,
1: प्रभ की दृष्ट महा सुख होए,
0: रस पावे बिरला कोए,
1: जिन चाख्या से जान तृप्ताने,
0: पूर्ण पुरख नहीं डोलाने,
1: सुपार परे प्रेम रस रंग,
0: उपजे चाहो साध का संग,
1: परे शरण आन सब त्याग,
0: अंतर प्रकाश अंधन निवलाग,
1: बड़ भागी जपया प्रभ सोए,
0: नानक नाम रते सुख होए,
1: सेवक की मनसा पूरी पई,
0: सतगुर दे निर्मल मत लई,
1: जान को प्रभ होए दयाल,
0: सेवक की नो सदा निहाल,
1: बंधन काट मुक्त जन भया,
0: जन्म मरण दुख भ्रम गया,
1: इच पुन्नी श्रद्धा सा पूरी,
0: गब रहे सत्संग हजूरी,
1: जिसका सा तिन लिया मिलाए,
0: नानक भक्ति नाम समाए,
1: सोक्यों बिसरे जे काल न पाने,
0: सोक्यों बिसरे जे किया जाने,
1: सोक्यों बिसरे जे सब कुछ दिया,
0: सोक्यों बिसरे जे जीवन जिया,
1: सोक्यों बिसरे जे अगन मह रख है,
0: गुर प्रसाद को बिरला लख है,
1: सोक्यों बिसरे जे बिख ते काट है,
0: जनम जनम का टूटा गंढ है,
1: गुर पूरा तत ए है बुझाया,
0: प्रभ अपना नानक जन त्याया,
1: साजन संत करो ए काम,
0: आन त्याग जपो हर नाम,
1: सिमर सिमर सिमर सुख पावो,
0: आप जपो अबरे नाम जपावो,
1: भगत भाई तरिया संसार,
0: भगती तन होशी सार,
1: सर्व कल्याण सूप निध नाम,
0: मूढ़त जात पाए विश्राम,
1: सकल दुख का हो वतनास,
0: नानक नाम जपो गुणतास,
1: उपजी प्रीत प्रेम रस जाओ,
0: मंत्र अंतर एही स्वाव,
1: नेत्रों देख दर्श सुख होए,
0: मन बिकसै साध चरण धोए,
1: भक्त जना कै मन तन रंग,
0: बिरला को पावे संग,
1: एक बस दीजै करमया,
0: गुर प्रसाद नाम जप लिया,
1: ताकि उपमा कही न जाए,
0: नानक रहया सर्व समाए,
1: रब बख्शंद दीन दयाल,
0: भगत बछल सदा कृपाल,
1: नाथ नाथ गोविंद गोपाल,
0: सर्व घटा कृत प्रतपाल,
1: आद पुरख कारण करतार,
0: भक्त जना के प्राण आधार,
1: जो जो जपै सो होए पुनीत,
0: भगत पाए लावे मन हीत,
1: हम निर्गुण यार नीच अजान,
0: नानक तुमरी शरण पुरख भगवान,
1: सर्व वैकुंठ मुक्त मोख पाए,
0: एक निमक हर के गुण गाए,
1: अनक राज भोग बड़े आई,
0: हर के नाम की कथा मन पाई,
1: वो भोजन का प्रसंगीत,
0: रसना जपती हर हर नीत,
1: भली सो करनी सो पा धनवंत,
0: हृदय बसे पूर्ण गुरमंत,
1: साध संग प्रभ देहो निवास,
0: सर्व सुख नानक परगा, श्लोक
1: स्वर्गुण निर्गुण रंग
0: सुन समाधि आप। ਆਪਣ ਕੀਆ ਨਾਨਕਾ ਆਪੇ ਹੀ ਫਿਰ ਜਾਪ। ਅਸ਼ਟਪਦੀ
1: ਜਬ ਅਕਾਰ ਇਹੋ ਕਛ ਨਾ ਦਿਸਟੇਤਾ,
0: ਆਪਨ ਤਬ ਕਹਤੇ ਹੋਤਾ,
1: ਜਬ ਧਾਰੀ ਆਪਨ ਸੁਨ ਸਮਾਤ,
0: ਵੈਰ ਵਿਰੋਧਕ ਸੰਗ ਕਮਾਤ,
1: ਜਬ ਇਸਕਾ ਵਰਨ ਚਿਹਨ ਨਾ ਜਾਪਤ,
0: ਜਬ ਹਰਕ ਸੋ ਕੋ ਕਿਸੈ ਵਿਆਪਤ,
1: ਜਬ ਆਪਨ ਆਪ ਆਪ ਆਰ ਬ੍ਰਹਮ,
0: ਮੋਹ ਕਹਾ ਕਿਸ ਹੋਵਤ ਭਰਮ,
1: ਆਪਨ ਖੇਲ ਆਪ ਵਰਤੀ ਜਾ,
0: ਨਾਨ ਕਰਨੇ ਹਾਰ ਨਾ ਦੂਜਾ,
1: ਜਬ ਹੋਵਤ ਪ੍ਰਭ ਕੇਵਲ ਧਨੀ,
0: ਜਬ ਬੰਧ ਮੁਗਤ ਕਹੋ ਕਿਸ ਕਹੋ ਗਨੀ,
1: ਜਬ ਇੱਕ ਹੀ ਹਰ ਅਗਾਮ ਅਪਾਰ,
0: ਜਬ ਨਰਕ ਸੁਰਕ ਕਹੋ ਕੌਣ ਅਵਤਾਰ,
1: ਜਬ ਨਿਰਗੁਣ ਪ੍ਰਭ ਸਹਿ ਸੁਭਾਈ,
0: ਜਬ ਸ਼ਿਵ ਸ਼ਕਤ ਕਹੋ ਗਤ ਠਾਏ,
1: ਜਬ ਆਪ ਇਹ ਆਪ ਆਪਣੀ ਜੋਤ ਧਰੈ,
0: ਜਬ ਕਵਨ ਨਿਡਰ ਕਵਨ ਕਤ ਡਰੈ,
1: ਆਪਨ ਚਲਿਤ ਆਪ ਕਰਨੈ ਹਾਰ,
0: ਨਾਨਕ ਠਾਕੁਰ ਅਗਮੈ ਪਾਰ,
1: ਅਵਨਾਸੀ ਸੁਖ ਆਪਨ ਆਸਨ,
0: ਜੈ ਜਨਮ ਮਰਨ ਕਹੋ ਕਹਾ ਬਿਨਾਸਨ,
1: ਜਬ ਪੂਰਨ ਕਰਤਾ ਪ੍ਰਭ ਸੋਏ,
0: ਤਬ ਜਮਕੀ ਤ੍ਰਾਸ ਕਹੋ ਕਿਸ ਹੋਏ,
1: ਜਬ ਅਵਗਤ ਅਗੋਚਰ ਪ੍ਰਭ ਏਕਾ,
0: ਤਬ ਚਿਤਰ ਗੁਪਤ ਕਿਛ ਪੂਛਤ ਲੇਖਾ,
1: ਜਬ ਨਾਥ ਨਿਰੰਜਨ ਅਗੋਚਰ ਅਗਾਦੇ,
0: ਤਬ ਕੌਣ ਛੁਟੇ ਗੁਣ ਬੰਧਨ ਬਾਧੇ,
1: ਆਪਨ ਆਪ ਆਪ ਹੀ ਅਚਰਜਾ,
0: ਨਾਨਕ ਆਪਨ ਰੂਪ ਆਪ ਹੀ ਉਪਰ ਜਾ,
1: ਜੈ ਨਿਰਮਲ ਪੁਰਖ ਪੁਰਖ ਪਤ ਹੋਤਾ,
0: ਜੈ ਬਿਨ ਮੈਲ ਕਹੋ ਕਿਆ ਧੋਤਾ,
1: ਜੈ ਨਿਰੰਜਨ ਨਿਰੰਕਾਰ ਨਿਰਵਾਨ,
0: ਜੈ ਕੌਣ ਕਮਾਨ ਕੌਣ ਅਪਮਾਨ,
1: ਜੈ ਸਰੂਪ ਕੇਵਲ ਜਗਦੀਸ਼,
0: ਜੈ ਸ਼ਲ ਸ਼ਿਦਰ ਲਗਤ ਕੋ ਕੀਸ,
1: ਜੈ ਜੋਤ ਸਰੂਪੀ ਜੋਤ ਸੰਗ ਸਮਾਵੈ,
0: ਜੈ ਕਿਸੈ ਭੂਖ ਕਵਨ ਤ੍ਰਿਪਤਾਵੈ,
1: ਕਰਨ ਕਰਾਵਨ ਕਰਨੈ ਹਾਰ,
0: ਨਾਨਕ ਕਰਤੇ ਕਾ ਨਾਹੀ ਸਮਾਰ,
1: ਜਬ ਆਪਣੀ ਸੋਭਾ ਆਪਨ ਸੰਗ ਬਣਾਈ,
0: ਤਬ ਕਵਨ ਮਾਏ ਬਾਪ ਮਿੱਤਰ ਸਤ ਭਾਈ,
1: ਜੈ ਸਰਵ ਕਲਾ ਆਪੇ ਪ੍ਰਵੀਨ,
0: ਜੈ ਵੇਦਿਕ ਦੇਵ ਕਹਾਂ ਕੋ ਉਚੀਨ,
1: ਜਬ ਆਪਨ ਆਪ ਆਪ ਪੁਰਧਾਰ ਹੈ,
0: ਸ਼ਗਨ ਆਪ ਸ਼ਗਨ ਕਹਾਂ ਵਿਚਾਰ ਹੈ,
1: ਜੈ ਆਪਨ ਊਚ ਆਪਨ ਆਪ ਨੇਰਾ,
0: ਜੈ ਕੌਣ ਠਾਕੁਰ ਕੌਣ ਕਹੀਏ ਚੇਰਾ,
1: ਬਿਸਮਨ ਬਿਸਮ ਰਹੇ ਬਿਸਮਾਦ,
0: ਨਾਨਕ ਆਪਣੀ ਗਤ ਜਨ ਹੋਆ,
1: ਜੈ ਅਛਲ ਅਛੇਦ ਅਭੇਦ ਸਮਾਇਆ,
0: ਮੁਹਾ ਕਿਸੈ ਵਿਆਪਤ ਮਾਇਆ,
1: ਆਪਸ ਕੋ ਆਪੇ ਆਦੇਸ਼,
0: ਜੈ ਗੁਰ ਕਾ ਨਾਹੀ ਪ੍ਰਵੇਸ਼,
1: ਜੈ ਏਕ ਏਕ ਏਕ ਭਗਵੰਤਾ,
0: ਜੈ ਕੌਣ ਅਚਿੰਤ ਕਿਛ ਲਾਗੈ ਚਿੰਤਾ,
1: ਜੈ ਆਪਨ ਆਪ ਆਪ ਪਤਿਆਰਾ,
0: ਜੈ ਕੌਣ ਕਥੈ ਕੌਣ ਸੁਣੈ ਹਾਰਾ,
1: ਬਹੁ ਬੇਅੰਤ ਊਚ ਤੇ ਊਚਾ,
0: ਨਾਨਕ ਆਪਸ ਕੋ ਆਪੇ ਪਹੁੰਚਾ,
1: ਜੈ ਆਪ ਰਚਿਓ ਪ੍ਰਪੰਚ ਆਕਾਰ,
0: ਜੈ ਗੁਣ ਮੈਂ ਕੀ ਨੋ ਵਿਸਥਾਰ,
1: ਆਪ ਗੁਣ ਤਹਿ ਭਈ ਕਹਾਵਤ,
0: ਓ ਨਰਕ ਕੋ ਸੁਰਗ ਵਿਸ਼ਾਵਤ,
1: ਕਾਲ ਜਾਲ ਮਾਇਆ ਜੰਜਾਲ,
0: ਮੈਂ ਮੋਹ ਪਰਮ ਪੈ ਭਾਰ,
1: ਦੁਖ ਸੁਖ ਮਾਨ ਅਪਮਾਨ,
0: ਨਾਨਕ ਪ੍ਰਕਾਰ ਕੀ ਓ ਬਖਿਆਨ,
1: ਆਪਨ ਖੇਲ ਆਪ ਕਰ ਦੇਖੈ,
0: ਖੇਲ ਸੰਕੋਚੈ ਤੋ ਨਾਨਕ ਏਕੈ,
1: ਜੈ ਅਵਗਤ ਭਗਤ ਹੈ ਆਪ,
0: ਜੈ ਪਸਰੈ ਪਸਾਰ ਸੰਤ ਪ੍ਰਤਾਪ,
1: ਤੂੰ ਪਾਪ ਕਾ ਆਪੇ ਧਨੀ,
0: ਉਨਕੀ ਸੋਭਾ ਉਨਹੋ ਬਨੀ,
1: ਆਪੇ ਕੌਤਕ ਕਰੈ ਅਨੰਦ ਜੋਜ,
0: ਆਪੇ ਰਸ ਭੋਗਨ ਨਿਰਜੋਜ,
1: ਜਿਸ ਭਾਵੈ ਤਿਸ ਆਪਨ ਨਾਇ ਲਾਵੈ,
0: ਜਿਸ ਭਾਵੈ ਤਿਸ ਖੇਲ ਖਿਲਾਵੈ,
1: ਬੇਸ਼ੁਮਾਰ ਅਥਾਹ ਅਗੰਤ ਅਤੁਲੈ,
0: ਜਿਉਂ ਬੁਲਾਵੋ ਤਿਉਂ ਨਾਨਕ ਦਾਸ ਬੁਲੈ। ਸਲੋਕ
1: ਜੀ ਜੰਤਰ ਕੇ ਠਾਕੁਰਾ ਆਪੇ ਵਰਤਣ ਹਾਰ,
0: ਨਾਨਕ ਏਕੋ ਪਸਰਿਆ ਦੂਜਾ ਕੈ ਦ੍ਰਿਸ਼ਟਾਰ। ਅਸ਼ਟਪਦੀ
1: ਆਪ ਕਥੈ ਆਪ ਸੁਣਨੈ ਹਾਰ,
0: ਆਪੇ ਏਕ ਆਪ ਵਿਸਥਾਰ,
1: ਜਾਂ ਤਿਸ ਭਾਵੈ ਤਾਂ ਸ੍ਰਿਸ਼ਟ ਉਪਾਏ,
0: ਆਪਣੇ ਭਾਣੇ ਲਏ ਸਮਾਏ,
1: ਤੁਮ ਤੇ ਭਿੰਨ ਨਹੀਂ ਕਿਛ ਹੋਏ,
0: ਆਪਣ ਸੂਤ ਸਭ ਜਗਤ ਪਰੋਏ,
1: ਜਾਂ ਕੋ ਪ੍ਰਾਪਤੀ ਆਪ ਬੁਝਾਏ,
0: ਸੱਚ ਨਾਮ ਸੋਈ ਜਨ ਪਾਏ,
1: ਸੋ ਸਮਦਰਸੀ ਤਤ ਕਾ ਬੇਤਾ,
0: ਨਾਨਕ ਸਗਲ ਸ੍ਰਿਸ਼ਟ ਕਾ ਜੇਤਾ,
1: ਜੀ ਜੰਤਰ ਸਭ ਤਾਂ ਕੈ ਹਾਥ,
0: ਦੀਨ ਦਿਆਲ ਅਨਾਥ ਕੋ ਨਾਥ,
1: ਜਿਸ ਰਾਖੈ ਤਿਸ ਕੋਈ ਨਾ ਮਾਰੈ,
0: ਸੋ ਮੂਹ ਆਜਿਸ ਮਨੋਂ ਵਿਸਾਰੈ,
1: ਇਸ ਸੱਚ ਅਵਰ ਕਹਾਂ ਕੋ ਜਾਏ,
0: ਸਭ ਸਿਰ ਏਕ ਨਿਰੰਜਨ ਰਾਏ,
1: ਇੱਕ ਹੀ ਜੁਗਤ ਜਾਂ ਕੈ ਸਭ ਹਾਥ,
0: ਅੰਤਰ ਬਾਹਰ ਜਾਨੋ ਸਾਥ,
1: ਗੁਣ ਨਿਧਾਨ ਬੇਅੰਤ ਅਪਾਰ,
0: ਨਾਨਕ ਦਾਸ ਸਦਾ ਬਲਹਾਰ,
1: ਪੂਰਨ ਪੂਰ ਰਹੇ ਦਿਆਲ,
0: ਸਭ ਉਪਰ ਹੋਵਤ ਕਿਰਪਾਲ,
1: ਆਪਣੇ ਕਰਤਵ ਜਾਣੈ ਆਪ,
0: ਅੰਤਰ ਜਾਮੀ ਰਹੋ ਵਿਆਪ,
1: ਪ੍ਰਤ ਪਾਲੈ ਜੀ ਅਨੁਭਵ ਭਾਂਤ,
0: ਜੋ ਜੋ ਰਚਿਓ ਸੋ ਤਿਸੈ ਧਿਆਤ,
1: ਜਿਸ ਭਾਵੈ ਤਿਸ ਲਈ ਮਿਲਾਏ,
0: ਭਗਤ ਕਰੈ ਹਰ ਕੇ ਗੁਣ ਗਾਏ,
1: ਮਨ ਅੰਤਰ ਵਿਸ਼ਵਾਸ ਕਰ ਮੰਨਿਆ,
0: ਕਰਨ ਹਾਰ ਨਾਨਕ ਇੱਕ ਜਾਣੇ,
1: ਜਨ ਲਾਗਾ ਹਰ ਇੱਕ ਹੈ ਨਾਈ,
0: ਜਿਸ ਕੀ ਆਸ ਨ ਬਿਰਥੀ ਜਾਏ,
1: ਸੇਵਕ ਕੋ ਸੇਵਾ ਬਨ ਆਈ,
0: ਹੁਕਮ ਬੋਝ ਪਰਮ ਪਦ ਪਾਈ,
1: ਇਸੇ ਉਪਰ ਨਹੀਂ ਵਿਚਾਰ,
0: ਜਾਕੇ ਮਨ ਬਸਿਆ ਨਿਰੰਕਾਰ,
1: ਬੰਧਨ ਤੋੜ ਭਏ ਨਿਰਵੈਰ,
0: ਹਰ ਦਿਨ ਪੂਜਾ ਗੁਰ ਕੇ ਪੈਰ,
1: ਇਹ ਲੋਕ ਸੁਖੀਏ ਪ੍ਰਲੋਕ ਸੁਹੇਲੇ,
0: ਨਾਨਕ ਹਰ ਪ੍ਰਭ ਆਪੇ ਮੇਲੇ,
1: ਸਾਧ ਸੰਗ ਮਿਲ ਕਰੋ ਆਨੰਦ,
0: ਗੁਣ ਗਾਵੋ ਪ੍ਰਭ ਪਰਮਾਨੰਦ,
1: ਰਾਮ ਨਾਮ ਤਤ ਕਰੋ ਵਿਚਾਰ,
0: ਦੁਰਲਭ ਦੇਖਾ ਕਰੋ ਉਧਾਰ,
1: ਅੰਮ੍ਰਿਤ ਬਚਨ ਹਰ ਕੇ ਗੁਣ ਗਾਓ,
0: ਪ੍ਰਾਣ ਤਰਨ ਕਾ ਇਹ ਸੁਆਉ,
1: ਹਾਠ ਪੈਰ ਪ੍ਰਭ ਦੇਖੋ ਹਨੇਰਾ,
0: ਮਟਿਆ ਗਿਆਨ ਬਿਨ ਸਹਿ ਅੰਧੇਰਾ,
1: ਸੁਣ ਉਪਦੇਸ਼ ਹਿਰਦੈ ਵਸਾਵੋ,
0: ਮਨ ਇੱਛੇ ਨਾਨਕ ਫਲ ਪਾਵੋ,
1: ਹਲਤ ਪਲਤ ਦੁਇ ਲਿਹੋ ਸਵਾਰ,
0: ਰਾਮ ਨਾਮ ਅੰਤਰ ਉਰਧਾਰ,
1: ਪੂਰੇ ਗੁਰ ਕੀ ਪੂਰੀ ਦਿਖਿਆ,
0: ਜਿਸ ਮਨ ਬਸਿਆ ਤੇ ਸਾਚ ਪਰੀਖਿਆ,
1: ਮਨ ਤਰ ਨਾਮ ਜਪੋ ਲਿਵ ਲਾਏ,
0: ਦੁਖ ਦਰਦ ਮਨ ਤੇ ਪਾਉ ਜਾਏ,
1: ਸੱਚ ਵਾਪਾਰ ਕਰੋ ਵਾਪਾਰੀ,
0: ਦਰਗਹਿ ਨਿਭੈ ਖੇਪ ਤੁਮਾਰੀ,
1: ਏ ਕਾਟੇ ਕਰ ਰਖੋ ਮਨ ਮਾਹੀ,
0: ਨਾਨਕ ਬਹੁਰ ਨ ਆਵੈ ਜਾਹੇ,
1: ਇਸੇ ਦੂਰ ਕਹਾਂ ਕੋ ਜਾਏ,
0: ਤੁਬਰੇ ਰਾਖਣ ਹਾਰ ਧਿਆਏ,
1: ਨਿਰ ਭਉ ਜਪੈ ਸਗਲ ਭਉ ਮਿਟੈ,
0: ਪ੍ਰਭ ਕਿਰਪਾ ਤੇ ਪ੍ਰਾਣੀ ਛੁਟੈ,
1: ਜਿਸ ਪ੍ਰਭ ਰਾਖੈ ਤਿਸ ਨਾਹੀ ਦੁਖ,
0: ਨਾਮ ਜਪਤ ਮਨ ਹੋਵਤ ਸੁਖ,
1: ਚਿੰਤਾ ਜਾਏ ਮਿਟੈ ਹੰਕਾਰ,
0: ਇਸ ਜਨ ਕੋ ਕੋਈ ਨ ਪਹੁੰਚਣ ਹਾਰ,
1: ਸਿਰ ਉਪਰ ਠਾੜਾ ਗੁਰਸੂਰਾ,
0: ਨਾਨਕ ਤਾਕੇ ਕਾਰਜ ਪੂਰਾ,
1: ਮਤ ਪੂਰੀ ਅੰਮ੍ਰਿਤ ਜਾਂ ਕੀ ਦ੍ਰਿਸ਼ ਸ੍ਰਿਸ਼ਟ
0: ਦਰਸ਼ਨ ਪੇਖਤ ਉਦਰਤ ਸ੍ਰਿਸ਼ਟ
1: ਚਰਨ ਕਮਲ ਜਾਂ ਕੇ ਅਨੂਪ
0: ਸਫਲ ਦਰਸ਼ਨ ਸੁੰਦਰ ਹਰ ਰੂਪ
1: ਭਾਨ ਸੇਵਾ ਸੇਵਕ ਪ੍ਰਵਾਨ
0: ਅੰਤਰ ਜਾਮੀ ਪੁਰਖ ਪ੍ਰਧਾਨ
1: ਜਿਸ ਮਨ ਬਸੈ ਸੋਹਤ ਨਿਹਾਲ
0: ਤਾਕੈ ਨਿਕਟ ਨ ਆਵਤ ਕਾਲ
1: ਅਮਰ ਭਏ ਅਮਰਾ ਪਦ ਪਾਇਆ
0: ਸਾਧ ਸੰਗ ਨਾਨਕ ਹਰਿ ਧਿਆਇਆ ਸਲੋਕ
1: ਗਿਆਨ ਅੰਜਨ ਗੁਰ ਦੀਆ ਅਗਿਆਨ ਅੰਧੇਰ ਬਿਨਾਸ
0: ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪਰਗਾਸ ਅਸ਼ਟਪਦੀ
1: ਸੰਤ ਸੰਗ ਅੰਤਰ ਪ੍ਰਭ ਡੀਠਾ
0: ਨਾ ਪ੍ਰਭੂ ਕਾ ਲਾਗਾ ਮੀਠਾ
1: ਸਗਲ ਸਮਗਰੀ ਏਕ ਘਟ ਮਾਹੀ
0: ਅਨਕ ਰੰਗ ਨਾ ਦ੍ਰਿਸ਼ਟਾ ਹੈ
1: ਨੌ ਨਦੀ ਅੰਮ੍ਰਿਤ ਪ੍ਰਭ ਕਾ ਨਾਮ
0: ਇਹੀ ਮੈਂ ਇਸ ਕਾ ਵਿਸਰਾਮ
1: ਸੁਨ ਸਮਾਧ ਅਨਹਦ ਤਹਿਨਾਦ
0: ਕਹਿ ਨਾ ਜਾਈਏ ਚਰਜ ਵਿਸਮਾਦ
1: ਤਿਨ ਦੇਖਿਆ ਜਿਸ ਆਪ ਦਿਖਾਏ
0: ਨਾਨਕ ਤਿਸ ਦਰ ਸੋ ਜੀ ਪਾਏ
1: ਸੋ ਅੰਤਰ ਸੋ ਬਾਹਰ ਅਨੰਤ
0: ਘਟ ਘਟ ਪਿਆਪ ਰਿਹਾ ਭਗਵੰਤ
1: ਧਰਨ ਮਾਹੀ ਆਕਾਸ਼ ਪਿਆਲ
0: ਸਰਬ ਲੋਕ ਪੂਰਨ ਪ੍ਰਤਪਾਲ
1: ਮਨ ਤਿਨ ਪਰਬਤ ਹੈ ਪਾਰ ਬ੍ਰਹਮ
0: ਜੈਸੀ ਆਗਿਆ ਤੈਸਾ ਕਰਮ
1: ਆਉਣ ਪਾਣੀ ਦਾ ਸੰਤਰ ਮਾਹੀ
0: ਚਾਰ ਕੁੰਟ ਦਾ ਦਿਸੈ ਸਮਾਹੀ
1: ਇਸ ਤੇ ਭਿੰਨ ਨਹੀਂ ਕੋ ਠਾਉਂ
0: ਗੁਰ ਪ੍ਰਸਾਦ ਨਾਨਕ ਸੁਖ ਪਾਓ
1: ਵੇਦ ਪੁਰਾਣ ਸਿਮਰਤ ਮਹਿ ਦੇਖ
0: ਸਸਿਆ ਸੂਰ ਨ ਖਤਰ ਮੈਂ ਏਕ
1: ਬਾਣੀ ਪ੍ਰਭ ਕੀ ਸਭ ਕੋ ਬੋਲੇ
0: ਆਪ ਡੋਲ ਨ ਕਬ ਹੁਣ ਡੋਲੇ
1: ਸਰਬ ਕਲਾਕਾਰ ਖੇਲੇ ਖੇਲ
0: ਬੋਲ ਨ ਪਾਈਏ ਗੁਣੇ ਅਮੋਲ
1: ਸਰਬ ਜੋਤ ਮੈਂ ਜਾਗੀ ਜੋਤ
0: ਧਾਰ ਰਹੇ ਹੋ ਸਵਾਮੀ ਓਤ ਪੋਤ
1: ਗੁਰ ਪ੍ਰਸਾਦ ਭਰਮ ਕਾ ਨਾਸ
0: ਨਾਨਕ ਤਿਨ ਮੈਂ ਇਹੋ ਵਿਸਾਸ
1: ਸੰਤ ਜਨਾ ਕਾ ਵੇਖਣ ਸਭ ਬ੍ਰਹਮ
0: ਸੰਤ ਜਨਾ ਕੈ ਹਿਰਦੈ ਸਭ ਧਰਮ
1: ਸੰਤ ਜਨਾ ਸੁਨੇ ਸ਼ੁਭ ਬਚਨ
0: ਸਰਬ ਵਿਆਪੀ ਰਾਮ ਸੰਗ ਰਚਨ
1: ਜਿਨ ਜਾਤਾ ਤਿਸ ਕੀ ਇਹ ਰਹਿਤ
0: ਸਤ ਬਚਨ ਸਾਧੂ ਸਭ ਕਹਿਤ
1: ਜੋ ਜੋ ਹੋਏ ਸੋਈ ਸੁਖ ਮਾਨੈ
0: ਕਰਨ ਕਰਾਵਨ ਹਾਰ ਪ੍ਰਭ ਜਾਨੈ
1: ਅੰਤਰ ਬਸੇ ਬਾਹਰ ਪੀਓ ਹੀ
0: ਨਾਨਕ ਦਰਸ਼ਨ ਦੇਖ ਸਭ ਮੋਹੀ
1: ਆਪ ਸਤ ਕੀ ਆ ਸਭ ਸਤ
0: ਜਿਸ ਪ੍ਰਭ ਤੇ ਸਗਲੀ ਉਤਪਤ
1: ਇਸ ਭਾਵੈ ਤਾਂ ਕਰੇ ਵਿਸਾਰ
0: ਇਸ ਭਾਵੈ ਤਾਂ ਏਕੰਕਾਰ
1: ਅਨਕ ਕਲਾ ਲਖੀ ਨਹਿ ਜਾਏ
0: ਜਿਸ ਭਾਵੈ ਤਿਸ ਲਏ ਮਿਲਾਏ
1: ਕਵਨ ਨਿਕਟ ਕਵਨ ਕਹੀਐ ਦੂਰ
0: ਆਪੇ ਆਪ ਆਪ ਭਰਪੂਰ
1: ਅੰਤਰਗਤ ਜਿਸ ਆਪ ਜਨਾਏ
0: ਨਾਨਕ ਤਿਸ ਜਨ ਆਪ ਬੁਝਾਏ
1: ਸਰਬ ਭੂਤ ਆਪ ਵਰਤਾਰਾ
0: ਸਰਬ ਨੈਣ ਆਪ ਖਨਹਾਰਾ
1: ਸਗਲ ਸਮਗਰੀ ਜਾਂ ਕਾ ਤਨਾ
0: ਆਪਣ ਜਸ ਆਪ ਹੀ ਸੁਣਾ
1: ਆਵਨ ਜਾਨਿਕ ਖੇਲ ਬਨਾਇਆ
0: ਆਗਿਆਕਾਰੀ ਕਿੰਨੀ ਮਾਇਆ
1: ਸਭ ਕੈ ਮਤ ਅਲਿਪਤ ਹੋ ਰਹੇ
0: ਜੋ ਕਿਛ ਕਹਿਣਾ ਸੋ ਆਪੇ ਕਹੇ
1: ਆਗਿਆ ਆਵੈ ਆਗਿਆ ਜਾਈ
0: ਨਾਨਕ ਜਾਪਾ ਵੈ ਤਾਂ ਲਈ ਸਮਾਈ
1: ਇਸ ਤੇ ਹੋਈ ਸੁਨਾ ਹੀ ਬੁਰਾ
0: ਉਰੇ ਕਹੋ ਕਿਨੈ ਕਛ ਕਰਾ
1: ਆਪ ਭਲਾ ਕਰਤੂਤ ਆਤਨੀ ਕੀ
0: ਆਪੇ ਜਾਣੇ ਆਪਣੇ ਜੀ ਕੀ
1: ਆਪ ਸਾਜ ਧਾਰੀ ਸਭ ਸਾਚ
0: ਬੋਤ ਬੋਤੇ ਆਪਣ ਸੰਗਰਾਚ
1: ਆਕੀ ਕਰਨਤ ਕਹੀ ਨਾ ਜਾਈ
0: ਦੂਸਰ ਹੋਏ ਤਾਂ ਸੋਜੀ ਪਾਏ
1: ਇਸ ਕਾ ਕੀ ਆ ਸਭ ਪ੍ਰਵਾਨ
0: ਗੁਰ ਪ੍ਰਸਾਦ ਨਾਨਕ ਇਹੋ ਜਾਣ
1: ਜੋ ਜਾਣੈ ਤੇ ਸਦਾ ਸੋਹੇ
0: ਆਪ ਮਲਾਏ ਲਏ ਪ੍ਰਭ ਸੋਏ
1: ਉਹ ਧਨਵੰਤ ਕੁਲਵੰਤ ਪਤਵੰਤ
0: ਜੀਵਨ ਮੁਕਤ ਜਿਸ ਹਿਰਦੈ ਭਗਵੰਤ
1: ਧਨ ਧਨ ਧਨ ਜਨ ਆਇਆ
0: ਜਿਸ ਪ੍ਰਸਾਦ ਸਭ ਜਗਤ ਤਰਾਇਆ
1: ਜਾਣਿਆ ਮਨ ਕਾ ਇਹ ਸੁਆਉ
0: ਜਨ ਕੇ ਸੰਗਤ ਆਵੈ ਨਾਮ
1: ਆਪ ਮੁਕਤ ਮੁਕਤ ਕਰੈ ਸੰਸਾਰ

0: ਰਾਸ਼ਟਰਪਤੀ
1: ਪੂਰੇ ਗੁਰ ਕਾ ਸੁਨ ਉਪਦੇਸ਼
0: ਵਾਹ ਬ੍ਰਹਮ ਨਿਕਟ ਕਰ ਪੇਖ
1: ਸਾ ਸਾ ਸਿਮਰ ਹੋ ਗੋਬਿੰਦ
0: ਮਨ ਤਰਕੀ ਉਤਰੈ ਚਿੰਦ
1: ਆਸ ਅਨਿਤ ਤਿਆਗ ਹੋ ਤਰੰਗ
0: ਸੰਤ ਜਨਾ ਕੇ ਤੁਰ ਮਨ ਮੰਗ
1: ਆਪ ਛੋੜ ਬੇਨਤੀ ਕਰੋ
0: ਸਾਧ ਸੰਗ ਅਗਨ ਸਾਗਰ ਤਰਹੋ
1: ਹਰ ਧਨ ਕੇ ਭਰ ਲੇ ਹੋ ਭੰਡਾਰ
0: ਨਾਨਕ ਗੁਰਪੂਰੇ ਨਮਸਕਾਰ
1: ਖੇਮ ਕੁਸਲ ਸਹਿਜ ਆਨੰਦ
0: ਸਾਧ ਸੰਗ ਪਰ ਪਰਮਾਨੰਦ
1: ਨਰਕ ਨਿਵਾਰ ਉਧਾਰੋ ਜੀਓ
0: ਗੁਣ ਗੋਬਿੰਦ ਅੰਮ੍ਰਿਤ ਰਸ ਪੀਓ
1: ਚਿਤ ਚਿਤਵ ਹੋ ਨਾਰਾਇਣ ਏਕ
0: ਏਕ ਰੂਪ ਜਾ ਕੇ ਰੰਗਿਆ ਨੇਕ
1: ਗੋਪਾਲ ਦਮੋਦਰ ਦੀਨ ਦਯਾਲ
0: ਦੁਖ ਭੰਜਨ ਪੂਰਨ ਕਿਰਪਾਲ
1: ਸਿਮਰ ਸਿਮਰ ਨਾਮ ਬਾਰੰਬਾਰ
0: ਨਾਨਕ ਜੀ ਕਾ ਇਹ ਆਧਾਰ
1: ਉੱਤਮ ਸਲੋਕ ਸਾਧ ਕੇ ਬਚਨ
0: ਅਮਲੀਕ ਲਾਲ ਇਹ ਰਤਨ
1: ਸੁਨਤ ਕਮਾਪਤ ਹੋਤ ਉਧਾਰ
0: ਆਪ ਤਰੈ ਲੋਕੈ ਨਿਸਤਾਰ
1: ਸਫਲ ਜੀਵਨ ਸਫਲਤਾ ਕਾ ਸੰਗ
0: ਜਾਕੇ ਮਨ ਲਾਗਾ ਹਰ ਰੰਗ
1: ਜੈ ਜੈ ਸ਼ਬਦ ਅਨਾਹਤ ਵਾਜੈ
0: ਸੁਨ ਸੁਨ ਅਨੰਤ ਕਰੇ ਪ੍ਰਭ ਗਾਜੈ
1: ਰਟੇ ਗੋਪਾਲ ਮਹਾਂਤ ਕਹਿ ਮਾਥੇ
0: ਨਾਨਕ ਉਦਰੇ ਤਿਨ ਕੈ ਸਾਥੇ
1: ਸਰਨ ਜੋਗ ਸੁਨ ਸਰਨੀ ਆਏ
0: ਕਰ ਕਿਰਪਾ ਪ੍ਰਭ ਆਪ ਮਿਲਾਏ
1: ਮਿਟ ਗਏ ਵੈਰ ਭਏ ਸਭ ਰੀਨ
0: ਅੰਮ੍ਰਿਤ ਨਾਮ ਸਾਧ ਸੰਗ ਲੈਣ
1: ਸੁਪਰ ਸਨ ਭਏ ਗੁਰਦੇਵ
0: ਪੂਰਨ ਹੋਈ ਸੇਵਕ ਕੀ ਸੇਵ
1: ਕਾਲ ਜੰਜਾਲ ਵਿਕਾਰ ਤੇ ਰਹਤੇ
0: ਰਾਮ ਨਾਮ ਸੁਨ ਰਸਨਾ ਕਹਤੇ
1: ਕਰ ਪ੍ਰਸਾਦ ਦਇਆ ਪ੍ਰਭ ਧਾਰੀ
0: ਨਾਨਕ ਨਿਭੀ ਖੇਪ ਹਮਾਰੀ
1: ਪ੍ਰਾਪਤੀ ਉਸਤਤ ਕਰੋ ਸੰਤ ਮੀਤ
0: ਸਾਵਧਾਨ ਏਕਾਗਰ ਚੀਤ
1: ਸੁਖ ਮਨੀ ਸਹਿਜ ਗੋਬਿੰਦ ਗੁਣ ਨਾਮ
0: ਜਿਸ ਮਨ ਬਸੇ ਸਹੋਤ ਨਿਧਾਨ
1: ਸਭ ਇੱਛਾ ਤਾਂ ਕੀ ਪੂਰਨ ਹੋਏ
0: ਵਰਦਾਨ ਪੁਰਖ ਪ੍ਰਗਟ ਸਭ ਲੋਏ
1: ਸਭ ਤੇ ਊਚ ਪਾਏ ਅਸਥਾਨ
0: ਲਹਰ ਨ ਹੋਵੇ ਆਵਨ ਜਾਨ
1: ਹਰ ਧਨ ਖਾਟ ਚਲੇ ਜਨ ਸੋਏ
0: ਨਾਨਕ ਜਿਸੈ ਪ੍ਰਾਪਤ ਹੋਏ
1: ਖੇਮ ਸ਼ਾਂਤ ਰਿਦ ਨਵ ਨਿਧ
0: ਬੁੱਧ ਗਿਆਨ ਸਰਬ ਤਹ ਸਿੱਧ
1: ਵਿਦਿਆ ਤਪ ਜੋਗ ਪ੍ਰਭ ਧਿਆਨ
0: ਗਿਆਨ ਸ੍ਰੇਸ਼ਟੀ ਉੱਤਮ ਇਸ਼ਨਾਨ
1: ਚਾਰ ਪਦਾਰਥ ਕਮਲ ਪ੍ਰਕਾਸ਼
0: ਸਭ ਕੈ ਮੱਤ ਸਗਲ ਤੇ ਉਦਾਸ
1: ਸੁੰਦਰ ਚਤੁਰ ਤਤ ਕਾ ਬੀਤਾ
0: ਸਮਦਰਸ਼ੀ ਏਕ ਦ੍ਰਿਸ਼ਟੇਤਾ
1: ਇਹ ਫਲ ਤਿਸ ਜਨ ਕੈ ਮੁਖ ਭਨੇ
0: ਗੁਰੂ ਨਾਨਕ ਨਾਮ ਬਚਨ ਮਨ ਸੁਣੇ
1: ਇਹੋ ਨਿਧਾਨ ਜਪੈ ਮਨ ਕੋਈ
0: ਸਭ ਜੁਗ ਮਹਿਤਾ ਕੀ ਗਤ ਹੋਏ
1: ਗੁਣ ਗੋਬਿੰਦ ਨਾਮ ਧੁਨ ਬਾਣੀ
0: ਸਮਰਤ ਸ਼ਾਸਤਰ ਵੇਦ ਵਖਾਣੀ
1: ਸਗਲ ਮਤਾਂਤ ਕੇਵਲ ਹਰ ਨਾਮ
0: ਗੋਬਿੰਦ ਭਗਤ ਕੈ ਮਨ ਬਸਰਾਮ
1: ਕੋਟ ਅਪਰਾਧ ਸਾਧ ਸੰਗ ਮਿਟੈ
0: ਸੰਤ ਕਿਰਪਾ ਤੇ ਜਮ ਤੇ ਛੁਟੈ
1: ਜਾਂ ਕੈ ਮਸਤਕ ਕਰਮ ਪ੍ਰਭ ਆਏ
0: ਸਾਧ ਸਰਣ ਨਾਨਕ ਤੇ ਆਏ
1: ਜਿਸ ਮਨ ਬਸੈ ਸੁਨੈ ਲਾਈ ਪ੍ਰੀਤ
0: ਜਿਸ ਜਨ ਆਵੇ ਹਰ ਪ੍ਰਭ ਚੀਤ
1: ਜਨਮ ਮਰਨਤਾ ਕਾ ਦੁਖ ਨਿਵਾਰੈ
0: ਦੁਰਲਭ ਦੇ ਤਤਕਾਲ ਉਧਾਰੈ
1: ਨਿਰਮਲ ਸੋਭਾ ਅੰਮ੍ਰਿਤ ਤਾਂ ਕੀ ਬਾਨੀ
0: ਏਕ ਨਾਮ ਮਨ ਮਾਹੇ ਸਮਾਨੀ
1: ਦੁਖ ਰੋਗ ਬਿਨ ਸੇ ਭੈ ਭਰਮ
0: ਸਾਧ ਨਾਮ ਨਿਰਮਲਤਾ ਕੇ ਕਰਮ
1: ਸਭ ਤੇ ਊਚ ਤਾਂ ਕੀ ਸੋਭਾ ਬਨੀ
0: ਨਾਨਕ ਇਹ ਗੁਣ ਨਾਮ ਸੁਖਮਨੀ
1: ਸਭ

0: You're listening to KRPI 1550 Radio, Ferndale, Washington. You're listening to KRPI 1550 Radio, Ferndale, Washington.
1: ਦੁਨੀਆ ਦੀ ਸਭ ਤੋਂ ਵੱਡੀ ਅਕਲ ਚਾਹੀਦੀ ਹੈ ਪ੍ਰਭੂ ਨੂੰ ਸਮਝਣ ਲਈ, ਗੁਰੂ ਨੂੰ ਸਮਝਣ ਲਈ। ਇਸ ਚੱਕਰ 'ਚ ਨਾ ਪੈਣਾ, ਮੰਦਿਰ ਵਿੱਚ ਭੀੜ ਹੈ, ਗੁਰਦੁਆਰੇ ਵਿੱਚ ਭੀੜ ਹੈ, ਮਸਜਿਦਾਂ ਵਿੱਚ ਭੀੜ ਹੈ, ਬੜਾ ਧਾਰਮਿਕ ਜਗਤ ਹੈ, ਗੁਸਤਾਖੀ ਮਾਫ, ਧਾਰਮਿਕ ਜਗਤ ਹੈ, ਧਰਮ ਦੀ ਸਮਝ ਰੱਖੇ ਬਿਨਾਂ, ਧਰਮ ਦੇ ਬੋਧ ਤੋਂ ਬਿਨਾਂ ਧਾਰਮਿਕ ਇਕੱਠ, ਧਰਮ ਦੀ ਸਮਝ ਤੋਂ ਬਿਨਾਂ ਧਾਰਮਿਕ ਇਕੱਠ, ਸਮਝ ਤੋਂ ਬਿਨਾਂ, ਬੋਧ ਤੋਂ ਬਿਨਾਂ ਹੈ ਧਾਰਮਿਕ ਇਕੱਠ, ਧਰਮ ਦੀ ਸਮਝ ਕੋਈ ਨਹੀਂ। ਜੈਸੇ ਕੋਈ ਸਮਾਜਿਕ ਇਕੱਠ ਹੋਵੇ ਅਤੇ ਸਮਾਜ ਦੀ ਸਮਝ ਹੀ ਨਾ ਹੋਵੇ, ਮਾਂ ਹੈ, ਪਿਤਾ ਹੈ, ਕਿ ਚਾਚਾ ਹੈ, ਤਾਇਆ ਹੈ, ਪੁੱਤਰ ਹੈ, ਭੈਣ ਹੈ, ਭਰਾ ਹੈ, ਇਹ ਮਾਮੇ ਨੇ, ਮਾਸੀਆਂ ਨੇ, ਇਸ ਦੀ ਸਮਝ ਹੀ ਨਾ ਹੋਵੇ। ਬਹੁਤ ਵੱਡਾ ਸਮਾਜ ਦਾ ਇਕੱਠ ਹੋਵੇ ਅਤੇ ਸਮਾਜ ਦੀ ਸਮਝ ਨਾ ਹੋਵੇ, ਉਹ ਇਕੱਠ ਸਾਰੇ ਦਾ ਸਾਰਾ ਬੇਮੈਨ ਹੈ। ਬੜਾ ਭਾਰੀ ਧਾਰਮਿਕ ਇਕੱਠ ਹੋਵੇ ਮੰਦਿਰ, ਮਸਜਿਦ, ਗੁਰਦੁਆਰੇ 'ਚ, ਧਰਮ ਦੀ ਸਮਝ ਨਾ ਹੋਵੇ, ਧਰਮ ਦਾ ਬੋਧ ਨਾ ਹੋਵੇ। ਔਰ ਇਹ ਗੱਲ ਕਬੂਲ ਕਰ ਲੈਣੀ ਚਾਹੀਦੀ ਹੈ, ਜ਼ਮੀਨ ਦੇ ਜਿਤਨੇ ਧਾਰਮਿਕ ਮੰਦਿਰ ਨੇ, ਇਤਨੇ ਵੀ ਧਾਰਮਿਕ ਮਨੁੱਖ ਨਹੀਂ ਨੇ, ਨਹੀਂ ਨੇ। ਜਿਤਨੀਆਂ ਮਸਜਿਦਾਂ ਨੇ, ਜਿਤਨੇ ਮੰਦਿਰ ਨੇ, ਜਿਤਨੇ ਗੁਰਦੁਆਰੇ ਨੇ, ਜਿਤਨੇ ਜੈਨ ਮੰਦਿਰ ਨੇ, ਜਿਤਨੇ ਬੌਧ ਮੱਠ ਨੇ, ਜਿਤਨੇ ਸਨਾਤਨ ਮੰਦਿਰ ਨੇ, ਜਿਤਨੇ ਚਰਚ ਨੇ, ਜਿਤਨੇ ਸਿਨਾਗੋਗ ਨੇ, ਇੰਨੇ ਧਾਰਮਿਕ ਮੰਦਿਰ, ਔਰ ਹਰ ਸ਼ਹਿਰ ਦੇ ਸੈਂਕੜੇ ਧਾਰਮਿਕ ਮੰਦਿਰ, ਹਰ ਸ਼ਹਿਰ ਦੇ 'ਚ ਕੋਈ ਧਾਰਮਿਕ ਮਨੁੱਖ ਨਹੀਂ ਆਉਂਦਾ, ਨਹੀਂ ਆਉਂਦਾ। ਚੰਦਨ ਤਰਨਾ ਬਨ ਬਨ ਸਾਧਨਾ ਪੁਰ ਪੁਰ ਮਾਂ ਹੈ, ਹੁੰਦਾ ਤਾਂ ਹੈ ਚੰਦਨ ਦਾ ਬੂਟਾ, ਪਰ ਹਰ ਜਗ੍ਹਾ ਨਹੀਂ ਆਉਂਦਾ, ਹਰ ਜੰਗਲ ਦੇ 'ਚ ਨਹੀਂ ਆਉਂਦਾ। ਹੁੰਦਾ ਤਾਂ ਹੈ ਕੇਸਰ, ਪਰ ਹਰ ਜਗ੍ਹਾ ਨਹੀਂ ਆਉਂਦਾ। ਸਾਰੀ ਦੁਨੀਆ ਦੇ 'ਚ ਕੇਸਰ ਸਪੇਨ ਦੇ 'ਚ ਆਉਂਦਾ, ਕਸ਼ਮੀਰ ਦੇ 'ਚ ਆਉਂਦਾ, ਇੱਕ ਅੱਧ ਮੁਲਕ ਹੋਰ, ਬਾਕੀ ਕਿਧਰੇ ਨਹੀਂ ਆਉਂਦਾ। ਬੜਾ ਬੋ ਕੇ ਵੇਖਿਆ ਗਿਆ, ਨਹੀਂ ਆਉਂਦਾ। ਇੱਧਰ ਹਿਮਾਚਲ ਦੇ 'ਚ ਵੀ ਬੋ ਕੇ ਦੇਖਿਆ ਗਿਆ, ਨਹੀਂ ਹੋਇਆ। ਕਸ਼ਮੀਰ ਦੇ ਬਾਕੀ ਇਲਾਕੇ 'ਚ ਵੀ ਬੋ ਕੇ ਦੇਖਿਆ ਗਿਆ, ਨਹੀਂ ਹੋਇਆ। ਬੀਜ ਕੇ ਦੇਖਿਆ ਗਿਆ, ਨਹੀਂ ਹੋਇਆ। ਸਿਰਫ ਇੱਕ ਛੋਟਾ ਜਿਹਾ ਖਿੱਤਾ ਹਾਈਵੇ ਦੇ ਉੱਤੇ, ਕਸ਼ਮੀਰ ਨੂੰ ਜਿਹੜੀ ਸੜਕ ਜਾਂਦੀ ਹੈ, ਉਹਦੇ ਉੱਤੇ ਇੱਕ ਕਸਬਾ ਪੈਂਦਾ ਪੰਪੋਸ਼, ਉੱਥੇ ਆਉਂਦਾ, ਔਰ ਕਿਧਰੇ ਵੀ ਨਹੀਂ ਆਉਂਦਾ। ਹੁੰਦੇ ਤਾਂ ਨੇ ਸੰਤ, ਹੁੰਦੇ ਤਾਂ ਨੇ ਧਾਰਮਿਕ ਮਨੁੱਖ, ਗੁਸਤਾਖੀ ਮਾਫ ਹਰ ਸ਼ਹਿਰ ਦੇ 'ਚ ਨਹੀਂ ਆਉਂਦੇ। ਹੁੰਦਾ ਤਾਂ ਹੈ ਕੇਸਰ, ਹਰ ਜਗ੍ਹਾ ਨਹੀਂ ਆਉਂਦਾ। ਹੁੰਦਾ ਤਾਂ ਹੈ ਚੰਦਨ, ਹਰ ਜਗ੍ਹਾ ਨਹੀਂ ਆਉਂਦਾ। ਹੁੰਦੇ ਤਾਂ ਨੇ ਹੀਰੇ, ਪਰ ਹਰ ਪਹਾੜ ਦੀ ਗੋਦ ਦੇ 'ਚ ਨਹੀਂ ਆਉਂਦੇ, ਨਹੀਂ ਆਉਂਦੇ। ਹੁੰਦੇ ਤਾਂ ਨੇ ਸੰਤ, ਹਰ ਸ਼ਹਿਰ ਦੇ 'ਚ ਨਹੀਂ ਆਉਂਦੇ। ਹਰ ਸ਼ਹਿਰ ਦੇ 'ਚ ਇੰਜੀਨੀਅਰ ਹੁੰਦੇ ਨੇ, ਡਾਕਟਰ ਹੁੰਦੇ ਨੇ, ਲੋਇਰ ਹੁੰਦੇ ਨੇ, ਸਾਇੰਟਿਸਟ ਹੁੰਦੇ ਨੇ, ਹਰ ਸ਼ਹਿਰ ਦੇ 'ਚ ਧਨਵਾਨ ਹੁੰਦੇ ਨੇ, ਕਾਰੋਬਾਰੀ ਹੁੰਦੇ ਨੇ, ਵਪਾਰੀ ਹੁੰਦੇ ਨੇ, ਹਰ ਸ਼ਹਿਰ ਦੇ 'ਚ ਦਾਰਸ਼ਨਿਕ, ਫਿਲੋਸਫਰ, ਰਾਜਨੈਤਿਕ ਹੁੰਦੇ ਨੇ, ਹਰ ਸ਼ਹਿਰ ਦੇ 'ਚ ਸੰਤ ਨਹੀਂ ਆਉਂਦਾ, ਭਗਤ ਨਹੀਂ ਆਉਂਦਾ। ਹਰ ਸ਼ਹਿਰ ਦੇ 'ਚ ਰੱਬ ਨਾਲ ਜੁੜੀ ਹੋਈ ਆਤਮਾ ਨਹੀਂ ਆਉਂਦੀ। ਮੈਨੂੰ ਇੱਕ ਦਫ਼ਾ ਫਿਰ ਕਹਿਣ ਦੇਣਾ, ਹਰ ਸ਼ਹਿਰ ਦੇ 'ਚ ਇੰਜੀਨੀਅਰ ਹੁੰਦੇ ਨੇ, ਡਾਕਟਰ ਹੁੰਦੇ ਨੇ, ਲੋਇਰ ਹੁੰਦੇ ਨੇ, ਦਾਰਸ਼ਨਿਕ ਫਿਲਾਸਫਰ ਹੁੰਦੇ ਨੇ, ਹਰ ਸ਼ਹਿਰ ਦੇ 'ਚ ਕਲਾਕਾਰ ਹੁੰਦੇ ਨੇ, ਹਰ ਸ਼ਹਿਰ ਦੇ 'ਚ ਰਾਜਨੈਤਿਕ ਹੁੰਦੇ ਨੇ, ਵਪਾਰੀ ਹੁੰਦੇ ਨੇ, ਚੋਟੀ ਦੇ ਧਨਵਾਨ ਹੁੰਦੇ ਨੇ, ਹਰ ਸ਼ਹਿਰ ਦੇ 'ਚ ਰੱਬ ਨਾਲ ਜੁੜੀ ਹੋਈ ਆਤਮਾ ਨਹੀਂ ਆਉਂਦੀ। ਚੰਦਨ ਤਰਨਾ ਬਨ ਬਨ ਸਾਧਨਾ ਪੁਰ ਪੁਰ ਮਾਏ, ਇੱਕ ਚੋਟੀ ਦਾ ਵਪਾਰੀ ਬਣਨਾ ਇਤਨਾ ਔਖਾ ਨਹੀਂ ਜਿਤਨਾ ਬ੍ਰਹਮ ਗਿਆਨੀ ਬਣਨਾ ਔਖਾ। ਇੱਕ ਛੋਟੀ ਦਾ ਇੰਜੀਨੀਅਰ ਡਾਕਟਰ ਬਣ ਜਾਣਾ, ਸਾਇੰਟਿਸਟ ਬਣ ਜਾਣਾ ਇਤਨੀ ਵੱਡੀ ਗੱਲ ਨਹੀਂ, ਇਤਨੀ ਅਕਲ ਦੀ ਗੱਲ ਵੀ ਨਹੀਂ ਜਿਤਨੀ ਅਕਲ ਦੀ ਗੱਲ ਚਾਹੀਦੀ ਹੈ ਧਰਮ ਨੂੰ ਸਮਝਣ ਵਾਸਤੇ। ਬੜੀ ਮੁਸ਼ਕਤ ਹੈ ਮਾਨਸਿਕ, ਬੜੀ ਮਿਹਨਤ ਹੈ ਮਾਨਸਿਕ, ਜਿੰਨੀ ਨਾਮ ਦਿਆਇਆ ਗਏ ਮੁਸ਼ਕਤ ਗਾਲ, ਬੜੀ ਗਾਲ ਨਾ ਹੈ, ਬੜੀ ਮਿਹਨਤ ਹੈ। ਤੋ ਖੈਰ ਧਾਰਮਿਕ ਇਕੱਠ ਹੋਣਗੇ, ਕੋਈ ਧਰਮ ਦੀ ਸਮਝ ਰੱਖਦਾ ਹੋਵੇ, ਐਸਾ ਸਿਲਸਿਲਾ ਬਹੁਤ ਘੱਟ ਆਉਂਦਾ, ਬਹੁਤ ਘੱਟ ਆਉਂਦਾ। ਤੋ ਮੁਖਤਸਰ ਮੈਂ ਅਰਜ਼ ਕਰਾਂ, ਧਾਰਮਿਕ ਜਗਤ ਵਿੱਚ ਬਸ ਦੋ ਦੀ ਸਮਝ ਚਾਹੀਦੀ ਹੈ, ਪ੍ਰਭੂ ਦੀ ਅਤੇ ਗੁਰੂ ਦੀ। ਅਤੇ ਜੇ ਪ੍ਰਭੂ ਦੀ ਸਮਝ ਨਹੀਂ ਅਤੇ ਗੁਰੂ ਦੀ ਸਮਝ ਵੀ ਨਹੀਂ, ਫਿਰ ਇਕੱਠ ਹੋਵੇ 1,00,000 ਬੰਦਿਆਂ ਦਾ, ਕਿਸ ਤਰ੍ਹਾਂ ਆਖੋਗੇ ਧਾਰਮਿਕ ਇਕੱਠ ਹੈ? ਹੁਣ ਮੈਨੂੰ ਤੁਹਾਡੇ ਬਰਦਾਸ਼ਤ ਦੇ ਮਾਦੇ ਦਾ ਤਾਂ ਪਤਾ ਨਹੀਂ, ਪਰ ਕੰਠ ਤੱਕ ਗੱਲ ਆ ਗਈ ਹੈ, ਮੈਂ ਕਹਿਣ ਲੱਗਾ। ਬਹੁਤ ਸਾਰੀ ਮਸਜਿਦਾਂ ਦਾ ਇਕੱਠ ਧਾਰਮਿਕ ਨਹੀਂ ਆਉਂਦਾ, ਬਹੁਤ ਸਾਰੇ ਮੰਦਰਾਂ ਦਾ ਇਕੱਠ ਧਾਰਮਿਕ ਨਹੀਂ ਆਉਂਦਾ, ਬਹੁਤ ਸਾਰੇ ਗੁਰਦੁਆਰਿਆਂ ਦਾ ਇਕੱਠ ਧਾਰਮਿਕ ਨਹੀਂ ਆਉਂਦਾ। ਹੁਣ ਹੋਰ ਵੀ ਮੈਨੂੰ ਕਹਿਣ ਦੇਣਾ, ਬਹੁਤ ਸਾਰੇ ਧਾਰਮਿਕ ਕਰਮ ਨਹੀਂ ਆਉਂਦੇ, ਬਹੁਤ ਸਾਰੀਆਂ ਧਾਰਮਿਕ ਕਿਰਿਆਵਾਂ ਦਿਖਾਈ ਦੇ ਰਹੀਆਂ ਨੇ, ਧਾਰਮਿਕ ਕਿਰਿਆ ਧਾਰਮਿਕ ਨਹੀਂ ਹੈ। ਕਾਰਨ ਜਦ ਪ੍ਰਭੂ ਦੀ ਸਮਝ ਨਹੀਂ ਅਤੇ ਗੁਰੂ ਦੀ ਸਮਝ ਨਹੀਂ, ਤਾਂ ਫਿਰ ਕਿਸ ਤਰ੍ਹਾਂ ਧਾਰਮਿਕ ਕਰਮ ਹੋਵੇਗਾ? ਪ੍ਰਭੂ ਨੂੰ ਕਹਿੰਦੇ ਨੇ ਉਹ ਘਰ ਹੈ, ਘਰ ਹੈ। ਗੁਰੂ ਨੂੰ ਕਹਿੰਦੇ ਨੇ ਉਹ ਦਰ ਹੈ, ਅਤੇ ਗੁਰਬਾਣੀ ਕਹਿੰਦੀ ਹੈ ਦਰ ਘਰ ਕੀ ਸੋ ਜੀ ਨਾ, ਬੜੀ ਕੀਮਤੀ ਪੰਕਤੀ ਹੈ, ਨਾ ਦਰ ਦਾ ਪਤਾ ਨਾ ਘਰ ਦਾ ਪਤਾ। ਸਤਿਗੁਰ ਇਹ ਸਵਾਲੀਆ ਫਿਕਰਾ ਵੀ ਉਚਾਰਨ ਕਰਦੇ ਨੇ, ਸੋ ਦਰ ਕਿਹਾ ਸੋ ਘਰ ਕਿਹਾ ਜਿਤ ਬੈ ਸਰਬ ਸੰਭਾਲੇ। ਜ਼ਿੰਦਗੀ ਐਵੇਂ ਕਰਮ ਕਾਂਡ ਦੇ ਚ ਨਾ ਲੰਘ ਜਾਏ, ਕੁਛ ਉੱਦਮ ਕਰੋ, ਉਪਰਾਲੇ ਕਰੋ। ਅਸੀਂ ਅਰਦਾਸ ਦੇ ਚ ਸ਼ਬਦ ਜੋੜੇ ਹੋਏ ਨੇ, ਸਹੀ ਸੰਤ ਗੁਰਮੁਖ ਪਿਆਰੇ ਮੇਲ, ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤੇ, ਤੇਰੇ ਜਿਨ੍ਹਾਂ ਮਿਲਿਆ ਤੇਰੀ ਯਾਦ ਚੱਲ ਪਏ, ਜਿਨ੍ਹਾਂ ਦੇ ਸੰਦਣਿਆ ਮੇਰੀ ਦੁਰਮਤ ਵੰਜੇ, ਮਿੱਤਰ ਅਸਾਜੜੇ ਸੇ। ਮੁਖਤਸਰ ਮੈਂ ਅਰਜ਼ ਕਰਾਂ, ਧਾਰਮਿਕ ਮੰਦਰ ਬਣਾ ਲੈਣਾ ਸੇਵਾ ਹੈ, ਸੇਵਾ ਨਾਲ ਬਣਦੇ ਨੇ ਮੰਦਰ, ਗੁਰਦੁਆਰੇ, ਮਸਜਿਦਾਂ। ਦਾਨ ਨਾਲ, ਦਾਨ ਸੇਵਾ ਹੈ, ਮਿਹਨਤ ਨਾਲ ਧਨ ਕਮਾਇਆ, ਧਨ ਦਾਨ ਦੇ ਦਿੱਤਾ, ਸੇਵਾ ਹੈ। ਦਾਨ ਸਿਮਰਨ ਨਹੀਂ ਹੈ, ਔਰ ਦਾਨ ਨਾਲ ਕੋਈ ਮਨ ਨਿਰਮਲ ਨਹੀਂ ਆਉਂਦਾ। ਅਗਰ ਸਿਮਰਨ ਨਾ ਹੋਵੇ ਤਾਂ ਦਾਨੀ ਮਹਾਂ ਹੰਕਾਰੀ ਆਉਂਦਾ, ਦਾਨੀ ਮਹਾਂ ਬੇਈਮਾਨ ਆਉਂਦਾ, ਗੁਸਤਾਖੀ ਮਾਂ ਹੈ, ਬਹੁਤ ਵੱਡਾ ਦਾਨੀ ਪਰ ਬਹੁਤ ਵੱਡਾ ਬੇਈਮਾਨ ਹੈ। ਬੇਈਮਾਨੀ ਕਰਕੇ ਧਨ ਕਮਾਇਆ, ਦਾਨੀ ਬਣਿਆ ਹੋਇਆ। ਸਤੀ ਪਾਪ ਕਰ ਸਤ ਕਮਾਏ, ਬੜੀ ਕੀਮਤੀ ਪੰਕਤੀ ਹੈ। ਸਤੀ ਪਤਾ ਕਿਸ ਨੂੰ ਕਹਿੰਦੇ ਨੇ? ਦਾਨੀ ਨੂੰ। ਸਤ ਕਮਾਏ, ਸਤੀ ਪਾਪ ਕਰ ਸਤ ਕਮਾਏ, ਦਾਨੀ ਪਾਪ ਕਰਕੇ ਧਨ ਇਕੱਠਾ ਕਰਦਾ ਹੈ, ਫਿਰ ਦਾਨ ਦਿੰਦਾ, ਕਹਿੰਦਾ ਮੈਂ ਧਾਰਮਿਕ ਕਰਮ ਕੀਤਾ, ਹੱਦ ਹੋ ਗਈ, ਜਿਹੜਾ ਤੂੰ ਕਮਾਇਆ ਹੀ ਪਾਪ ਨਾਲ, ਉਹ ਦਿੱਤਾ ਹੋਇਆ ਪੁੰਨ ਕਿਸ ਤਰ੍ਹਾਂ ਹੋ ਗਿਆ, ਕਿਵੇਂ ਹੋ ਗਿਆ? ਗੁਰਬਾਣੀ ਬਹੁਤ ਗਹਿਰਾਈ ਜਾਂਦੀ, ਇਤਨਾ ਨਾ ਸਮਝ ਲੈਣਾ। ਮੈਨੂੰ ਕਈ ਮਿਲ ਪੈਂਦੇ ਨੇ, ਗਿਆਨੀ ਜੀ ਅੱਜ ਅਸੀਂ 4 ਸੁਖਮਨੀ ਸਾਹਿਬ ਦੇ ਪਾਠ ਕੀਤੇ ਨੇ, ਮੈਂ ਕਿਹਾ ਤੇਰੇ ਚਿਹਰੇ ਦੇ ਉੱਤੇ ਤਾਂ ਇੱਕ ਪੰਕਤੀ ਦੀ ਝਲਕ ਵੀ ਨਹੀਂ ਮਿਲਦੀ, ਤੇਰੇ ਵਿਵਹਾਰ ਦੇ ਵਿੱਚ ਤਾਂ ਇੱਕ ਪੰਕਤੀ ਦੀ ਝਲਕ ਵੀ ਨਹੀਂ ਮਿਲਦੀ। ਕੀ ਹੋਇਆ ਤੂੰ 4 ਸੁਖਮਨੀ ਸਾਹਿਬ ਦੇ ਪਾਠ ਕਰ ਲੈ? ਦਾਨ ਸੇਵਾ ਹੈ। ਦੋ ਦਾਨੀ ਲੜ ਪੈਂਦੇ ਨੇ, ਦਾਨ ਦੇ ਨਾਲ ਹੰਕਾਰ ਜਾਂਦਾ, ਨਹੀਂ ਕਈ ਦਫ਼ਾ ਵੱਧ ਜਾਂਦਾ, ਬੜਾ ਭਿਅੰਕਰ ਵੱਧ ਜਾਂਦਾ। ਕੁਛ ਗੱਲਾਂ ਸਾਹਮਣੇ ਆਈਆਂ ਨੇ, ਮੈਂ ਨਹੀਂ ਕਹਿ ਰਿਹਾ, ਇਸ ਵਾਸਤੇ ਸੰਕੋਚ ਕਰਕੇ ਵਾਪਸ ਪਿਆ ਕਰਦਾ। ਸਤੀ ਪਾਪ ਕਰ ਸਤ ਕਮਾਏ। ਬਹੁਤ ਵੱਡਾ ਦਾਨੀ ਹੈ, ਜ਼ਰੂਰ ਬਹੁਤ ਵੱਡਾ ਬੇਈਮਾਨ ਹੋਵੇਗਾ, ਕਿਉਂਕਿ ਪਾਪਾਂ ਬਾਜੋਂ ਹੋਵੇ ਨਾ ਹੀ ਮੋਇਆ ਸਾਥ ਨਾ ਜਾਏ। ਬਹੁਤ ਵੱਡੇ ਪਾਪ ਨਾ ਕੀਤੇ ਜਾਣ ਤਾਂ ਇਤਨਾ ਧਨ ਇਕੱਠਾ ਹੀ ਨਹੀਂ ਆਉਂਦਾ। ਫਿਰ ਪਾਪ ਦਾ ਬੋਝ ਲਾਉਣ ਵਾਸਤੇ ਦਾਨ, ਮਹਾਰਾਜ ਕਹਿੰਦੇ ਨੇ ਕਿਸ ਤਰ੍ਹਾਂ ਹੋ ਸਕਦਾ, ਜਿਹੜਾ ਇਕੱਠਾ ਕੀਤਾ ਹੈ ਪਾਪ ਨਾਲ, ਪ੍ਰਾਪਤ ਕੀਤਾ ਹੈ ਪਾਪ ਨਾਲ, ਉਹਦੇ ਦੇਣ ਨਾਲ ਪੁੰਨ ਕਿਸ ਤਰ੍ਹਾਂ ਹੋ ਗਿਆ। ਸਤੀ ਪਾਪ ਕਰ ਸਤ ਕਮਾ। ਖੈਰ, ਧਾਰਮਿਕ ਇਕੱਠ, ਧਾਰਮਿਕ ਸੂਝ ਬੂਝ ਨੂੰ ਪੈਦਾ ਕਰਨ ਵਾਸਤੇ ਗੁਰੂ ਦੁਆਰੇ ਹੋਏ ਸੋਝੀ ਪਾਏ ਸੀ। ਇੱਥੇ ਆਪਾਂ ਆਇਆ ਸੂਝ ਅਤੇ ਸਮਝ ਲੈਣ ਵਾਸਤੇ। ਕਿਸ ਦੀ ਸਮਝ? ਘਰ ਦੀ ਸਮਝ, ਦਰ ਦੀ ਸਮਝ। ਦਰ ਘਰ ਕੀ ਸੋਝੀ ਨਾ ਹੈ, ਨਾ ਘਰ ਦਾ ਪਤਾ ਨਾ ਦਰ ਦਾ ਪਤਾ। ਹੁਣ ਹੋਰ ਵੀ ਮੈਂ ਅਰਜ਼ ਕਰਾਂ, ਘਰ ਦੇ ਵਿੱਚ ਪ੍ਰਵੇਸ਼ ਉਸਨੂੰ ਮਿਲਦਾ ਜਿਹੜਾ ਪਹਿਲੇ ਦਰ 'ਤੇ ਪਹੁੰਚੇ। ਪਹਿਲੇ ਦਰ 'ਤੇ ਪਹੁੰਚਣਾ ਹੁੰਦਾ, ਦਰਵਾਜ਼ਾ ਪਹਿਲੇ ਹੁੰਦਾ। ਘਰ ਬਾਅਦ ਦੇ ਸੋ ਦਰ ਕਿਹਾ, ਸੋ ਘਰ ਕਿਹਾ ਜਿਤ ਵਹਿ ਸਰਬ ਸੰਭਾਲੇ। ਇੱਕ ਹੋਰ ਵੀ ਅਰਜ਼ ਕਰਦੇ ਹਾਂ, ਪਰਮਾਤਮਾ ਨਿਰਾਕਾਰ ਹੈ, ਆਕਾਰ ਤੋਂ ਰਹਿਤ ਹੈ। ਇਹਨੂੰ ਬਿਆਨ ਕਰਕੇ ਮੈਂ ਅੱਗੇ ਚਲਾਂ। ਸਾਰਾ ਆਕਾਰ ਉਸ ਤੋਂ ਆਉਂਦਾ ਜਿਹਦਾ ਕੋਈ ਆਕਾਰ ਨਹੀਂ, ਸਾਰੇ ਰੂਪ ਉਸ ਤੋਂ ਆਉਂਦੇ ਨੇ ਜਿਹਦਾ ਕੋਈ ਰੂਪ ਨਹੀਂ, ਸਾਰੇ ਰੰਗ ਉਸ ਤੋਂ ਆਉਂਦੇ ਨੇ ਜਿਹਦਾ ਕੋਈ ਰੰਗ ਨਹੀਂ। ਚੱਕਰ ਚੈਨ ਅਰ ਬਨ ਜਾਤ ਅਰ ਪਾਤ ਨਹਿਨ ਜੈ, ਰੂਪ ਰੰਗ ਅਰ ਰੇਖ ਬੇਖ ਕੋ ਕਹਿ ਨਾ ਸਕਤ, ਅਰੂਪ ਹੈ ਅਨੂਪ ਹੈ। ਜਾਂ ਇੰਝ ਕਹਿ ਲਓ, ਸਾਰੇ ਮਜ਼ਹਬ ਵੀ ਉਸ ਤੋਂ ਆਉਂਦੇ ਨੇ ਜਿਹਦਾ ਕੋਈ ਮਜ਼ਹਬ ਨਹੀਂ ਹੈ। ਇਹ ਸ਼ਬਦ ਵੀ ਸੁਣ ਲਓ, ਮਹਾਰਾਜ ਗੁਰੂ ਗੋਬਿੰਦ ਸਿੰਘ ਜੀ ਦੇ, ਨਮਸਤੰ ਅਮਜਬੇ, ਨਮਸਕਾਰ ਹੈ ਪ੍ਰਭੂ ਤੈਨੂੰ, ਤੇਰਾ ਕੋਈ ਮਜ਼ਹਬ ਨਹੀਂ, ਕੋਈ ਮਜ਼ਹਬ ਨਹੀਂ। ਨਮਸਤੰ ਅਮਜਬੇ, ਨਮਸਤਸਤ ਅਜਬੇ, ਇਹ ਅਜਬ ਸਰੂਪ ਪਰਮਾਤਮਾ ਤੈਨੂੰ ਨਮਸਕਾਰ, ਤੇਰਾ ਕੋਈ ਮਜ਼ਹਬ ਨਹੀਂ। ਨਾ ਤੂੰ ਹਿੰਦੂ ਹੈ, ਨਾ ਤੂੰ ਮੁਸਲਿਮ ਹੈ, ਨਾ ਤੂੰ ਸਿੱਖ ਹੈ, ਨਾ ਤੂੰ ਈਸਾਈ ਹੈ, ਨਾ ਤੂੰ ਯਹੂਦੀ ਹੈ, ਨਾ ਤੂੰ ਪਾਰਸੀ ਹੈ, ਨਾ ਤੂੰ ਜੈਨੀ ਹੈ, ਨਾ ਤੂੰ ਬੋਧੀ ਹੈ, ਤੇਰਾ ਕੋਈ ਮਜ਼ਹਬ ਨਹੀਂ, ਤੇਰੀ ਕੋਈ ਜ਼ਾਤ ਪਾਤ ਨਹੀਂ, ਤੇਰੇ ਕੋਈ ਤਾਤ ਮਾਤ ਨਹੀਂ, ਤੇਰਾ ਕੋਈ ਮਜ਼ਹਬ ਨਹੀਂ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਬੜੀ ਹਿੰਮਤ ਅਤੇ ਬੜੀ ਜੁਰਤ ਦਿਖਾ ਰਹੇ ਨੇ ਇੱਥੇ। ਨਮਸਤੰ ਅਮਜ਼ਬੇ, ਨਮਸਕਾਰ ਹੈ ਪ੍ਰਭੂ ਤੈਨੂੰ, ਤੂੰ ਅਮਜ਼ਬ ਹੈ, ਤੇਰਾ ਕੋਈ ਮਜ਼ਹਬ ਨਹੀਂ। ਮਜ਼ਹਬ ਇੱਕ ਰਸਤਾ ਹੈ, ਮਜ਼ਹਬ ਦਾ ਅਗਰ ਕੋਈ ਮਾਣ ਵੀ ਕਰ ਰਿਹਾ ਤਾਂ ਰਸਤੇ ਦੇ 'ਚ, ਠੀਕ ਹੈ ਰਸਤੇ 'ਚ, ਘਰ ਤੱਕ ਪਹੁੰਚਣ ਵਾਸਤੇ ਰਸਤਾ ਚਾਹੀਦਾ ਹੈ। ਘਰ ਪਹੁੰਚ ਗਿਆ ਕੋਈ ਮਜ਼ਹਬ ਨਹੀਂ, ਕਿਉਂਕਿ ਜਿਸ ਦਾ ਘਰ ਹੈ, ਜਿਸ ਦੇ ਘਰ ਦੇ 'ਚ ਜਾਣਾ ਹੈ, ਉਹਦਾ ਕੋਈ ਮਜ਼ਹਬ ਨਹੀਂ। ਸਾਰੀਆਂ ਨਦੀਆਂ ਸਾਗਰ ਦੀ ਤਰਫ ਜਾਂਦੀਆਂ ਨੇ, ਹਰ ਨਦੀ ਦਾ ਕਿਸੇ ਮੁਲਕ ਨਾਲ ਵੀ ਸੰਬੰਧ ਹੈ, ਕੁਝ ਧਾਰਮਿਕ ਕਿਰਿਆਵਾਂ ਨਾਲ ਵੀ ਸੰਬੰਧ ਹੈ, ਇਲਾਕੇ ਨਾਲ ਵੀ ਸੰਬੰਧ ਹੈ, ਅਤੇ ਹਰ ਨਦੀ ਦਾ ਆਪਣਾ ਨਾਮ ਵੀ ਹੈ। ਇਹ ਗੰਗਾ ਹੈ, ਜਮਨਾ ਹੈ, ਗੋਦਾਵਰੀ ਹੈ, ਨਰਮਦਾ ਹੈ, ਸਤਲੁਜ ਹੈ, ਬਿਆਸ ਹੈ, ਰਾਵੀ ਹੈ, ਚਨਾਬ ਹੈ, ਜੇਹਲਮ ਹੈ, ਬ੍ਰਹਮਪੁੱਤਰ ਹੈ। ਇਹਨਾਂ ਦਾ ਇਲਾਕਿਆਂ ਨਾਲ ਔਰ ਮੁਲਕ ਨਾਲ ਸੰਬੰਧ ਹੈ। ਅਸੀਂ ਕਹਿ ਸਕਦੇ ਹਾਂ ਦਰਿਆ ਹਿੰਦੁਸਤਾਨੀ ਹੈ, ਹਿੰਦੁਸਤਾਨ ਦੇ 'ਚ ਵਗਦਾ ਹੈ। ਫਿਰ ਇਹਨਾਂ ਦੇ ਨਾਮ ਨੇ, ਫਿਰ ਦਜਲਾ ਹੈ, ਫਰਾਤ ਹੈ, ਇਹ ਇਰਾਕ ਦੇ ਵਿੱਚ ਵਗਦੇ ਨੇ, ਤੋ ਮੁਲਕ ਅਤੇ ਇਲਾਕੇ ਦਾ ਸੰਬੰਧ ਉਹਨਾਂ ਨਾਲ ਜੁੜਦਾ ਹੈ ਵੀ ਇਹ ਦਰਿਆ ਇਰਾਕੀ ਨੇ, ਇਰਾਕ ਦੇ ਨੇ, ਉੱਥੇ ਵਗਦੇ ਨੇ। ਦਜਲਾ ਫਰਾਤ ਉੱਥੇ ਵਗਦਾ। ਨੀਲ ਨਦੀ ਮਿਸਰ ਦੇ 'ਚ ਵਗਦੀ ਹੈ, ਤੁਸੀਂ ਕਹਿ ਸਕਦੇ ਹਾਂ ਇਹ ਤਾਂ ਮਿਸਰੀ ਹੈ, ਇਜਿਪਸ਼ਨ ਹੈ, ਮਿਸਰ ਦੇ 'ਚ ਵਗਦੀ ਹੈ। ਉਸ ਇਲਾਕੇ ਨਾਲ ਇਸਦਾ ਸੰਬੰਧ ਹੈ, ਇਸਦਾ ਨਾਮ ਹੈ। ਥੇਮ ਦਰਿਆ ਇੰਗਲੈਂਡ ਦੇ 'ਚ ਵਗਦਾ ਹੈ, ਅਸੀਂ ਕਹਿ ਸਕਦੇ ਹਾਂ ਇਸਦਾ ਇੰਗਲੈਂਡ ਨਾਲ ਸੰਬੰਧ ਹੈ, ਇਸਦਾ ਨਾਮ ਥੇਮ ਹੈ। ਪਰ ਜਦ ਸਾਰੇ ਸਾਗਰ ਦੇ 'ਚ ਲੀਨ ਹੋ ਜਾਂਦੇ ਨੇ, ਸਾਰਿਆਂ ਦਾ ਨਾਂ ਇੱਕੋ ਹੀ ਹੋ ਜਾਂਦਾ ਕਿ ਸਾਗਰ। ਨਾ ਗੰਗਾ, ਨਾ ਜਮਨਾ, ਨਾ ਸਤਲੁਜ, ਨਾ ਬਿਆਸ, ਨਾ ਰਾਵੀ, ਨਾ ਚਨਾਬ, ਨਾ ਗੋਦਾਵਰੀ, ਨਾ ਨਰਮਦਾ, ਨਾ ਦਜਲਾ, ਨਾ ਫਿਰਾਤ, ਨਾ ਨੀਲ, ਨਾ ਥੇਮ। ਜਦ ਵੀ ਕੋਈ ਪ੍ਰਭੂ ਦੇ 'ਚ ਲੀਨ ਹੋ ਜਾਂਦਾ, ਗੁਸਤਾਖੀ ਮਾਫ ਮੈਨੂੰ ਕਹਿਣ ਦੇਣਾ, ਨਾ ਉਹ ਹਿੰਦੂ ਹੈ, ਨਾ ਸਿੱਖ ਹੈ, ਨਾ ਮੁਸਲਿਮ ਹੈ, ਨਾ ਈਸਾਈ ਹੈ, ਨਾ ਜੈਨੀ ਹੈ, ਨਾ ਬੋਧੀ ਹੈ, ਨਾ ਯਹੂਦੀ ਹੈ, ਨਾ ਪਾਰਸੀ ਹੈ। ਜਿਤਨੇ ਚਿਰ ਤੱਕ ਪਾਰਸੀ ਹੈ, ਯਹੂਦੀ ਹੈ, ਹਿੰਦੂ ਹੈ, ਇਤਨੇ ਚਿਰ ਤੱਕ ਇਹ ਨਦੀ ਤਾਂ ਹੈ, ਸਾਗਰ ਨਹੀਂ ਹੈ, ਨਹੀਂ ਹੈ, ਸਮੁੰਦਰ ਨਹੀਂ ਹੈ। ਮੇਰੇ ਖਿਆਲ ਇਤਨੇ ਹੀ ਸ਼ਬਦ ਬਰਦਾਸ਼ਤ ਕਰ ਸਕੋਗੇ, ਇਤਨਾ ਹੀ ਕਹਿੰਦਾ ਮੈਂ। ਸਰ ਕਈ ਬੜੇ ਤਾਰਕਿਕ ਆਉਂਦੇ ਨੇ, ਕੱਟਰ ਬੜੇ ਆਉਂਦੇ ਨੇ, ਔਰ ਕਮਾਲ ਦੀ ਗੱਲ, ਅਕਲ ਤੋਂ ਬਿਨਾਂ ਅਕਲ ਦਾ ਦਾਵਾ। ਅਕਲ ਨੂੰ ਤਾਂ ਛਿੱਕੇ 'ਤੇ ਟੰਗੇ ਹੋਏ ਅਕਲਮੰਦ ਹੋਣ ਦਾ ਦਾਵਾ ਧਾਰਮਿਕ ਜਗਤ ਵਿੱਚ ਇਸ ਤਰ੍ਹਾਂ ਚੱਲਦਾ। ਫਿਰ ਪਤਾ ਕੀ ਹੈ, ਕਿਸੇ ਇੱਕ ਅਦ ਨੂੰ ਅਕਲ ਆ ਜਾਏ ਅਤੇ ਇਸ ਤਰ੍ਹਾਂ ਦੀ ਗੱਲ ਕਵੇ, ਫਿਰ ਕੱਟੋ ਉਸਦੇ ਬੰਦਬੰਦ, ਬਿਠਾਓ ਉਸਨੂੰ ਤੱਤੀ ਤਵੀ 'ਤੇ, ਕੱਟੋ ਉਸਦੀ ਗਰਦਨ ਚਾਂਦਨੀ ਚੌਂਕ ਦੇ 'ਚ, ਈਸਾ ਸੂਲੀ 'ਤੇ ਲਟਕਦਾ ਪਿਆ। ਮੁਹੰਮਦ ਸਾਹਿਬ ਦੇ ਬਦਰ ਦੀ ਲੜਾਈ ਦੇ 'ਚ ਅਗਲੇ ਦੋ ਦੰਦ ਤੋੜ ਦਿੱਤੇ ਗਏ। ਸੁਕਰਾਤ ਨੂੰ ਜ਼ਹਿਰ ਦਾ ਪਿਆਲਾ ਦੇ ਕੇ ਮਾਰ ਦਿੱਤਾ ਗਿਆ। ਹੁਣ ਪੁੱਛੀਏ, ਇੱਕ ਨੂੰ ਤੁਸੀਂ ਸੂਲੀ 'ਤੇ ਟੰਗਿਆ, ਇੱਕ ਨੂੰ ਜ਼ਹਿਰ ਦੇ ਕੇ ਮਾਰ ਰਹੇ, ਇੱਕ ਦੇ ਦੰਦ ਤੁਸੀਂ ਤੋੜ ਦਿੱਤੇ, ਇੱਕ ਨੂੰ ਤੱਤੀ ਤਵੀ 'ਤੇ ਬਿਠਾਇਆ, ਇੱਕ ਨੂੰ ਚਾਂਦਨੀ ਚੌਂਕ ਦੇ 'ਚ ਗਰਦਨ ਕੱਢ ਦਿੱਤੀ ਹੈ, ਫਿਰ ਉਹਨਾਂ ਦੇ ਫਰਜ਼ੰਦ, ਉਹਨਾਂ ਦੇ ਬੱਚਿਆਂ ਨੂੰ, ਪੋਤਰਿਆਂ ਨੂੰ ਤੁਸੀਂ ਦੀਵਾਰ ਦੇ ਚਿਣਦੇ ਪਏ ਹੋ, ਕਿਸੇ ਦੇ ਬੰਦ ਬੰਦ ਕੱਟ ਰਹੇ ਹੋ, ਕਿਸੇ ਨੂੰ ਉਬਲ ਦੀ ਦੇਗ ਦੇ 'ਚ ਬਿਠਾ ਰਹੇ ਹੋ। ਪਹਿਲੇ ਦੱਸੋ, ਇਹਨਾਂ ਨੇ ਚੋਰੀ ਕੀਤੀ ਹੈ, ਯਾਰੀ ਕੀਤੀ ਹੈ, ਬਲਾਤਕਾਰ ਕੀਤਾ, ਕਿਧਰੇ ਕਤਲ ਕੀਤਾ, ਇੱਕ ਵੀ ਜੁਰਮ ਨਹੀਂ ਇਹਨਾਂ ਦਾ, ਇੱਕ ਕਸੂਰ ਹੈ ਕਿ ਇਹ ਬੇਕਸੂਰ ਨੇ। ਕਸੂਰ ਵਾਰਾਂ ਦੇ ਇਕੱਠ ਦੇ 'ਚ ਬੇਕਸੂਰ ਹੋਣਾ ਵੀ ਇੱਕ ਕਸੂਰ ਹੈ, ਗੁਨਾਹਗਾਰਾਂ ਦੇ ਇਕੱਠ ਦੇ 'ਚ ਬੇਗੁਨਾਹ ਹੋਣਾ ਵੀ ਗੁਨਾਹ ਹੈ, ਮੂਰਖਾਂ ਦੇ ਇਕੱਠ ਦੇ 'ਚ ਇਤਨਾ ਸਿਆਣਾ ਹੋ ਜਾਣਾ ਵੀ ਕਿਸੇ ਵੱਧ ਹਾਲਤ 'ਚ ਮੂਰਖਤਾ ਹੋ ਜਾਂਦੀ ਹੈ। ਦੇਖੋ, ਸਾਰਾ ਬਨਾਰਸ ਕਹਿ ਰਿਹਾ ਕਬੀਰ ਪਾਗਲ ਹੈ, ਲੋਕ ਕਹੇ ਕਬੀਰ ਬੌਰਾ ਨਾ, ਇਹ ਤਾਂ ਬੌਰਾ ਹੈ, ਪਾਗਲ ਹੈ। ਹੁਣ ਬਨਾਰਸ ਵਾਸੀਆਂ ਨੂੰ ਕੌਣ ਦੱਸੇ ਸਾਰੇ ਬਨਾਰਸ ਦੇ 'ਚ ਇੱਕੋ ਹੀ ਤਾਂ ਸਿਆਣਾ ਹੈ, ਬਾਕੀ ਦੇ ਸਭ ਪਾਗਲਾਂ ਦੀ ਭੀੜ ਹੈ। ਹੁਣ ਇੱਕ ਸਿਆਣਾ ਹੋਵੇ ਅਤੇ ਭੀੜ ਪਾਗਲਾਂ ਦੀ ਹੋਵੇ ਤਾਂ ਦੁਨੀਆਂ 'ਤੇ ਬਹੁ ਗਿਣਤੀ ਪ੍ਰਭਾਵ ਤਾਂ ਬਹੁ ਗਿਣਤੀ ਦਾ, ਘੱਟ ਗਿਣਤੀ ਦਾ ਤਾਂ ਹੈ। ਇਸ ਵਾਸਤੇ ਡਾਕਟਰ ਮੁਹੰਮਦ ਇਕਬਾਲ ਨੇ 1934 ਦੇ 'ਚ ਇਸ ਦੇ ਉੱਤੇ ਤਨਜ਼ ਵੀ ਕਰ ਦਿੱਤੀ ਸੀ। ਜਮਹੂਰੀਅਤ ਇੱਕ ਤਰਜ਼ ਹਕੂਮਤ ਹੈ ਕਿ ਜਿਸ ਮੇਂ ਬੰਦੋਂ ਕੋ ਗਿਨਾ ਕਰਤੇ ਹੈ ਤੋਲਾ ਨਹੀਂ ਕਰਤੇ। ਜਮਹੂਰੀਅਤ ਡੈਮੋਕਰੇਸੀ ਲੋਕਤੰਤਰ, ਜਮਹੂਰੀਅਤ ਇੱਕ ਤਰਜ਼ ਹਕੂਮਤ ਹੈ ਕਿ ਜਿਸ ਮੇਂ ਬੰਦੋਂ ਕੋ ਗਿਨਾ ਕਰਤੇ ਹੈ ਤੋਲਾ ਨਹੀਂ ਕਰਤੇ। ਕਹਿੰਦਾ ਜਮਹੂਰੀਅਤ ਕੀ ਹੈ, ਡੈਮੋਕਰੇਸੀ ਕੀ ਹੈ, ਗਿਣਤੀ। ਅਗਰ ਖੋਤੇ 900 ਨੇ ਅਤੇ ਘੋੜੇ ਸਿਰਫ 100 ਨੇ ਤਾਂ ਖੋਤੇ ਜਿੱਤ ਜਾਣਗੇ, ਘੋੜੇ ਹਾਰ ਜਾਣਗੇ। ਗਿੱਦੜ 900 ਨੇ ਅਤੇ ਸ਼ੇਰ ਸਿਰਫ 100 ਨੇ, ਸ਼ੇਰ ਹਾਰ ਜਾਣਗੇ, ਗਿੱਦੜ ਜਿੱਤ ਜਾਣਗੇ। ਗਊਆਂ ਸਿਰਫ 100 ਨੇ ਅਤੇ ਸੂਅਰ 900 ਨੇ, ਗੁਸਤਾਖੀ ਮਾਫੇ ਸੂਅਰ ਜਿੱਤ ਜਾਣਗੇ, ਗਊਆਂ ਹਾਰ ਜਾਣਗੇ। ਮੈਨੂੰ ਕਹਿਣ ਦਿਓਗੇ, ਬਹੁਤ ਸਾਰੇ ਮੁਲਕਾਂ ਦੇ ਸੂਅਰ ਹੀ ਜਿੱਤ ਜਾਂਦੇ ਨੇ, ਗਊਆਂ ਤਾਂ ਹਾਰ ਜਾਂਦੀਆਂ ਨੇ ਥੋੜ੍ਹੀਆਂ, ਸ਼ੇਰ ਤਾਂ ਹਾਰ ਜਾਂਦੇ ਨੇ ਥੋੜ੍ਹੇ। ਜਮਹੂਰੀਅਤ ਇੱਕ ਤਰਜ਼ ਹਕੂਮਤ ਹੈ ਕਿ ਜਿਸ ਮੇਂ ਬੰਦੋਂ ਕੋ ਗਿਨਾ ਕਰਤੇ ਹੈ ਤੋਲਾ ਨਹੀਂ ਕਰਤੇ। ਫਿਰ ਇਹ ਮਹਾਨ ਸ਼ਾਇਰ ਜਿਸਨੇ ਦੇਸ਼ ਦੀ ਵੰਡ ਤੋਂ ਪਹਿਲੇ ਇੱਕ ਕੌਮੀ ਤਰਾਨਾ ਲਿਖਿਆ ਸੀ, ਸਾਰੇ ਜਹਾਂ ਸੇ ਅੱਛਾ ਹਿੰਦੁਸਤਾਨ ਹਮਾਰਾ, ਹਮ ਬੁਲਬੁਲੇ ਹੈ ਇਸਕੇ ਯੇ ਗੁਲਿਸਤਾਨ ਹਮਾਰਾ। ਇਹਨੇ ਇੱਕ ਹੋਰ ਕੀਮਤੀ ਗੱਲ ਵੀ ਆਖੀ ਹੈ, ਜਲਾਲੇ ਪਾਤਸ਼ਾਹੀ ਹੋ ਸ਼ਖਸੀ ਹਕੂਮਤ ਕਿੰਗਡਮ, ਜਲਾਲੇ ਪਾਤਸ਼ਾਹੀ ਹੋ ਜਾਂ ਜਮਹੂਰੀ ਤਮਾਸ਼ਾ ਹੋ, ਜਾਂ ਡੈਮੋਕਰੇਸੀ ਦਾ ਤਮਾਸ਼ਾ ਹੋਵੇ, ਜਾਂ ਜਮਹੂਰੀਅਤ ਦਾ ਤਮਾਸ਼ਾ ਹੋਵੇ, ਜਾਂ ਸ਼ਖਸੀ ਹਕੂਮਤ ਦਾ ਕ੍ਰਿਸ਼ਮਾ ਹੋਵੇ, ਸ਼ਕਤੀ ਹੋਵੇ, ਮਾਣ ਮਰਿਆਦਾ ਹੋਵੇ, ਜਲਾਲ ਹੋਵੇ, ਜਲਾਲੇ ਪਾਤਸ਼ਾਹੀ ਹੋ ਯਾ ਜਮਹੂਰੀ ਤਮਾਸ਼ਾ ਹੋ, ਜੁਦਾ ਹੋ ਦੀ ਸਿਆਸਤ ਸੇ ਤੋ ਰਹਿ ਜਾਤੀ ਹੈ ਚੰਗੇ ਜੀ। ਸਿਰਫ ਧਰਮ ਨੂੰ ਕੱਢਦੇ ਹੋ, ਕਹਿੰਦੇ ਚਾਹੇ ਸ਼ਖਸੀ ਹਕੂਮਤ ਹੋਵੇ, ਕਿੰਗਡਮ ਹੋਵੇ ਅਤੇ ਚਾਹੇ ਡੈਮੋਕ੍ਰੇਸੀ ਹੋਵੇ, ਸਿਰਫ ਧਰਮ ਨੂੰ ਕੱਢ ਦਿਓ ਤੋ ਹਕੂਮਤ ਕਰ ਰਿਹਾ ਹੈ ਚੰਗੇਜ਼ ਖਾਂ, ਹਲਾਕੋ ਹਿਟਲਰ, ਮੋਸੋਲੈਨੀ। ਫਿਰ ਹਿਟਲਰ ਕੀ ਕਰੇਗਾ? 2.5 ਕਰੋੜ ਬੰਦਿਆਂ ਨੂੰ ਕਤਲ ਕਰੇਗਾ। ਬੰਦਿਆਂ ਨੂੰ ਸੁੱਖ ਦੇਣ ਵਾਸਤੇ 2.5 ਕਰੋੜ ਬੰਦਿਆਂ ਨੂੰ ਕਤਲ ਕਰਨਾ ਹੈ। ਕ੍ਰਾਂਤੀ ਲਿਆਉਣ ਵਾਸਤੇ 3 ਕਰੋੜ ਬੰਦਿਆਂ ਨੂੰ ਮਾਰਨਾ। ਮਾਓ ਤੁੰਗ ਨੇ 3 ਕਰੋੜ ਬੰਦਿਆਂ ਨੂੰ ਮਾਰ ਕੇ ਅਤੇ 3 ਕਰੋੜ ਨੂੰ ਉਜਾੜ ਕੇ ਕ੍ਰਾਂਤੀ ਲਿਆਂਦੀ ਸੀ ਚਾਈਨਾ ਦੇ। ਜਲਾਲੇ ਪਾਤਸ਼ਾਹੀ ਹੋ ਯਾ ਜਮਹੂਰੀ ਤਮਾਸ਼ਾ ਹੋ, ਜੁਦਾ ਹੋ ਦੀ ਸਿਆਸਤ ਸੇ ਤੋ ਰਹਿ ਜਾਤੀ ਹੈ ਚੰਗੇ ਜੀ। ਧਾਰਮਿਕ ਮਨੁੱਖ ਦੇ ਬੰਦ ਕਿਉਂ ਕੱਟ ਦਿੱਤੇ ਗਏ? ਇੱਕ ਹੁੰਦਾ ਹੈ, ਕਰੋੜਾਂ ਦੀ ਭੀੜ ਅਧਾਰਮਿਕ ਲੋਕਾਂ ਦੀ। ਧਾਰਮਿਕ ਮਨੁੱਖ ਸੂਲੀ 'ਤੇ ਕਿਉਂ ਚੜ੍ਹਿਆ? ਬੜੀ ਭਾਰੀ ਭੀੜ ਦੇਖਣ ਵਾਲੀ ਸੀ, ਭੀੜ ਦੇਖ ਰਹੀ ਹੈ ਸੂਲੀ 'ਤੇ ਚੜਾਇਆ ਜਾ ਰਿਹਾ ਹੈ, ਭੀੜ ਅਧਾਰਮਿਕ ਲੋਕਾਂ ਦੀ, ਇੱਕ ਧਾਰਮਿਕ ਮਨੁੱਖ ਨੂੰ ਸੂਲੀ ਦਿੱਤੀ ਜਾ ਰਹੀ। ਭੀੜ ਪਾਪੀਆਂ ਦੀ, ਇੱਕ ਧਾਰਮਿਕ ਮਨੁੱਖ ਦਾ ਚਾਂਦਨੀ ਚੌਂਕ ਵਿੱਚ ਗਲਾ ਕੱਟਿਆ ਜਾ ਰਿਹਾ, ਸ਼ਹੀਦ ਕੀਤਾ ਜਾ ਰਿਹਾ। ਭੀੜ ਜ਼ਾਲਮਾਂ ਦੀ ਸੀ, ਇੱਕ ਮਾਸੂਮ ਬੱਚਿਆਂ ਨੂੰ, 2 ਮਾਸੂਮ ਬੱਚਿਆਂ ਨੂੰ ਦੀਵਾਰਾਂ ਚਿਣਿਆ ਜਾ ਰਿਹਾ। ਇਹ ਥੋੜ੍ਹੇ ਆਉਂਦੇ ਨੇ, ਇਕੱਲਾ ਆਉਂਦਾ, ਅਤੇ ਇਕੱਲਾ ਵੀ ਹਰ ਸ਼ਹਿਰ ਦੇ 'ਚ ਨਹੀਂ ਆਉਂਦਾ। ਮੈਂ ਇੱਕ ਦਫ਼ਾ ਫਿਰ ਦੌੜਾਉਣ ਲੱਗਾ, ਹਰ ਸ਼ਹਿਰ ਦੇ ਚੋਟੀ ਦੇ ਧਨਵਾਨ ਹੋਣਗੇ ਔਰ ਉਹਨਾਂ ਨੂੰ ਮਾਣ ਵੀ ਮਿਲੇਗਾ ਧਨ ਕਰਕੇ। ਹਰ ਸ਼ਹਿਰ ਦੇ ਚੋਟੀ ਦੇ ਕਾਰੋਬਾਰੀ ਹੋਣਗੇ, ਹਰ ਸ਼ਹਿਰ ਦੇ 'ਚ ਦਾਰਸ਼ਨਿਕ ਫਿਲਾਸਫਰ ਕਲਾਕਾਰ ਵੀ ਹੋਣਗੇ, ਹਰ ਸ਼ਹਿਰ ਦੇ 'ਚ ਰਾਜਨੀਤਿਕ ਆਉਂਦੇ ਨੇ, ਸਾਇੰਟਿਸਟ ਆਉਂਦੇ ਨੇ, ਹਰ ਸ਼ਹਿਰ ਦੇ 'ਚ ਲੋਅਰ ਕਾਨੂੰਨ ਨੂੰ ਸਮਝਣ ਵਾਸਤੇ ਸਮਝਣ ਵਾਲੇ ਵਕੀਲ ਵੀ ਆਉਣਗੇ ਔਰ ਆਉਂਦੇ ਨੇ। ਹਰ ਸ਼ਹਿਰ ਦੇ 'ਚ ਬ੍ਰਹਮ ਗਿਆਨੀ ਨਹੀਂ ਆਉਂਦਾ, ਹਰ ਸ਼ਹਿਰ ਦੇ 'ਚ ਸੰਤ ਨਹੀਂ ਆਉਂਦਾ, ਹਰ ਸ਼ਹਿਰ ਦੇ 'ਚ ਕੋਈ ਰੱਬ ਨਾਲ ਜੁੜੀ ਹੋਈ ਆਤਮਾ ਨਹੀਂ ਆਉਂਦੀ। ਅਗਰ ਹੁੰਦੀ ਤਾਂ ਸਾਨੂੰ ਅਰਦਾਸ 'ਚ ਸ਼ਬਦ ਐਡ ਕਰਨ ਦੀ ਲੋੜ ਨਹੀਂ ਸੀ, ਹੇ ਗੁਰੂਦੇਵ ਰਹਿਮਤ ਕਰ, ਸਹੀ ਸੰਤ ਗੁਰਮੁਖ ਪਿਆਰੇ ਮੇਲ, ਜਿੰਨਾ ਮਿਲਿਆ ਤੇਰਾ ਨਾਮ ਚੇਤੇ, ਤੇਰੀ ਯਾਦ ਬਣੇ। ਬਹੁਤ ਔਖਾ ਹੈ ਮਜ਼ਮੂਨ ਗੁਰੂ ਨੂੰ ਸਮਝਣਾ ਸਮਝਾਉਣਾ, ਪ੍ਰਭੂ ਨੂੰ ਸਮਝਣਾ ਸਮਝਾਉਣਾ, ਬਹੁਤ ਬਾਰੀਕ ਮਜ਼ਮੂਨ ਹੈ, ਅਤਿ ਸੂਖਸ਼ਮ ਮਜ਼ਮੂਨ ਹੈ, ਅਤਿ ਸੂਖਸ਼ਮ। ਇਸ ਵਾਸਤੇ ਚੋਟੀ ਦਾ ਸਾਇੰਟਿਸਟ ਵੀ ਨਹੀਂ ਪਹੁੰਚ ਸਕਿਆ ਉੱਥੇ ਜਿੱਥੇ ਇੱਕ ਭਗਤ ਪਹੁੰਚ ਜਾਂਦਾ। ਪੰਡਿਤ ਸੂਰ ਛਤਰਪਤ ਰਾਜਾ, ਭਗਤ ਬਰਾਬਰ ਔਰ ਨਾ ਕੋਏ, ਕੋਈ ਸੂਰਬੀਰ, ਕੋਈ ਛਤਰਪਤੀ ਰਾਜਾ, ਕੋਈ ਚੋਟੀ ਦਾ ਗਿਆਨੀ, ਕੋਈ ਚੋਟੀ ਦਾ ਦਾਰਸ਼ਨਿਕ ਅਤੇ ਸਾਇੰਟਿਸਟ ਉੱਥੇ ਨਹੀਂ ਪਹੁੰਚ ਸਕਦਾ ਜਿੱਥੇ ਭਗਤ ਪਹੁੰਚ ਜਾਂਦਾ, ਜਿੱਥੇ ਬ੍ਰਹਮ ਗਿਆਨੀ ਜੋ ਹੈ ਪਹੁੰਚ ਜਾਂਦਾ। ਤਾਂ ਮੈਂ ਫਿਰ ਅਰਜ਼ ਕਰਾਂ, ਦਰ ਘਰ ਕੀ ਸੋਜੀ ਨਾ ਹੈ, ਘਰ ਹੈ ਪਰਮਾਤਮਾ, ਦਰ ਹੈ ਗੁਰੂ। ਔਰ ਦਰ ਘਰ ਨਾਲੋਂ ਅਲੱਗ ਨਹੀਂ ਆਉਂਦਾ, ਉਸੇ ਨੂੰ ਦਰ ਕਹਿੰਦੇ ਨੇ ਜੋ ਘਰ ਦੇ ਨਾਲ ਲੱਗੇ ਹੋਵੇ। ਅਤੇ ਘਰ ਦੇ 'ਚ ਜਾਣਾ ਹੈ, ਦਰ ਦੇ 'ਚੋਂ ਲੰਘਣਾ ਪਏਗਾ, ਦਰ ਦੇ 'ਚ ਲੰਘ ਕੇ ਘਰ ਦੇ 'ਚ ਪ੍ਰਵੇਸ਼ ਮਿਲੇਗਾ। ਦੋ ਸ਼ਬਦ ਮੈਂ ਕਵਾਂ, ਖੁਲਾਸਾ ਫਿਰ

ਦਰ ਹੈ, ਉਹੀ ਗੁਰੂ ਦੇ ਰੂਪ ਵਿੱਚ ਦਰ ਹੈ, ਔਰ ਜੋ ਗੁਰੂ ਦੇ ਰੂਪ ਵਿੱਚ ਦਰ ਹੈ ਉਹੀ ਪਰਮਾਤਮਾ ਦੇ ਰੂਪ ਵਿੱਚ ਘਰ ਹੈ। ਨਾਨਕ ਸੋ ਦੇ ਸਿਮਰਤ ਬੇਦ ਪਾਰ ਬ੍ਰਹਮ ਗੁਰੂ ਨਾਹੀ ਭੇਦ। ਪਾਰ ਬ੍ਰਹਮ ਤੇ ਗੁਰੂ ਦੇ ਚ ਭੇਦ ਨਹੀਂ ਹੈ, ਤੇ ਜੇ ਭੇਦ ਹੀ ਨਹੀਂ ਹੈ ਤਾਂ ਫਿਰ ਇਹ ਦੋ ਨਾਮ ਕਿਉਂ ਨੇ? ਇਹ ਗੁਰੂ, ਇਹ ਪ੍ਰਭੂ, ਇਹ ਪਰਮਾਤਮਾ, ਇਹ ਗੁਰੂ ਹੈ। ਅਗਰ ਭੇਦ ਨਹੀਂ, ਦੋਵੇਂ ਇੱਕ ਨੇ, ਤਾਂ ਫਿਰ ਦੋਹਾਂ ਦਾ ਨਾਮ ਇੱਕ ਹੋਣਾ ਚਾਹੀਦਾ ਹੈ। ਦੋ ਨਾਮ ਨੇ, ਦੋਹਾਂ ਦੀਆਂ ਕਿਰਿਆਵਾਂ ਵੱਖ ਵੱਖ ਨੇ, ਤਾਂ ਫਿਰ ਇਹ ਦੋ ਹਸਤੀਆਂ ਆਉਣੀਆਂ, ਦੋ ਹਸਤੀਆਂ ਨਹੀਂ ਹੈ। ਨਾਨਕ ਸੋ ਦੇ ਸਿਮਰਤ ਬੇਦ ਪਾਰ ਬ੍ਰਹਮ ਗੁਰੂ ਨਾਹੀ ਭੇਦ। ਪਾਰ ਬ੍ਰਹਮ ਤੇ ਗੁਰੂ ਦੇ ਚ ਕੋਈ ਭੇਦ ਨਹੀਂ। ਦਰ ਘਰ ਨੂੰ ਲੱਗਿਆ ਹੋਇਆ, ਘਰ ਦਰ ਦੇ ਨਾਲ ਜੁੜਿਆ ਹੋਇਆ, ਪ੍ਰਭੂ ਗੁਰੂ ਦੇ ਨਾਲ ਜੁੜਿਆ ਹੋਇਆ, ਗੁਰੂ ਪ੍ਰਭੂ ਦੇ ਨਾਲ ਜੁੜਿਆ ਹੋਇਆ। ਇੰਜ ਦਰ ਘਰ ਦੇ ਨਾਲ ਜੁੜਿਆ ਹੋਇਆ, ਘਰ ਦਰ ਦੇ ਨਾਲ ਜੁੜਿਆ। ਸੋ ਦਰ ਕਿਹਾ ਸੋ ਘਰ ਕਿਹਾ। ਇਸ ਦਰ ਤੱਕ ਸਾਡਾ ਤਨ ਜਾਏਗਾ? ਕਤਈ ਨਹੀਂ, ਕਤਈ ਨਹੀਂ, ਤਨ ਜਾ ਹੀ ਨਹੀਂ ਸਕਦਾ। ਨਿਰਾਕਾਰ ਦੇ ਦੇਸ਼ ਇਹ ਆਕਾਰ ਤਨ ਨਹੀਂ ਜਾ ਸਕਦਾ। ਨਿਰੰਕਾਰ ਦਾ ਦੇਸ਼ ਜਿਹਦਾ ਕੋਈ ਆਕਾਰ ਨਹੀਂ, ਚੱਕਰ ਨਹੀਂ, ਚਿਹਨ ਨਹੀਂ, ਰੂਪ ਨਹੀਂ, ਰੰਗ ਨਹੀਂ, ਇਹ ਤਨ ਨਹੀਂ ਜਾ ਸਕਦਾ। ਤਨ ਤਾਂ ਇੱਥੇ ਰਹਿ ਜਾਏਗਾ। ਨਿਰੰਕਾਰ ਦੇ ਦੇਸ਼ ਸਾਡਾ ਮਨ ਜਾ ਸਕਦਾ, ਸਾਡਾ ਮਨ ਜਾ ਸਕਦਾ। ਕਾਰਨ ਇਹ ਮਨ ਆਇਆ ਵੀ ਸਿੱਧਾ ਸਿੱਧੇ ਰੂਪ ਦੇ ਚ ਨਿਰੰਕਾਰ ਤੋਂ ਆਇਆ। ਇਸ ਵਾਸਤੇ ਗੁਰਬਾਣੀ ਕਹਿੰਦੀ ਤਨ ਤੇ ਮਿੱਟੀ, ਇਹ ਮਿੱਟੀ ਇੱਥੇ ਰਹਿ ਜਾਏਗੀ। ਮਨ ਜੋਤ ਹੈ, ਇਹ ਜੋਤ ਦੇ ਚ ਜੋਤ ਹੋ ਸਕਦਾ ਹੈ। ਮਨ ਤੋਂ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਮਨ ਸੂਖਸ਼ਮ ਸਰੀਰ ਹੈ, ਇਨਰਲ ਬਾਡੀ ਹੈ, ਸਰੀਰ ਦੇ ਅੰਦਰ ਇੱਕ ਸੂਖਸ਼ਮ ਸਰੀਰ। ਕਈ ਪੁਰਸ਼ ਇਸ ਢੰਗ ਨਾਲ ਵੀ ਜੀਂਦੇ ਨੇ ਔਰ ਇਤਨੀ ਉੱਚੀ ਜ਼ਿੰਦਗੀ ਬਤੀਤ ਕਰਦੇ ਨੇ। ਵਕਤੀ ਤੌਰ 'ਤੇ ਸੂਖਸ਼ਮ ਸਰੀਰ ਦਾ ਸੰਬੰਧ ਅਸਥੂਲ ਸਰੀਰ ਨਾਲ ਤੋੜ ਵੀ ਦਿੰਦੇ ਨੇ, ਕੁਛ ਦਿਨਾਂ ਲਈ, ਕੁਛ ਘੰਟਿਆਂ ਲਈ, ਕੁਛ ਸਮੇਂ ਲਈ। ਸਨਾਤਨ ਜਗ ਦੇ ਮਹਾਨ ਜਗਤਗੁਰੂ ਸ਼ੰਕਰਾਚਾਰੀਆ ਇੱਕ ਮਹੀਨੇ ਆਪਣੇ ਸਰੀਰ 'ਚੋਂ ਨਿਕਲ ਗਏ। ਇਹਨਾਂ ਨੇ ਆਪਣਾ ਸੂਖਸ਼ਮ ਸਰੀਰ, ਜਿਹਨੂੰ ਜੋਤ ਕਹਿੰਦੇ ਨੇ, ਮਨ ਕਹਿੰਦੇ ਨੇ, ਕੱਢ ਦਿੱਤਾ। ਚੇਲਿਆਂ ਨੂੰ ਕਿਹਾ ਇਸ ਸਰੀਰ ਦੀ ਰੱਖਿਆ ਕਰਨੀ, ਮੈਂ ਇੱਕ ਮਹੀਨੇ ਬਾਅਦ ਆਵਾਂਗਾ। ਪਿਛੋਕੜ ਸਾਰੀ ਗਾਥਾ ਨਾ ਸੁਣਾਵਾਂ, ਇਹ ਰਾਮ ਰਾਏ ਵੀ ਕਰ ਲੈਂਦੇ ਸਨ, ਧੰਨ ਗੁਰੂ ਹਰਿ ਰਾਏ ਸਾਹਿਬ ਜੀ ਦੇ ਸਾਹਿਬਜ਼ਾਦੇ। ਆਪਣੀ ਪਤਨੀ ਨੂੰ ਕਿਹਾ ਮੈਂ 7 ਦਿਨ ਬਾਅਦ ਆਵਾਂਗਾ, ਮੈਂ ਹੋਰ ਮੰਡਲਾਂ ਦੇ ਜਾਣਾ, ਮੇਰੀ ਦੇਹੀ ਦਾ ਖਿਆਲ ਰੱਖੇ, ਮੇਰੇ ਸਰੀਰ ਦਾ ਖਿਆਲ ਰੱਖੇ। ਰਾਮ ਰਾਏ ਮਸੰਦਾ ਨੂੰ ਮੌਕਾ ਮਿਲ ਗਿਆ, ਰਾਮ ਰਾਏ ਦੀ ਦੇਹੀ ਨੂੰ ਅੱਗ ਲਾ ਦੇਈਏ ਤੇ ਆਪਾਂ ਖੁਦ ਗੁਰੂ ਬਣੇ। ਇਹ ਵਿਚਕਾਰ ਰੋੜ ਹੈ, ਇਹਨੂੰ ਹਟਾਓ। ਅਰਥੀ ਸਜਾ ਲਈ, ਅਰਥੀ ਕੱਢਣ ਲੱਗੇ, ਰਾਮ ਰਾਏ ਦੀ ਪਤਨੀ ਜ਼ਾਰੋ ਜ਼ਾਰ ਰੋਂਦੀ ਹੈ, ਦੁਸ਼ਟੋ ਇੱਕ ਹਫ਼ਤਾ ਤੋਂ ਉਡੀਕ ਕਰੋ, ਅੱਜ ਤੇ 3 ਦਿਨ ਹੋਏ ਨੇ, ਮੈਨੂੰ ਕਹਿ ਗਏ ਨੇ 7 ਦਿਨਾਂ ਬਾਅਦ ਮੈਂ ਆਵਾਂਗਾ, ਉਡੀਕ ਕਰੋ। ਨਹੀਂ, ਇਹ ਮਰ ਗਏ ਨੇ, ਇਹ ਮਰ ਗਏ। ਬੜੇ ਉਸਨੇ ਤਰਲੇ ਪਾਏ, ਬੜੇ ਉਸਨੇ ਰੁਦਨ ਕੀਤਾ, ਮਸੰਦਾਂ ਦੀ ਤਾਕਤ ਲੈ ਗਏ ਸ਼ਮਸ਼ਾਨ ਘਾਟ, ਅੱਗ ਲਾ ਦਿੱਤੀ, ਅੱਧਾ ਸਰੀਰ ਜਲ ਗਿਆ, ਰਾਮ ਰਾਏ ਦਾ ਸੂਖਸ਼ਮ ਸਰੀਰ ਆਇਆ। ਪਰ ਪਿੰਜਰਾ ਜਲ ਚੁੱਕਿਆ ਸੀ, ਘਰ ਜਲ ਚੁੱਕਿਆ ਸੀ, ਘਰ ਰਹਿਣ ਦੇ ਲਾਇਕ ਨਹੀਂ ਰਿਹਾ ਸੀ। ਫਿਰ ਵੀ ਉਸ

0: सूक्ष्म शरीर ने अस्थूल शरीर देच प्रवेश करने दी पूरी कोशिश की थी, अग उस सूक्ष्म शरीर नो नहीं साड़दे, पानी नहीं डोबदा। उस शरीर देच प्रवेश करके राम राय उच्ची आवाज देच बोले, दुष्टो मसंदो तुसी मैनु जिंदा साड़े है, गुरु थानू जिंदा साड़ेगा। तुसी मैनु जिंदा जला देता है, गुरु थानू जिंदा जलाएगा। इन्हां सारिआं ही मसंदां नूं देहरादून विच जिंदा जलाया गया। इस तरह दी अनेकां घटनावां ने आपां जितने बैठे ने इतने सतसंग विच सूक्ष्म शरीर होणगे, इतने होणगे। किहड़े सूक्ष्म शरीर? प्रथम ते उह सिद्ध पुरश जो इस अस्थूल देही दे किधरे भी होन कि किसी सत्संग नू मन भावदा वह देख लैन दूरों, इस शरीर नाल पहुंचना बड़ा औखा होवे, सूक्ष्म शरीर कढ़ लैंदे ने पहुंच जाते। प्रथम। दूसरा, जिन्हां दी मौत हो गई, शरीर दी मौत हो गई, इहदी मौत ढेरी हो जांदा, मिट्टी हो जांदा, सूक्ष्म शरीर ना जलाया जांदा ना ढेरी होंदा। आम हालात विच शरीर की मृत्यु तो बाद सूक्ष्म शरीर 13 दिन के अंदर किधरे ना किधरे गर्भ विच प्रवेश कर जाता है। हर वक्त मौत हो रही है, हर वक्त गर्भ विच प्रवेश करने की सहूलियत संसार विच मौजूद है। 13 दिन के अंदर अंदर इस सूक्ष्म देही किधरे ना किधरे प्रवेश कर जाती है। जो आम साधारण लोग ने, साधारण किसनों कहोगे, सच भी बोलते रहे, झूठ भी बोलते रहे, पुन भी करते रहे, पाप भी करते रहे, सत्संग भी करते रहे, कुसंगत भी करते रहे, चल के गुरबाणी की कथा भी सुनिए, गुरबाणी का पाठ भी करिए, गंदे गीत भी अलापीए, एक कदम अगे चलते रहे, एक कदम पिछे चलते रहे, ना अगे गए ना पिछे गए, उत्थे दे उत्थे इन्हों साधारण कहते। ये 13 दिन के अंदर किधरे ना किधरे गर्भ विच प्रवेश कर जाते। जिहड़े असाधारण, साधारण नहीं ने, असाधारण। असाधारण कौन? बड़ा भजन कीता है, बड़ा नाम जपिया, बड़ी सेवा कीती है, बड़ी बंदगी कीती है, लेकिन मोक्ष गति तक नहीं पहुंच सके, दर तक नहीं पहुंच सके, घर तक नहीं पहुंच सके, रास्ते च ही रह गए। दर दी समझ नहीं सी, समझ सी, घर दी समझ नहीं सी, समझ सी, फिर क्यों नहीं पहुंचे? वाट लंबी है, पेंडा बिखड़ा है। तुसी आखोगे ओ रस्ता केड़ा है, ओ पेंडा केड़ा है, हुण मैं अर्ज करा ओ चलण दे नाल ही रस्ता बनदा, उंज कोई नहीं, उंज कोई नहीं। दो पंक्तियां मैं थानू सरवण करावां। गुरमुख खोज अगम है ज्यों जल अंदर मीन फिरंदा, गुरमुख खोज अलख है ज्यों आकाशे पंख उडंदा, मच्छी जैसे पानी विच चलदी है ओदे चलण नाल रस्ता बनदा, उंज कोई रस्ता नहीं, कोई रस्ता नहीं, चलती है तो रस्ता बनता, उंज नहीं है। पंछी आकाश दे जद उड़दा है, उड़दे ही मार्ग बनता है, उंज कोई मार्ग नहीं है। गुरमुख अभ्यासी जैसे वाहिगुरु वाहिगुरु जपदा है, जपण नाल रस्ता बनता है, उंज कोई रस्ता नहीं, कोई रस्ता, जपदे ही रस्ता बने। गुरमुख खोज अगम है ज्यों जल अंदर मीन फिरंदा, मच्छी चल पई रस्ता बनदा गया। इन्हें जप आरंभ कर दिता है अमृत वेले, वाहेगुरु वाहेगुरु वाहेगुरु, ये जपना व्यर्थ नहीं जाएगा, एक तिल नहीं बनेगा अले व्यर्थ नहीं जाएगी, रस्ता बनेगा। ये गल वखरी है कि जीवन रस्ते च ही रह जाए या घर पहुंचे। जिहड़े चलते पै पर रस्ते च ही रह गए, घर तक ना पहुंचे, ਇਹਨਾਂ ਨੂੰ ਅਸਾਧਾਰਨ ਕਹਿੰਦੇ ਨੇ। ਇਹ ਸਾਧਾਰਨ ਲੋਕ ਨਹੀਂ ਨੇ, ਅਸਾਧਾਰਨ ਨੇ। ਇਹ ਸੂਖਸ਼ਮ ਦੇਹੀ ਬਹੁਤ ਜਲਦ ਜਨਮ ਨਹੀਂ ਲੈਂਦੀ। ਇਹ ਸੂਖਸ਼ਮ ਸਰੀਰ ਬਹੁਤ ਛੇਤੀ ਗਰਭ ਵਿੱਚ ਪ੍ਰਵੇਸ਼ ਨਹੀਂ ਕਰਦਾ। ਕਿਉਂ? ਜਿਤਨੀ ਵਾਟ ਇਸਨੇ ਤੈਅ ਕੀਤੀ ਹੈ ਚੱਲ ਚੱਲ ਕੇ, ਇਤਨੇ ਹੀ ਸੰਸਕਾਰਾਂ ਵਾਲੀ ਕੋਈ ਮਾਂ ਹੋਵੇ ਤਾਂ ਗਰਭ ਵਿੱਚ ਪ੍ਰਵੇਸ਼ ਕਰਨਗੇ, ਵਰਨਾ ਨਹੀਂ। ਇਸ ਤਰ੍ਹਾਂ ਦੀ ਕੋਈ ਮਾਂ ਹੋਵੇ ਜਿਹੜੇ ਉਹਨਾਂ ਕੋਲ ਸੰਸਕਾਰ ਨੇ ਚੱਲ ਚੱਲ ਕੇ, ਜੋ ਉਹਨਾਂ ਨੂੰ ਅਨੁਭਵ ਮਿਲਿਆ। ਦੂਸਰੇ ਅਸਾਧਾਰਨ ਕੌਣ? ਜੈਸੇ 2.5 ਕਰੋੜ ਬੰਦਿਆਂ ਦਾ ਕਾਤਲ ਹੈ ਹਿਟਲਰ, ਔਰੰਗਜ਼ੇਬ ਆਪਣੇ 3 ਭਰਾਵਾਂ ਨੂੰ ਮਾਰ ਕੇ, ਭਤੀਜਿਆਂ ਨੂੰ ਮਾਰ ਕੇ, ਆਪਣੇ ਪਿਓ ਨੂੰ ਜੇਲ੍ਹ ਵਿੱਚ ਪਾ ਕੇ ਸਿੰਘਾਸਣ 'ਤੇ ਬੈਠਾ ਹੈ। ਇਹ ਕੰਮ ਕੋਈ ਉਹ ਕਰ ਸਕਦਾ ਜਿਹਦੇ ਕੋਲ ਦਿਲ ਨਹੀਂ ਪੱਥਰ ਹੋਵੇ, ਦਿਮਾਗ ਨਾ ਜੜ ਹੋਵੇ, ਮਨੁੱਖ ਨਾ ਵੈਸ਼ੀ ਹੋਵੇ, ਦਰਿੰਦਾ ਹੋਵੇ, ਉਹ ਕਰ ਸਕਦਾ। ਭਤੀਜਿਆਂ ਨੂੰ ਵੀ ਮਾਰ ਦਿਓ, ਭਰਾਵਾਂ ਨੂੰ ਵੀ ਮਾਰ ਦਿਓ, ਬੁੱਢੇ ਪਿਓ ਨੂੰ ਵੀ ਜੇਲ੍ਹ ਵਿੱਚ ਤੜਪਾ ਕੇ ਮਾਰੋ। ਵੱਡੀ ਭੈਣ ਜਹਾਂ ਆਰਾ ਆਈ, ਉਹਨੂੰ ਜਦ ਪਤਾ ਚੱਲਿਆ ਕਿ ਦਾਰੇ ਨੂੰ ਵੀ ਮਾਰ ਦਿੱਤਾ, ਸੁਣਿਆ ਸੀ ਉਸਨੇ ਪਹਿਲੇ ਸ਼ੁਜਾ ਨੂੰ ਮਾਰ ਦਿੱਤਾ, ਮੁਰਾਦ ਨੂੰ ਮਾਰ ਦਿੱਤਾ, ਪਰ ਜਦ ਹੁਣ ਪਤਾ ਚੱਲਿਆ ਦਾਰੇ ਨੂੰ ਵੀ ਮਾਰ ਦਿੱਤਾ। ਦਾਰਾ ਬੜਾ ਨੇਕ ਤਬੀਅਤ ਇਨਸਾਨ ਸੀ, ਦਾਨੀ ਮਿਜ਼ਾਜ ਸੀ, ਔਰ ਗਿਆਨੀ ਸੀ, ਸ਼ਾਇਰ ਸੀ, ਕਵੀ ਸੀ, ਵਿਦਵਾਨ ਸੀ। ਸੂਫੀ ਫਕੀਰਾਂ ਦੀ ਜ਼ਿਆਦਾ ਸੰਗਤ ਵਿੱਚ ਰਹਿੰਦਾ ਸੀ, ਫਕੀਰ ਤਬੀਅਤ ਇਨਸਾਨ ਸੀ। ਜਹਾਂ ਆ ਰਹਾ ਇਹ ਵੱਡੀ ਭੈਣ ਇਸ ਬਿਰਾਹ ਨਾਲ ਬੜਾ ਪਿਆਰ ਕਰਦੀ ਸੀ, ਔਰ ਬੜੀਆਂ ਦੁਆਵਾਂ ਦਿੰਦੀ ਸੀ, ਤੂੰ ਖੁਦਾ ਦੇ ਮਾਰਗ 'ਤੇ ਚੱਲੇ, ਖੁਦਾ ਤੈਨੂੰ ਆਪਣੇ ਘਰ ਤੱਕ ਪਹੁੰਚਾਵੇ, ਤੈਨੂੰ ਪੂਰਾ ਬੋਧ ਹਾਸਲ ਹੋਵੇ। ਪਰ ਜਦ ਪਤਾ ਚੱਲਿਆ, ਬੜੀ ਬੇਦਰਦੀ ਨਾਲ ਔਰੰਗਜ਼ੇਬ ਨੇ ਦਾਰੇ ਨੂੰ ਵੀ ਕਤਲ ਕਰ ਦਿੱਤਾ। ਰੋਂਦੀ ਹੋਈ ਆਈ ਔਰੰਗਜ਼ੇਬ ਕੋਲ, ਪਹਿਲੇ ਤਾਂ ਬੜੀ ਤਾੜਨਾ ਕੀਤੀ, ਮੂਰਖਾ ਤੂੰ ਇਹ ਕੀ ਕੀਤਾ, ਮਾਸੂਮ ਬਿਰਾ, ਖੁਦਾ ਤਰਸ ਬਿਰਾ, ਖੁਦਾ ਸ਼ਨਾਸ ਜੋ ਸੀ। ਔਰ ਬੜਾ ਫੈਜ਼ ਦਿਲ ਬੰਦਾ, ਫਿਆਜ਼ ਦਿਲ ਬੰਦਾ, ਬੜਾ ਦਾਨੀ ਮਿਜ਼ਾਜ ਦਾ, ਤੂੰ ਉਹਨੂੰ ਵੀ ਮਾਰ ਦਿੱਤਾ। ਕਹਿੰਦੇ ਅੰਦਰ ਇਤਨਾ ਜੋਸ਼ ਆਇਆ, ਜਹਾਂ ਆਰਾ ਨੇ ਹੱਥ ਚੁੱਕ ਲਿਆ ਔਰੰਗਜ਼ੇਬ ਨੂੰ ਮਾਰਨ ਵਾਸਤੇ, ਇਹ ਤੂੰ ਕੀ ਕੀਤਾ। ਔਰੰਗਜ਼ੇਬ ਨੇ ਉਸੇ ਵਕਤ ਉਹਦੀ ਗੁੱਤ ਪਕੜੀ, ਘਸੀਟ ਕੇ ਲੈ ਗਿਆ ਜਿਸ ਕਮਰੇ ਦੇ 'ਚ ਪਿਓ ਬੰਦ ਸੀ, ਨਾਲ ਦੇ ਕਮਰੇ 'ਚ ਉਹਨੂੰ ਬੰਦ ਕੀਤਾ। 7 ਸਾਲ ਵਿਚਾਰੀ ਜੇਲ੍ਹ ਦੇ 'ਚ ਰਹੀ ਹੈ। ਇਹ ਕੰਮ ਕੋਈ ਉਹ ਕਰ ਸਕਦਾ ਜਿਹਦੇ ਕੋਲ ਦਿਲ ਨਹੀਂ ਪੱਥਰ ਹੋਵੇ, ਜਿਹਦੇ ਕੋਲ ਦਿਮਾਗ ਨਹੀਂ ਸਿਰਫ ਜੜ ਭੂਸਾ ਹੋਵੇ, ਕੁਛ ਵੀ ਨਹੀਂ, ਕੁਛ ਵੀ ਨਹੀਂ। ਐਸੇ ਮਨੁੱਖਾਂ ਦਾ ਜਲਦੀ ਜਨਮ ਨਹੀਂ ਆਉਂਦਾ, ਹਿਟਲਰ ਜੈਸਿਆਂ ਦਾ ਜਲਦੀ ਜਨਮ ਨਹੀਂ ਆਉਂਦਾ, ਹਰਨਾਕਸ ਜੈਸਿਆਂ ਦਾ ਜਲਦੀ ਜਨਮ ਨਹੀਂ ਆਉਂਦਾ। ਕਿਤਨਾ ਮੂੜ, ਕਿਤਨਾ ਚੇਤ, ਪਸ਼ੂਆਂ ਨੂੰ ਮਾਤ ਕਰ ਗਿਆ 7 ਸਾਲ ਦੇ ਪ੍ਰਹਿਲਾਦ ਨੂੰ, ਮਾਸੂਮ ਬੱਚਾ ਹੈ। ਹਰਨਾਕਸ਼ ਕਹਿੰਦਾ ਤੂੰ ਜਪਿਆ ਕਰ, ਜਲ ਹਰਨਾਕਸ਼, ਥਲ ਹਰਨਾਕਸ਼, ਤਾਂ ਕਿ ਤੈਨੂੰ ਵੇਖ ਕੇ ਹੋਰ ਬੱਚੇ ਵੀ ਜਪਣ, ਅਤੇ ਅਸੀਂ ਨਿਰੰਕਾਰ ਕਰਕੇ ਦੁਨੀਆਂ ਵਿੱਚ ਜਾਣੇ ਜਾਈਏ। ਨਿਰੰਕਾਰ ਹੋਣ ਦੀ ਤੋਫੀਕ ਮਨੁੱਖ ਨੂੰ ਨਿਰੰਕਾਰ ਨੇ ਦਿੱਤੀ ਹੈ, ਧਿਆਨ ਨਾਲ ਸੁਣਨਾ। ਨਿਰੰਕਾਰ ਹੋਣ ਦੀ ਉਮੰਗ ਅਤੇ ਤੜਪ ਵੀ ਮਨੁੱਖ ਨੂੰ ਦਿੱਤੀ ਹੈ। ਮਨੁੱਖ ਐਸਾ ਜੀਵਨ ਚਾਹੁੰਦਾ ਜਿਹਦੇ 'ਚ ਮੌਤ ਨਾ ਹੋਵੇ, ਐਸਾ ਜੀਵਨ ਕੇਵਲ ਪਰਮਾਤਮਾ ਕੋਲ ਹੈ ਜਿਹਦੇ ਕੋਲ ਮੌਤ ਨਹੀਂ। ਮਨੁੱਖ ਐਸਾ ਰਸ ਚਾਹੁੰਦਾ ਜੋ ਕਦੀ ਬੇਰਸ ਨਾ ਹੋਵੇ, ਤਾਂ ਐਸਾ ਮਹਾਰਸ ਤੇ ਪਰਮਾਤਮਾ ਹੀ ਹੈ। ਮਨੁੱਖ ਐਸਾ ਸੁੱਖ ਚਾਹੁੰਦਾ ਹੈ ਜੋ ਕਦੀ ਦੁੱਖ ਦੇ 'ਚ ਨਾ ਬਦਲੇ, ਐਸਾ ਸੁੱਖ ਤੇ ਕੇਵਲ ਪਰਮਾਤਮਾ। ਮਨੁੱਖ ਐਸੀ ਸ਼ਕਤੀ ਚਾਹੁੰਦਾ ਹੈ ਜੋ ਕਦੀ ਕਮਜ਼ੋਰੀ ਦੇ 'ਚ ਨਾ ਬਦਲੇ, ਉਸ ਮਹਾਂਸ਼ਕਤੀ ਦਾ ਨਾਂ ਹੀ ਤਾਂ ਪਰਮਾਤਮਾ, ਔਰ ਕੀ ਹੈ। ਮਨੁੱਖ ਪਰਮਾਤਮਾ ਹੋਣਾ ਚਾਹੁੰਦਾ ਹੈ। ਹੋਣਾ ਚਾਹੁੰਦਾ। ਪਰਮਾਤਮਾ ਹੋਣ ਦੀ ਸੌਗਾਤ ਪਰਮਾਤਮਾ ਨੇ ਹਰ ਮਨੁੱਖ ਨੂੰ ਦਿੱਤੀ ਹੈ, ਹਰ ਇੱਕ ਨੂੰ ਦਿੱਤੀ ਹੈ। ਕਿਸ ਤਰ੍ਹਾਂ ਪਰਮਾਤਮਾ ਵੇਖਦਾ ਹੈ, ਸਭ ਕੁਝ ਵੇਖਦਾ ਹੈ, ਮਨੁੱਖ ਵੀ ਵੇਖਦਾ ਹੈ, ਇਹ ਗੱਲ ਵੱਖਰੀ ਹੈ। ਸਭ ਕੁਝ ਨੂੰ ਵੇਖਣ ਦੀ ਤੌਫੀਕ ਨਹੀਂ ਪਰ ਵੇਖਦਾ। ਪਰਮਾਤਮਾ ਸੁਣਦਾ, ਪੇਖਤ ਸੁਨਤ ਸਦਾ ਹੈ ਸੰਗੇ, ਮੈਂ ਮੂਰਖ ਜਾਣਿਆ ਦੂਰੀ ਦੇ। ਸਦਾ ਵੇਖਦਾ ਪਿਆ, ਸਭ ਨੂੰ ਵੇਖਦਾ ਪਿਆ, ਸਭ ਨੂੰ ਸੁਣਦਾ ਪਿਆ, ਸਦਾ ਸੁਣਦਾ ਪਿਆ। ਠਾਕਰ ਹਮਰਾ ਸਦ ਬੋਲਨਤਾ, ਸਦਾ ਬੋਲਦਾ ਪਿਆ ਔਰ ਉਹਦਾ ਬੋਲ ਸਾਰੀ ਦੁਨੀਆਂ ਵਿੱਚ ਗੂੰਜ ਰਿਹਾ। ਅਨਾਹਦ ਨਾ ਮਨੁੱਖ ਵੀ ਸੁਣਦਾ, ਵੇਖਦਾ, ਮਨੁੱਖ ਵੀ ਸਮਝਦਾ ਪਰ ਸੀਮਤ ਹੈ, ਮਨੁੱਖ ਵੀ ਜਾਣਦਾ ਪਰ ਸੀਮਤ ਹੈ। ਇਹ ਅਸੀਮ ਹੋਣਾ ਚਾਹੁੰਦਾ ਹੈ, ਅਸੀਮ ਤੋਂ ਕੇਵਲ ਪਰਮਾਤਮਾ ਹੀ ਹੈ। ਮਨੁੱਖ ਪਰਮਾਤਮਾ ਹੋਣਾ ਚਾਹੁੰਦਾ ਹੈ, ਪਰਮਾਤਮਾ ਹੋਣ ਦੀ ਇਸ ਦੇ ਅੰਦਰ ਭੁੱਖ ਹੈ ਔਰ ਇੰਝ ਕਹਿ ਲਓ ਸ਼ਾਇਦ ਪਰਮਾਤਮਾ ਨਹੀਂ ਪਾਈ ਹੈ। ਔਰ ਐਸਾ ਹੋ ਸਕੇ, ਪਰਮਾਤਮਾ ਹੋ ਸਕੇ, ਐਸੀ ਤੌਫੀਕ ਵੀ ਪਰਮਾਤਮਾ ਨੇ ਦਿੱਤੀ ਹੈ। ਸ਼ਾਇਦ ਇਸੇ ਵਾਸਤੇ ਜ਼ਫਰ ਕਹਿੰਦਾ ਹੈ, ਬਣਾਇਆ ਐ ਜ਼ਫਰ ਖਾਲਿਕ ਨੇ ਕਬ, ਇਨਸਾਨ ਸੇ ਬੜਕਰ ਮਲਿਕ ਕੋ, ਦੇਵ ਕੋ, ਜਿਨ ਕੋ, ਪਰੀ ਕੋ, ਊਰੇ ਗਿਲਮਾ ਕੋ। ਮਨੁੱਖ ਤੋਂ ਵੱਧ ਪਰਮਾਤਮਾ ਨੇ ਕਿਸੇ ਨੂੰ ਨਹੀਂ ਬਣਾਇਆ, ਕਿਉਂਕਿ ਮਨੁੱਖ ਦਾ ਹੀ ਭਵਿਸ਼ ਹੈ ਪਰਮਾਤਮਾ ਹੋਣਾ। ਪਸ਼ੂਆਂ ਦਾ ਭਵਿਸ਼ ਅਜੇ ਮਨੁੱਖ ਹੋਣਾ ਹੈ, ਬਨਸਪਤੀ ਦਾ ਭਵਿਸ਼ ਅਜੇ ਪਸ਼ੂ ਹੋਣਾ ਹੈ, ਪੱਥਰਾਂ ਦਾ ਭਵਿਸ਼ ਤੇ ਅਜੇ ਬਨਸਪਤੀ ਹੋਣਾ ਹੈ। ਕੇਵਲ ਮਨੁੱਖ ਦਾ ਭਵਿਸ਼ ਹੈ ਪਰਮਾਤਮਾ ਹੋਣਾ। ਹੈ ਫਰਵਰੀ ਦਾ ਮਹੀਨਾ ਪਿਛਲਿਆ, ਇਸ ਸਾਲ ਦੇ ਜੋ ਲੰਘਿਆ, ਮੈਂ ਕਾਨਪੁਰ ਦੇ ਸੀ, ਸੱਜਣ ਮਿੱਤਰ ਨਾਲ ਸਨ। ਅੰਮ੍ਰਿਤ ਵੇਲੇ ਮੈਂ ਨਿਤਨੇਮ ਵਿਆਹ ਕਰਾਂ ਅਤੇ ਫੋਨ ਆਈ ਦਿੱਲੀ ਤੋਂ। ਮੈਂ ਕਿਹਾ ਖੈਰ ਹੋਵੇ ਸਹੀ, ਐਂ ਅੰਮ੍ਰਿਤ ਵੇਲੇ 4:30 ਕਿ ਕੌਣ ਫੋਨ ਕਰਦਾ। ਦਿੱਲੀ ਤੋਂ ਇੱਕ ਨੌਜਵਾਨ ਪੁੱਛਣਾ ਚਾਹੁੰਦਾ ਮੈਨੂੰ, ਕੋਈ ਮਸਕੀਨ ਜੀ ਸੁਣਿਆ ਤੁਸੀਂ ਭਵਿਸ਼ ਵਕਤਾ ਹੋ, ਭਵਿਸ਼ ਜਾਣਦੇ ਹੋ? ਮੈਂ ਕਿਹਾ ਹਾਂ ਜਾਣਨਾ, ਭਵਿਸ਼ ਵਕਤਾ, ਭਵਿਸ਼ ਜਾਣਨਾ। ਕਹਿਣ ਲੱਗਿਆ ਕਿ ਫਿਰ ਹੁਣ ਤੁਸੀਂ ਆ ਰਹੇ ਹੋ ਨਾ ਦਿੱਲੀ? ਕੀ ਬਾਈ, ਸੰਤ ਬਾਬਾ ਅਤਰ ਸਿੰਘ ਜੀ ਦੀ ਬਰਸੀ ਅਤੇ ਮੈਂ ਪਹੁੰਚਣਾ ਸੀ, ਤੁਸੀਂ ਆ ਰਹੇ ਹੋ? ਅਸੀਂ ਪੋਸਟਰ ਭਰੇ ਨੇ, ਅਸੀਂ ਤੁਹਾਡੇ ਕੋਲ ਆਵਾਂਗੇ ਆਪਣਾ ਭਵਿਸ਼ ਜਾਣਨ ਵਾਸਤੇ। ਮੈਂ ਕਿਹਾ ਉਦੋਂ ਤਾਂ ਗੱਲ ਬਹੁਤ ਲੰਬੀ ਹੋ ਜਾਏਗੀ, ਬਹੁਤ ਦਿਨ ਪਏ ਨੇ, ਮੈਂ ਤੁਹਾਨੂੰ ਹੁਣੇ ਹੀ ਭਵਿਸ਼ ਦੱਸ ਦਿੰਦਾ, ਤੁਸੀਂ ਹੁਣੇ ਹੀ ਪੁੱਛ ਲਓ। ਕਹਿੰਦੇ ਹੁਣੇ ਹੀ ਦੱਸ ਦਿਓਗੇ ਫੋਨ 'ਤੇ ਦੱਸ ਦਿਓਗੇ? ਮੈਂ ਕਿਹਾ ਹੁਣੇ ਹੀ ਦੱਸ ਦਿਆਂਗਾ, ਤਾਂ ਮੇਰਾ ਭਵਿਸ਼ ਕੀ ਹੈ? ਮੈਂ ਕਿਹਾ ਕੇਵਲ ਤੇਰਾ ਹੀ ਨਹੀਂ, ਤੇਰੇ ਸਾਰੇ ਪਰਿਵਾਰ ਦਾ, ਸਾਰੇ ਸੰਸਾਰ ਦੇ ਮਨੁੱਖਾਂ ਦਾ ਇੱਕੋ ਹੀ ਭਵਿਸ਼ ਹੈ, ਪਰਮਾਤਮਾ ਹੋਣਾ, ਹੋਰ ਕੋਈ ਭਵਿਸ਼ ਨਹੀਂ। ਚੰਗਾ ਪਰਿਵਾਰ ਮਿਲ ਗਿਆ ਤ੍ਰਿਪਤੀ ਨਹੀਂ ਮਿਲੇਗੀ, ਚੰਗਾ ਕਾਰੋਬਾਰ ਮਿਲ ਗਿਆ ਪਰੇਸ਼ਾਨੀਆਂ ਨਹੀਂ ਜਾਣਗੀਆਂ, ਬੜੀ ਧਨ ਸੰਪਦਾ ਮਿਲ ਗਈ, ਰਹਿਣ ਨੂੰ ਉੱਚਾ ਮਹਿਲ ਮਕਾਨ ਮਿਲ ਗਿਆ, ਬੇਚੈਨੀ ਨਹੀਂ ਜਾਏਗੀ। ਬੜਾ ਬੈਂਕ ਬੈਲੈਂਸ ਹੋ ਗਿਆ, ਨੋਟਾਂ ਦੇ ਅੰਬਾਰ ਲੱਗ ਗਏ ਨੇ, ਵਿਆਕੁਲਤਾ ਨਹੀਂ ਜਾਏਗੀ, ਦੁੱਖ ਨਹੀਂ ਜਾਏਗਾ, ਦੁੱਖ ਨਹੀਂ ਜਾਏਗਾ, ਬੇਚੈਨੀ ਨਹੀਂ ਜਾਏਗੀ, ਪਰੇਸ਼ਾਨੀ ਨਹੀਂ ਜਾਏਗੀ, ਚਿੰਤਾ ਨਹੀਂ ਜਾਏਗੀ। ਇਹ ਸਭ ਕੁਝ ਉਦੋਂ ਮਿਟਣਗੇ ਜਿਸ ਦਿਨ ਪਰਮਾਤਮਾ ਮਿਲੇਗਾ, ਉਸ ਤੋਂ ਪਹਿਲੇ ਨਹੀਂ। ਦੁੱਖ ਵੀ ਬਣਿਆ ਰਹੇਗਾ, ਸੰਤਾਪ ਵੀ ਬਣਿਆ ਰਹੇਗਾ, ਕੀ ਹੋਇਆ ਤੂੰ ਚੋਟੀ ਦਾ ਧਨਵਾਨ ਹੋਇਆ, ਦੁੱਖ ਵੀ ਬਣਿਆ ਰਹੇਗਾ, ਚਿੰਤਾ ਵੀ ਬਣੀ ਰਹੇਗੀ, ਕੀ ਹੋਇਆ ਤੂੰ ਦਾਰਸ਼ਨਿਕ ਅਤੇ ਫਿਲਾਸਫਰ ਹੋਵੇਂ, ਦੁੱਖ ਵੀ ਬਣਿਆ ਰਹੇਗਾ, ਕਲੇਸ਼ ਵੀ ਬਣਿਆ ਰਹੇਗਾ, ਕੀ ਹੋਇਆ ਤੂੰ ਬਹੁਤ ਵੱਡਾ ਸ਼ਕਤੀਸ਼ਾਲੀ ਰਾਜਨੈਤਿਕ ਹੋ ਜਾਏ, ਧਨਵਾਨ ਹੋ ਜਾਏ, ਕੀ ਹੋਇਆ ਤੇਰਾ ਮਹਿਲ ਉੱਚਾ ਹੋ ਗਿਆ, ਮਕਾਨ ਬਹੁਤ ਵੱਡਾ ਹੋ ਗਿਆ। ਦਿਲ ਦੀ ਵਿਆਕੁਲਤਾ ਨਹੀਂ ਜਾਏਗੀ, ਇਹ ਸਭ ਕੁਝ ਉਸ ਦਿਨ ਮਿਟੇਗਾ ਜਿਸ ਦਿਨ ਤੋਂ ਪਰਮਾਤਮਾ ਹੋ ਜਾਏਗਾ। ਹਰ ਜਨ ਐਸਾ ਚਾਹੀਏ ਜੈਸਾ ਹਰ ਹੀ ਹੋਏ, ਭਗਤ ਕਬੀਰ ਐਲਾਨੀਆਂ ਕਹਿੰਦੇ ਨੇ, ਬਿਗਰਿਓ ਕਬੀਰਾ ਰਾਮ ਧੁਆਈ, साच भयो अन कते न जाए। कहिंदा संतां दी संगत दे आपां ऐसे तब्दील होए की हो गए, सच हो गए। हुण सच ते परमात्मा है तो कबीर कहिंदे ने होवेगा परमात्मा सच, आपां भी सच हो गए। ध्यान नाल सुनना। बिगड़ियो कबीरा राम दोहाई, साच भयो अन कते न जाई, मैं सच हो गया। अब तो जाए चढ़े सिंहासन, मिले हैं सारंग पानी, राम कबीरा एक भय है कोई ना सके पछानी, मैं कर सारे मनुखां दा एक कोई भविष्य है, राम हो जाना, भगवान हो जाना, परमात्मा हो जाना। ते परमात्मा होण दे वसीले परमात्मा ने बख्शे हुए ने, सारिआं नूं दित्ते हुए ने, सीमत ने, ये असीम हो सकते ने। उन्हों याद कर करके किवें उसनों याद करिए, पहले दर तक पहुँचिए, फिर दर ने ही घर दे प्रवेश करा देना। इतनी सेवा इस वक्त कबूल करनी, प्रवान करनी सारिआं दा और मुखी सजणा दा। बार बार धन्यवाद। फुल चुक दी शमा। वाहेगुरु जी का खालसा।
1: You're listening to KRPI 1550 Radio, Ferndale, Washington.
2: 1550 KRPI Radio te chal raha hai live from Guru Nanak Sikh Gurdwara Sahib.

ਯਾਤ ਛੰਦ ਚਤੁਰ ਚੱਕਰ ਕਰਤਾ ਚਤੁਰ ਚੱਕਰ ਹਰਤਾ ਚਤੁਰ ਚੱਕਰ ਦਾਨੇ ਚਤੁਰ ਚੱਕਰ ਜਾਣੇ ਚਤੁਰ ਚੱਕਰ ਵਰਤੀ ਚਤੁਰ ਚੱਕਰ ਪਰਤੀ ਚਤੁਰ ਚੱਕਰ ਪਾਲੇ ਚਤੁਰ ਚੱਕਰ ਕਾਲੇ ਚਤੁਰ ਚੱਕਰ ਪਾਸੇ ਚਤੁਰ ਚੱਕਰ ਵਾਸੇ ਚਤੁਰ ਚੱਕਰ ਮਾਨਿਆ ਚਤੁਰ

ਲਈ ਹੈ। ਕਿਸ ਸਰਬਤਰ ਮਾਨਿਆ, ਕਿਸ ਸਰਬਤਰ ਦਾਨਿਆ, ਕਿਸ ਸਰਬਤਰ ਗਾਉਣੈ, ਕਿਸ ਸਰਬਤਰ ਪਹਾਉਣੈ, ਕਿਸ ਸਰਬਤਰ ਦੇਸੈ, ਕਿਸ ਸਰਬਤਰ ਪੇਸੈ, ਕਿਸ ਸਰਬਤਰ ਰਾਜੈ, ਕਿਸ ਸਰਬਤਰ ਸਾਜੈ, ਕੇਸਰਬਤਰ ਦੀਨ, ਕੇਸਰਬਤਰ ਲੀਨ, ਕੇਸਰਬਤਰ ਜਾਹੋ, ਕੇਸਰਬਤਰ ਪਾਹ, ਕੇਸਰਬਤਰ ਦੇਸੈ, ਕੇਸਰਬਤਰ ਪੇਸੈ, ਕੇਸਰਬਤਰ ਕਾਲੈ, ਕੇਸਰਬਤਰ ਪਾਲੈ, ਕੇਸਰਬਤਰ ਹੰਤ, ਕੇਸਰਬਤਰ ਗੰਤ, ਕੇਸਰਬਤਰ ਪੇਖੀ, ਕੇਸਰਬਤਰ ਪੇਖੀ, ਕੇਸਰਬਤਰ ਕਾਜੈ, ਕੇਸਰਬਤਰ ਰਾਜੈ, ਕੇਸਰਬਤਰ ਸੋਖੈ, ਕੇਸਰਬਤਰ ਭੋਖੈ, ਕੇਸਰਬਤਰ ਤ੍ਰਾਣ, ਕੇਸਰਬਤਰ ਪ੍ਰਾਣ, ਕੇਸਰਬਤਰ ਦੇਸੈ, ਕੇਸਰਬਤਰ ਪੇਸੈ, ਕੇਸਰਬਤਰ ਮਾਨਿਆ, ਸਦੈਵ ਪ੍ਰਧਾਨਿਆ, ਕੇਸਰਬਤਰ ਜਾਪਿਆ, ਕੇਸਰਬਤਰ ਤਾਪਿਆ, ਕੇਸਰਬਤਰ ਪਹਨੈ, ਕੇਸਰਬਤਰ ਮਾਨੈ, ਕੇਸਰਬਤਰ ਇੰਦ੍ਰੈ, ਕੇਸਰਬਤਰ

ਸੇ ਜਗਾਦਾ ਜਜਨਾਬਾਦ ਅਨ ਚੰਨ ਜਗਾਦਾ ਨਿਰੰਜਬਾਦ ਅੰਠਠ ਭੰਡਾਰ ਅੰਠਠ ਅਪਾਰ ਆ ਡੀਠ ਧਰਮਤ ਠੀਠ ਕਰਮਾਨ ਬ੍ਰਹਣ ਅਨੰਤ ਦਾਤਾ ਮਹੰਤਰ ਬੋਲ ਮਨਾ ਛੰਦ ਤਪ ਪ੍ਰਸਾਦ।

ਕਲਕਾ ਕੀਆ ਤਮਾਸਾ ਹੈ। ਜਵਨ ਕਲ ਜੋਗੀ ਸਿਵ ਕੀਓ ਵੇਦ ਰਾਜ ਬ੍ਰਹਮਾ ਜੋਤੀਓ। ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੀ ਹਮਾਰਾ। ਜਵਨ ਕਾਲ ਸਭ

ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਜੀ ਕੀ ਫਤਿਹ। ਗੁਰੂ ਦਰ ਤੇ ਹਾਜ਼ਰ ਗੁਰੂ ਪਿਆਰੇ ਗੁਰੂ ਸਵਾਰੀ ਸਤ ਸੰਗਤ ਜੀ, ਵੱਡੇ ਭਾਗ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਰਸ਼ਨ ਸੰਗਤ ਸੇਵਾ ਪ੍ਰਾਪਤ ਹੋਈ ਕੋਟਾਨਕੋਟ ਸ਼ੁਕਰ ਹੈ। ਅੱਜ ਧੰਨ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦਾ ਗੁਰਤਾਗਤ ਦੇ ਪੁਰਬ ਹੈ ਅਤੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਮਹਾਨ ਸੇਵਕ ਭਾਈ ਲਾਲੋ ਜੀ ਜਿਨ੍ਹਾਂ ਦਾ ਨਾਮ ਗੁਰਬਾਣੀ ਵਿੱਚ ਆਇਆ, ਉਹਨਾਂ ਦਾ ਆਗਮਨ ਦਿਹਾੜਾ ਸਮੁੱਚੇ ਪੰਥ ਨੂੰ ਬੇਅੰਤ ਬੇਅੰਤ ਵਧਾਈਆਂ ਜੀ। ਗੁਰੂ ਘਰ ਵਿਖੇ ਨਿਸ਼ਾਨ ਸਾਹਿਬ ਦੀ ਸੇਵਾ 4 ਅਕਤੂਬਰ ਨੂੰ ਹੋਵੇਗੀ। ਵੱਧ ਤੋਂ ਵੱਧ ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕਰੋ। ਹੁਣ ਸਮਾਂ ਵਾਹਿਗੁਰੂ ਗੁਰ ਮੰਤਰ ਦੇ ਨਾਮ ਸਿਮਰਨ ਦਾ। ਬਹੁਤ ਹੀ ਸਨਮਾਨਯੋਗ ਗੁਰਮੁਖ ਪਿਆਰਿਆਂ ਪਾਸੋਂ ਬੜੇ ਪ੍ਰੇਮ ਨਾਲ ਆਨੰਦ ਮਾਣੀਆਂ ਹੋਈਆਂ ਪੁੱਲਾਂ ਬਖਸ਼ ਲੈਣੀਆਂ ਜੀ। ਅੱਗੇ ਤੋਂ ਸਮਤ ਬਖਸ਼ਣੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਪੌੜੀ ਨਾਨਕ ਜੀ ਉਪਾਇ ਕਾ ਲਿਖ ਨਵਿਤਰ ਮਖਾਲਿਆ ਪੁੱਤੈ ਸੱਚੇ ਹੀ ਸਚਿ ਨਿਬੜੇ ਚੁਣ ਵਾਕੜ ਜਜਮਾ ਲਿਆ ਥਾਉ ਨਾ ਪਾਇ ਨਕੂੜਿਆਰ ਮੁਕਾ ਲਿਆ ਤੁਝ ਚਾਲਿਆ ਤੇਰੇ ਨਾਇਰ ਤੇ ਸਜਣਗੇ ਹਾਰ ਗਏ ਸੀ ਟੱਕਣ ਵਾਲਿਆ ਲਿਖ ਨਵਿਤਰ ਮਖਾਲਿਆ ਲਿਖਣਾ।

ਨਜ਼ਰ ਕਰੇ ਜੀ ਆਪਣੀ ਤਾਂ ਨਜ਼ਰੀ ਸਤਿਗੁਰ ਪਾਇਆ ਇਹੋ ਜੀ ਉਹ ਬਹੁਤੇ ਜਨਮ ਭਰਮਿਆ ਤਾਂ ਸਤਿਗੁਰ ਸਭ ਸੁਣਾਇਆ ਸਤਿਗੁਰ ਜੇ ਵਰਤਾ ਤਾਂ ਕੋਈ ਨਾ ਸਭ ਸੁਣਿਆ ਲੋਕ ਸੁਭਾਇਆ ਸਤਿਗੁਰ ਮਿਲਿਆ ਸੱਚ ਪਾਇਆ ਜਿਹਨੇ ਵਿੱਚੋਂ ਆਗਵਾਇਆ ਜਿਹਨੇ ਸੱਚੋ ਸੱਚ ਬੁਝਾਇਆ ਜਿਹਨੇ

ਸਤਿਗੁਰ ਕਿਨੇ ਨਾ ਪਾਇਆ, ਸਤਿਗੁਰ ਵਿੱਚ ਆਪ ਰੱਖਿਓਂ ਕਰ ਪ੍ਰਗਟ ਆਪ ਸੁਣਾਇਆ। ਸਤਿਗੁਰ ਮਿਲਿਆ ਸਦਾ ਮੁਕਤ ਹੈ ਜਿਹਨੇ ਵਿੱਚੋਂ ਮੋਹ ਚੁਕਾਇਆ, ਉੱਤੇ ਮੇਂ ਵਿਚਾਰ ਹੈ ਜਿਹਨੇ ਸੱਚੇ ਸਿਉਂ ਚਿਤ ਲਾਇਆ।

ਅਨਖਾਇ ਸਰਗ ਵਾਇਆ ਮੋਦਕ ਪਾਇਆ ਦੂਜਾ ਬਾਇਆ ਬਸਤਰ ਨਾ ਪੈਰੇ ਨਿਸਕੈਰੇ ਮੋਨ ਵਿਗੂਤਾ ਕਿਉਂ ਜਾਗੇ ਗੁਰਵਣ ਸੂਤਾ ਪਾਗੂ ਪੇ ਤਾਣਾ ਆਪਣਾ ਕੀ ਕਮਾਣਾ ਅਲ ਮਿਲ।

ਗੁਰ ਕਰਮ ਜਨਾ ਕੁਤ ਸੁਪਾਇਆ ਤਾਤ ਨੀ ਕਸਮ ਧਿਆਇਆ ਇਹਨਾਂ ਜਨਤਾ ਕਹਿ ਵਸ ਕਿਚ ਨਹੀਂ ਤੂੰ ਦੇ ਵੇਖੀ ਜਗ ਤੂੰ ਪਾ ਇੱਕ ਨਾ ਨੂੰ ਤੂੰ ਮੇਰੇ ਲਈ ਕਾ ਪੁੱਤ ਖੁਆਇਆ ਗੁਰ ਕਿਰਪਾ ਤੇ ਜਾਣਿਆ ਜਿੱਥੇ ਤੂੰ ਦਾ ਬਜਾਇਆ ਸਹਿਜੀ ਸਤ ਸਮਾਇਆ ਸਹਿਜੀ।

ਭਿੰਨ ਬਸਤਲੇ ਕੱਪੜੇ ਪਹਿਰੇ ਤੁਰਕ ਪਠਾਣੀ ਮਿਲਕੀਆ ਚਾਰੇ ਵੇਦ ਹੋਏ ਸਤਿਆਰ ਪੜੇ ਗੁਣੇ ਤਿੰਨ ਚਾਰ ਵਿਚਾਰ ਪਉ ਭਗਤ ਕਰਨੀ ਸਦਾਏ ਤੋ ਨਾਨਕ ਮੋਖਨ ਤੇਰੇ ਭਾਈ ਪੌੜੀ ਸਤਿਗੁਰੂ ਵਿੱਚ।

ਕੱਪੜ ਰੂਪ ਸੁਖਾਵਣਾ ਛੱਡ ਦੁਨੀਆਂ ਅੰਦਰ ਜਾਵਣਾ ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ ਹੁਕਮ ਕੀ ਮਨ ਪਾਵਣ ਦੇ ਰਾਹ ਭੀੜੇ ਅੱਗੇ ਜਾਣਾ ਨੰਗਾ ਦੋ ਚੁੱਕ ਚਾਲਿਆ ਤਦ ਸੈਕੜ ਰਾਵਣਾ।

ਵਾਹਿਗੁਰੂ ਸਾਹਿਬ ਜੀ ਬਾਣੀ ਗੁਰੂ

ਜਿਹੜੇ ਗੁਰੂ ਕੇ ਸਿੱਖ ਗੁਰੂ ਦੇ ਦਰਸ਼ਨਾਂ ਵਾਸਤੇ ਸਦਾ ਹੀ ਗੁਰੂ ਦੇ ਚਰਨਾਂ ਨੂੰ ਜੁੜੇ ਰਹਿੰਦੇ ਹਨ, ਸਭ ਦਿਨ ਸਰੈਣ ਦੇਖੋ ਗੁਰ ਆਪਣਾ, ਮੈਂ ਰਾਤ ਦਿਨ ਆਪਣੇ ਗੁਰੂ ਦੇ ਦਰਸ਼ਨ ਕਰਦਾ ਹਾਂ, ਵਿੱਚ ਅੱਖੀਂ ਗੁਰ ਪੈਰ ਤਰਾਈ, ਮੈਂ ਆਪਣੇ ਅੱਖਾਂ ਦੇ ਵਿੱਚ ਗੁਰੂ ਦੇ ਚਰਨਾਂ ਨੂੰ ਵਸਾਈ ਰੱਖਦਾ ਹਾਂ। ਗੁਰੂ ਦੇ ਚਰਨ ਕਿਹੜੇ ਹਨ ਜਿਹੜੇ ਅੱਖਾਂ 'ਚ ਵਸਾਉਣੇ ਹਨ? ਗੁਰੂ ਦੇ ਸ਼ਬਦ, ਗੁਰੂ ਦੀ ਬਾਣੀ, ਇਹ ਗੁਰੂ ਦੇ ਚਰਨ ਹਨ। ਹਿਰਦੇ ਚਰਨ ਸਭ ਸਤਿਗੁਰ ਕੋ, ਨਾਨਕ ਵਾਧਿਓ ਪਾਲ। ਅਨੇਕ ਉਪਾਵ ਕਰੀ ਗੁਰ ਕਾਰਨ, ਗੁਰ ਪਾਵੈ ਸੋ ਥਾਏ ਪਾਈ। ਹੇ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ, ਮੈਂ ਅਨੇਕ ਉਪਾਵ ਕਰਦਾ ਹਾਂ ਗੁਰੂ ਦੇ ਦਰਸ਼ਨਾਂ ਦੇ ਕਾਰਨ, ਗੁਰੂ ਦੀ ਸੇਵਾ, ਗੁਰੂ ਨੂੰ ਪ੍ਰਸੰਨ ਕਰਨ ਵਾਸਤੇ। ਗੁਰ ਭਾਵੇ ਸੋ ਥਾਏ ਪਾਏ, ਲੇਕਿਨ ਮੇਰੇ ਯਤਨ ਉਹੀ ਸਫਲ ਹੁੰਦੇ ਆ ਜਿਹੜੇ ਮੇਰੇ ਗੁਰੂ ਨੂੰ ਚੰਗੇ ਲੱਗਦੇ ਹਨ, ਜਿਹੜੇ ਗੁਰੂ ਨੂੰ ਪ੍ਰਵਾਨ ਹੋ ਜਾਂਦੇ ਆ। ਰਹਿਣ ਦਿਨਸ ਗੁਰ ਚਰਨ ਅਰਾਧੀ, ਦਇਆ ਕਰੋ ਮੇਰੇ ਸਾਈ। ਹੇ ਮੇਰੇ ਮਾਲਕ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ, ਮੇਰੇ 'ਤੇ ਮਿਹਰ ਕਰ, ਮੇਰੇ 'ਤੇ ਕਿਰਪਾ ਕਰ, ਤਰਸ ਕਰ ਕਿ ਮੈਂ ਰਾਤ ਦਿਨ ਗੁਰੂ ਦੇ ਚਰਨਾਂ ਨਾਲ ਜੁੜਿਆ ਰਹਾਂ, ਗੁਰੂ ਦੇ ਚਰਨਾਂ ਨੂੰ ਆਪਣੇ ਹਿਰਦੇ 'ਚ ਵਸਾਈ ਰੱਖਾਂ। ਨਾਨਕਾ ਜੀਓ ਪਿੰਡ ਗੁਰੂ ਹੈ, ਗੁਰਮਿਲ ਤ੍ਰਿਪਤ ਗਾਈ। ਮੇਰਾ ਦਾਸ ਦਾ ਜਿੰਦ ਜਿਹੜੀ ਹੈ, ਪਿੰਡ ਸਰੀਰ ਹੈ, ਇਹ ਵੀ ਗੁਰੂ ਦਾ ਹੈ, ਜਿੰਦ ਵੀ ਗੁਰੂ ਦੀ ਹੈ, ਪਿੰਡ ਸਰੀਰ ਵੀ ਗੁਰੂ ਦਾ ਦਿੱਤਾ ਹੋਇਆ ਹੈ। ਗੁਰਮਿਲ ਤ੍ਰਿਪਤ ਗਾਈ, ਮੈਂ ਗੁਰੂ ਦੇ ਦਰਸ਼ਨ ਕਰਕੇ ਹੀ ਸਦਾ ਪ੍ਰਸੰਨ ਰਹਿੰਦਾ ਹਾਂ, ਰੱਜਿਆ ਰਹਿੰਦਾ ਹਾਂ। ਮੈਨੂੰ ਫਿਰ ਕਿਸੇ ਮਾਇਆ ਦੀ, ਕਿਸੇ ਮੈਂ ਇੱਕ ਪਦਾਰਥਾਂ ਦੀ ਕੋਈ ਭੁੱਖ ਰਹਿੰਦੀ ਨਹੀਂ। ਜੇ ਮੈਨੂੰ ਗੁਰੂ ਮਿਲ ਜਾਂਦਾ ਤਾਂ ਮੈਂ ਸਦਾ ਰੱਜਿਆ ਰਹਿੰਦਾ ਹਾਂ। ਨਾਨਕਾ ਪ੍ਰਭ ਪੂਰ ਰਹਿਓ ਹੈ, ਜਤ ਕਰ ਤਤ ਗੋਸਾਈ। ਕਿਉਂਕਿ ਸਤਿਗੁਰਾਂ ਨੇ ਕਿਰਪਾ ਕਰਕੇ, ਰਹਿਮਤ ਕਰਕੇ ਇਹ ਬਖਸ਼ਿਸ਼ ਕਰ ਦਿੱਤੀ, ਸਮਝਾ ਦਿੱਤਾ, ਇਹ ਗਿਆਨ ਦੇ ਦਿੱਤਾ ਹੈ ਕਿ ਜਿੱਥੇ ਕਿੱਥੇ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਹੀ ਵਿਆਪਕ ਹੈ, ਹੋ ਰਿਹਾ ਹੈ, ਅਤੇ ਜਿੱਥੇ ਕਿੱਥੇ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਦੇ ਦਰਸ਼ਨ ਹੁੰਦੇ ਹਨ, ਇਹ ਗੁਰੂ ਦੀ ਕਿਰਪਾ ਕਰਕੇ ਹੈ, ਗੁਰੂ ਦੀ ਸ਼ਰਨ 'ਚ ਆਉਣ ਕਰਕੇ। ਜਿਨ੍ਹਾਂ ਨੇ ਆਪਾ ਭਾਵ ਗੁਰੂ ਨੂੰ ਸਮਰਪਿਤ ਕੀਤਾ ਹੈ, ਤਨ ਮਨ ਧਨ ਸਭ ਸੌਂ ਗੁਰੂ ਕੋ ਹੁਕਮ ਮੰਨਿਆ ਪਾਈ ਹੈ, ਜਿਨ੍ਹਾਂ ਨੇ ਗੁਰੂ ਦੀ ਆਗਿਆ ਨੂੰ ਸਤ ਕਰਕੇ ਮੰਨਿਆ, ਆਪਾ ਭਾਵ ਗੁਰੂ ਨੂੰ ਸਮਰਪਿਤ ਕੀਤਾ, ਫਿਰ ਸਤਿਗੁਰੂ ਨੇ ਕਿਰਪਾ ਕਰਕੇ ਉਹਨਾਂ ਨੂੰ ਜੋ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਜਰਾ ਵਿੱਚ ਵਿਆਪਕ ਹੈ, ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਹਰ ਜਗ੍ਹਾ 'ਤੇ ਫਿਰ ਸਤਿਗੁਰੂ ਜੀ ਕਿਰਪਾ ਕਰਕੇ ਦਰਸਾ ਦਿੰਦੇ ਹਨ। ਉਹ ਪਰਮਾਤਮਾ ਵਾਹਿਗੁਰੂ ਹੀ ਹਰ ਜਗ੍ਹਾ 'ਤੇ ਦੇਖਦਾ ਹੈ। ਤੂੰ ਸਭ ਨਹੀਂ ਸਾਈ ਜਿੱਥੇ ਹੋ ਜਾਏ ਸਾਚਾ ਸਿਰਜਣਹਾਰ ਜੀਓ, ਇਹ ਬਖਸ਼ ਰਹਿਮਤਾਂ ਗੁਰੂ ਦੇ ਦਰ 'ਤੇ ਆਣ ਕੇ ਪ੍ਰਾਪਤ ਹੁੰਦੀਆਂ, ਸਤਿਗੁਰੂ ਕਿਰਪਾ ਰਹਿਮਤ ਕਰਨ। ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਆਪਣੇ ਚਰਨਾਂ ਜੋੜੀ ਰੱਖਣ, ਸਾਡਾ ਮਨੁੱਖਾ ਜੀਵਨ ਸਫਲ ਹੋ ਸਕੇ, ਸੋ ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਹੋਈਆਂ, ਬੇਅੰਤ ਬੇਅੰਤ ਭੁੱਲਾਂ ਦੀ ਆਪਣੇ ਖਿਮਾ ਬਖਸ਼ਿਸ਼ ਕਰਨੀ ਜੀ।

ਇਹ ਹਨ ਬਹੁਤ ਹੀ ਸਤਿਕਾਰਯੋਗ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਜੀਆਂ ਦੇ ਹਜ਼ੂਰੀ ਰਾਗੀ ਹਜ਼ੂਰੀ ਗ੍ਰੰਥੀ ਸਿੰਘ ਸਾਹਿਬ ਗਿਆਨੀ ਰਵੇਲ ਸਿੰਘ ਜੀ ਜਿਨ੍ਹਾਂ ਨੇ ਆਪ ਜੀਆਂ ਨੂੰ ਅੰਮ੍ਰਿਤ ਗੁਰਬਾਣੀ ਪਵਿੱਤਰ ਹੁਕਮਨਾਮਾ ਸਾਹਿਬ ਜੀਆਂ ਦੀ ਕਥਾ ਵਿਚਾਰ ਸਰਵਣ ਕਰਵਾਈ ਹੈ। ਸੰਗਤਾਂ ਵੱਲੋਂ ਸਿੰਘ ਸਾਹਿਬ ਜੀਆਂ ਦਾ ਬਹੁਤ ਬਹੁਤ ਧੰਨਵਾਦ। ਸਾਧ ਸੰਗਤ ਜੀ 24 ਸਤੰਬਰ ਭਾਵ ਅੱਜ ਗੁਰੂ ਰਾਮਦਾਸ ਸਾਹਿਬ ਮਹਾਰਾਜ ਪਾਤਸ਼ਾਹ ਜੀਆਂ ਦਾ ਗੁਰਗੱਦੀ ਦੇ ਉੱਪਰ ਬਿਰਾਜਮਾਨ ਹੋਣ ਦਾ ਪਵਿੱਤਰ ਦਿਹਾੜਾ ਹੈ। ਆਪ ਸਮੂਹ ਸੰਗਤਾਂ ਨੂੰ ਗੁਰੂ ਰਾਮਦਾਸ ਸਾਹਿਬ ਮਹਾਰਾਜ ਸਾਹਿਬ ਜੀਆਂ ਦੇ ਪਵਿੱਤਰ ਗੁਰਗੱਦੀ ਗੁਰਪੁਰਬ ਦੀਆਂ ਬਹੁਤ ਬਹੁਤ ਵਧਾਈਆਂ। 1631 ਬਿਕਰਮੀ ਭਾਦਰ ਸੁਦੀ ਤ੍ਰੋਦਸੀ 29 ਸਤੰਬਰ 1574 ਈਸਵੀ ਨੂੰ ਤੀਸਰੇ ਪਾਤਸ਼ਾਹ ਧੰਨ ਗੁਰੂ ਅਮਰਦਾਸ ਸਾਹਿਬ ਜੀ ਨੇ ਆਪਣੇ ਜੋਤੀ ਜੋਤ ਸਮਾਉਣ ਤੋਂ 3 ਦਿਨ ਪਹਿਲਾਂ ਗੋਇੰਦਵਾਲ ਸਾਹਿਬ ਜੀ ਦੀ ਪਵਿੱਤਰ ਧਰਤੀ 'ਤੇ ਗੁਰੂ ਰਾਮਦਾਸ ਸਾਹਿਬ ਜੀ ਨੂੰ ਗੁਰਗੱਦੀ ਦੀ ਦਾਤ ਬਖਸ਼ਿਸ਼ ਕੀਤੀ। ਧੰਨ ਗੁਰੂ ਰਾਮਦਾਸ ਸਾਹਿਬ ਮਹਾਰਾਜ ਸਾਹਿਬ ਜੀ ਦੀ ਸੰਸਾਰਕ ਉਮਰ 47 ਸਾਲ 16 ਦਿਨ, ਜਿਹਦੇ ਵਿੱਚੋਂ ਗੁਰੂ ਰਾਮਦਾਸ ਸਾਹਿਬ ਜੀ ਨੇ 6 ਸਾਲ 11 ਮਹੀਨੇ ਅਤੇ 20 ਦਿਨ ਗੁਰਿਆਈ ਗੱਦੀ ਦੇ ਉੱਪਰ ਬਿਰਾਜਮਾਨ ਹੋ ਕੇ ਜੀਵਾਂ ਦੀ ਕਲਿਆਣ ਕੀਤੀ ਹੈ। ਧੰਨ ਗੁਰੂ ਰਾਮਦਾਸ ਸਾਹਿਬ ਜੀ ਦਾ ਅੱਜ ਗੁਰਗੱਦੀ ਗੁਰਪੁਰਬ ਹੈ। ਪਰਸੋਂ ਦਿਨ ਸ਼ਨੀਵਾਰ ਨੂੰ ਗੁਰੂ ਅਮਰਦਾਸ ਸਾਹਿਬ ਜੀ ਦਾ ਜੋਤੀ ਜੋਤ ਸਮਾਉਣ ਦਾ ਗੁਰਪੁਰਬ ਆ ਰਿਹਾ ਹੈ। 28 ਸਤੰਬਰ ਦਿਨ ਸੋਮਵਾਰ ਗੁਰੂ ਨਾਨਕ ਜਹਾਜ਼ ਸ਼ਹੀਦੀ ਸਾਕਾ ਬਜ ਬਜ ਘਾਟ ਆ ਰਿਹਾ ਹੈ। 1 ਅਕਤੂਬਰ ਨੂੰ ਗੁਰੂ ਅੰਗਦ ਦੇਵ ਮਹਾਰਾਜ ਸਾਹਿਬ ਜੀ ਦਾ ਗੁਰਗੱਦੀ ਗੁਰਪੁਰਬ ਆ ਰਿਹਾ ਹੈ। 5 ਅਕਤੂਬਰ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਦਾ ਜੋਤੀ ਜੋਤ ਸਮਾਉਣ ਦਾ ਗੁਰਪੁਰਬ ਆ ਰਿਹਾ ਹੈ। 4 ਅਕਤੂਬਰ ਦਿਨ ਐਤਵਾਰ ਨੂੰ ਨਿਸ਼ਾਨ ਸਾਹਿਬ ਜੀ ਦੇ ਚੋਲਾ ਸਾਹਿਬ ਜੀ ਦੀ ਸੇਵਾ ਸਵੇਰੇ 10 ਵਜੇ ਆਰੰਭ ਹੋਵੇਗੀ। ਸ਼ਹੀਦ ਭਾਈ ਹਰਦੀਪ ਸਿੰਘ ਨਿੱਜਰ ਗੁਰਮਤਿ ਵਿਦਿਆਲੇ ਦੇ ਵਿਦਿਆਰਥੀ ਅੰਮ੍ਰਿਤ ਗੁਰਬਾਣੀ ਦਾ ਕੀਰਤਨ ਕਰਨਗੇ, ਗਤਕੇ ਦੇ ਜੌਹਰ ਦਿਖਾਉਣਗੇ। ਤੋ ਸੰਗਤ ਜੀਓ, ਆਪ ਜੀ ਨੇ ਸਮੇਂ ਅਨੁਸਾਰ ਹਾਜ਼ਰੀਆਂ ਭਰਨ ਦੀ ਕਿਰਪਾਲਤਾ ਕਰਨੀ ਹੈ। ਆਪ ਜੀ ਨੂੰ ਪਤਾ ਹੈ ਕਿ ਬੇਅਦਬੀ ਦਾ ਜਿਹੜਾ ਨਾਂ ਆ ਰੁਕਣ 'ਤੇ ਨਹੀਂ ਆ ਰਿਹਾ। ਪਹਿਲੋਂ RSS ਸੈਂਟਰ ਸਰਕਾਰ ਭਾਰਤ ਵੱਲੋਂ ਏਜੰਸੀਆਂ ਵੱਲੋਂ ਪੰਜਾਬ ਦੇ ਵਿੱਚ ਬੇਅਦਬੀਆਂ ਕਰਵਾਈਆਂ, ਫਿਰ ਭਾਰਤ ਦੇ ਹੋਰ ਕਈ ਪ੍ਰਾਂਤਾਂ ਦੇ ਵਿੱਚ ਅਤੇ ਹੁਣ ਵਿਦੇਸ਼ ਦੀ ਧਰਤੀ ਦੇ ਉੱਪਰ ਵੀ ਬੇਅਦਬੀਆਂ ਦਾ ਸਿਲਸਿਲਾ ਆਰੰਭ ਹੈ। ਪਰ ਬੇਅਦਬੀਆਂ ਕੌਣ ਕਰ ਰਹੇ ਨੇ ਜਿਹੜੇ ਆਪਣੇ ਆਪ ਨੂੰ ਹੁਣ ਸਿੱਖ ਘਰ ਵਿਦੇਸ਼ ਦੀ ਧਰਤੀ 'ਤੇ? ਸ਼੍ਰੀ ਗੁਰੂ ਸਿੰਘ ਸਭਾ ਗੁਰਦੁਆਰਾ ਸਰੀ ਕਨੇਡਾ ਸਮੁੱਚੀ ਮੈਨੇਜਮੈਂਟ ਔਰ ਉੱਥੋਂ ਦੇ ਹੈੱਡ ਗ੍ਰੰਥੀ ਕੀਰਤਨੀਏ ਢਾਡੀ ਕਵੀਸ਼ਰੀ ਜਿੰਨੇ ਵੀ ਉੱਥੇ ਹਾਜ਼ਰੀਆਂ ਭਰ ਰਹੇ ਨੇ ਉਹ ਸਾਰੇ ਹੀ ਦੋਸ਼ੀ ਮੰਨੇ ਜਾਣਗੇ। ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਇਹਨਾਂ ਨੇ ਪਹਿਲੋਂ 2.5-3 ਮਹੀਨੇ ਪਹਿਲੋਂ ਪੰਜਾਬ ਤੋਂ ਅੰਮ੍ਰਿਤਸਰ ਸਾਹਿਬ ਸ਼੍ਰੋਮਣੀ ਕਮੇਟੀ ਤੋਂ ਮੰਗਵਾਏ ਅਤੇ ਭੇਜਣ ਦਾ ਢੰਗ ਸਹੀ ਨਹੀਂ ਸੀ। ਇੱਕ ਬੜੀ ਡੈਮੇਜ ਜੀ ਪੁਰਾਣੀ ਜੀ ਬੱਸ ਵਿੱਚ ਬਿਰਾਜਮਾਨ ਕਰਕੇ ਉਹ ਬੱਸ ਫਿਰ ਕਈ ਦਿਨ ਪੋਰਟ 'ਤੇ ਖੜ੍ਹੀ ਰਹੀ,
फिर उसनु कंटेनर च बंद करके समुद्री जहाज विच लोड किया गया। समुद्र दियां वड्डियां वड्डियां छालां पैंदियां ने, कंटेनर उल्ट भी जांदे ने, कई बार समुद्र च भी डिग जांदे ने, जिहदे नाल गुरु ग्रंथ साहिब जीआं दी रस्ते विच बेअदबी होई। सुख आसन दे बस्तर उतर गए सन। गुरु साहिब जी दा एक सरूप भी लिजाणा होवे ते आपां घट तो घट पंज सिंघां वास्ते बेनती करदे आं। गुरु कलगीधर पातशाह ने जदों तख्त श्री दमदमा साहिब गुरु तेग बहादुर महाराज जी दी गुरबाणी लिखण वास्ते पहले लिखे हुए सरूप करतारपुर साहब तो मंगवाए, मंगवाउण वास्ते पंजी सिंह भेजे, धीरमलिया ने नहीं दिते। पर उथों आपां नूं सिक्ख्या मिलदी आ कि वी आपां वध तों वध संगत जाया करिए। असीं छोटे छोटे होंदे सी, पिंड च खंड पाठ साहब आना, सारे पिंड नूं चाह चढ़ जाणा, उत्थे ही दो तीन दिन घर विच उत्थे बर्तन मांजणे, प्रशादे बनाउणे, बड़ियां सेवा करनी, बाणी सुननी। जिवें जिवें प्रचार प्रसार वध्या, लोकां दी श्रद्धा घट गई। हुण खंड पाठ साहब जी प्रारंभ ने, नाल दे कमरे च टीवी लगे ने, मोबाइलां ते बच्चे लगे ने, कोई सुनन नूं तैयार नहीं। इह वी बेअदबी दा हिस्सा ही आ। उस समय जदों इन्हां ने 325 सरूप मंगवाए, गुरु सिंह सभा गुरद्वारा सरी कनेडा वालिया ने सिंघां ने आवाज़ बुलंद की, भी बेअदबी हुई है, बहुत आवाज़ बुलंद हुई। उन्होंने अपना पला झाड़द्या श्रोमणी कमेटी ते कह दिता जी वह मर्यादा के अनुसार आए ने। गड़गज ने भी वह गल कहता जी मर्यादा के अनुसार आए ने। फिर इतों सिंघां ने बेनती की कि भी तुसी अकाल तख्त साहिब दा जथेदार गड़गज, श्रोमणी कमेटी दा प्रधान धामी, ते उधरों बादल अकाली दल दा, इह जिन्ने भी आ प्रधान, तुसी वधिया गड्डी मर्सडीज गड्डियों च बैठ के ते कंटेनर च बंद हो के समुद्री जहाज राही दो तीन महीने उहदे अंदर अपना राशन भी रख लिओ, कनेडा पहुंचे तुहानू डालरां दे नाल तोलिया जाएगा। एक आम बंदा उहदे वास्ते तुसी स्पैशल जहाज बुक करके भेजो, VIP उहनू टिकटां लै के दो, ते तीन जहाना दे मालक गुरु ग्रंथ साहिब जिन्हां दा सब कुछ आ, उहनू डैमेज बस विच कंटेनर च बंद करके 2.5-3 महीने समुंदर च कल्या नू रखो, ये बेअदबी आ। पोर्ट तो जो बस लैन गए, इन्होंने टो करके बस लिया, उत्थे भी पंज प्यारे नहीं पहुंचे। उदो श्रोमणी कमेटी ने उन्होंने थोड़ा बहुता वल लिया, उन्होंने अपना पला झाड़ता। आ हुण 20 सितंबर की गल आ, अज 24 आ, 20 सितंबर 2026 टोरंटो ते अमरीका सरूप भेजने सन। ये तो जेडे पता लग गए वह गल है, पता नहीं इन्होंने की कुछ कर दिता। अजे एक घर असी गए अरदास करन, उन्होंने तीन सरूप दिते, तो उन्होंने एक संथ्या किसी दिन ही हुई जी घर की, तीन सरूप उन्होंने घर। चलो गुरमुख प्यारे ने सेवा तो करते ने, कि हुण 325 सरूप लैंदे, उन्होंने किवें संगतां तक पहुँचाउणा जां गुरद्वारा साहब

ਚਾਰ ਸਨ ਉਹ ਭੱਜ ਕੇ ਉੱਥੇ ਗਏ, ਆਵਾਜ਼ ਬੁਲੰਦ ਕੀਤੀ, ਥੋੜ੍ਹੀ ਬਹੁਤੀ ਉਹਨਾਂ ਨੂੰ ਸ਼ਰਮ ਆਈ ਸਿੰਘ ਸਭਾ ਗੁਰਦੁਆਰੇ ਸਰੀ ਕਨੇਡਾ ਵਾਲਿਆਂ ਨੂੰ। ਸਰੂਪ ਉਹਨਾਂ ਨੇ ਵਾਪਸ ਰੱਖ ਲਏ, ਬਿਰਾਜਮਾਨ ਕਰ ਲਏ ਗੁਰਦੁਆਰਾ ਸਾਹਿਬ। ਸਿੰਘਾਂ ਨੇ ਉੱਥੇ ਉਹਨਾਂ ਨੂੰ ਪ੍ਰਸ਼ਨ ਕੀਤੇ ਅਤੇ ਇੱਕ ਬੜੀ ਖਚਰੀ ਜਿਹੀ ਹਾਸੀ ਹੱਸ ਕੇ ਕਮੇਟੀ ਮੈਂਬਰ ਕਹਿੰਦਾ, ਜੇ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਨਹੀਂ ਮੰਨਦੇ, ਸ਼ਬਦ ਗੁਰੂ ਨੂੰ ਮੰਨਦੇ। ਤੇਰੀ ਸ਼ਬਦ ਗੁਰੂ ਨਹੀਂ ਹੈ, ਸਾਰੇ ਸ਼ਬਦ ਹੀ ਲਿਖੇ ਨੇ। ਤਾਂ ਸੰਗਤ ਜੀਓ, ਜੇ ਤਾਂ ਇਹਨਾਂ ਨੇ ਬਾਣੀ ਪੜ੍ਹ ਕੇ ਅਮਲ ਕੀਤਾ ਹੁੰਦਾ। ਭਗਤ ਰਵਦਾਸ ਜੀ ਕਹਿੰਦੇ, ਤਰ ਤਾਰ ਅਪਵਿੱਤਰ ਕਰ ਮਾਨੀਆ ਰੇ ਕਾਗ ਜੈਸੇ ਕਾਗਰਾ ਕਰਤ ਵਿਚਾਰੰ, ਭਗਤ ਭਗੌਤ ਲਿਖੀਏ ਤਹਿ ਉਪਰੇ ਕਰ ਪੂਜੀਏ ਨਮਸਕਾਰੰ। ਕਿ ਵੀ ਤਾੜੀ ਦਾ ਦਰਖਤ ਅਪਵਿੱਤਰ ਮੰਨਿਆ ਜਾਂਦਾ, ਵੀ ਉਹਦੇ ਵਿੱਚੋਂ ਨਸ਼ੀਲਾ ਪਦਾਰਥ ਨਿਕਲਦਾ, ਪਰ ਜਦੋਂ ਉਸ ਤਾੜੀ ਦਰਖਤ ਦਾ ਕਾਗਜ਼ ਬਣਾਇਆ ਜਾਂਦਾ ਆ, ਕਾਗਜ਼ ਦੇ ਉੱਪਰ ਭਗਵਾਨ ਦੀ ਭਗਤੀ ਲਿਖੀ ਜਾਂਦੀ ਆ, ਬਾਣੀ ਸਿਮਰਨ ਲਿਖਿਆ, ਨਾਮ ਲਿਖਿਆ ਜਾਂਦਾ ਆ, ਫਿਰ ਉਹਦੀ ਪੂਜਾ ਹੁੰਦੀ ਆ, ਉਹਨੂੰ ਨਮਸਕਾਰ ਕੀਤੀਆਂ ਜਾਂਦੀਆਂ ਨੇ। ਤਾਂ ਸਾਧ ਸੰਗਤ ਜੀ, ਉਹ ਹੁਣ ਇਹਨਾਂ ਨੇ ਕੱਲ੍ਹ ਜਾਂ ਪਰਸੋਂ ਇੱਕ ਵੀਡੀਓ ਪਾਈ ਆ ਸਿੰਘ ਸਭਾ ਗੁਰਦੁਆਰਾ ਸਰੀ ਕਨੇਡਾ ਵਾਲਿਆਂ ਨੇ, ਕਿ ਜੇ ਸਾਨੂੰ ਤਾਂ ਪਤਾ ਨਹੀਂ ਲੱਗਾ ਵੀ ਉਹਨਾਂ ਨੇ ਕਾਰਾਂ ਆ ਭੇਜ ਦਿੱਤੀਆਂ, ਫਿਰ ਤੁਸੀਂ ਪ੍ਰਬੰਧਕ ਜ਼ਿੰਮੇਵਾਰ ਕਾਹਦੇ ਹੋਏ? ਜੇ ਤੁਹਾਨੂੰ ਇਹੋ ਨਹੀਂ ਪਤਾ ਵੀ ਸਰੂਪ ਲਿਜਾਣੇ ਨੇ, ਤਿੰਨ ਚਾਰ ਦਿਨ ਇਹਨਾਂ ਜਾਣਾ ਆ ਕਾਰ 'ਚ, ਅਤੇ ਕੀ ਪ੍ਰਬੰਧ ਆ? ਨਾ ਉੱਪਰ ਚੰਦੋਵਾ ਜੀ ਕਾਰ ਵਿੱਚ, ਚੰਦੋਵਾ ਵੀ ਕੋਈ ਨਹੀਂ, ਅਤੇ ਦੋ ਬੰਦੇ ਮੂਹਰਲੀਆਂ ਸੀਟਾਂ 'ਤੇ ਬੈਠੇ, ਅਤੇ ਉਹ ਜੋੜੇ ਪਾਏ ਉਹਨਾਂ ਨੇ, ਅਤੇ ਦੋਵਾਂ ਦੇ ਸੀਟਾਂ ਦੇ ਵਿਚਕਾਰ ਉਹਨਾਂ ਨੇ ਕੁਰਕਰੇ ਅਤੇ ਹੋਰ ਚੀਜ਼ਾਂ ਦੇ ਪੈਕਟ ਅਤੇ ਕੁਝ ਖਾਣ ਵਾਲੀ ਪੀਣ ਵਾਲੀਆਂ ਬੋਤਲਾਂ ਰੱਖੀਆਂ ਸਨ, ਉਹ ਠੰਡੇ ਵਗੈਰਾ ਦੀਆਂ। ਇਹ ਬੇਅਦਬੀ ਨਹੀਂ? ਹੁਣ ਕਹਿ ਦਿੱਤਾ ਜੀ, ਅਸੀਂ ਉਹ ਟੋਰਾਂਟੋ ਵਾਲੀਆਂ ਜਿਹਨਾਂ ਸੰਗਤਾਂ ਨੇ ਜਾਂ ਗੁਰਦੁਆਰੇ ਵਾਲਿਆਂ ਨੇ ਮੰਗਵਾਇਆ ਸੀ, ਉਹਨਾਂ ਨੂੰ ਹੁਣ ਪੁੱਛਾਂਗੇ ਤੁਸੀਂ ਕਾਰਾਂ ਇਸ ਤਰ੍ਹਾਂ ਕਿਉਂ ਭੇਜੀਆਂ? ਉਹ ਤਾਂ ਗਲਤੀ ਕਰ ਗਏ, ਤਾਂ ਤੁਸੀਂ ਕਿਉਂ ਕਰ ਰਹੇ ਹੋ? ਤੁਸੀਂ ਤਾਂ ਸਰੂਪ ਭੇਜ ਰਹੇ ਹੋ ਨਾ, ਜ਼ਿੰਮੇਵਾਰੀ ਕਾਹਦੀ ਹੋਈ ਇਹਨਾਂ ਦੀ? ਮੈਂ ਕੱਲ੍ਹ ਵੀ ਬੇਨਤੀ ਕੀਤੀ ਸੀ, ਭਾਈ ਗੁਰਦਾਸ ਸਾਹਿਬ ਨੇ ਕਥਨ ਕੀਤਾ ਆ, ਜਿਹੜਾ ਇਸ ਤਰ੍ਹਾਂ ਗੁਰੂ ਤੋਂ ਆਕੀ ਹੋ ਜਾਂਦਾ ਆ, ਗੁਰ ਸਿੱਖੀ ਗੁਰ ਸਿੱਖ ਹੋਏ, ਜਿਹੜੇ ਗੁਰੂ ਕੇ ਸਿੱਖ ਉਹ ਤਾਂ ਗੁਰਸਿੱਖੀ ਦੇ ਅੰਦਰ ਪਰਪੱਕ ਹੁੰਦੇ ਨੇ, ਪਰ ਜਿਹੜੇ ਖਾਲਸਾ ਜੀ ਉਹ ਇਸ ਤਰ੍ਹਾਂ ਦੇ ਲੋਕ ਹੁੰਦੇ ਨੇ, ਉਹ ਸਿੱਖੀ ਤੋਂ ਮੁਨਕਨ ਹੋ ਜਾਂਦੇ ਨੇ, ਸਿੱਖੀ ਤੋਂ ਦੂਰ ਹੋ ਜਾਂਦੇ ਨੇ, ਫਿਰ ਉਹਨਾਂ ਦਾ ਹਸ਼ਰ ਬਹੁਤ ਬੁਰਾ ਹੁੰਦਾ ਆ, ਉਹਨਾਂ ਨੂੰ ਕੋਈ ਮੂੰਹ ਮੱਥੇ ਨਹੀਂ ਲਾਉਂਦਾ। ਤਾਂ ਬੇਨਤੀ ਆ ਕਿ ਵੀ ਸਿੰਘ ਸਵੇਰੇ 8 ਵਜੇ ਤੋਂ ਲੈ ਕੇ ਰਾਤ ਦੇ 9 ਵਜੇ ਤੱਕ ਗੁਰਦੁਆਰਾ ਸਿੰਘ ਸਭਾ ਸਰੀ ਕਨੇਡਾ ਵਿਖੇ ਬਾਹਰ ਵਾਰ ਰੋਸ ਸ਼ਾਂਤਮਈ ਧਰਨਾ ਲਾਉਂਦੇ ਆ, ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਕੇ। ਸਾਡਾ ਸਾਰਿਆਂ ਦਾ ਫਰਜ਼ ਬਣਦਾ, ਜਿੰਨਾ ਵੀ ਸਮਾਂ ਹੋ ਸਕੇ ਉੱਥੇ ਜ਼ਰੂਰ ਆਪਾਂ ਪਹੁੰਚਿਆ ਕਰੀਏ। ਤਾਂ ਹੁਣ ਬਹੁਤ ਹੀ ਸਤਿਕਾਰਯੋਗ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੇ ਪਵਿੱਤਰ ਦਰਬਾਰ ਦੇ ਕੀਰਤਨੀਏ ਸਿੰਘ ਰਾਗੀ ਭਾਈ ਬਲਜੀਤ ਸਿੰਘ ਜੀ ਜੂਕੇ ਵਾਲੇ, ਉਹਨਾਂ ਦੇ ਰਾਗੀ ਜਥੇ ਤੋਂ ਅੰਮ੍ਰਿਤ ਗੁਰਬਾਣੀ ਸ਼ਬਦ ਕੀਰਤਨ ਸਰਵਣ ਕਰਦੇ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਰੇਡੀਓ ਸਟੇਸ਼ਨ 1550 AM ਗੁਰਬਾਣੀ ਸੈਗਮੈਂਟ ਤੁਹਾਡੇ ਤੱਕ। ਸਵਰਗਵਾਸੀ ਸਰਦਾਰ ਅਜੀਤ ਸਿੰਘ ਦੀ ਬਾਅਦ ਸਵਰਗਵਾਸੀ ਮਾਤਾ ਸੁਰਿੰਦਰ ਕੌਰ ਬਾਦ ਦੀ ਯਾਦ ਦੇ ਵਿੱਚ 1550 AM ਤੋਂ ਗੁਰਬਾਣੀ ਪ੍ਰਚਾਰ ਕੀਤਾ ਜਾਂਦਾ ਹੈ। 1550 ਰੇਡੀਓ ਦੇ ਉੱਤੇ ਗੁਰਬਾਣੀ ਦੇ ਕਿਸੇ ਵੀ ਪ੍ਰੋਗਰਾਮ ਨੂੰ ਸਪੌਂਸਰ ਕਰਨ ਵਾਸਤੇ 604-961-7790 604-961-7790 1550 AM। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਪੰਜਾਬੀਆਂ ਦਾ ਇੱਕੋ ਇੱਕ ਹਰਮਨ ਪਿਆਰਾ ਗਰੋਸਰੀ ਸਟੋਰ ਫਰੂਟੀਕੈਨਾ, ਜਿਨ੍ਹਾਂ ਦੇ ਪ੍ਰਾਈਸਿਸ ਹੋਲਸੇਲ ਨਾਲੋਂ ਵੀ ਘੱਟ ਹਨ। ਫਰੂਟੀਕੈਨਾ ਦੀ ਨਵੀਂ ਲੋਕੇਸ਼ਨ ਸਾਊਥ ਸਰੀ ਵਿੱਚ ਖੁੱਲ ਗਈ ਹੈ, 2990152 ਸਟਰੀਟ। ਇਸ ਹਫਤੇ ਦੇ ਸਪੈਸ਼ਲ ਹਨ 24 ਸਪਟੈਂਬਰ ਤੋਂ 30 ਸਪਟੈਂਬਰ ਤੱਕ। 4 ਪਾਉਂਡ ਇੰਡੀਕਨ ਸਾਬਤ ਲਾਲ ਮਸਰ, ਜੋ ਕੈਨੇਡਾ ਦਾ ਪ੍ਰੋਡਕਟ ਹੈ, ਲਵੋ 2.99 ਦਾ ਬੈਗ, ਅਤੇ 4 ਪਾਉਂਡ ਧੋਤੀ ਹੋਈ ਉਰਦ ਦਾਲ ਜਾਂ ਮੂੰਗ ਦਾਲ ਲਵੋ 4.99 ਦਾ ਬੈਗ।
0: ਪੰਜਾਬ ਫੋਰੈਕਸ, ਗਗਨ ਸਿੰਘ। ਪੰਜਾਬ ਦੇ ਵਿੱਚ ਜੇ ਰੁਪਈਏ ਪਹੁੰਚਦੇ ਕਰਨੇ ਨੇ, ਜੇ ਰੁਪਈਏ ਬਾਫਰ ਹੋ ਗਏ ਤਾਂ ਡਾਲਰ ਇੱਥੇ ਪਹੁੰਚਣੇ ਕਰਨੇ ਤਾਂ ਗਗਨ ਸਿੰਘ 604-349-1313 24 ਘੰਟੇ ਦੇ ਵਿੱਚ ਪੰਜਾਬ ਰੁਪਈਏ ਪਹੁੰਚਣਗੇ ਤੇ 24 ਘੰਟਿਆਂ ਦੇ ਵਿੱਚ ਡਾਲਰ ਇੱਥੇ ਲੈ ਲਿਓ। 6043491313 ਯੂਨਿਟ 103-8140-120 ਸਟਰੀਟ ਸਰੀ, 6043491313 604-349-1313 ਗਗਨ ਸਿੰਘ ਪੰਜਾਬ ਫੋਰੈਕਸ, ਦਾਵਾ ਤੇ ਵਾਅਦਾ ਪੱਕਾ।

0: You're listening to KRPI 1550 Radio, Ferndale, Washington.
1: ਪੰਜਾਬੀਆਂ ਦਾ ਇੱਕੋ ਇੱਕ ਹਰਮਨ ਪਿਆਰਾ ਗਰੋਸਰੀ ਸਟੋਰ ਫਰੂਟੀ ਕਹਿਣਾ, ਜਿਨ੍ਹਾਂ ਦੇ ਪ੍ਰਾਈਸਿਸ ਹੋਲਸੇਲ ਨਾਲੋਂ ਵੀ ਘੱਟ ਹਨ। ਫਰੂਟੀ ਕਹਿਣਾ ਦੀ ਨਵੀਂ ਲੋਕੇਸ਼ਨ ਸਾਊਥ ਸਰੀ ਵਿੱਚ ਖੁੱਲ ਗਈ ਹੈ, 2990152 ਸਟਰੀਟ। ਇਸ ਹਫਤੇ ਦੇ ਸਪੈਸ਼ਲ ਹਨ 24 ਸਪਟੈਂਬਰ ਤੋਂ 30 ਸਪਟੈਂਬਰ ਤੱਕ। ਲਾਲ ਗੰਡੇ 25 ਪੌਂਡ ਦਾ ਬੈਗ 16.98 ਦਾ, ਪੀਲੇ ਗੰਡੇ 50 ਪੌਂਡ ਦਾ ਬੈਗ 16.98 ਦਾ, ਅਤੇ ਜੰਬੋ ਸਾਈਜ਼ ਗੋਭੀ ਦਾ ਫੁੱਲ 3.99 ਦਾ ਇੱਕ।
2: ਫੈਮਿਲੀ ਕੇਅਰ ਫਾਰਮੇਸੀ
3: ਪੂਰੇ BC ਵਿੱਚ ਹੋਮਿਓਪੈਥਿਕ ਦਵਾਈਆਂ ਚ ਨੰਬਰ 1।
2: ਇਹਨਾਂ ਕੋਲੋਂ ਤੁਸੀਂ ਹਰ ਤਰ੍ਹਾਂ ਦੇ ਵਿਟਾਮਿਨ, ਸਪਲੀਮੈਂਟਸ, ਹਰਬਲਸ ਅਤੇ ਹੋਮਿਓਪੈਥਿਕ ਪ੍ਰੋਡਕਟਸ ਲੈ ਸਕਦੇ ਹੋ।
3: ਹਰ ਤਰ੍ਹਾਂ ਦੇ ਨੈਚੁਰਲ ਹੈਲਥ ਪ੍ਰੋਡਕਟਸ, ਕੰਪਰੈਸ਼ਨ ਸਟਾਕਿੰਗਸ, ਆਰਥੋਪੀ ਪ੍ਰੋਡਕਟਸ ਵੀ ਲੈ ਸਕਦੇ ਹੋ।
2: ਹੁਣ ਮੋਬਿਲਿਟੀ ਏਡ ਰੈਂਟ ਜਾਂ ਬਾਏ ਵੀ ਕਰ ਸਕਦੇ ਹੋ।
3: ਫ੍ਰੀ ਬਲਿਸਟਰ ਪੈਕਿੰਗ ਤੇ ਡਿਲੀਵਰੀ ਦੇ ਨਾਲ ਨਾਲ ਹਰ ਤਰ੍ਹਾਂ ਦੇ ਗਵਰਨਮੈਂਟ ਤੇ ਪ੍ਰਾਈਵੇਟ ਕਲੇਮਸ ਵੀ ਲੈਂਦੇ ਹਨ।
4: 3 ਲੋਕੇਸ਼ਨਸ ਟੂ ਸਰਵ ਯੂ, ਸਰੀ ਡੈਲਟਾ ਐਂਡ ਵਾਈਟ ਰੌਕ,
2: ਜਾਂ ਕਾਲ ਕਿਰਨ ਐਟ 604-581-1900।
5: Need help navigating our ever-changing real estate market? Gurdale Baud of RE/MAX Real Estate Services is among the top 1% of all Lower Mainland realtors. Whether you're thinking of buying or selling residential properties, commercial properties, or farmland, call the agent with 30 years of experience to help you. Gurdale Baud, your realtor for life. Call Dale at 604-303-7653 or go online at GurdaleBaudGroup.com.

0: You're listening to KRPI 1550 Radio, Ferndale, Washington.
1: ਦਾ ਇੱਕੋ ਇੱਕ ਹਰਮਨ ਪਿਆਰਾ ਗਰੋਸਰੀ ਸਟੋਰ ਫਰੂਟੀ ਕੈਨਾ, ਜਿਨ੍ਹਾਂ ਦੇ ਪ੍ਰਾਈਸਿਸ ਹੋਲਸੇਲ ਨਾਲੋਂ ਵੀ ਘੱਟ ਹਨ। ਫਰੂਟੀ ਕੈਨਾ ਦੀ ਨਵੀਂ ਲੋਕੇਸ਼ਨ ਸਾਊਥ ਸਰੀ ਵਿੱਚ ਖੁੱਲ ਗਈ ਹੈ, 2990152 ਸਟਰੀਟ। ਇਸ ਹਫਤੇ ਦੇ ਸਪੈਸ਼ਲ ਹਨ 24 ਸਪਟੈਂਬਰ ਤੋਂ 30 ਸਪਟੈਂਬਰ ਤੱਕ। ਲਾਲ ਗੰਡੇ 25 ਪੌਂਡ ਦਾ ਬੈਗ 16.98 ਦਾ, ਪੀਲੇ ਗੰਡੇ 50 ਪੌਂਡ ਦਾ ਬੈਗ 16.98 ਦਾ, ਅਤੇ ਬੀਸੀ ਰੈਡ, ਓਰੇਂਜ ਜਾਂ ਯੈਲੋ ਸ਼ਿਮਲਾ ਮਿਰਚ ਲਵੋ 88 ਸੈਂਟਸ ਨੂੰ ਪਾਉਂਡ।
2: Need help navigating our ever-changing real estate market? Gerdale Baud of RE/MAX Real Estate Services is among the top 1% of all Lower Mainland realtors. Whether thinking of buying or selling residential properties, commercial properties, or farmland, call the agent with 30 years of experience to help you. Gerdale Baud, your realtor for life. Call Dale at 604-303-7653 or go online at GerdaleBaudGroup.com.

0: ਸਰੀਰ ਦੇ ਮਰਨ ਨੂੰ ਮੌਤ ਨਹੀਂ ਗਿਣਦਾ, ਸਰੀਰ ਦੇ ਮਰਨ ਨੂੰ ਮੌਤ, ਜ਼ਮੀਰ ਦੇ ਮਰਨ ਨੂੰ ਮੌਤ ਗਿਣਦਾ, ਜ਼ਮੀਰ ਦੇ ਮਰਨ ਨੂੰ ਮੌਤ ਗਿਣਦਾ।
1: ਬੇਡਰ ਤੋਰਾ ਨੀਲਾ ਚੋਲਾ, 6 ਫੁੱਟ ਜੁਸਾ ਲਸ਼ਕੇ, ਹੱਥ ਚ ਤੀਰ ਤੇ ਵਾਂਗ ਗਾਤਰੇ ਰੱਖਿਆ।

ਸਤਿ ਜੀ, ਫਤਿਹ ਪ੍ਰਵਾਨ ਕਰਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੰਦਾਜ਼ਨ 10-11 ਦਿਨ ਤੋਂ ਦਾਸ ਇੱਕ ਲੜੀਵਾਰ ਵਿਚਾਰ ਆਪ ਨੂੰ ਸਰਵਣ ਕਰਾ ਰਿਹਾ ਹੈ। ਸੋ ਦਰ ਕਿਹਾ ਸੋ ਘਰ ਕਿਹਾ, ਜਿਤਬੈ ਸਰਵ ਸਮਾਲੇ, ਵਾਜੇ ਨਾਦ ਅਨੇਕ ਅਸੰਖਾ, ਕੇਤੇ ਵਾਵਣ ਆਰੇ। ਗਿਆਨੀ ਭੁਪਿੰਦਰ ਸਿੰਘ ਜੀ, ਤੁਹਾਨੂੰ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਸ਼ਹਾਦਤ ਬਾਰੇ ਵਿਸਤਾਰ ਸਹਿਤ ਇਤਿਹਾਸ ਦੇ ਪੰਨਿਆਂ ਵਿੱਚੋਂ ਬੜੇ ਖੁਸ਼ ਅਸਲੂਬੇ ਨਾਲ ਸਰਵਣ ਕਰਾ ਰਹੇ ਸਨ। ਸਿਰਫ ਇੱਕ ਨੁਕਤਾ ਰੱਖ ਕੇ ਮੈਂ ਅੱਗੇ ਚੱਲਾਂ। ਆਦ ਕਾਲ ਤੋਂ ਸਤ ਤੇ ਸਤਾ ਦੀ ਬਣੀ ਨਹੀਂ ਹੈ। ਕਰੀਬਨ ਕਰੀਬਨ ਸਤਾ ਸਤ ਨੂੰ ਪਸੰਦ ਹੀ ਨਹੀਂ ਕਰਦੀ ਰਹੀ, ਕਿਉਂਕਿ ਸਤਾ ਖੜੀ ਚ ਉੱਠਦੇ ਹੈ, ਫਰੇਪ ਤੇ ਖੜੀ ਹੈ, ਧੋਖੇ ਤੇ ਖੜੀ ਹੈ, ਦੂਜੇ ਨੂੰ ਜਿੱਤਣ ਤੇ ਖੜੀ ਹੈ। ਇਸ ਵਾਸਤੇ ਵਕਤੀ ਤੌਰ ਤੇ ਝੂਠ ਜਿਹੜਾ ਹੈ ਜਿੱਤਦਾ ਰਿਹਾ, ਜਿੱਤਦਾ ਰਿਹਾ। ਕਈ ਝੂਠੀ ਹੈ, ਰਾਮ ਸੱਚੇ ਨੇ ਪਰ ਕਈ ਨੇ 14 ਸਾਲ ਦਾ ਬਨਵਾਸ ਦੇ ਹੀ ਦਿੱਤਾ ਹੈ। ਝੂਠ ਦੀ ਜਿੱਤ ਦਿਸਦੀ ਪਈ ਹੈ। ਕੰਸ ਜ਼ਾਲਮ ਹੈ, ਝੂਠਾ ਹੈ। ਕ੍ਰਿਸ਼ਨ ਸਤਵਾਦੀ ਨੇ ਉਹਦੇ ਮਾਤਾ ਪਿਤਾ ਦੇਵਕੀ ਤੇ ਵਾਸਦੇਵ ਸਤਵਾਦੀ ਨੇ ਪਰ ਕੰਸ ਨੇ ਤੇ ਜੇਲ ਵਿੱਚ ਪਾਈ ਦਿੱਤਾ। ਵਕਤੀ ਤੌਰ ਤੇ ਝੂਠ ਦੀ ਜਿੱਤ ਆਉਂਦੀ ਹੈ। ਪ੍ਰਹਿਲਾਦ ਸੱਚ ਤੇ ਖੜਾ, ਹਰਨਾਕਸ਼ ਝੂਠ ਤੇ ਖੜਾ, ਪਰ ਜਦ ਪ੍ਰਹਿਲਾਦ ਨੂੰ ਭੁੱਖਾ ਪਿਆਸਾ ਜੇਲ ਵਿੱਚ ਰੱਖਿਆ ਹੋਵੇਗਾ, ਪਹਾੜਾਂ ਤੋਂ ਸੁੱਟਿਆ ਹੋਵੇਗਾ, ਤਰ੍ਹਾਂ ਤਰ੍ਹਾਂ ਦੇ ਤਸੀਹੇ ਦਿੱਤੇ ਹੋਣਗੇ, ਸਾਫ਼ ਦਿਸਦਾ ਪਿਆ ਹੋਵੇਗਾ ਝੂਠ ਦੀ ਜਿੱਤ ਹੋ ਗਈ, ਜਿੱਤ ਹੋ ਗਈ। ਇਸੇ ਤਰੀਕੇ ਦੇ ਨਾਲ ਹੋਰ ਅੱਗੇ ਚਲੋ। ਈਸਾ ਸੱਚ ਤੇ ਖੜੇ ਨੇ ਪਰ ਸੱਚ ਤੇ ਸੂਲੀ ਤੇ ਟੰਗਿਆ ਹੋਇਆ ਤੇ ਝੂਠ ਤਮਾਸ਼ਾ ਪਿਆ ਦੇਖਦਾ, ਝੂਠ ਸਿੰਘਾਸਣ ਤੇ। ਝੂਠ ਸਿੰਘਾਸਣ ਤੇ ਬੈਠਾ ਹੈ, ਸੱਚ ਦਾ ਰੈਬਰ ਸੁਕਰਾਤ ਉਹਨੂੰ ਜ਼ਹਿਰ ਦਾ ਪਿਆਲਾ ਦੇ ਕੇ ਤੜਪਾ ਕੇ ਮਾਰਿਆ ਜਾ ਰਿਹਾ। ਦਿਸਦਾ ਵਕਤੀ ਤੌਰ ਤੇ ਝੂਠ ਦੀ ਜਿੱਤ ਆਉਂਦੀ ਹੈ। ਬਾਬਰ ਸਿੰਘਾਸਣ ਤੇ ਬੈਠਾ ਹੈ, ਗੁਰੂ ਨਾਨਕ ਬਾਬਲ ਦੀ ਜੇਲ੍ਹ ਦੇ ਚਲੇ। ਜਹਾਂਗੀਰ ਸਿੰਘਾਸਣ ਤੇ ਬੈਠਾ ਹੈ, ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਤੱਤੀ ਤਵੀ ਤੇ ਨੇ। ਜਹਾਂਗੀਰ ਸਿੰਘਾਸਣ ਤੇ ਬੈਠਾ ਹੈ, 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਗਵਾਲੀਅਰ ਦੀ ਜੇਲ੍ਹ ਵਿੱਚ ਬੰਦ ਨੇ। ਝੂਠ ਤੇ ਸਿੰਘਾਸਣ ਤੇ ਬੈਠਾ ਹੈ ਝੂਠਾ ਔਰੰਗਜ਼ੇਬ, ਸੱਚ ਚਾਂਦਨੀ ਚੌਂਕ ਵਿੱਚ ਸ਼ਹੀਦ ਹੋ ਰਿਹਾ, ਜਲਾ ਗਰਦਨ ਉਡਾ ਰਹੇ ਨੇ। ਝੂਠਾ ਸੂਬਾ ਸਰਹੰਦ ਉਹ ਤੇ ਸਿੰਘਾਸਣ ਤੇ ਬੈਠਾ ਹੈ, ਪਰ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਮਾਸੂਮ ਲਾਡਲੇ ਸੱਚ ਦੇ ਮੁਜੱਸਮੇ ਦੀਵਾਰਾਂ ਦੇ ਚਿਣੇ ਜਾ ਰਹੇ। ਹੁਣ ਮੈਂ ਇੰਨੇ ਹੀ ਟੂਕ ਦੁਹਰਾ ਕੇ ਤਾਂ ਕਿ ਮੈਂ ਲੜੀ ਜੋ ਛੇੜੀ ਹੋਈ ਸੀ ਉਹ ਅਰਜ਼ ਕਰਾਂ। ਵਕਤੀ ਤੌਰ ਤੇ ਝੂਠ ਦੀ ਜਿੱਤ ਆਉਂਦੀ ਹੈ, ਲੇਕਿਨ ਕੂੜ ਨੇ ਖੁੱਟੇ ਨਾਨਕਾ ਓੜਕ, ਸੱਚ ਰਹੀ
ਬਾਬਰ ਨੂੰ ਤੇ ਅੱਜ ਕੋਈ ਪੁੱਛਣ ਵਾਲਾ ਨਹੀਂ, ਗੁਰੂ ਨਾਨਕ ਦੀ ਜੈ ਜੈਕਾਰ ਸਾਰੀ ਦੁਨੀਆਂ 'ਚ। ਜਹਾਂਗੀਰ ਦੀ ਕਬਰ ਤੇ ਅੱਜ ਦੀਵਾ ਜਲਾਉਣ ਵਾਲਾ ਵੀ ਕੋਈ ਨਹੀਂ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਜੈ ਜੈਕਾਰ, ਉਹਨਾਂ ਦਾ ਸੰਦੇਸ਼ ਉਪਦੇਸ਼ ਘਰ ਘਰ ਵਿੱਚ ਪੜਿਆ ਜਾ ਰਿਹਾ, ਸਾਰੀ ਦੁਨੀਆਂ 'ਚ ਗਾਇਆ ਜਾ ਰਿਹਾ। ਇੱਕ ਦਫ਼ਾ ਬੰਬੇ ਤੋਂ ਬਾਈ ਰੋਡ ਹਜ਼ੂਰ ਸਾਹਿਬ ਮੈਂ ਜਾ ਰਿਹਾ ਸੀ, ਰਸਤੇ 'ਚ ਔਰੰਗਾਬਾਦ ਆਉਂਦਾ ਅਤੇ ਔਰੰਗਾਬਾਦ ਤੋਂ ਪਹਿਲੇ ਆਉਂਦਾ ਖੁਲਦਾਬਾਦ। ਖੁਲਦਾਬਾਦ ਵਿੱਚ ਔਰੰਗਜ਼ੇਬ ਦੀ ਕਬਰ ਹੈ, ਸ਼ਾਇਦ ਆਪਣੇ ਪਤਾ ਹੋਵੇ। ਖਵਾਜਾ ਮਯੂਦੀਨ ਚਿਸ਼ਤੀ ਦਾ ਜਿਹੜਾ ਪੋਤਰਾ ਸੀ ਉਹਦੀ ਕਬਰ ਉੱਥੇ ਹੈ ਖੁਲਦਾਬਾਦ ਵਿੱਚ। ਔਰੰਗਜ਼ੇਬ ਨੇ ਵਸੀਅਤ ਕੀਤੀ ਸੀ ਮੇਰੀ ਕਬਰ ਉਹਦੀ ਕਬਰ ਦੇ ਕੋਲ ਬਣਾਉਣਾ, ਕਿਉਂਕਿ ਉਹ ਫਕੀਰ ਸੀ, ਵਲੀ ਅੱਲਾ ਸੀ, ਗੁਨਾਹ ਕਮਾਉਂਦੇ ਸਨ। ਵੀ ਚਲੋ ਇੱਕ ਫਕੀਰ ਦੀ ਕਬਰ ਦੇ ਕੋਲ ਮੇਰੀ ਕਬਰ ਹੋਵੇ ਤਾਂ ਸ਼ਾਇਦ ਮੈਂ ਦੋਜ਼ਖ ਤੋਂ ਬਚ ਜਾਵਾਂ। ਲੇਕਿਨ ਉਸਨੇ ਇਸਲਾਮੀ ਸ਼ਰ੍ਹਾਂ ਦੀ ਪਾਬੰਦੀ ਨਿਭਾਉਂਦੇ ਆਇਆ ਹੁਕਮ ਕੀਤਾ ਸੀ ਕਿ ਟੋਪੀਆਂ ਬਣਾ ਕੇ ਕੁਰਾਨ ਸ਼ਰੀਫ ਲਿਖ ਕੇ ਉਹ ਜੋ ਬਾਜ਼ਾਰ 'ਚ ਵਿਕੀਆਂ ਨੇ ਅਤੇ ਉਹਦੇ ਪੈਸੇ ਜੋ ਮੈਂ ਇਕੱਠੇ ਕੀਤੇ ਨੇ ਮੇਰੀ ਕਬਰ 'ਤੇ ਉਹੀ ਖਰਚ ਕਰਨਾ, ਮੇਰੀ ਮਈਅਤ 'ਤੇ ਉਹੀ ਖਰਚ ਕਰਨਾ, ਬਾਕੀ ਨਹੀਂ। ਸ਼ਾਇਦ ਆਪ ਨੂੰ ਪਤਾ ਹੋਵੇ ਖਜ਼ਾਨੇ ਦੇ ਪੈਸੇ ਦੀ ਰੋਟੀ ਨਹੀਂ ਖਾਂਦਾ ਸੀ, ਆਪਣੀ ਮਿਹਨਤ ਦੀ ਰੋਟੀ ਖਾਂਦਾ ਸੀ। ਇਹ ਇਤਨਾ ਵੱਡਾ ਆਪਣੇ ਆਪ ਨੂੰ ਪਰਹੇਜ਼ਗਾਰ ਸਾਬਤ ਕਰਦਾ ਸੀ। ਲਿਖਤ ਦੇ ਮੁਤਾਬਕ ਜੋ ਉਹ ਪੈਸੇ ਇਕੱਠੇ ਹੋਏ ਉਹ 2 ਦਿਨਾਰ ਅਤੇ 8-10 ਦਰਮ ਕਰਕੇ ਲਿਖਿਆ ਹੋਇਆ। ਇਹ 3-4 ਰੁਪਏ ਬਣਦੇ ਨੇ ਉਸ ਹਿਸਾਬ ਦੇ ਨਾਲ, ਜ਼ਿਆਦਾ ਨਹੀਂ ਬਣਦਾ, ਕਿਉਂਕਿ ਇੱਧਰ ਅਰਬ ਦੇਸ਼ਾਂ 'ਚ ਜੋ ਸਿੱਕਾ ਚੱਲਦਾ ਉਹਨੂੰ ਰਿਆਲ ਜਾਂ ਦਿਨਾਰ ਕਹਿੰਦੇ ਨੇ, ਉਹਨੇ ਰੁਪਏ ਦਾ ਨਾਂ ਦਿਨਾਰ ਰੱਖ ਦਿੱਤਾ ਸੀ। ਹੁਣ ਇਤਨੇ ਪੈਸਿਆਂ 'ਚ ਤਾਂ ਕੱਚੀ ਕਬਰ ਹੀ ਬਣ ਸਕਦੀ ਸੀ, ਪੱਕੀ ਨਹੀਂ, ਤਾਂ ਅੱਜ ਵੀ ਉੱਥੇ ਕੱਚੀ ਕਬਰ ਹੈ। ਉਹਦੇ ਚਾਰੋਂ ਪਾਸੇ ਨਿਜ਼ਾਮ ਹੈਦਰਾਬਾਦ ਨੇ ਹੁਣ ਸੰਗਮਰਮਰ ਦੀ ਜਾਲੀ ਬਣਾ ਦਿੱਤੀ ਹੈ, ਕਬਰ ਕੱਚੀ ਹੈ। ਮੈਂ ਸਾਰਾ ਦ੍ਰਿਸ਼ ਦੇਖਿਆ, ਕਿਉਂਕਿ ਖਵਾਜਾ ਮਯੂਦੀਨ ਚਿਸ਼ਤੀ ਦਾ ਜਿਹੜਾ ਪੋਤਰਾ ਹੈ ਉਹਦੀ ਜਿਹੜੀ ਮਜ਼ਾਰ ਹੈ ਬੜੀ ਖੂਬਸੂਰਤ ਬਣੀ ਹੋਈ ਹੈ, ਰਸਤੇ ਵਿੱਚ ਰੋਡ ਦੇ ਉੱਤੇ ਹੀ ਹੈ, ਹਾਈਵੇ 'ਤੇ, ਤਾਂ ਮੇਰਾ ਦੇਖਣ ਨੂੰ ਜੀ ਕੀਤਾ ਵੀ ਇੰਨੇ ਸੁੰਦਰ ਮਕਬਰੇ ਹੈ, ਗੁੰਬਦ ਇਤਨੇ ਆਲੀਸ਼ਾਨ। ਬਾਅਦ 'ਚ ਪਤਾ ਚੱਲਿਆ ਖਵਾਜਾ ਮਯੂਦੀਨ ਚਿਸ਼ਤੀ ਦੇ ਪੋਤਰੇ ਦੀ ਇਹ ਮਜ਼ਾਰ ਹੈ, ਔਰ ਬਾਅਦ 'ਚ ਇਹ ਵੀ ਪਤਾ ਚੱਲਿਆ ਨਾਲ ਔਰੰਗਜ਼ੇਬ ਦੀ ਕਬਰ ਹੈ ਕੱਚੀ। ਇਹ ਸਭ ਕੁਝ ਦੇਖ ਕੇ ਜਦ ਮੈਂ ਚੱਲਣ ਲੱਗਿਆ, ਔਰੰਗਜ਼ੇਬ ਦੀ ਕਬਰ 'ਤੇ ਜਿਹੜੇ 2 ਮਜੌਰ ਸਨ ਮੈਨੂੰ ਕਹਿਣ ਲੱਗੇ, ਸਰਦਾਰ ਜੀ ਕੁਝ ਪੈਸੇ ਦੇ ਕੇ ਜਾਓ, ਅਸੀਂ ਰਾਤ ਨੂੰ ਦੀਵਾ ਜਲਾਉਣਾ ਆਉਂਦਾ ਹੈ ਕਬਰ 'ਤੇ, ਤੇਲ ਵਾਸਤੇ ਪੈਸੇ ਚਾਹੀਦੇ ਨੇ, ਜੋ ਜ਼ਾਇਰੀਨ ਆਉਂਦੇ ਨੇ ਬਾਹੁ ਯਾਤਰੀ ਆਉਂਦੇ ਨੇ ਅਸੀਂ ਉਹਨਾਂ ਨੂੰ ਕਹਿੰਦੇ ਹਾਂ, ਪ੍ਰੇਰਨਾ ਕਰਦੇ ਹਾਂ, ਪੈਸੇ ਦੇ ਜਾਂਦੇ ਨੇ ਅਤੇ ਅਸੀਂ ਇੱਥੇ ਰਾਤ ਨੂੰ ਦੀਵੇ ਜਲਾਉਂਦੇ ਹਾਂ। 30-35 ਸਾਲ ਪੁਰਾਣੀ ਗੱਲ ਹੈ, ਮੈਂ ਉਦੋਂ ਡਾਇਰੀ 'ਚ ਨੋਟ ਕਰ ਲਈ ਸੀ, ਕਿਤੇ ਮੈਂ ਭੁੱਲਣ ਆ ਜਾਵਾਂ। ਉਹਨਾਂ ਨੂੰ ਮੈਂ ਉਦੋਂ 2 ਦਮੜੇ ਦਿੱਤੇ ਸਨ, ਬਹੁਤ ਪੁਰਾਣੀ ਗੱਲ। ਔਰ ਫਿਰ ਮੈਂ ਕਈ ਸਟੇਜਾਂ 'ਤੇ ਸੁਣਾਈ, ਮੈਂ ਕਿਹਾ ਐ ਔਰੰਗਜ਼ੇਬ, ਤੇਰੀ ਕਬਰ 'ਤੇ ਰਾਤ ਨੂੰ ਦੀਵਾ ਜਲਾਉਣਾ ਹੋਵੇ, ਤੇਰੀ ਕਬਰ 'ਤੇ ਬੈਠੇ ਮਜੌਰ ਆਏ ਗਏ ਯਾਤਰੀ ਕੋਲੋਂ, ਜ਼ਾਇਰੀਨ ਕੋਲੋਂ ਪੈਸੇ ਮੰਗਦੇ ਨੇ, ਤਾਂ ਤੇਰੀ
ਕਬਰ ਤੇ ਰਾਤ ਨੂੰ ਦੀਵਾ ਜਲਦਾ ਹੈ, ਪਰ ਜਿਹਨੂੰ ਤੂੰ ਚਾਂਦਨੀ ਚੌਂਕ ਦੇ ਸ਼ਹੀਦ ਕੀਤਾ ਉੱਥੇ ਮਾਇਆ ਦੇ ਦਰਿਆ ਪੈ ਚੱਲਦੇ ਨੇ। ਜਿਤਨੂੰ ਚਾਂਦਨੀ ਚੌਂਕ ਦੇ ਸ਼ਹੀਦ ਕੀਤਾ ਉੱਥੇ ਹਜ਼ਾਰਾਂ ਮੁਸਾਫਰ ਰੋਜ਼ ਲੰਗਰ ਛਕਦੇ ਨੇ, ਸੈਂਕੜੇ ਮੁਸਾਫਰ ਰੋਜ਼ ਰਾਤ ਬਸਰ ਕਰਦੇ ਨੇ। ਇਹ ਸਭ ਕੁਝ ਦੇਖ ਕੇ ਫਿਰ ਇਹੀ ਪੰਕਤੀ ਕਹਿਣੀ ਪੈਂਦੀ ਏ, ਕੂੜ ਨਿਖੁੱਟੇ ਨਾਨਕਾ ਓੜਕ ਸੱਚ ਰਹੀ। ਵਕਤੀ ਤੌਰ ਤੇ ਭਾਵੇਂ ਝੂਠ ਦੀ ਜਿੱਤ ਹੁੰਦੀ ਏ, ਇਸ ਤੋਂ ਆਮ ਕੱਚੇ ਮਨੁੱਖ ਡੋਲ ਜਾਂਦੇ ਨੇ, ਪਰ ਆਖਰ ਜਿੱਤ ਸੱਚ ਦੀ ਹੁੰਦੀ ਏ। ਕੂੜ ਨਿਖੁੱਟੇ ਨਾਨਕਾ ਓੜਕ ਸੱਚ ਰਹੀ। ਹੁਣ ਮੈਂ ਇਤਨਾ ਲਫ਼ਜ਼ ਵਕਤੀ ਤੌਰ ਤੇ ਦੁਹਰਾਦੇ ਹਾਂ, ਵਕਤੀ ਤੌਰ ਤੇ ਸਤਾ ਸਿੰਘਾਸਣ ਤੇ ਬੈਠਦੀ ਹੈ, ਸਤ ਤੱਤੀ ਤਵੀ ਦੇ ਅੰਦਰ ਕੱਚੇ ਹਿਰਦੇ ਡੋਲ ਜਾਂਦੇ ਨੇ, ਪਰ ਅੰਜਾਮ ਐਸਾ ਹੁੰਦਾ ਅਖੀਰ ਵਿੱਚ ਸੱਚ ਸਿੰਘਾਸਣ ਤੇ ਆਉਂਦਾ ਹੈ, ਔਰ ਜਿਹੜੀ ਸਤਾ ਹੈ ਉਹ ਤੇ ਮੱਲੀਆਂ ਮੇਟ ਹੋ ਜਾਂਦੀ ਹੈ, ਕੁਛ ਵੀ ਨਹੀਂ। ਕੂੜ ਨਿਖੁੱਟੇ ਨਾਨਕਾ ਓੜਕ ਸੱਚ ਰਹੀ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਉਪਦੇਸ਼ ਸੰਦੇਸ਼ ਅੱਜ ਵੀ ਸਾਰੀ ਦੁਨੀਆਂ ਵਿੱਚ ਅਲਾਪਿਆ ਜਾ ਰਿਹਾ, ਗਾਇਆ ਜਾ ਰਿਹਾ, ਸਮਝਿਆ ਜਾ ਰਿਹਾ, ਸਮਝਾਇਆ ਜਾ ਰਿਹਾ। 10 ਤਰੀਕ ਨੂੰ ਦਾਸ ਨੇ ਇਹ ਮਜ਼ਮੂਨ ਆਰੰਭ ਕੀਤਾ ਸੀ, ਸੋ ਦਰ ਕਿਹਾ ਸੋ ਘਰ ਕਿਹਾ ਜਿਤ ਬਹਿ ਸਰਵ ਸਮਾਰ। ਘਰ ਤੇ ਦਰ ਦੋਹਾਂ ਦਾ ਜ਼ਿਕਰ ਕੀਤਾ। ਘਰ ਦੇ ਚ ਆਉਣ ਵਾਸਤੇ ਪਹਿਲੇ ਦਰ ਤੇ ਆਉਣਾ ਪੈਂਦਾ, ਤੇ ਦਰ ਘਰ ਤੋਂ ਅਲੱਗ ਨਹੀਂ ਆਉਂਦਾ। ਜਿਸ ਦਰ ਦੇ ਰਾਹੀਂ ਘਰ ਦੇ ਚ ਪ੍ਰਵੇਸ਼ ਮਿਲੇ ਉਹ ਦਰ ਘਰ ਦਾ ਹਿੱਸਾ ਹੁੰਦਾ, ਅਲੱਗ ਨਹੀਂ। ਦੋ ਸ਼ਬਦ ਮੈਂ ਦੁਹਰਾਵਾਂ ਖੁਲਾਸਾ ਬਾਦ ਦੇ, ਜੋ ਪ੍ਰਕਾਸ਼ ਦੇ ਰੂਪ ਵਿੱਚ ਪਰਮਾਤਮਾ ਹੈ ਉਹੀ ਸ਼ਬਦ ਦੇ ਰੂਪ ਵਿੱਚ ਗੁਰੂ ਹੈ, ਔਰ ਜੋ ਸ਼ਬਦ ਦੇ ਰੂਪ ਵਿੱਚ ਗੁਰੂ ਹੈ ਉਹੀ ਪ੍ਰਕਾਸ਼ ਦੇ ਰੂਪ ਵਿੱਚ ਪਰਮਾਤਮਾ ਹੈ, ਔਰ ਜੋ ਪ੍ਰਕਾਸ਼ ਦੇ ਰੂਪ ਵਿੱਚ ਘਰ ਹੈ ਉਹੀ ਸ਼ਬਦ ਦੇ ਰੂਪ ਵਿੱਚ ਦਰ ਹੈ, ਜੋ ਸ਼ਬਦ ਦੇ ਰੂਪ ਵਿੱਚ ਦਰ ਹੈ ਉਹੀ ਪ੍ਰਕਾਸ਼ ਦੇ ਰੂਪ ਵਿੱਚ ਘਰ ਹੈ। ਪ੍ਰਕਾਸ਼ ਦੇ ਰੂਪ ਵਿੱਚ ਘਰ ਪਰਮਾਤਮਾ ਹੈ, ਸ਼ਬਦ ਦੋ ਰੂਪ ਦੇ ਦਰ ਗੁਰੂ ਹੈ। ਨਾਨਕ ਸੋ ਦੇ ਸਿਮਰਤ ਵੇਦ ਪਾਰ ਬ੍ਰਹਮ ਗੁਰ ਨਾਹੀ ਵੇਦ। ਵਿਆਪਕ ਹੈ ਪਰਮਾਤਮਾ, ਵਿਆਪਕ ਹੈ ਗੁਰੂ, ਜੋ ਵਿਆਪਕ ਨਹੀਂ ਉਹ ਪਰਮਾਤਮਾ ਨਹੀਂ, ਜੋ ਵਿਆਪਕ ਨਹੀਂ ਉਹ ਗੁਰੂ ਵੀ ਨਹੀਂ। ਸਦਾ ਅੰਗ ਸੰਗੇ ਅਭੰਗੰਗ ਬਿਬਹੁਤੇ ਪਰਮਾਤਮਾ, ਗੁਰੂ ਮੇਰੇ ਸੰਗ ਸਦਾ ਹੈ ਨਾਲੇ ਵਿਆਪਕ। ਬੜੇ ਧਿਆਨ ਨਾਲ ਸੁਣਨਾ, ਜੋ ਵਿਆਪਕ ਨਹੀਂ ਉਹ ਗੁਰੂ ਨਹੀਂ, ਜੋ ਵਿਆਪਕ ਨਹੀਂ ਉਹ ਪਰਮਾਤਮਾ ਨੇ। ਪ੍ਰਕਾਸ਼ ਦੇ ਰੂਪ ਵਿੱਚ, ਸਤਾ ਦੇ ਰੂਪ ਵਿੱਚ, ਸ਼ਕਤੀ ਦੇ ਰੂਪ ਵਿੱਚ ਪਰਮਾਤਮਾ ਵਿਆਪਕ ਹੈ, ਸ਼ਬਦ ਦੇ ਰੂਪ ਵਿੱਚ ਪਰਮਾਤਮਾ ਵਿਆਪਕ ਹੈ। ਸ਼ਬਦ ਨੂੰ ਦਰ ਕਿਉਂ ਕਿਹਾ? ਇਹ ਸਾਰਾ ਸੰਸਾਰ ਸ਼ਬਦ ਤੋਂ ਆਇਆ ਹੈ। ਦਰਵਾਜ਼ਾ ਦੋ ਕੰਮ ਕਰਦਾ, ਤੁਸੀਂ ਦਰਵਾਜ਼ੇ ਦੇ ਰਾਹੀਂ ਅੰਦਰ ਦਾਖਲ ਹੋਇਓ, ਐਸੇ ਦਰਵਾਜ਼ੇ ਦੇ ਰਾਹੀਂ ਬਾਹਰ ਜਾਓਗੇ। ਦਰਵਾਜ਼ੇ ਵਿੱਚ ਬੰਦਾ ਬੈਠਦਾ ਨਹੀਂ, ਸੌਂਦਾ ਨਹੀਂ, ਦਰਵਾਜ਼ਾ ਆਉਣ ਜਾਣ ਲਈ ਆਉਂਦਾ। ਸ਼ਬਦ ਦੇ ਰਾਹੀਂ ਸੰਸਾਰ ਦੀ ਉਤਪਤੀ ਆਉਂਦੀ ਹੈ, ਸ਼ਬਦ ਦੇ ਰਾਹੀਂ ਪਰਲੇ ਹੋ ਜਾਂਦੀ ਹੈ। ਪੰਕਤੀਆਂ ਸੁਣੋ, ਉਤਪਤ ਪਰਲੇ ਸ਼ਬਦੇ ਹੋਵੇ, ਸ਼ਬਦੇ ਹੀ ਫਿਰ ਉਪਤ ਹੋਵੇ। ਸ਼ਬਦ ਤੋਂ ਉਤਪਤੀ ਆਉਂਦੀ ਹੈ, ਸ਼ਬਦ ਤੋਂ ਪਰਲੇ ਹੋ ਜਾਂਦੀ ਹੈ, ਫਿਰ ਸ਼ਬਦ ਤੋਂ ਉਤਪਤੀ ਆਉਂਦੀ ਹੈ। ਹੁਣ ਮੈਂ ਦੁਹਰਾਵਾਂ, ਸਮਾਂ ਹੈ ਨਹੀਂ ਸੀ, ਇਸ ਵਾਸਤੇ ਅੰਦਾਜ਼ਨ ਆਖਿਆ ਜਾ ਸਕਦਾ ਹੈ ਕਰੋੜਾਂ ਅਰਬਾਂ ਸਾਲ ਤੱਕ, ਭਾਵੇਂ ਸਾਲ ਨਹੀਂ ਸਨ, ਸਮਾਂ ਨਹੀਂ ਸੀ, ਇੰਜ ਅੰਦਾਜ਼ਨ ਕਹੀਏ, ਕਰੋੜਾਂ ਸਾਲ ਤੱਕ ਧੁੰਦ ਹੀ ਧੁੰਦ ਸੀ, ਧੁੰਦ ਹੀ ਧੁੰਦ, ਅੰਧੇਰਾ ਹੀ ਅੰਧੇਰਾ ਸੀ ਧੁੰਦ ਕਰਕੇ।
ਇੱਕ ਦਿਨ ਜ਼ੋਰ ਦਾ ਧਮਾਕਾ ਹੋਇਆ, ਆਵਾਜ਼ ਹੋਈ, ਸ਼ਬਦ ਹੋਇਆ, ਕੀਤਾ ਪਸਾਓ ਏਕੋ ਕਵਾਓ, ਤਿਸਤੇ ਹੋਏ ਲਖ ਦਰਿਆ। ਉਸ ਕਵਾਓ ਤੋਂ, ਉਸ ਆਵਾਜ਼ ਤੋਂ ਲੱਖਾਂ ਜ਼ਿੰਦਗੀ ਦੇ ਦਰਿਆ ਚੱਲ ਪਏ, ਲੱਖਾਂ ਹੀ ਜ਼ਿੰਦਗੀ ਦੇ ਦਰਿਆ। ਇੱਕ ਮਿੰਟ ਇਸ ਨੂੰ ਮੈਂ ਦੁਹਰਾਵਾਂ, ਉਹ ਆਵਾਜ਼ ਕੀ ਸੀ? ਉਹਨੂੰ ਕਲਗੀਧਰ ਪਾਤਸ਼ਾਹ ਕਹਿੰਦੇ ਨੇ, ਉਹ ਆਵਾਜ਼ ਓਅੰਕਾਰ ਸੀ। ਓਅੰਕਾਰ ਆਦ ਕਥਨੀ ਅਨਾਦ, ਇਹ ਅਨਾਦੀ ਕਥਨੀ ਹੈ, ਇਹ ਬ੍ਰਹਿਮੰਡ ਦੀ ਪਹਿਲੀ ਆਵਾਜ਼ ਹੈ, ਇਹ ਪਹਿਲੇ ਤੋਂ ਪਹਿਲਾ ਸ਼ਬਦ ਹੈ ਕਿ ਓਅੰਕਾਰ। ਕਬੀਰ ਵੀ ਐਸਾ ਕਹਿੰਦੇ ਨੇ ਬਾਵਨ ਅਖਰੀ ਦੇ ਚ, ਓਅੰਕਾਰ ਆਦਮੈ ਜਾਣਾ ਲਿਖੇ ਅਰ ਮੇਠੇ ਤਾਏ ਨਾ ਮਾਨਾ। ਓਅੰਕਾਰ ਇਤਨਾ ਨਹੀਂ ਤੁਸੀਂ ਲਿਖਦੇ ਹੋ ਤੇ ਮਿਟਾ ਦਿਓ। ਕਬੀਰ ਕਹਿੰਦੇ ਨੇ ਓਅੰਕਾਰ ਆਦਿ ਸ਼ਬਦ ਹੈ, ਔਰ ਉਸ ਤੋਂ ਜਗਤ ਆਇਆ ਹੈ। ਮਾਂ ਬਾਪ ਤੋਂ ਸਰੀਰ ਆਇਆ, ਤੋ ਸਰੀਰ ਵਿੱਚ ਮਾਂ ਬਾਪ ਦੀ ਅੰਸ਼ ਮੌਜੂਦ ਹੈ। ਸ਼ਬਦ ਤੋਂ ਸੰਸਾਰ ਆਇਆ, ਤੋ ਸ਼ਬਦ ਸੰਸਾਰ ਵਿੱਚ ਮੌਜੂਦ ਹੈ, ਸਾਡੇ ਅੰਦਰ ਵੀ ਮੌਜੂਦ ਹੈ। ਸਭ ਕੁਛ ਆਇਆ ਜੋ ਸ਼ਬਦ ਤੋਂ ਹੈ, ਵਿਆਪਕ ਹੈ ਸ਼ਬਦ। ਭੁਗਤ ਗਿਆਨ ਦਇਆ ਭੰਡਾਰਨ ਘਟ ਘਟ ਵਾਜੇ ਨਾਦ, ਉਹ ਨਾਦ ਘਟ ਘਟ ਦੇ ਚ ਵੱਜ ਰਿਹਾ। ਉਹਨੂੰ ਅਨਾਹਦ ਨਾਦ ਕਹਿੰਦੇ ਨੇ। ਦੋ ਤਰ੍ਹਾਂ ਦਾ ਨਾਦ ਆਉਂਦਾ, ਦੋ ਤਰ੍ਹਾਂ ਦੀ ਆਵਾਜ਼ ਆਉਂਦੀ, ਆਹਤ ਅਨਾਹਤ। ਆਹਤ ਕਹਿੰਦੇ ਨੇ ਚੋਟ ਨੂੰ, ਸੰਸਕ੍ਰਿਤ ਦੇ ਚੋਟ ਨੂੰ ਕਹਿੰਦੇ ਨੇ, ਇਹਨੇ ਮੈਨੂੰ ਆਹਤ ਪਹੁੰਚਾਈ ਹੈ, ਇਹਨੇ ਮੈਨੂੰ ਚੋਟ ਪਹੁੰਚਾਈ ਹੈ। ਆਹਤ ਸ਼ਬਦ ਜੋ ਦੋ ਚੀਜ਼ਾਂ ਦੇ ਟਕਰਾਓ ਤੋਂ ਪੈਦਾ ਹੁੰਦਾ, ਜਿਵੇਂ ਦੋ ਹੱਥਾਂ ਨਾਲ ਹੀ ਤਾਲੀ ਵੱਜਦੀ ਹੈ ਇੱਕ ਨਾਲ ਨਹੀਂ। ਆਵਾਜ਼ ਜੋ ਸਾਡੇ ਕੰਨ ਸੁਣਦੇ ਨੇ, ਇਹ ਆਹਤ ਸ਼ਬਦ ਦੇ ਟਕਰਾਓ ਤੋਂ ਪੈਦਾ ਹੁੰਦਾ। ਇਹ ਹਵਾ ਦਿਓਗੇ ਤੇ ਹਾਰਮੋਨੀਅਮ ਵੱਜੇਗਾ, ਉਂਝ ਨਹੀਂ, ਪਵਨ ਦੇ ਟਕਰਾਓ ਤੋਂ। ਹੱਥ ਥਾਪ ਦਿਓਗੇ ਤੇ ਤਬਲਾ ਵੱਜੇਗਾ, ਉਂਝ ਨਹੀਂ, ਲੋਹੇ ਨਾਲ ਲੋਹਾ ਟਕਰਾਏ, ਪੱਥਰ ਨਾਲ ਪੱਥਰ ਟਕਰਾਏ, ਪਿੱਤਲ ਨਾਲ ਪਿੱਤਲ ਟਕਰਾਏ, ਪਿੱਤਲ ਸੋਨੇ ਨਾਲ ਟਕਰਾਏ, ਸੋਨਾ ਚਾਂਦੀ ਨਾਲ ਟਕਰਾਏ। ਟਕਰਾਓ ਤੋਂ ਜਿਹੜੀ ਆਵਾਜ਼ ਪੈਦਾ ਹੁੰਦੀ ਹੈ ਉਹਨੂੰ ਕਹਿੰਦੇ ਨੇ ਆਹਤ ਸ਼ਬਦ। ਪਵਨ ਦਰਖਤਾਂ ਨਾਲ ਟਕਰਾਏ, ਪਾਣੀ ਪੱਥਰਾਂ ਨਾਲ ਟਕਰਾਏ, ਉਸ ਟਕਰਾਓ ਤੋਂ ਜਿਹੜੀ ਧੁੰਨ ਪੈਦਾ ਹੁੰਦੀ ਹੈ, ਆਵਾਜ਼ ਪੈਦਾ ਹੁੰਦੀ ਹੈ, ਉਹਨੂੰ ਕਹਿੰਦੇ ਨੇ ਆਹਤ ਸ਼ਬਦ। ਅਨਾਹਦ ਸ਼ਬਦ ਜੋ ਟਕਰਾਓ ਤੋਂ ਨਹੀਂ, ਸਿੱਧਾ ਪ੍ਰਕਾਸ਼ ਤੋਂ ਆਇਆ ਹੈ, ਪਰਮਾਤਮਾ ਤੋਂ ਆਇਆ ਹੈ। ਅਨਾਹਦ ਨਾਦ ਪਰਮਾਤਮਾ ਦੀ ਆਵਾਜ਼ ਹੈ। ਪਰਮਾਤਮਾ ਦਿਖਾਈ ਬਾਅਦ ਵਿੱਚ ਦਿੰਦਾ, ਸੁਣਾਈ ਪਹਿਲੇ ਦਿੰਦਾ, ਇਹ ਵੀ ਮੈਂ ਅਰਜ਼ ਕਰਦਾ। ਇਸ ਵਾਸਤੇ ਕਹਿੰਦੇ ਨੇ ਸੁਤਵਾ ਧਰਮੰਗ ਵਿਜਾਨਾ ਸੀ। ਪਰਮਾਤਮਾ ਦੀ ਯਾਤਰਾ ਵੀ ਸੁਣ ਕੇ ਹੀ ਸ਼ੁਰੂ ਹੋਵੇਗੀ, ਉਂਝ ਨਹੀਂ। ਉਪਨਿਸ਼ਦਾਂ ਦੇ ਰਿਸ਼ੀ ਇੰਝ ਕਹਿੰਦੇ ਨੇ, ਸੁਰਤਵਾ ਧਰਮੰਗ ਵਿਜਾਨਾ ਸੀ। ਚਾਰ ਪੌੜੀਆਂ ਨੇ ਸੁਣੀਆਂ ਦੀਆਂ, ਨਾਨਕ ਭਗਤਾਂ ਸਦਾ ਵਿਗਾਸ, ਸੁਣੀਏ ਦੁੱਖ ਪਾਪ ਕਾ ਨਾਸ। ਸਰੀਰ ਨੂੰ ਭੁੱਖ ਲੱਗੀ ਹੈ, ਇੱਕ ਇੱਕ ਭੋਜਨ ਦੀ ਬੁਰਕੀ ਅੰਦਰ ਜਾਏਗੀ, ਭੁੱਖ ਬਾਹਰ ਨਿਕਲੇਗੀ। ਮਨ ਵਿੱਚ ਬੇਚੈਨੀ ਹੈ, ਪਾਪ ਹੈ, ਸੰਤਾਪ ਹੈ। ਗੁਰੂ ਦਾ ਸ਼ਬਦ ਜੈਸੇ ਮਨ ਵਿੱਚ ਜਾਏਗਾ, ਸੰਤਾਪ ਪਾਪ ਬਾਹਰ ਨਿਕਲਣ। ਸੁਣੀਏ ਦੁੱਖ ਪਾਪ ਕਾ ਨਾਸ, ਲਾਜ਼ਮੀ ਨਾ ਸੁਣਗੇ। ਪਰ ਮਨ ਦੇ ਸ਼ਬਦ ਤਾਂ ਪ੍ਰਵੇਸ਼ ਕਰੇਗਾ ਜੇ ਮਨ ਸੁਣੇ, ਨਹੀਂ ਸੁਣਦਾ ਤਾਂ ਸ਼ਬਦ ਮਨ ਤੱਕ ਨਹੀਂ ਪਹੁੰਚੇਗਾ, ਨਾ ਫਿਰ ਪਾਪ ਦੋਲਣਗੇ, ਨਾ ਦੁੱਖ ਮਿਟਣਗੇ। ਨਾਨਕ ਭਗਤਾਂ ਸਦਾ ਵਿਗਾਸ, ਸੁਣੀਏ ਦੁੱਖ ਪਾਪ ਕਾ ਨਾਸ। ਉਹ ਜੋ ਅਨਾਹਦ ਨਾਦ ਹੈ ਉਹਨੂੰ ਕਬੀਰ ਕਹਿੰਦੇ ਨੇ ਓਅੰਕਾਰ ਹੈ। ਉਹਨੂੰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਨੇ ਓਅੰਕਾਰ ਹੈ। ਉਹਨੂੰ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਓਅੰਕਾਰ ਹੈ। ਉਹਨੂੰ ਸਵਾਮੀ ਮਹਾਂਵੀਰ ਜੀ ਕਹਿੰਦੇ ਨੇ ਓਅੰਕਾਰ ਹੈ। ਉਹਨੂੰ ਅੱਧੇ ਉਪਨਿਸ਼ਦਾਂ ਦੇ ਰਿਸ਼ੀ ਕਹਿੰਦੇ ਨੇ ਓਅੰਕਾਰ ਹੈ, ਪਰ ਅੱਧੇ, ਕਿਉਂਕਿ 108 ਉਪਨਿਸ਼ਦਾਂ ਨੇ। ਇਹਦੇ ਚ 60 ਉਪਨਿਸ਼ਦਾਂ ਦੇ ਆਚਾਰੀਆ, ਉਹਨਾਂ ਦੇ ਨਾਮ ਨਹੀਂ ਨੇ। ਉਪਨਿਸ਼ਦਾਂ 2-4 ਹੀ ਨੇ ਜਿਹਨਾਂ 'ਚ ਨਾਮ ਮਿਲਦੇ ਨੇ, ਬਿਨਾਂ ਨਾਮ ਤੋਂ ਇਹ ਗ੍ਰੰਥ ਨੇ। ਕਿਸ ਦੇ ਲਿਖੇ ਹੋਏ ਨੇ ਕੋਈ ਪਤਾ ਨਹੀਂ, ਪਰ 108 ਨੇ। ਜਿਹੜਾ 108 ਉਪਨਿਸ਼ਦਾਂ ਬਨਾਰਸ ਤੋਂ ਪੜ੍ਹ ਕੇ ਆ ਜਾਂਦਾ, ਉਹਨੂੰ ਡਿਗਰੀ ਮਿਲਦੀ ਹੈ ਸ੍ਰੀ 108।
ਸ੍ਰੀ 108 ਪੂਰਾ ਕੋਰਸ ਆਉਂਦਾ, ਉਹਦੇ ਨਾਲ ਤਿੰਨ ਵੇਦ ਵੀ ਪੜ੍ਹੇ ਜਾਣ, ਅਥਰਵਣ ਨੂੰ ਛੋੜ ਕੇ ਤਿੰਨ ਵੇਦ ਵੀ ਪੜ੍ਹੇ ਜਾਣ, ਫਿਰ ਉਹਨੂੰ ਡਿਗਰੀ ਮਿਲਦੀ ਹੈ ਸ੍ਰੀ 111। 108 ਉਪਨਿਸ਼ਦ ਤੇ ਤਿੰਨ ਵੇਦਾਂ ਦਾ ਪੂਰਨ ਗਿਆਨ ਹਾਸਲ ਕਰਨ ਵਾਸਤੇ, ਕਿਉਂਕਿ ਦਾਸ ਨਿਰਮਲਿਆਂ ਦੇ ਡੇਰੇ ਬਨਾਰਸ ਵਿੱਚ ਥੋੜਾ ਚਿਰ ਰਿਹਾ, 35 ਸਾਲ ਲੱਗਦੇ ਨੇ, 35 ਸਾਲ ਜ਼ਿੰਦਗੀ ਦੇ 35 ਸਾਲ ਤੇ ਪਹਿਲੇ ਪੜ੍ਹਨ ਤੇ ਲਗਾ, ਤੇ 20-25 ਸਾਲ ਦੀ ਉਮਰ ਹੋਵੇ ਤੇ ਬੰਦਾ ਪੜ੍ਹਨ ਬੈਠੇ, ਗਈ ਜ਼ਿੰਦਗੀ ਤੇ ਗਈ। ਅਕਸਰ ਇਹ ਬੁਢੇਪੇ 'ਚ ਡਿਗਰੀ ਮਿਲਦੀ ਹੈ, ਮੈਂ ਤਾਂ ਹੈਰਾਨ ਹੁੰਦਾ, ਇਹ ਡਿਗਰੀ ਸਾਡੀ ਨਹੀਂ ਹੈ, ਪਰ ਗੁਰਮਤ ਦੇ ਸਾਰੇ ਜਿਹੜੇ ਸੰਤ ਆਪਣੇ ਆਪ ਨੂੰ ਅਖਾਂਦੇ ਨੇ, ਸਾਰਿਆਂ ਦੇ ਨਾਲ ਲਿਖਿਆ ਹੁੰਦਾ ਸ੍ਰੀ 108। ਹਾਲਾਂਕਿ ਗੁਰਬਾਣੀ ਦੀ ਗ੍ਰੈਮਰ ਦਾ ਵੀ ਪਤਾ ਕੋਈ ਨਹੀਂ, ਅਰਥਾਂ ਦਾ ਅਨਰਥ ਕਰੀ ਜਾਂਦੇ ਹੁੰਦੇ ਨੇ, ਔਰ ਇਤਿਹਾਸ ਵੀ ਉਹ ਨਹੀਂ ਸੁਣਾਉਂਦੇ, ਮਿਥਿਹਾਸ ਵੀ ਉਹਨਾਂ ਦਾ ਆਪਣਾ ਹੀ ਬਣਾਇਆ ਹੁੰਦਾ, ਤੇ ਫਿਰ ਵੀ ਸ੍ਰੀ 108 ਸ੍ਰੀ 111 ਉਹਨਾਂ ਦੇ ਨਾਲ ਲੱਗੇ ਆਉਂਦਾ। ਖੈਰ, ਇਹ ਤਿਵੇਂ ਵਿਚਕਾਰ ਜੋ ਹੈ ਗੱਲ ਆ ਗਈ। 60 ਉਪਨਿਸ਼ਦਾਂ ਦੇ ਗਿਆਨੀ ਇਹ ਕਹਿੰਦੇ ਨੇ, ਉਹ ਆਵਾਜ਼ ਓਮ ਹੈ, ਓਮ ਧੁਨਾਕਾਰ ਆਵਾਜ਼, ਓਅੰਕਾਰ ਦੀ ਆਵਾਜ਼ ਵੀ ਧੁਨਾਕਾਰ ਹੈ, ਓਅੰਕਾਰ ਜਿਵੇਂ ਘੜਿਆਲ ਵਜਾਇਆ ਤੇ ਆਹਿਸਤਾ ਆਹਿਸਤਾ ਉਹਦੀ ਧੁਨ ਮੱਧਮ ਆਉਂਦੀ ਹੈ, ਸੇਮ ਇਸ ਤਰ੍ਹਾਂ ਦੀ ਆਵਾਜ਼ ਓਅੰਕਾਰ ਦੀ ਔਰ ਇਸ ਤਰ੍ਹਾਂ ਦੀ ਆਵਾਜ਼ ਓਮ ਦੀ। ਕੁਛ ਉਪਨਿਸ਼ਦਾਂ ਦੇ ਗਿਆਨੀ ਕਹਿੰਦੇ ਨੇ ਉਹ ਓਮ ਹੈ, ਕੁਛ ਕਹਿੰਦੇ ਨੇ ਉਹ ਓਅੰਕਾਰ ਹੈ। ਤੇ ਮੈਂ ਰਾਤ ਅਰਜ਼ ਕੀਤੀ ਸੀ, 4000 ਸਾਲ ਪੁਰਾਣਾ ਤੀਰਥ ਹੈ ਭਾਰਤ ਵਿੱਚ ਨਰਮਦਾ ਦੇ ਕੰਢੇ ਤੇ, ਇਸ ਤੀਰਥ ਦਾ ਨਾਂ ਹੈ ਓਅੰਕਾਰ। 4000 ਸਾਲ ਪੁਰਾਣਾ ਮੰਦਰ ਹੈ, ਪਹਾੜ ਨੂੰ ਤਰਾਸ਼ ਕੇ ਜੋ ਬਣਾਇਆ ਗਿਆ, ਉਸ ਮੰਦਰ ਦਾ ਨਾਂ ਹੈ ਓਅੰਕਾਰ। ਰੇਲਵੇ ਸਟੇਸ਼ਨ ਦਾ ਨਾਂ ਓਅੰਕਾਰ ਹੈ, ਸ਼ਹਿਰ ਦਾ ਨਾਂ ਓਅੰਕਾਰ ਹੈ, ਮੰਦਰ ਦਾ ਨਾਂ ਓਅੰਕਾਰ ਹੈ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦਕਸ਼ਣ ਦੀ ਫੇਰੀ ਤੇ ਇਸ ਤੀਰਥ ਤੇ ਆਉਂਦਿਆਂ ਜਾਂਦਿਆਂ ਰੁਕੇ ਨੇ, ਜਨਮ ਸਾਖੀ ਤੇ ਇੰਝ ਮਿਲਦਾ ਜਾਂਦਿਆਂ ਹੀ ਰੁਕੇ ਨੇ। ਪਰ ਪਿਛਲੇ ਸਾਲ ਮੱਧ ਭਾਰਤ ਗੌਰਮੈਂਟ ਨੇ ਇੱਕ ਕਿਤਾਬਚਾ ਛਾਪਿਆ ਸੀ ਔਰ ਵੰਡਿਆ ਸੀ, ਐਤਕੀ ਕੁੰਭ ਤੇ ਵੀ ਵੰਡਿਆ ਗਿਆ, ਬਈ ਆਉਂਦਿਆਂ ਜਾਂਦਿਆਂ ਦੋਵੇਂ ਵਕਤ ਉਹ ਓਅੰਕਾਰੇਸ਼ਵਰ ਠਹਿਰੇ ਨੇ, ਓਅੰਕਾਰ ਜੀ ਦੇ ਠਹਿਰੇ ਨੇ ਗੁਰੂ ਨਾਨਕ। ਪਿੱਛੇ ਜਦ ਕੁੰਭ ਦਾ ਮੇਲਾ ਸੀ ਨਾ, ਤੇ ਸਰਵ ਧਰਮ ਸੰਮੇਲਨ ਸੀ, ਸਿੱਖ ਧਰਮ ਦੀ ਤਰਫੋਂ ਦਾਸ ਨੂੰ ਬੁਲਾਇਆ ਗਿਆ ਸੀ, ਮੈਂ ਪਹੁੰਚਿਆ ਸੀ। 4 ਕਰੋੜ ਦੇ ਕਰੀਬ ਮਨੁੱਖਾਂ ਨੇ 1 ਮਹੀਨੇ 'ਚ ਉਜੈਨ ਦੇ ਸਿਪਰਾ ਨਦੀ ਵਿੱਚ ਇਸ਼ਨਾਨ ਕੀਤਾ ਹੈ, 4 ਕਰੋੜ ਦੇ। ਇਹ 4 ਕਰੋੜ ਜਿੱਥੇ ਕੁੰਭ ਤੇ ਉਜੈਨ ਆਏ, ਇਹ ਫਿਰ ਸਾਰੇ ਓਅੰਕਾਰੇਸ਼ਵਰ ਵੀ ਗਏ। ਟੈਂਪਰੇਰੀ 4 ਪੁਲ ਨਵੇਂ ਬਣਾਉਣੇ ਪਏ ਗੌਰਮੈਂਟ ਨੂੰ, ਕਿਉਂਕਿ ਭੀੜ ਜੋ ਇਤਨੀ। ਮੰਦਰ ਦਾ ਜਾਣ ਦਾ ਰਸਤਾ ਹੋਰ ਬਣਾਇਆ ਗਿਆ, ਆਉਣ ਦਾ ਰਸਤਾ ਹੋਰ ਬਣਾਇਆ ਗਿਆ। ਇੰਨੀ ਭੀੜ ਨੇ ਜੋ ਦਰਸ਼ਨ ਕਰਨੇ, 4 ਕਰੋੜ ਨੇ 1 ਮਹੀਨੇ ਵਿੱਚ ਆਉਣਾ ਹੈ, ਲੱਖਾਂ ਦੀ ਗਿਣਤੀ ਰੋਜ਼ ਪਹੁੰਚਦੀ ਹੈ। ਉਸ ਮੰਦਰ ਤੋਂ ਕੋਈ 100 ਗਜ਼ ਦੀ ਦੂਰੀ ਤੇ ਗੁਰਦੁਆਰਾ, ਉਸ ਗੁਰਦੁਆਰੇ ਦਾ ਨਾਂ ਹੈ ਗੁਰਦੁਆਰਾ ਓਅੰਕਾਰ, ਜਿੱਥੇ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਉਹ ਬਾਣੀ ਉਚਾਰਨ ਕੀਤੀ, ਜਿਸ ਬਾਣੀ ਦਾ ਨਾਂ ਹੈ ਦੱਕਣੀ ਓਅੰਕਾਰ, ਰਾਮ ਕੱਲੀ ਦੱਕਣੀ ਓਅੰਕਾਰ। ਓਅੰਕਾਰ ਬ੍ਰਹਮਾ ਉਤਪਤ, ਓਅੰਕਾਰ ਕੀਆ ਜਨ ਚਿਤ, ਓਅੰਕਾਰ ਸੈਲ ਜੁਗ ਵੈ, ਓਅੰਕਾਰ ਵੇਦ ਨਿਰਵੈ। ਮਹਾਰਾਜ ਕਹਿੰਦੇ ਸਾਰਾ ਪਸਾਰਾ ਓਅੰਕਾਰ ਤੋਂ ਹੈ। ਮਤਾਂ ਕੋਈ ਕਹੇ ਹੋਰ ਸ਼ਬਦ ਹੈ, ਹੋਰ ਸ਼ਬਦ ਹੈ, ਤਾਂ ਸਤਿਗੁਰ ਨੇ ਇੱਕ ਲਾਇਆ, ਨਹੀਂ ਹੈ ਇੱਕ ਓਅੰਕਾਰ, ਇੱਕ ਇਹੀ ਸ਼ਬਦ ਹੈ, ਦੂਜਾ ਨਹੀਂ ਹੈ। ਇਹ ਇਸ ਵਾਸਤੇ ਵੀ ਭਾਰਤ ਦੇ ਵਿੱਚ ਇਹ 2 ਸ਼ਬਦਾਂ ਦੀ ਗੱਲ ਹੈ, ਓਅੰਕਾਰ ਤੇ ਓਮ। ਇਸਲਾਮ ਦੇ ਬਾਣੀ ਮੁਹੰਮਦ ਸਾਹਿਬ ਕਹਿੰਦੇ ਨੇ ਉਹ ਸ਼ਬਦ ਹੈ ਕੁਨ,
तो मुसलमाना दे कौन मनते ने, ईसाई जगत दे मनते ने, और शब्द लोगोस है। गर्ज के जिस जिस ढंग नाल पकड़ दे चाहिए वो अनाहद नाद है जो सुनाई देता है। गुरु नानक नो कहने ओ अंकार सुनाई देता है, महावीर नो कहने ओ अंकार है सुनाई देता है, भगत कबीर नो कहने ओ अंकार है, और सुनाई देता है धन गुरु गोविंद सिंह जी महाराज नो कहने ओ अंकार है। उना दे बोल ओ अंकार आद कथने अनाद। जाप साहब ओंकार अनादि कथनी है, पहला बोल है। ओंकार ब्रह्मंड की पहली आवाज है, पहला शब्द है। इस शब्द इसे तो ही संसार का आवना होया, कीता पसाओ एको कवा, एक कवाओ होया ओंकार, उस तो ही संसार का पसारा होया। किस तरह होया, किसते होए लख दरिया, उसे कवाओ तो जिंदगी दे लखां दरिया पैदा हो गए, बहु अनंत सूरज पैदा हो गए जो लखे नहीं जा सकते, गिने नहीं जा सकते। एक एक सूरज दे फिर कई कई टुकड़े बने, कई कोट ससियर सूर निखत्र कई करोड़ा, एक एक सूरज दे फिर कई कई टुकड़े आए। ये जमीन उसे सूरज का एक टुकड़ा, धुंध पानी बन गई, और वो टुकड़ा जो वास्तविक अग का गोला से, अग का गोला ही से, सहजे सहजे ठंड

ਜੇ ਤੱਤਾਂ ਦੀ ਇਹ ਪੁਤਲਾ ਹੈ ਸਾਡਾ, ਹਰ ਤੱਤ ਦੀ ਆਪਣੀ ਆਪਣੀ ਪ੍ਰਕਿਰਤੀ ਹੈ। ਇਹ ਜਿਹੜਾ ਬੋਲਣਾ ਹੈ ਨਾ, ਇਹ ਪਵਨ ਕਰਕੇ, ਦੇਹੀ ਮਾਟੀ ਬੋਲੇ ਪਵਨ। ਹੁਣ ਕਿਵੇਂ ਬੋਲਦਾ ਹੈ, ਲੰਬਾ ਚੌੜਾ ਪ੍ਰਕਰਣ, ਮੈਂ ਇਸ ਪਾਸੇ ਨਾ ਜਾਵਾਂ ਕਿਉਂਕਿ ਸਮਾਂ ਆਪਣੀ ਚਾਲ ਨਾਲ ਚੱਲਦਾ ਪਿਆ। ਇਸ ਵਾਸਤੇ ਸਤਿਗੁਰ ਨੇ ਪਵਨ ਨੂੰ ਗੁਰੂ ਕਹਿ ਦਿੱਤਾ, ਇਹਨਾਂ ਪੰਜ ਤੱਤਾਂ ਦੇ ਚੋਂ ਪਵਨ ਨੂੰ ਗੁਰੂ ਕਹਿ ਦਿੱਤਾ ਹੈ। ਪਵਨ ਗੁਰੂ ਕਿਉਂ, ਬੋਲਣਾ ਪਵਨ ਕਰਕੇ, ਸੰਬੰਧ ਜੁੜਦੇ ਨੇ ਬੋਲ ਚਾਲ ਨਾਲ, ਸੰਬੰਧ ਟੁੱਟਦੇ ਨੇ ਬੋਲ ਚਾਲ ਨਾਲ। ਟੁੱਟ ਗਈ ਪ੍ਰੀਤ ਬੁਰ ਬੋਲ, ਦੋ ਬੋਲ ਬੋਲੇ ਮਿੱਤਰਤਾ ਦੁਸ਼ਮਣੀ ਚ ਬਦਲ ਗਏ। ਗੰਢ ਪ੍ਰੀਤੀ ਮਿੱਠੇ ਬੋਲ, ਦੋ ਮਿੱਠੇ ਬੋਲ ਬੋਲੇ ਓਪਰਾ ਬੰਦਾ ਆਪਣਾ ਹੋ ਗਿਆ, ਮਿੱਤਰ ਬਣ ਗਏ। ਸੰਬੰਧ ਜੁੜਦੇ ਨੇ ਬੋਲ ਚਾਲ ਨਾਲ। ਇੱਕ ਸਿਆਣਾ ਮਹਿਮਾਨ ਇੱਕੋ ਹੀ ਦਿਨ ਦੇ ਚ ਅੰਦਾਜ਼ਾ ਲਾ ਲੈਂਦਾ ਦੋ ਬਿਰਾਵਾਂ ਦੇ ਸੰਬੰਧ ਠੀਕ ਨਹੀਂ ਨੇ, ਕਿਉਂ, ਬੋਲਦੇ ਹੀ ਨੇ, ਬੋਲਦੇ ਹੀ ਨੇ। ਇੱਕ ਸਿਆਣਾ ਮਹਿਮਾਨ ਇੱਕੋ ਹੀ ਦਿਨ ਦੇ ਚ ਅੰਦਾਜ਼ਾ ਲਾ ਲੈਂਦਾ ਪਤੀ ਪਤਨੀ ਦੇ ਸੰਬੰਧ ਵਿਗੜੇ ਹੋਏ ਨੇ, ਕਿਉਂ, ਬੋਲਦੇ ਹੀ ਨੇ, ਤੇ ਜੇ ਬੋਲਦੇ ਨੇ ਤੇ ਕੁਰਖਤ ਬੋਲਦੇ ਨੇ। ਉਹ ਬੋਲ ਬੋਲਦੇ ਨੇ ਜਿਹਦੇ ਨਾਲ ਪ੍ਰੀਤ ਟੁੱਟਦੀ ਹੈ, ਫੌਰਨ ਅੰਦਾਜ਼ਾ ਲੱਗ ਜਾਂਦਾ। ਸੰਸਾਰ ਨਾਲ ਸੰਬੰਧ ਜੁੜਦੇ ਨੇ ਬੋਲ ਕੇ, ਨਿਰੰਕਾਰ ਨਾਲ ਵੀ ਸੰਬੰਧ ਜੁੜਦੇ ਨੇ ਬੋਲ ਕੇ। ਮੋਹ ਕੇ ਬੋਲਣ ਬੋਲੀਏ, ਜਿੱਤ ਸੁਣ ਧਰੇ ਪਿਆਸ। ਬੋਲ ਕੇ ਹੀ ਸੰਬੰਧ ਜੁੜਨਗੇ। ਪਰ ਇੱਕ ਫਰਕ ਹੈ, ਸੰਸਾਰ ਦੇ ਚ ਅਸੀਂ ਦੇਖਦੇ ਪਹਿਲੇ ਹਾਂ ਮਨੁੱਖ ਨੂੰ, ਬੋਲਦੇ ਬਾਅਦ ਚ। ਨਿਰੰਕਾਰ ਦੀ ਦੁਨੀਆ ਚ ਇਹ ਨਹੀਂ, ਬੋਲਣਾ ਪਹਿਲੇ ਪਏਗਾ, ਦਿਖਾਈ ਬਾਅਦ ਵਿੱਚ ਦੇਗਾ। ਉਮੀਦ ਇਹ ਗੱਲ ਪਕੜਦੇ ਚਾਹੀਏ। ਵਾਹਿਗੁਰੂ ਵਾਹਿਗੁਰੂ ਜਪਣਾ ਤੇ ਪਹਿਲੇ ਪਏਗਾ, ਗੁਰੂ ਦੀ ਬਾਣੀ ਜਪਣੀ ਤੇ ਪਹਿਲੇ ਪਏਗੀ, ਦਿਖਾਈ ਬਾਅਦ ਵਿੱਚ ਦੇਗਾ। ਕਿਉਂ, ਜੈਸੇ ਕਈ ਪਸ਼ੂ ਪੰਛੀ ਜੰਮਦੇ ਆ, ਉਹਨਾਂ ਦੀ ਅੱਖਾਂ ਬੰਦ ਆਉਂਦੀਆਂ ਨੇ, ਸਹਿਜੇ ਸਹਿਜੇ ਬਾਅਦ ਵਿੱਚ ਖੁੱਲਦੀਆਂ ਨੇ। ਜਨਮ ਤੋਂ ਸਾਡੇ ਸਰੀਰ ਦੀਆਂ ਅੱਖਾਂ ਤੇ ਖੁੱਲੀਆਂ ਹੁੰਦੀਆਂ ਨੇ, ਮਨ ਦੀਆਂ ਅੱਖਾਂ ਪੂਰੀਆਂ ਨਹੀਂ ਖੁੱਲੀਆਂ ਹੁੰਦੀਆਂ। ਇਹ ਵੀ ਮੈਂ ਅਰਜ਼ ਕਰਦੇ ਹਾਂ, ਮਨ ਦਾ ਸਿਰਫ ਇੱਕੋ ਹੀ ਭਾਗ ਜਾਗਿਆ, ਨੌ ਭਾਗ ਸੁੱਤੇ ਹੋਏ ਨੇ। ਥੋੜ੍ਹੀ ਜਿਹੀ ਅੱਖ ਖੁੱਲੀ ਹੈ ਤਾਂ ਥੋੜ੍ਹੀ ਜਿਹੀਆਂ ਚੀਜ਼ਾਂ ਦੀ ਸਮਝ ਹੈ, ਬਾਕੀ ਨਹੀਂ। ਥੋੜ੍ਹੀ ਜਿਹੀਆਂ ਚੀਜ਼ਾਂ ਦੀ ਅਸਲੀਅਤ ਦਿਖਾਈ ਦਿੰਦੀ ਹੈ, ਬਾਕੀ ਨਹੀਂ। ਉਹ ਜੋ ਵਾਹਿਗੁਰੂ ਵਾਹਿਗੁਰੂ ਜਪਣਾ ਹੈ, ਉਹ ਜੋ ਬਾਣੀ ਜਪਣੀ ਹੈ, ਇਹ ਵਾਹਿਗੁਰੂ ਨੂੰ ਸੁਣਾਉਣ ਵਾਸਤੇ ਨਹੀਂ, ਆਪਣੇ ਆਪ ਨੂੰ ਜਗਾਉਣ ਵਾਸਤੇ। ਸਿਮਰ ਸਿਮਰ ਗੁਰ ਸਤਿਗੁਰ ਆਪਣਾ, ਸੋਇਆ ਮਨ ਜਾਗਾਈ। ਜਿਸ ਦਿਨ ਮਨ ਪੂਰਾ ਜਾਗ ਜਾਂਦਾ ਹੈ, ਇਸ ਗ੍ਰਹਿ ਮੈਂ ਕੋਈ ਜਾਗ੍ਰਿਤ ਰਹਿ, ਸਾਬਤ ਵਸਤ ਉਹ ਆਪਣੀ ਰਹਿ। ਜਿਹਦਾ ਮਨ ਪੂਰਨ ਤੌਰ ਤੇ ਜਾਗ ਜਾਂਦਾ, ਉਹ ਫਿਰ ਪਰਮਾਤਮਾ ਨੂੰ ਦੇਖਣ ਦੇ ਸਫਲ ਹੋ ਜਾਂਦਾ। ਉਹ ਐਲਾਨੀਆਂ ਕਹਿ ਦਿੰਦਾ, ਦੋਏ ਦੋਏ ਲੋਚਨ ਪੇਖਾ, ਹਾਂ ਹਰ ਬਿਨ ਅਵਰ ਨਾ ਦੇਖਾ, ਨੈਣ ਰਹੇ ਰੰਗ ਲਾਈ। ਜੇ ਕਬੀਰ ਨੂੰ ਪੁੱਛੀਏ, ਧਿਆਨ ਨਾਲ ਸੁਣਨਾ, ਮੈਂ ਤੁਹਾਨੂੰ ਪਰਮਾਤਮਾ ਦੀ ਗੱਲ ਸੁਣਾ ਰਿਹਾ, ਮੇਰੀ ਸਟੱਡੀ ਹੈ, ਮੈਂ ਪੜ੍ਹਿਆ, ਮੈਂ ਸੁਣਿਆ। ਪਰ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ, ਇੱਕ ਅਨੁਭਵੀ ਪੁਰਸ਼, ਇੱਕ ਸੰਤ ਜਦ ਪਰਮਾਤਮਾ ਦੀ ਗੱਲ ਕਰੇਗਾ, ਸੁਣ ਕੇ ਨਹੀਂ, ਪੜ੍ਹ ਕੇ ਵੀ ਨਹੀਂ, ਉਹਦੀ ਸਟੱਡੀ ਨਹੀਂ ਹੋਵੇਗੀ, ਉਹ ਵੇਖ ਕੇ ਪਰਮਾਤਮਾ ਦੀ ਗੱਲ ਕਰੇਗਾ। ਦੋਏ ਦੋਏ ਲੋਚਨ ਪੇਖਾ, ਹਾਂ ਹਰ ਬਿਨ ਅਵਰ ਨਾ ਦੇਖਾ। ਸੰਤਨ ਕੀ ਸੁਣ ਸਾਚੀ ਸਾਖੀ, ਗੁਰੂ ਅਰਜਨ ਦੇਵ ਜੀ ਮਹਾਰਾਜ, ਸੰਤਨ ਕੀ ਸੁਣ ਸਾਚੀ ਸਾਖੀ, ਸੋ ਬੋਲੇ ਜੋ ਪੇਖੇ ਆਖੀ, ਜੋ ਅੱਖਾਂ ਨਾਲ ਵੇਖ ਜ਼ਬਾਨ ਨਾਲ ਕਹਿ ਦਿੱਤਾ। ਇਹ ਬੋਲ ਗੁਰੂ ਗ੍ਰੰਥ ਸਾਹਿਬ ਦੇ ਔਰ ਇੱਕ ਕਵੀ ਦੀ ਕਵਿਤਾ, ਜ਼ਮੀਨ ਆਸਮਾਨ ਦਾ ਅੰਤਰ ਹੈ। ਮੈਂ ਜ਼ਮੀਨ ਆਸਮਾਨ ਦਾ ਅੰਤਰ ਕਹਿ ਰਿਹਾ, ਭਾਵੇਂ ਕਵਿਤਾ ਕਿਤਨੀ ਚੰਗੀ ਕਿਉਂ ਨਾ ਹੋਵੇ। ਇਹ ਕਵਿਤਾ ਉਹਦੇ ਦਿਮਾਗ ਚੋਂ ਨਿਕਲੀ ਹੈ, ਉਹਦੇ ਵਿਚਾਰ ਤੋਂ ਨਿਕਲੀ ਹੈ। ਭਾਵੇਂ ਬੜੀ ਉੱਚੀ ਹੋਵੇ, ਜ਼ਰੂਰੀ ਨਹੀਂ ਉਤਨਾ ਉੱਚਾ ਉਸਦਾ ਅਨੁਭਵ ਵੀ ਹੋਵੇ, ਉਸਦਾ ਜੀਵਨ ਵੀ ਹੋਵੇ, ਇਹ ਕੋਈ ਜ਼ਰੂਰੀ ਨਹੀਂ ਹੈ। ਜਿੰਨੀ ਉੱਚੀ ਗੱਲ ਉਹ ਕਹਿ ਰਿਹਾ ਉਹ ਉਹਨੇ ਦੇਖੀ ਵੀ ਹੋਵੇ, ਕੋਈ ਜ਼ਰੂਰੀ ਨਹੀਂ ਹੈ। ਪਰ ਗੁਰੂ ਦੀ ਬਾਣੀ ਪਰਮਾਤਮਾ ਨੂੰ ਵੇਖ ਕੇ ਆਖੀ ਗਈ ਹੈ, ਜੋ ਵੇਖਿਆ ਉਹ ਕਹਿ ਦਿੱਤਾ। ਕਬੀਰ ਕਹਿੰਦੇ ਨੇ, ਮੈਂ ਪਰਮਾਤਮਾ ਦੀ ਗੱਲ ਕਰ ਰਿਹਾ ਵੇਖ ਕੇ, ਦੋਏ ਦੋਏ ਲੋਚਨ ਪੇਖਾ,
ਹਾਂ ਹਰ ਬਿਨ

0: ਅਵਰ ਨਾ ਦੇਖਾ ਤੇ ਅਸੀਂ ਕਿਵੇਂ ਭਰੋਸਾ ਕਰੀਏ ਤੁਸੀਂ ਵੇਖ ਕੇ ਗੱਲ ਕਰ ਰਹੇ ਹੋ ਸਾਨੂੰ ਕੀ ਭਰੋਸਾ ਇਹਦਾ ਪਰੂਫ ਕੀ ਹੈ ਤੁਸੀਂ ਪਰਮਾਤਮਾ ਨੂੰ ਵੇਖਿਆ ਤੇ ਕਹਿ ਰਹੇ ਹੋ ਅਸੀਂ ਕਹਿ ਸਕਦੇ ਹਾਂ ਤੁਹਾਡੀ ਸਟੱਡੀ ਹੋਵੇਗੀ ਤੁਸੀਂ ਸੁਣਿਆ ਹੋਵੇਗਾ ਤੁਸੀਂ ਪੜ੍ਹਿਆ ਹੋਵੇਗਾ ਤਾਂ ਕਹਿ ਰਹੇ ਹੋ ਕਬੀਰ ਕਹਿੰਦੇ ਹੈ ਮੇਰੇ ਕੋਲ ਪਰੂਫ ਮੈਂ ਸਬੂਤ ਦੇ ਸਕਦਾ ਮੈਂ ਵੇਖ ਕੇ ਕਹਿ ਰਿਹਾ ਕੀ ਸਬੂਤ ਹੈ ਕਬੀਰ ਕਹਿੰਦੇ ਨੇ ਮੇਰੀ ਅੱਖਾਂ ਹੀ ਸਬੂਤ ਨੇ ਨੈਣ ਰਹੇ ਰੰਗ ਲਾਈ ਅਬ ਬੇਗਲ ਕਹਿਣ ਨਾ ਜਾਈ ਮੇਰੀ ਅੱਖਾਂ 'ਚ ਤੁਹਾਨੂੰ ਰੱਬ ਦਾ ਰੰਗ ਮਿਲੇਗਾ ਪਰਮਾਤਮਾ ਦਾ ਰੰਗ ਮਿਲੇਗਾ ਅੰਦਰ ਕ੍ਰੋਧ ਹੋਵੇ ਅੱਖਾਂ ਦੇ 'ਚ ਕ੍ਰੋਧ ਝਲਕਦਾ ਅੰਦਰ ਲੋਭ ਹੋਵੇ ਅੱਖਾਂ ਦੇ 'ਚੋਂ ਲੋਭ ਟਪਕਦਾ ਅੰਦਰ ਪ੍ਰੇਮ ਹੋਵੇ ਅੱਖਾਂ ਦੇ 'ਚੋਂ ਪ੍ਰੇਮ ਟਪਕਦਾ ਅੰਦਰ ਵਿਕਾਰ ਹੋਵਨ ਅੱਖਾਂ ਦੇ 'ਚੋਂ ਵਿਕਾਰ ਟਪਕਦੇ ਨੇ ਪਰ ਅੰਦਰ ਨਿਰੰਕਾਰ ਹੋਵੇ ਯਕੀਨ ਜਾਣੋ ਅੱਖਾਂ ਦੇ 'ਚੋਂ ਨਿਰੰਕਾਰ ਦੀ ਝਲਕ ਟਪਕਦੀ ਹੈ ਨੈਣ ਰਹੇ ਰੰਗ ਲਾਏ ਆਖੇ ਜ਼ੁਬਾਨ ਨਹੀਂ ਲੇਕਿਨ ਬੇਜ਼ੁਬਾਨ ਨਹੀਂ ਉਸਤਾਦ ਜ਼ੌਕ ਕਹਿੰਦੇ ਨੇ ਠੀਕ ਹੈ ਅੱਖਾਂ ਕੋਲ ਜ਼ਬਾਨ ਨਹੀਂ ਲੇਕਿਨ ਇਹਨਾਂ ਨੂੰ ਕਿਧਰੇ ਬੇਜ਼ੁਬਾਨ ਨਾ ਸਮਝ ਲੈਣਾ ਬਹੁਤ ਕੁਝ ਕਹਿ ਜਾਂਦੀਆਂ ਨੇ ਬਹੁਤ ਕੁਝ ਕਹਿ ਜਾਂਦੀਆਂ ਨੇ ਰਸਤੇ 'ਚ ਇੱਕ ਬੰਦਾ ਮਿਲਦਾ ਉਹ ਕਹਿੰਦਾ ਹੈ ਮਿੱਤਰਾ ਤੈਨੂੰ ਮਿਲ ਕੇ ਬੜੀ ਖੁਸ਼ੀ ਹੋਈ ਅੱਖਾਂ ਦੱਸਦੀਆਂ ਪਈਆਂ ਨੇ ਕੰਬਖਤ ਕਿੱਥੋਂ ਮਿਲ ਗਿਆ ਜ਼ਰੂਰੀ ਕੰਮ 'ਤੇ ਜਾ ਰਹੇ ਸੀ ਹੁਣ ਵਕਤ ਜ਼ਾਇਆ ਕਰੇਗਾ ਅੱਖਾਂ ਕੁਝ ਹੋਰ ਕਹਿ ਰਹੀਆਂ ਅੱਖਾਂ ਝੂਠ ਵੀ ਨਹੀਂ ਬੋਲ ਸਕਦੀਆਂ ਜ਼ਬਾਨ ਝੂਠ ਬੋਲਦੀ ਹੈ ਅੱਖਾਂ ਗਲਤ ਬਿਆਨੀ ਵੀ ਨਹੀਂ ਕਰ ਸਕਦੀਆਂ ਤਾਂ ਮੈਂ ਅਰਜ਼ ਕਰਾਂ ਜਿਵੇਂ ਹੱਥ ਖੋ ਵੀ ਸਕਦੇ ਨੇ ਹੱਥ ਦੇ ਵੀ ਸਕਦੇ ਨੇ ਅੱਖਾਂ ਬਹੁਤ ਕੁਝ ਦੇ ਜਾਂਦੀਆਂ ਨੇ ਅੱਖਾਂ ਬਹੁਤ ਕੁਝ ਖੋਦੀਆਂ ਨੇ ਇਹ ਵੀ ਮੈਂ ਅਰਜ਼ ਕਰਾਂ ਬਹੁਤ ਕੁਝ ਖੋ ਲੈਂਦੀਆਂ ਕਿਸੇ ਦੇ ਧਨ ਨੂੰ ਤੇ ਕਿਸੇ ਦੇ ਰੂਪ ਨੂੰ ਲੋਭ ਵਸ ਹੋ ਕੇ ਦੇਖਣਾ ਅੱਖਾਂ ਨੂੰ ਸੰਸਕ੍ਰਿਤ ਦੇ 'ਚ ਕਹਿੰਦੇ ਨੇ ਲੋਚਨ ਤੇ ਤਕੜੀ ਨੂੰ ਕਹਿੰਦੇ ਨੇ ਲੋਚਾ ਇਹ ਦੋਵੇਂ ਸ਼ਬਦ ਗੁਰੂ ਗ੍ਰੰਥ ਸਾਹਿਬ ਵਿੱਚ ਆਏ ਨੇ ਲੋਚਨ ਲੋਚਾ ਇਹ ਲੋਚਾ ਕਿਸੇ ਦੇ ਰੂਪ ਤੇ ਟਿਕ ਜਾਏ ਹਟੇ ਹੀ ਨਾ ਇਹ ਦ੍ਰਿਸ਼ਟੀ ਹਟੇ ਹੀ ਨਾ ਫਿਰ ਉਸੇ ਨੂੰ ਕਹਿੰਦੇ ਨੇ ਗੁਸਤਾਖੀ ਮਾਫ ਲੋਚਾ ਲੋਚਨ ਲੋਚਾ ਲੋਚਾ ਗਾਲ ਹੈ ਇਹ ਤੇ ਲੋਚਾ ਇੱਥੇ ਅੱਖਾਂ ਨਾਲ ਅਗਲੇ ਦੀ ਅਸਮਤ ਲੁੱਟਦਾ ਪਿਆ ਇੱਥੇ ਅੱਖਾਂ ਦੇ ਨਾਲ ਅਗਲੇ ਦੀ ਇੱਜ਼ਤ ਪਿਆ ਲੁੱਟਦਾ ਇਹ ਤੇ ਲੁੱਚਾ ਗਾਲ ਹੈ ਲੇਕਿਨ ਲੁੱਚਾ ਦਾ ਮਤਲਬ ਇਤਨਾ ਹੀ ਹੈ ਲੋਭ ਵਸ ਹੋ ਕੇ ਵਾਸ਼ਨਾ ਵਸ ਹੋ ਕੇ ਕਿਸੇ ਦੇ ਰੂਪ ਨੂੰ ਵੇਖਣਾ ਜਾਂ ਕਿਸੇ ਦੇ ਧਨ ਨੂੰ ਵੇਖਣਾ ਗੁਸਤਾਖੀ ਮਾਫ ਮੈਨੂੰ ਕਹਿਣ ਦੇਣਾ ਕਈਆਂ ਦੇ ਹੱਥ ਚੋਰ ਨਹੀਂ ਆਉਂਦੇ ਨਜ਼ਰਾਂ ਚੋਰ ਆਉਂਦੀਆਂ ਨੇ ਕਈਆਂ ਦੇ ਹੱਥ ਤੇ ਨਹੀਂ ਖੋਂਦੇ ਕਿਉਂ ਡਰ ਹੈ ਕਾਨੂੰਨ ਦਾ ਸਮਾਜ ਦਾ ਹੱਥਕੜੀਆਂ ਨੇ ਜੇਲ੍ਹਾਂ ਨੇ ਹੱਥਾਂ ਨੂੰ ਹੱਥਕੜੀਆਂ ਪੈ ਸਕਦੀਆਂ ਨੇ ਨਜ਼ਰਾਂ ਨੂੰ ਕੌਣ ਹੱਥਕੜੀਆਂ ਪਾਏਗਾ ਕਿਸ ਨੇ ਪਾਣੀ ਕਾਨੂੰਨ ਪਾ ਸਕਦਾ ਸਮਾਜ ਪਾ ਸਕਦਾ ਯਕੀਨ ਜਾਣੋ ਹੱਥ ਮਨੁੱਖ ਦੇ ਬਿਲਕੁਲ ਸਾਫ਼ ਸੁਥਰੇ ਨੇ ਇਤਨੇ ਮੈਲੇ ਨਹੀਂ ਅਜੋਕੇ ਸੰਸਾਰ ਵਿੱਚ ਮਨੁੱਖ ਦੀਆਂ ਜਿਤਨੀਆਂ ਨਜ਼ਰਾਂ ਮੈਲੀਆਂ ਨੇ ਇਤਨੇ ਹੱਥ ਤੇ ਕੱਪੜੇ ਮੈਲੇ ਨਹੀਂ ਨੇ ਨਜ਼ਰਾਂ ਬਹੁਤ ਮੈਲੀਆਂ ਬਹੁਤ ਮੈਲੀਆਂ ਲੋਚਨ ਲੋਚਾ ਲੁੱਚਾ ਇਸ ਸੰਬੰਧ ਦੇ ਉੱਤੇ ਮੈਂ ਕਾਫ਼ੀ ਕੁਛ ਲਿਖਿਆ ਵੀ ਹੈ ਨਜ਼ਰਾਂ ਦੇ ਉੱਤੇ ਖੈਰ ਮੈਂ ਅਰਜ਼ ਕਰਾਂ ਕਬੀਰ ਕਹਿੰਦੇ ਨੇ ਇਹ ਨਜ਼ਰਾਂ ਹੀ ਮੇਰੇ ਕੋਲ ਪਰੂਫ ਨੇ ਅੱਖਾਂ ਹੀ ਮੇਰੇ ਕੋਲ ਪਰੂਫ ਨੇ ਮੇਰੀ ਅੱਖਾਂ ਨੇ ਪ੍ਰਭੂ ਨੂੰ ਵੇਖਿਆ ਜੋ ਮੈਂ ਵੇਖਿਆ ਤੇ ਕਹਿ ਰਿਹਾ ਦੋਏ ਦੋਏ ਲੋਚਨ ਪੇਖਾ ਹਾਂ ਹਰ ਬਿਨ ਅਵਰ ਨਾ ਦੇਖਾ ਤੋ ਮੈਂ ਅਰਜ਼ ਕਰਾਂ ਇਹ ਅਨੁਭਵੀ ਪੁਰਸ਼ ਨੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਬੋਲ ਇਹ ਕਿਸੇ ਕਵੀ ਦੇ ਬੋਲ ਨਹੀਂ ਨੇ ਇਹ ਬ੍ਰਹਮ ਵਾਕ ਨੇ ਕੀ ਬੋਲੀਏ ਪਰਮਾਤਮਾ ਨਾਲ ਸੰਬੰਧ ਜੁੜ ਜਾਏ ਉਹ ਬੋਲ ਬੋਲੋ ਜੋ ਆਏ ਹੀ ਪਰਮਾਤਮਾ ਤੋਂ ਨੇ ਪਰਮਾਤਮਾ ਨਾਲ ਜੋੜਨਗੇ ਪਰਮਾਤਮਾ ਦੇ ਬੋਲ ਆਪਣੇ ਬੋਲ ਨਹੀਂ ਜੋੜ ਸਕਦੇ ਆਪਣੀਆਂ ਕਿਤਨੀਆਂ ਹੀ ਕਵਿਤਾਵਾਂ ਹੋ ਜਾਣ ਕੁਛ ਵੀ ਨਹੀਂ ਹੈ ਇਹ ਗੁਰਬਾਣੀ ਜਪੋਗੇ ਤੇ ਖੇਡ ਬਣ ਜਾਏਗੀ। ਜਪ ਮਨ ਮੇਰੇ ਗੋਬਿੰਦ ਕੀ ਬਾਣੀ, ਸਾਧੂ ਜਨ ਰਾਮ ਰਸਨ ਵਖਾਣੀ। ਬੜਾ ਭਾਰੀ ਭੁਲੇਖਾ ਹੈ ਭਾਈ, ਵਾਹਿਗੁਰੂ ਵਾਹਿਗੁਰੂ ਜਪਣਾ ਸਿਮਰਨ ਹੈ, ਬਾਣੀ ਪੜ੍ਹਨੀ ਨਿਤਨੇਮ ਹੈ, ਸਿਮਰਨ ਨਹੀਂ। ਗੁਰਮੁਖ ਬਾਣੀ ਨਾਮ ਹੈ, ਨਾਮ ਹਿਰਦੇ ਵਸਾਈ। ਕੌਣ ਕਹਿੰਦਾ ਬਾਣੀ ਜਪਣੀ, ਨਾਮ ਜਪਣਾ ਨਹੀਂ ਹੈ। ਸਿਮਰਨ ਦਾ ਮਤਲਬ ਹੈ ਯਾਦ ਕਰਨਾ, ਤੇ ਜੇ ਵਾਹਿਗੁਰੂ ਵਾਹਿਗੁਰੂ ਕਰਦਾ ਪਿਆ ਅੰਦਰ ਯਾਦ ਨਹੀਂ ਚੱਲਦੀ ਪਈ, ਤਾਂ ਵਾਹਿਗੁਰੂ ਵਾਹਿਗੁਰੂ ਕੀ ਪਿਆ ਕਰਦਾ? ਕੁਛ ਵੀ ਨਹੀਂ, ਐਵੇਂ ਹਵਾ ਚ ਉੱਡ ਜਾਏਗਾ। ਇਹ ਵੀ ਮੈਂ ਅਰਜ਼ ਕਰਦੇ ਹਾਂ, ਵਾਹਿਗੁਰੂ ਵਾਹਿਗੁਰੂ ਦਾ ਜਪਣਾ ਆਪਣੇ ਆਪ ਨੂੰ ਜਗਾਉਣ ਵਾਸਤੇ, ਪਰਮਾਤਮਾ ਨੂੰ ਸੁਣਾਉਣ ਵਾਸਤੇ ਨਹੀਂ। ਜਿਤਨਾ ਮਨ ਜਾਗਦਾ ਜਾਏਗਾ ਬਾਣੀ ਦੇ ਜਪ ਨਾਲ, ਵਾਹਿਗੁਰੂ ਦੇ ਜਪ ਨਾਲ, ਉਤਨਾ ਹੀ ਪਰਮਾਤਮਾ ਦਾ ਪਤਾ ਚੱਲਦਾ ਜਾਏਗਾ, ਪਤਾ ਚੱਲਦਾ ਜਾਏਗਾ। ਹੁਣ ਮੈਂ ਅਰਜ਼ ਕਰਾਂ, ਅਨੰਤ ਕਾਲ ਪਹਿਲੇ, ਅਰਬਾਂ ਖਰਬਾਂ ਸਾਲ ਪਹਿਲੇ, ਧੁੰਦ ਸੀ ਅੰਧਕਾਰ ਸੀ, ਇੱਕ ਧਮਾਕਾ ਹੋਇਆ, ਆਵਾਜ਼ ਹੋਈ, ਇੱਕ ਜ਼ਬਾਨ ਹੋ ਕੇ ਸਵਾਮੀ ਮਹਾਂਵੀਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਗੁਰੂ ਨਾਨਕ ਦੇਵ ਜੀ, ਭਗਤ ਕਬੀਰ ਤੇ ਉਪਨਿਸ਼ਦਾਂ ਦੇ 60 ਰਿਸ਼ੀ ਕਹਿ ਰਹੇ ਨੇ, ਉਹ ਆਵਾਜ਼ ਸੀ, ਉਹ ਅੰਕਾਰ, ਉਹ ਅੰਕਾਰ। ਇੱਕ ਇੱਕ ਦਾ ਖੁਲਾਸਾ ਹੁਣ ਮੈਂ ਨਾ ਕਰਾਂ, ਇਹ ਗੱਲ ਵੱਖਰੀ ਹੈ। ਬਾਕੀ ਕਹਿੰਦੇ ਨੇ ਓਮ, ਕਿਉਂਕਿ ਇਹ ਵੀ ਮੈਂ ਦੁਹਰਾ ਦਿਆਂ ਔਰ ਮੈਂ ਇਸ ਦਾ ਖੰਡਨ ਵੀ ਨਹੀਂ ਕਰਾਂਗਾ, ਕਿਉਂਕਿ ਉਹਨਾਂ ਨੂੰ ਓਮ ਪਕੜਦੇ ਚ ਆਇਆ, ਉਹਨਾਂ ਦੀ ਪਕੜਦੇ ਚ ਆਇਆ ਓਮ, ਕਿਸੇ ਦੀ ਪਕੜਦੇ ਚ ਆਇਆ ਉਹ ਅੰਕਾਰ। ਜੈਨ ਧਰਮ ਭਾਵੇਂ ਗਿਣਤੀ ਦੀ ਤੇ ਬਹੁਤ ਥੋੜ੍ਹੇ ਨੇ, ਇਹ ਕਹਿੰਦੇ ਨੇ ਭਾਰਤ ਦੇ 60 ਲੱਖ ਤੋਂ ਜ਼ਿਆਦਾ ਨਹੀਂ ਨੇ, ਇਹ ਵੀ ਮੈਂ ਅਰਜ਼ ਕਰਦੇ ਹਾਂ, ਇਤਨੇ ਹੀ ਨੇ। ਇਹਨਾਂ ਦਾ ਪੈਗੰਬਰ, ਇਹਨਾਂ ਦਾ ਅਵਤਾਰ ਮਹਾਂਵੀਰ ਹੈ, ਉਹ ਕਹਿੰਦੇ ਜਗਤ ਬਣਿਆ ਓਅੰਕਾਰ ਦੀ ਧੁੰਨ ਤੋਂ। ਕਲਗੀਧਰ ਪਾਤਸ਼ਾਹ ਕਹਿੰਦੇ ਨੇ ਓਅੰਕਾਰ ਆਦ ਕਥਨੀ ਅਨਾਦ, ਕਬੀਰ ਵੀ ਕਹਿੰਦੇ ਨੇ ਓਅੰਕਾਰ ਆਦ ਮੈਂ ਜਾਨਾ ਲਿਖਿਆ ਰਮੇਟੇ ਤਾਂ ਇਹ ਨਮਾਨਾ। ਤਾਂ ਹੁਣ ਮੈਂ ਦੁਹਰਾ ਦਿਆਂ, ਮਾਂ ਬਾਪ ਤੋਂ ਇਹ ਸਰੀਰ ਆਇਆ, ਚੂੰਕਿ ਸ਼ਬਦ ਤੋਂ ਸੰਸਾਰ ਆਇਆ, ਤਾਂ ਸਰੀਰ ਦੇ ਚ ਮਾਂ ਬਾਪ ਦੀ ਅੰਸ਼ ਮੌਜੂਦ ਹੈ, ਸੰਸਾਰ ਦੇ ਸ਼ਬਦ ਮੌਜੂਦ ਹੈ, ਔਰ ਸ਼ਬਦ ਵਿਆਪਕ ਹੈ। ਘੱਟ ਘੱਟ ਵਾਜੇ ਨਾਥ, ਘੱਟ ਘੱਟ ਦੇ ਚ ਵੱਜ ਰਿਹਾ, ਸੁਣਾਈ ਕਿਉਂ ਨਹੀਂ ਦੇ ਰਿਹਾ? ਦਰਅਸਲ ਮਨ ਬੋਲਦਾ, ਮਨ ਚੁੱਪ ਕਰੇ ਤੇ ਸੁਣਾਈ ਦੇਵੇ। ਜਿਸ ਦਿਨ ਮਨ ਚੁੱਪ ਕਰੇਗਾ ਸੁਣਾਈ ਦੇਗਾ। ਧਰਮ ਦੀ ਸਾਰੀ ਸਾਧਨਾ ਮਨ ਨੂੰ ਚੁੱਪ ਕਰਾਉਣ ਵਾਸਤੇ ਹੈ। ਸਨਾਤਨ ਮਤ ਦੇ ਕੁਝ ਰਿਸ਼ੀਆਂ ਨੇ ਇਸ ਨੂੰ ਇੰਜ ਅਪਣਾਇਆ ਵੀ ਚਲੋ ਜਿੰਨੇ ਚਿਰ ਤੱਕ ਮਨ ਨਹੀਂ ਚੁੱਪ ਕਰਦਾ, ਜ਼ਬਾਨ ਨੂੰ ਪਹਿਲੇ ਚੁੱਪ ਕਰਦੇ, ਜ਼ਬਾਨ ਨਾਲ ਨਹੀਂ ਬੋਲਦੇ, ਸ਼ਾਇਦ ਕਿਸੇ ਦਿਨ ਮਨ ਵੀ ਚੁੱਪ ਕਰ ਜਾਏ। ਇਸ ਨਾਲ ਗੁਰੂ ਨਾਨਕ ਸਹਿਮਤ ਨਹੀਂ ਹੋਏ। ਗੁਰੂ ਨਾਨਕ ਕਹਿੰਦੇ ਨੇ ਚੁੱਪ ਹੈ ਚੁੱਪ ਨਾ ਹੋ ਗਈ ਜੇ ਲਾਏ ਰਹਾ ਲਵਤਾਰ। ਜ਼ਬਾਨ ਦੇ ਚੁੱਪ ਕਰਨ ਨਾਲ ਮਨ ਚੁੱਪ ਨਹੀਂ ਕਰਦਾ। ਇੱਕ ਬੰਦਾ ਚੁੱਪ ਬੈਠਾ ਹੈ, ਮਨ ਦੀ ਦੁਨੀਆਂ 'ਚ ਬੜਾ ਰੋਲਾ ਮਚਿਆ ਹੋਇਆ, ਬਹੁਤ ਸ਼ੋਰ ਸ਼ਰਾਬ, ਕਿਧਰੇ ਚੁੱਪ ਨਾ ਸਮਝ ਲੈਣਾ ਕਿਸੇ ਨੂੰ, ਮਨ ਬੋਲਦਾ ਪਿਆ। ਰਾਤ ਨੂੰ ਸੁਪਨੇ ਦੀ ਦੁਨੀਆਂ ਰਚ ਕੇ ਵੀ ਬੋਲਦਾ, ਚੁੱਪ ਤੇ ਉੱਕੀ ਨਹੀਂ ਕਰਦਾ, ਉੱਕੀ ਨਹੀਂ ਕਰਦਾ। ਧਰਮ ਦੀ ਸਾਧਨਾ ਹੈ ਮਨ ਚੁੱਪ ਕਰੇ, ਅਨਾਹਦ ਨਾਦ ਸੁਣਾਈ ਦੇਗਾ। ਉਸ ਅਨਾਹਦ ਨਾਦ ਵਿੱਚ ਹਜ਼ਾਰਾਂ ਤਰ੍ਹਾਂ ਦਾ ਰਾਗ ਹੈ, ਹਜ਼ਾਰਾਂ ਤਰ੍ਹਾਂ ਦੇ ਸਾਜ਼ਾਂ ਦੀ ਆਵਾਜ਼ ਹੈ। ਵਾਜੇ ਨਾਦ ਅਨੇਕ ਅਸੰਖਾਂ, ਕੇਤੇ ਵਾਵਣ ਹਾਰ, ਕੇਤੇ ਰਾਗ ਪਰੀਸਿਓ ਕਹੀਐਨ, ਕੇਤੇ ਗਾਵਣ ਹਾਰੇ। ਜਦ ਕੋਈ ਉਸ ਅਨਾਹਦ ਨਾਦ ਨੂੰ ਸੁਣ ਲੈਂਦਾ ਹੈ, ਉਹ ਸੰਗੀਤ ਨੂੰ ਵੀ ਜਨਮ ਦੇ ਸਕਦਾ, ਕਵਿਤਾ ਨੂੰ ਵੀ ਜਨਮ ਦੇ ਸਕਦਾ। ਉਹਦੀ ਕਵਿਤਾ ਅੰਮ੍ਰਿਤਮਈ ਬਾਣੀ ਹੋਵੇਗੀ, ਪਰਮਾਤਮਾ ਦੇ ਬੋਲ ਹੋਣਗੇ, ਉਹਦੇ ਆਪਣੇ ਨਹੀਂ ਹੋਣਗੇ, ਕਿਉਂਕਿ ਅਨਾਹਦ ਨਾਦ ਤੋਂ ਆ ਰਹੀ ਹੈ, ਉਹਦਾ ਆਪਣਾ ਮਨ ਚੁੱਪ ਕਰ ਗਿਆ। ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਹੋਂ ਆਪੋ ਬੋਲ ਨਾ ਜਾਣਦਾ, ਉਹ ਕਿਹਾ ਸਭ ਹੁਕਮ ਆਓ ਜੀ। ਮੇਰਾ ਮਨ ਤੇ ਚੁੱਪ ਕਰ ਗਿਆ, ਕੁਛ ਕਹਿੰਦਾ ਹੀ ਨਹੀਂ, ਫਿਰ ਇਤਨਾ ਤੁਸੀਂ ਆਖੇ ਇਹ ਪ੍ਰਭੂ ਬੋਲਦਾ, ਜੈਸੇ ਮੈਂ ਆਵੇ ਕਸਮ ਕੀ ਬਾਣੀ। ਪਹਿਲੇ ਦਿਨ ਜਦ ਗੁਫਾ ਵਿੱਚ ਮੁਹੰਮਦ ਸਾਹਿਬ ਦੀ ਸਮਾਧੀ ਲੱਗੀ ਹੈ, ਉਹਨਾਂ ਨੂੰ ਕੰਬੜੀ ਛਿੜ ਗਈ ਸੀ। ਘਰ ਆਏ ਉਹਨਾਂ ਦੀ ਬੇਗਮ ਹਜ਼ਰਤ ਖਜੀਜਾ ਨੇ 3-4 ਕੰਬਲ ਪਾ ਦਿੱਤੇ, ਲਿਟਾਇਆ ਵੀ ਸ਼ਾਇਦ ਠੰਡ ਲੱਗ ਗਈ ਹੈ। ਬੈਠ ਗਏ, ਉਹਨਾਂ ਦੀ ਜ਼ਬਾਨ ਤੋਂ ਕੁਰਾਨ ਦੀਆਂ ਆਇਤਾਂ ਨਿਕਲੀਆਂ। ਸ਼ਾਇਦ ਆਪ ਨੂੰ ਪਤਾ ਹੋਵੇ ਮੁਹੰਮਦ ਸਾਹਿਬ ਬਿਲਕੁਲ ਅਨਪੜ੍ਹ ਸਨ, ਬਿਲਕੁਲ ਅਨਪੜ੍ਹ। 2 ਸਾਲ ਦੇ ਸਨ, ਮਾਂ ਗੁਜ਼ਰ ਗਈ। 6 ਸਾਲ ਦੇ ਸਨ, ਪਿਓ ਗੁਜ਼ਰ ਗਿਆ, ਪਾਲਿਆ ਚਾਚੇ ਨੇ ਅਬੂ ਤਾਲਬ ਨੇ। यतीम अनपढ़ रह गए। दूसरा मैं ये अर्ज करा खदीजा मुहम्मद साहब खदीजा दे मुलाजम सन ओदा समान लेके दमशक दे बसरा दे बगदाद दे जाके बेच दे सन करबला दे जाके बेच दे सन पाई पाई दा हिसाब दे दें दे सन ईमानदार बड़े सन शरीफ बड़े सन। मालकिन ते ए नौकर दा रिश्ता फिर पति पत्नी दे बदले। खदीजा 40 साल दी सी मुहम्मद साहब 25 साल दे सन ए रिश्ता होया है निकाह होया है। खदीजा 40 साल दी सी मुहम्मद साहब 25 साल दे सन। रोज गुफा दे जाके रात नो अभ्यास करते सन। अज उस गुफा तक जो कहिंदे ने 14 मील का रस्ता सी सऊदी गवर्नमेंट ने टनल बना दिती है हुण 3 किलोमीटर का रह गया। सारे उस टनल दे चो लंघ के जांदे ने। पिछले साल उस टनल दे भगदड़ भी मच गई सी सैकड़े बंदे मर गए सन क्योंकि लखां दा इकट्ठ उत्थों लंघदा है। उस गुफा तक सारे जांदे ने उस गुफा नूं सजदा करदे ने भई इत्थे पहली समाधि मुहम्मद साहब की लगी सी। जैसे वापस आए ने घर कंबड़ी छिड़ी हुई कंबल ते कंबल पाए खदीजा ने फिर बैठ गए पसीना भी आ रहा और कंबड़ी भी छिड़ रही है। फिर जबान चो तरन्नुम दे ये आयतां निकलिया कुरान दियां दंग रह गई खदीजा। कह लगी हजरत ये बोल थोड़े नहीं ने थोड़े नहीं तुसी ध्यान पढ़ो क्योंकि वो जिहड़े बोल सन वो काफिया ते रदीफ बिल्कुल कावे शैली दे और तनन्नम दे दंग रह गए। ये बोल थोड़े नहीं ने मुहम्मद साहब कहिंदे ने हाँ खदीजा तू ठीक पकड़े है। इस वास्ते इस्लामी जगत च कहिंदे ने पहली मुसलमान खदीजा हुई है। सिख जगत दे प्रिंसिपल गंगा सिंह जी कहिंदे सन सिखी बेबे नानकी तो शुरू हुई है सारियां दे भरोसे टुट गए सन बेबे नानकी दा नहीं टुटिया उत्थों शुरू हुई है। कुछ ते कहिंदे ने अकीदत ते भागवत दा संदेश ये द्रौपदी तो शुरू होया कुछ ते इत्थे तक कहिंदे ने। खैर मुख्तसर मैं अर्ज करा ये मसला किसे वक्त फिर रखांगे तुहाडे सामने। पहली मुसलमान खदीजा नूं बंदे ने ये बोल फड़े नहीं ने ते मुहम्मद साहब कहिंदे ने तू ठीक पकड़े है। मैं ते चुप कर गया मुहम्मद ते चुप कर गया पता नहीं खुदा की बोली जा रहा मेरी समझ च भी नहीं मेरी समझ च भी नहीं। मैं एक दिन रविंद्र नाथ टैगोर की जीवन कथा पढ़ रहा सी उन्हां दा शांति निकेतन मैं देखने वास्ते गया सी आसनसोल तो भावें उत्थे मैं ब्लैक बोर्ड से लिखा शब्द देखा सी गुरु गोबिंद सिंह जी का प्रभु जू तो के इलाज हमारी नीलकंठ नर हर नारायण नील बसन बनवारी। मैं उत्थे कह बैठा मैं कह ये शब्द ते दसवें पातशाह है जिहड़ा ब्लैक बोर्ड ते लिखे है इस तो तुसी की सिखांदे हो। कहिंदे एक काव्य शैली नूं गुरु गोबिंद सिंह ने जन्म दिता है इस शब्द दे राही असी ये विद्यार्थियों नूं सिखांदे हां। मैं कह इहदे च की है मैनू दसो जरा मैनू भी पकड़ च नहीं है मेरी मैनू दसो। कहिंदे कि गुरु नानक देव जी जिस अखर नूं पहले वरतदे ने उस सारी पंक्ति विच उह अखर पहले ही रहिंदा है। जिवें पहली पंक्ति ते अस्थाई है प्रभु जू तो के इलाज हमारी हुण नन्ने नूं लैंदे ने नीलकंठ नीलकंठ एक शब्द है नीलकंठ नर हर नारायण नील बसन बनवारी एको शब्द नन्ना चलदा है। फिर पप्पा चलेगा परम पुरख परमेश्वर स्वामी पावन पवन आहारी। फिर मम्मा चलेगा माधव महाजोत महाजोत एक ही शब्द है माधो महाजोत मद मर्दन मान मुकंद मुरारी। मैनू कहन लगे असि ये काव्य शैली इस तो सीखते हैं। मैं कह धानो तुसी गुरु गोबिंद सिंह दे शब्द नूं इस तरह पकड़िया ते साडी ते कख समझ च नहीं आया साडे विच ते कई दसम ग्रंथ दी निंदा करन ते तुल पए ने समझ कख नहीं आया कुछ भी पता नहीं। कहिंदे ने उहदे त्रिया चरित्र है मिनट जरा खामोशी नाल सुनना। त्रिया चित्र दे काम दियां बारीकियां नूं उतार चढ़ाव नूं गुरु गोबिंद सिंह जी ने वर्णन कीता है। क्यों कीता है ਰਿਸ਼ੀ ਵਾਤਸਾਇਨ ਨੇ ਪੂਰਾ ਇੱਕ ਗ੍ਰੰਥ ਲਿਖਿਆ, ਉਹਨੂੰ ਕਾਮ ਸੂਤਰ ਕਹਿੰਦੇ ਨੇ। ਲਿਖਿਆ ਉਸਨੇ ਸਾਰਾ ਗ੍ਰੰਥ ਰਾਮ ਤੇ ਨਹੀਂ ਲਿਖਿਆ, ਪ੍ਰਭੂ ਦੇ ਨਾਮ ਤੇ ਨਹੀਂ ਲਿਖਿਆ, ਕਾਮ ਤੇ ਲਿਖਿਆ। ਸਾਰਾ ਹਿੰਦੂ ਸਮਾਜ ਉਸਨੂੰ ਰਿਸ਼ੀ ਕਹਿੰਦਾ, ਰਿਸ਼ੀ ਵਾਤਸਾਇਨ। ਲਿਖਿਆ ਉਸਨੇ ਕਾਮ ਤੇ, ਤੇ ਉਹਨੇ ਬੜੀ ਪ੍ਰਬਲ ਦਲੀਲ ਦਿੱਤੀ ਹੈ। ਹੰਕਾਰ ਤੇ ਬੋਲਿਆ ਜਾ ਸਕਦਾ, ਲਿਖਿਆ ਵੀ ਜਾ ਸਕਦਾ, ਅਸ਼ਲੀਲ ਨਹੀਂ ਹੈ। ਲੋਭ ਤੇ ਬੋਲਿਆ ਵੀ ਜਾ ਸਕਦਾ, ਲਿਖਿਆ ਵੀ ਜਾ ਸਕਦਾ, ਅਸ਼ਲੀਲ ਨਹੀਂ ਹੈ। ਕ੍ਰੋਧ ਤੇ ਲਿਖਿਆ ਵੀ ਜਾ ਸਕਦਾ, ਬੋਲਿਆ ਵੀ ਜਾ ਸਕਦਾ, ਅਸ਼ਲੀਲ ਨਹੀਂ ਹੈ। ਸਿਰਫ ਕਾਮ ਤੇ ਬੋਲਣਾ ਤੇ ਲਿਖਣਾ ਇਹ ਅਸ਼ਲੀਲ ਹੋ ਗਿਆ, ਜਿਹੜਾ ਸਾਰੀ ਦੁਨੀਆਂ ਨੂੰ ਭ੍ਰਸ਼ਟ ਕਰ ਦਿੰਦਾ। ਇਸਤਰੀ ਨੂੰ ਇਸਤਰੀ ਨਹੀਂ ਰਹਿਣ ਦਿੰਦਾ, ਗਨਕਾ ਬਣਾ ਦਿੰਦਾ। ਪੁਰਸ਼ ਨੂੰ ਪੁਰਸ਼ ਨਹੀਂ ਰਹਿਣ ਦਿੰਦਾ, ਬਲਾਤਕਾਰੀ ਬਣਾ ਦਿੰਦਾ। ਇਸ ਦੇ ਉੱਤੇ ਬੋਲਣਾ ਤੇ ਲਿਖਣਾ ਅਸ਼ਲੀਲ ਕਿਸ ਤਰ੍ਹਾਂ ਹੋਇਆ? ਰਿਸ਼ੀ ਵਾਤਸਾਇਨ ਦੀ ਇਸ ਦਲੀਲ ਦੇ ਸਮੇਂ ਉਸ ਸਮੇਂ ਦਾ ਸਮਾਜ ਚੁੱਪ ਕਰ ਗਿਆ ਸੀ, ਔਰ ਉਹ ਰਿਸ਼ੀ ਜਾਣ ਕੇ ਪੂਜਿਆ ਗਿਆ, ਉਹ ਰਿਸ਼ੀ ਜਾਣ ਕੇ ਸਤਿਕਾਰ ਰਹਿ ਗਿਆ। ਸਮਾਪਤੀ ਕਰਾਂ ਮੈਂ। ਸਾਡੇ ਵਿੱਚ ਜਣਾ ਖਣਾ ਖੜਾ ਹੋ ਜਾਂਦਾ, ਨਹੀਂ ਜੀ ਇਹ ਗੁਰੂ ਗੋਬਿੰਦ ਸਿੰਘ ਦੀ ਰਚਨਾ ਨਹੀਂ, ਰਚਨਾ ਨਹੀਂ, ਰਚਨਾ ਨਹੀਂ। ਮੈਂ ਅਰਜ਼ ਕਰਾਂ, ਗੁਰੂ ਗੋਬਿੰਦ ਸਿੰਘ ਦੀ ਰਚਨਾ ਤੋਂ ਚੰਗੇ ਚੰਗੇ ਸਿਆਣੇ ਪ੍ਰੇਰਣਾ ਲੈਂਦੇ ਪਏ ਨੇ, ਕੁਝ ਸਿੱਖਦੇ ਪਏ ਨੇ। ਕੁਝ ਸਿੱਖਣ ਦੀ ਕੋਸ਼ਿਸ਼ ਕਰੋ ਉਹਨਾਂ ਦੀ ਰਚਨਾ ਤੋਂ। ਠੀਕ ਹੈ, ਪੁਰਾਣਾ ਇਤਿਹਾਸ ਸਤਿਗੁਰਾਂ ਨੇ ਲਿਖਿਆ, ਇਸ ਵਾਸਤੇ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਨਹੀਂ ਕੀਤਾ, 24 ਅਵਤਾਰਾਂ ਦੀ ਕਥਾ ਹੈ। ਔਰ ਸਤਿਗੁਰ ਸਾਫ਼ ਲਿਖਦੇ ਪਏ ਨੇ, ਦਸਮ ਕਥਾ ਭਾਗਵਤ ਕੀ ਭਾਖਾ ਕਰੀ ਬਣਾਏ, ਅਵਰ ਬਾਸਨਾ ਨਾਏ ਪ੍ਰਭ ਧਰਨ ਜੁਦ ਕੇ ਚਾਹੇ। ਮੈਂ ਇਹ ਸਿਰਫ ਟੀਕਾ ਕੀਤਾ ਹੈ, ਮੇਰੇ ਆਪਣੇ ਵਿਚਾਰ ਨਹੀਂ ਨੇ। ਗੁਰੂ ਗੋਬਿੰਦ ਸਿੰਘ, ਮੈਂ ਭਾਸ਼ਾ ਕੀਤੀ ਤਾਂ ਗੱਲ ਖਤਮ ਹੋ ਗਈ। ਇਲਜ਼ਾਮ ਤੇ ਗੁਰੂ ਗੋਬਿੰਦ ਸਿੰਘ ਤੇ ਉਂਝ ਨਹੀਂ ਆਉਂਦਾ, ਪਰ ਕੀਤਾ ਕੀ ਜਾਏ। ਅਕਲ ਨੂੰ ਤਾਲੇ ਲਾ ਦੋ ਤੇ ਗੁਰੂ ਗੋਬਿੰਦ ਸਿੰਘ ਦੀ ਹਰ ਦਿਨ ਨੂੰ ਖੰਡਨ ਕਰੀ ਜਾਓ, ਦੂਆਂਦਾਰ ਬੋਲੀ ਜਾਓ, ਜਿਹਨਾਂ ਨੂੰ ਕੱਖ ਨਹੀਂ ਪਤਾ, ਸਾਰੀ ਜ਼ਿੰਦਗੀ ਕਿਸੇ ਹੋਰ ਪਾਸੇ ਰੋਲਦੇ ਨੇ। ਬੁਢੇਪੇ ਜੋ ਹੈ ਕੌਮ ਨੂੰ ਭ੍ਰਸ਼ ਕਰਨ ਵਾਸਤੇ ਗਲਤ ਬੋਲਣ ਸ਼ੁਰੂ ਕਰ ਦਿੰਦੇ ਨੇ ਤੇ ਲਿਖਣਾ ਸ਼ੁਰੂ ਕਰ ਦਿੰਦੇ ਨੇ, ਜਿਹਦੇ ਨਾਲ ਆਮ ਸਮਾਜ ਗਲਤ ਫਹਿਮੀ ਚ ਪੈ ਜਾਂਦਾ। ਖੈਰ, ਮੁਖਤਸਰ ਜਿਹਾ ਮੈਂ ਅਰਜ਼ ਕਰਾਂ, ਸ਼ਾਂਤੀ ਨਿਕੇਤਨ ਵਿੱਚ ਉਸ ਸ਼ਬਦ ਤੋਂ ਕਵਿਤਾ ਬਣਾਉਣ ਦੀ ਸ਼ੈਲੀ, ਨਵੀਂ ਸ਼ੈਲੀ ਕਹਿੰਦੇ ਜੀ, ਇਸ ਨੂੰ ਜਨਮ ਗੁਰੂ ਗੋਬਿੰਦ ਸਿੰਘ ਨੇ ਦਿੱਤਾ। ਅਸੀਂ ਸਿੱਖਦੇ ਹਾਂ, ਅਸੀਂ ਸਿੱਖਣ ਦੀ ਜੋ ਹੈ ਕੋਸ਼ਿਸ਼ ਪੈ ਕਰਦੇ ਹਾਂ, ਅਸੀਂ ਜਾਣਨ ਦੀ ਜੋ ਹੈ ਕੋਸ਼ਿਸ਼ ਪੈ ਕਰਦੇ ਹਾਂ। ਖੈਰ, ਲਮਕਾਵਾਂ ਨਾ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਨੇ, ਉਹ ਸ਼ਬਦ ਓਅੰਕਾਰ, ਜੈਸੇ ਓਅੰਕਾਰ ਦੀ ਧੁਨ ਹੋਈ, ਅਨੰਤ ਸੂਰਜ ਪ੍ਰਗਟ ਹੋਏ, ਇੱਕ ਇੱਕ ਸੂਰਜ ਦੇ ਕਈ ਕਈ ਟੁਕੜੇ, ਔਰ ਉਹ ਧੁੰਦ ਪਾਣੀ ਬਣ ਗਏ। ਸਹਿਜੇ ਸਹਿਜੇ ਇਹ ਅੱਗ ਦਾ ਗੋਲਾ ਠੰਡਾ ਹੋਇਆ, ਇਹਦਾ ਜਿਹੜਾ ਜਿਹੜਾ ਭਾਗ ਠੰਡਾ ਹੋ ਕੇ ਪ੍ਰਗਟ ਹੋਇਆ, ਉਹ ਪੱਥਰ ਦੇ ਰੂਪ ਵਿੱਚ ਪ੍ਰਗਟ ਹੋਇਆ, ਆਕਾਰ ਰੂਪ ਵਿੱਚ ਪਹਿਲਾਂ ਸੀ ਪੱਥਰ। ਔਰ ਸਾਰੀ ਦੁਨੀਆਂ 'ਚ ਜਿਤਨਾ ਪੱਥਰ ਪੂਜਿਆ ਜਾਂਦਾ, ਇਤਨਾ ਪਰਮਾਤਮਾ ਨਹੀਂ ਪੂਜਿਆ ਜਾਂਦਾ। ਪਤਾ ਹੈ ਕਿਉਂ? ਜੈਨ ਪੱਥਰ ਪੂਜਦੇ ਨੇ, ਬੌਧ ਪੱਥਰ ਪੂਜਦੇ ਨੇ, ਸਨਾਤਨ ਪੱਥਰ ਪੂਜਦਾ, ਈਸਾਈ ਪੱਥਰ ਪੂਜਦੇ ਨੇ, ਭਾਵੇਂ ਮੁਸਲਮਾਨ ਆਖਣ ਅਸੀਂ ਪੱਥਰ ਦੇ ਪੁਜਾਰੀ ਨਹੀਂ। ਸੰਘੇ ਅਸਵਤ ਜੋ ਉੱਥੇ ਪਿਆ ਖਾਨਾ ਖੁਦਾ ਦੇ 'ਚ, ਜੱਦਾ ਦੇ 'ਚ, ਕਹਿੰਦੇ ਨੇ ਇਬਰਾਹਿਮ ਤੋਂ ਆਇਆ, ਸਿੱਧਾ ਜੰਨਤ ਤੋਂ ਆਇਆ, ਇਬਰਾਹਿਮ ਨੂੰ ਪ੍ਰਾਪਤ ਹੋਇਆ, ਸਿੱਧਾ ਖੁਦਾ ਤੋਂ ਆਇਆ ਇਹ ਪੱਥਰ। ਹੁਣ ਇਹਨਾਂ ਕੋਲ ਕੋਈ ਪੁੱਛੇ, ਖੁਦਾ ਤੋਂ ਬਿਨਾਂ ਵੀ ਕਿਸੇ ਹੋਰ ਪਾਸੇ ਵੀ ਕੋਈ ਚੀਜ਼ ਆਉਂਦੀ ਹੈ? ਸਭ ਕੁਝ ਖੁਦਾ ਤੋਂ ਆਇਆ, ਪੱਥਰ ਵੀ ਖੁਦਾ ਤੋਂ ਆਇਆ। ਜਦ ਈਸਾਈ ਕਹਿੰਦੇ ਨੇ ਇਹ ਹਜ਼ਰਤ ਈਸਾ ਖੁਦਾ ਦਾ ਇਕਲੌਤਾ ਬੇਟਾ ਹੈ, ਤਾਂ ਬਾਕੀ ਸ਼ੈਤਾਨ ਦੀ ਔਲਾਦ ਨੇ ਜੋ ਖੁਦਾ ਦਾ ਬੇਟਾ ਹੈ। ਉਹਨਾਂ ਨੂੰ ਇੰਜ ਕਹਿਣਾ ਚਾਹੀਦਾ, ਹਜ਼ਰਤ ਈਸਾ ਖੁਦਾ ਦਾ ਲਾਇਕ ਬੇਟਾ ਹੈ, ਸ਼ਰੀਫ ਬੇਟਾ ਹੈ, ਨੇਕ ਬੇਟਾ ਹੈ, ਕੋਈ ਹਰਜ ਨਹੀਂ ਇਸ ਨੂੰ ਮੰਨਣ ਦੇ। ਨੇਕ ਪੁੱਤਰ ਹੈ, ਚੰਗਾ ਪੁੱਤਰ ਹੈ, ਨਹੀਂ ਜੀ ਇੱਕ ਲੋਤਾ ਪੁੱਤਰ ਹੈ, ਬਾਕੀ ਕਿੱਥੋਂ ਆਏ ਨੇ? ਫਿਰ ਸਾਰੇ ਉਸੇ ਤੋਂ ਆਏ ਨੇ, ਸਭ ਉਸੇ ਤੋਂ ਆਏ ਨੇ। ਕਹਿਣ ਦਾ ਢੰਗ ਈਸਾਈਆਂ ਨੂੰ ਜੋ ਹੈ ਨਹੀਂ ਆਇਆ, ਗੁਸਤਾਖੀ ਜੋ ਹੈ ਮਾਫ। ਜਿਤਨਾ ਪੱਥਰ ਪੂਜਿਆ ਜਾ ਰਿਹਾ, ਕਿਉਂ? ਆਕਾਰ ਰੂਪ ਦੇ 'ਚ ਪਰਮਾਤਮਾ ਜਦ ਪ੍ਰਗਟ ਹੋਇਆ ਸੰਸਾਰ ਦੇ 'ਚ, ਪਹਿਲੇ ਪੱਥਰ ਦੇ ਰੂਪ 'ਚ। ਹੁਣ ਪੱਥਰ ਤੇ ਪਰਮਾਤਮਾ ਦਾ ਸੁਭਾਅ ਇੱਕੋ ਹੀ ਹੈ, ਪਰਮਾਤਮਾ ਨੂੰ ਭੁੱਖ ਪਿਆਸ ਨਹੀਂ ਲੱਗਦੀ, ਪੱਥਰ ਨੂੰ ਵੀ ਨਹੀਂ ਲੱਗਦੀ। ਪਰਮਾਤਮਾ ਨੂੰ ਦੁੱਖ ਸੁੱਖ ਨਹੀਂ ਵਿਆਪਦਾ, ਪੱਥਰ ਨੂੰ ਵੀ ਨਹੀਂ ਵਿਆਪਦਾ। ਪਰਮਾਤਮਾ ਨੂੰ ਹਜ਼ਾਰਾਂ ਗਾਲਾਂ ਕੱਢੋ, ਕ੍ਰੋਧ ਹੀ ਨਹੀਂ ਆਉਂਦਾ, ਤੇ ਸਾਰਾ ਦਿਨ ਸਜਦਾ ਕਰੀ ਜਾਓ, ਉਪਮਾ ਕਰੋ ਕਰੀ ਜਾਓ, ਕੋਈ ਫੁੱਲ ਨਹੀਂ ਜਾਂਦਾ। ਜੇ ਸਭ ਮਿਟ ਕੇ ਆਖਣ ਪਾਏ, ਵੱਡਾ ਨਾ ਹੋਵੇ ਘਾਟ ਨਾ ਜਾਏ, ਸਾਰਾ ਦਿਨ ਪੱਥਰ ਦੇ ਅੱਗੋਂ ਮੱਥਾ ਰਗੜੋ, ਉਹ ਕੋਈ ਫੁੱਲ ਨਹੀਂ ਜਾਂਦਾ। ਤੇ ਸਾਰਾ ਦਿਨ ਉਸ ਗਾਲਾਂ ਕੱਢੋ, ਉਹ ਕੋਈ ਡੇਰੀ ਢਾ ਨਹੀਂ ਬੈਠਦਾ। ਪੱਥਰ ਦਾ ਸੁਭਾਅ ਪਰਮਾਤਮਾ ਵਾਸਤੇ ਪਰਮਾਤਮਾ ਵਰਗਾ ਹੈ, ਫਰਕ ਸਿਰਫ ਇਤਨਾ ਹੈ, ਪੱਥਰ ਟੋਟਲੀ ਸੁੱਤਾ ਹੋਇਆ ਹੈ, ਪਰਮਾਤਮਾ ਪੂਰਾ ਜਾ ਗਿਆ ਹੈ, ਪੂਰਨ ਤੌਰ ਤੇ ਚੇਤਨ ਹੈ। ਹੁਣ ਪੱਥਰ ਜਿਸ ਦਿਨ ਪੂਰਾ ਜਾਗ ਜਾਏਗਾ, ਇਹ ਪਰਮਾਤਮਾ ਹੋ ਜਾਏਗਾ। ਸਹਿਜੇ ਸਹਿਜੇ ਪ੍ਰਕਿਰਤੀ, ਪ੍ਰਕਿਰਤੀ ਦੇ ਵੀ ਅਰਥ ਕਿਧਰੇ ਨੇਚਰ ਨਾ ਸਮਝ ਲੈਣਾ, ਕੁਦਰਤ ਆਮ ਕੁਦਰਤ ਕਰਦੇ ਨੇ। ਸੰਸਕ੍ਰਿਤ ਦਾ ਸ਼ਬਦ ਹੈ ਪ੍ਰਕਿਰਤ, ਪ੍ਰਕਿਰਤੀ, ਕ੍ਰਿਤ ਤੋਂ ਪਹਿਲੇ ਪਰਮਾਤਮਾ। ਇੱਥੇ ਪ੍ਰਕਿਰਤੀ ਦੇ ਅਰਥ ਪਰਮਾਤਮਾ ਬਣਦਾ, ਨੇਚਰ ਨਹੀਂ ਬਣਦਾ, ਕੁਦਰਤ ਨਹੀਂ ਬਣਦਾ। ਕੁਦਰਤ ਤੇ ਕ੍ਰਿਤ ਹੈ, ਕਾਦਰ ਦੀ ਕ੍ਰਿਤ ਹੈ, ਪਰ ਪ੍ਰਾਕਿਰਤ ਕ੍ਰਿਤ ਤੋਂ ਪਹਿਲੇ, ਉਹ ਤੇ ਪਰਮਾਤਮਾ ਹੈ, ਉਹ ਤੇ ਕਰਤਾ। ਪ੍ਰਕਿਰਤੀ ਉਸਦਾ ਨਿਯਮ, ਸਹਿਜੇ ਸਹਿਜੇ ਪੱਥਰ ਨੂੰ ਮਿੱਟੀ ਬਣਾ, ਜਿਸ ਸ਼ਕਲ ਵਿੱਚ ਪ੍ਰਗਟ ਕੀਤਾ ਬਨਸਪਤੀ, ਇਹ ਦੂਜਾ ਪੜਾਉ ਸੀ। ਪੱਥਰ ਹੀ ਬਨਸਪਤੀ ਬਣੇ। ਬਨਸਪਤੀ ਨੂੰ ਥੋੜੀ ਜਿਹੀ ਪਿਆਸ ਲੱਗਦੀ ਹੈ, ਪਾਣੀ ਚਾਹੀਦਾ, ਕਿਉਂ? ਜਾਗੀ ਹੈ। ਪੱਥਰ ਤੇ ਟੋਟਲੀ ਸੁੱਤਾ ਹੋਇਆ ਸੀ, ਜਾਗੇ ਉਹਦੀਆਂ ਲੋੜਾਂ ਆਉਂਦੀਆਂ, ਸੁੱਤੇ ਉਹਦੀਆਂ ਲੋੜਾਂ ਨਹੀਂ ਆਉਂਦੀਆਂ। ਬਨਸਪਤੀ ਦੀ ਲੋੜ, ਪਾਣੀ ਚਾਹੀਦਾ, ਪਿਆਸ ਪੈਦਾ ਹੋ ਗਈ। ਹਜ਼ਾਰਾਂ ਲੱਖਾਂ ਸਾਲ ਦੀ ਲੰਬੀ ਯਾਤਰਾ ਤੋਂ ਬਾਅਦ ਬਨਸਪਤੀ ਜਿਸ ਸ਼ਕਲ ਵਿੱਚ ਪ੍ਰਗਟ ਹੋਈ, ਉਹ ਹੈ ਪਸ਼ੂ ਤੇ ਪਕਸ਼ੀ। ਹੁਣ ਨਿਰੇ ਪਿਆਸ ਨਹੀਂ, ਭੁੱਖ ਵੀ ਲੱਗਦੀ ਹੈ। ਨਿਰੇ ਪਾਣੀ ਨਾਲ ਸ਼ੇਰ ਨੂੰ ਨਹੀਂ ਜਵਾਇਆ ਜਾ ਸਕਦਾ, ਮਾਸ ਵੀ ਚਾਹੀਦਾ ਹੈ। ਨਿਰਾ ਪਾਣੀ ਨਾਲ ਗਊ ਨੂੰ ਨਹੀਂ ਜਵਾਇਆ ਜਾ ਸਕਦਾ, ਘਾਸ ਵੀ ਚਾਹੀਦੀ ਹੈ। ਪਿਆਸ ਵੀ ਲੱਗਦੀ ਹੈ, ਭੁੱਖ ਵੀ, ਆਵਾਜ਼ ਵੀ ਆ ਗਈ, ਪਸ਼ੂਆਂ ਕੋਲ ਆਵਾਜ਼ ਵੀ ਆ ਗਈ। ਲੱਖਾਂ ਸਾਲ ਦੀ ਲੰਬੀ ਯਾਤਰਾ ਤੋਂ ਬਾਅਦ ਮੈਂ ਜਲਦੀ ਜਲਦੀ ਬਿਆਨ ਕਰ ਰਿਹਾ, ਇਹ ਪਸ਼ੂ ਜਿਸ ਸ਼ਕਲ ਵਿੱਚ ਪ੍ਰਗਟ ਹੋਏ ਨੇ, ਇਹਨੂੰ ਕਹਿੰਦੇ ਨੇ ਮਨੁੱਖ। ਇਹਦਾ ਮਨ ਪਸ਼ੂ ਨਾਲੋਂ ਜ਼ਿਆਦਾ ਵਿਕਸਿਤ ਹੋ ਗਿਆ, ਬਨਸਪਤੀ ਨਾਲੋਂ ਜ਼ਿਆਦਾ ਜਾਗਿਆ, ਇਹਦੀਆਂ ਲੋੜਾਂ ਵੀ ਜ਼ਿਆਦਾ ਨੇ, ਜਾਗਿਆ ਜੋ ਜ਼ਿਆਦਾ, ਪਸ਼ੂ ਨਾਲੋਂ ਇਹਦੀਆਂ ਲੋੜਾਂ ਜ਼ਿਆਦਾ ਨੇ। ਪਸ਼ੂ ਦੀ ਸਮਾਜਿਕ ਜ਼ਿੰਦਗੀ ਨਹੀਂ ਹੈ, ਪਸ਼ੂ ਦੀ ਰਾਜਨੀਤਿਕ ਜ਼ਿੰਦਗੀ ਨਹੀਂ ਹੈ, ਪਸ਼ੂ ਦੀ ਧਾਰਮਿਕ ਜ਼ਿੰਦਗੀ ਨਹੀਂ ਹੈ, ਮਨੁੱਖ ਦੀ ਹੈ। ਜ਼ਿਆਦਾ ਜਾਗਿਆ, ਜ਼ਿਆਦਾ ਜਾਗਿਆ, ਇਹਦੀਆਂ ਸਮੱਸਿਆਵਾਂ ਵੀ ਜ਼ਿਆਦਾ ਨੇ। ਔਰ ਇੰਝ ਕਹਿ ਦਈਏ, ਸਾਰੇ ਪਸ਼ੂ ਸੁਖੀ ਨੇ, ਦੁੱਖ ਦੇ ਚ ਕੇਵਲ ਮਨੁੱਖ ਜੀ ਰਿਹਾ, ਕਿਉਂਕਿ ਜ਼ਿਆਦਾ ਜਾਗਿਆ, ਇਹਨੂੰ ਅਸਲੀਅਤ ਦਾ ਥੋੜ੍ਹਾ ਬਹੁਤ ਜ਼ਿਆਦਾ ਪਤਾ ਚੱਲ ਗਿਆ। ਪਰ ਜਿਵੇਂ ਬਨਸਪਤੀ ਤੇ ਪੱਥਰ ਰਸਤੇ ਦੇ ਚ ਨੇ, ਪਸ਼ੂ ਵੀ ਰਸਤੇ ਦੇ ਚ ਨੇ, ਮਨੁੱਖ ਵੀ ਅਜੇ ਰਸਤੇ ਦੇ ਚ ਹੈ। ਮਨੁੱਖ ਦਾ ਪਰਮਾਤਮਾ ਹੋਣਾ ਬਾਕੀ ਹੈ। ਬਈ ਪ੍ਰਾਪਤ ਮਨੁੱਖ ਦੇ ਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਵਰੀਆ। ਅਸੀਂ ਸਾਰੇ ਦੇ ਸਾਰੇ ਪੜਾਅ ਦੇ ਚਾਂ, ਜਿਤਨੇ ਚਿਰ ਤੱਕ ਗੋਬਿੰਦ ਨਹੀਂ ਹੋ ਗਏ ਰਸਤੇ ਚ ਹੀ ਹਾਂ। ਗੋਬਿੰਦ ਕਿਵੇਂ ਹੋਈਏ, ਪ੍ਰਭੂ ਕਿਵੇਂ ਹੋਈਏ? ਮੈਂ ਆਪਣੇ ਵਕਤਾਊ ਨੂੰ ਇੱਥੇ ਸਮਾਪਤ ਕਰਦਾ, ਕਿਉਂਕਿ ਮੈਂ 10 ਮਿੰਟ ਜ਼ਿਆਦਾ ਲੈ ਗਿਆ, ਅਤੇ ਹੋਰ ਸਮੇਂ ਦੀ ਮੈਂ ਉਲੰਘਣਾ ਨਹੀਂ ਕਰਨੀ। ਤੁਹਾਡੇ ਨੇੜੇ ਦੂਜੇ ਗੁਰਦੁਆਰਾ ਸਾਹਿਬ ਦੇ 118 ਮੈਂ 2 ਦਿਨ ਹਾਜ਼ਰੀ ਭਰਨੀ ਹੈ, 29-30 ਨੂੰ, ਉਦੋਂ ਮੈਂ ਖੋਲ੍ਹਣ ਦੀ ਕੋਸ਼ਿਸ਼ ਕਰਾਂਗਾ। ਪ੍ਰਕਿਰਤੀ ਨੇ ਪੱਥਰ ਨੂੰ ਬਨਸਪਤੀ ਬਣਾਇਆ, ਪ੍ਰਕਿਰਤੀ ਨੇ ਬਨਸਪਤੀ ਨੂੰ ਪਸ਼ੂ ਪਕਸ਼ੀ ਬਣਾਇਆ, ਪ੍ਰਕਿਰਤੀ ਨੇ ਪਸ਼ੂ ਪਕਸ਼ੀ ਨੂੰ ਮਨੁੱਖ ਬਣਾਇਆ। ਹੁਣ ਪ੍ਰਕਿਰਤੀ ਮਨੁੱਖ ਨੂੰ ਪਰਮਾਤਮਾ ਨਹੀਂ ਬਣਾਏਗੀ, ਮਨੁੱਖ ਸਵੈਮ ਕੋਸ਼ਿਸ਼ ਕਰੇ। ਆਪਣਾ ਹੱਥੀ ਆਪਣਾ ਆਪੇ ਹੀ ਕਾਜ ਸਵਾਰੀਏ, ਮਨੁੱਖ ਨੂੰ ਸੁਤੰਤਰ ਛੋੜ ਦਿੱਤਾ ਹੈ। ਪ੍ਰਕਿਰਤੀ ਨੇ ਮਨੁੱਖ ਨੂੰ ਸੁਤੰਤਰ ਕਰ ਦਿੱਤਾ ਹੈ, ਕਰਮ ਲਈ ਸੁਤੰਤਰ। ਤੁਸੀਂ ਆਖੋ ਨਹੀਂ ਇਹ ਵੀ ਬਜੇ ਹੋਇਆ, ਫਿਰ ਸਤਸੰਗ ਕਰਨ ਦੀ ਲੋੜ ਹੀ ਨਹੀਂ, ਕਥਾ ਕੀਰਤਨ ਦੀ ਲੋੜ ਹੀ ਨਹੀਂ, ਸੁਤੰਤਰ ਹੈ। ਭੁੱਖਾ ਮਰ ਜਾਏਗਾ ਸ਼ੇਰ, ਘਾਸ ਨਹੀਂ ਖਾਏਗਾ। ਭੁੱਖੀ ਮਰ ਜਾਏਗੀ ਗਊ, ਮਾਸ ਨਹੀਂ ਖਾਏਗੀ। ਉਹਦਾ ਤੇ ਖਾਣਾ ਪੀਣਾ ਵੀ ਬਜਿਆ ਹੋਇਆ ਹੈ, ਮਨੁੱਖ ਦਾ ਖਾਣਾ ਪੀਣਾ ਬਜਿਆ ਹੋਇਆ ਨੇ। ਹਜ਼ਾਰਾਂ ਤਰ੍ਹਾਂ ਦੇ ਪਕਵਾਨਾਂ ਦਾ ਜਨਮਦਾਤਾ ਹੈ, ਸਿਰਫ ਭਾਰਤ ਵਿੱਚ ਹਜ਼ਾਰਾਂ ਤਰ੍ਹਾਂ ਦੇ ਖਾਣੇ ਨੇ। ਬੰਗਾਲੀਆਂ ਦਾ ਖਾਣਾ ਹੋਰ, ਗੁਜਰਾਤੀਆਂ ਦਾ ਹੋਰ, ਤਮਿਲਨਾਡ ਮਹਾਰਾਸ਼ਟਰ ਲੋਕਾਂ ਦਾ ਖਾਣਾ ਹੋਰ, ਪੰਜਾਬੀਆਂ ਦਾ ਹੋਰ, ਕਸ਼ਮੀਰੀਆਂ ਦਾ ਹੋਰ, ਚਾਈਨੀਜ਼ ਫੂਡ ਅਲੱਗ ਹੈ, ਯੂਰੋਪੀਅਨ ਅਲੱਗ ਹੈ, ਦੁਨੀਆਂ ਵਿੱਚ ਹਜ਼ਾਰਾਂ ਤਰ੍ਹਾਂ ਦੇ ਖਾਣੇ। ਕਿਉਂ? ਮਨੁੱਖ ਸੁਤੰਤਰ ਹੈ, ਹਜ਼ਾਰਾਂ ਤਰ੍ਹਾਂ ਪੀਣ ਦੇ ਸਾਧਨ, ਪਹਿਨਣ ਦੇ ਸਾਧਨ। ਪਸ਼ੂ ਸੁਤੰਤਰ ਨਹੀਂ ਹੈ, ਹਜ਼ਾਰਾਂ ਸਾਲ ਪਹਿਲੇ ਵੀ ਘੌਂਸਲੇ ਚ ਰਹਿੰਦੇ ਸਨ ਪੰਛੀ, ਅੱਜ ਵੀ ਉੱਥੇ ਨੇ। ਹਜ਼ਾਰਾਂ ਸਾਲ ਪਹਿਲੇ ਵੀ ਘੁਰਨਿਆਂ ਚ ਰਹਿੰਦੇ ਸਨ ਸ਼ੇਰ, ਅੱਜ ਵੀ ਉੱਥੇ ਨੇ। ਹਜ਼ਾਰਾਂ ਸਾਲ ਪਹਿਲੇ ਵੀ ਸ਼ਿਕਾਰ ਕਰਕੇ ਕੱਚਾ ਮਾਸ ਖਾਂਦੇ ਸਨ, ਅੱਜ ਵੀ ਉੱਥੇ ਨੇ। ਹਜ਼ਾਰਾਂ ਸਾਲ ਪਹਿਲੇ ਵੀ ਘਾਸ ਖਾਂਦੀ ਸੀ ਗਊ, ਅੱਜ ਵੀ ਉੱਥੇ ਨੇ। ਕੋਈ ਉੱਨਤੀ ਨਹੀਂ ਹੋਈ। ਰੁਕਿਆ ਹੋਇਆ ਜੀਵਨ ਉਹਨੂੰ ਕਹਿੰਦੇ ਨੇ ਬਨਸਪਤੀ, ਪਸ਼ੂ। ਵਿਕਾਸਸ਼ੀਲ ਜ਼ਿੰਦਗੀ ਉਹਨੂੰ ਕਹਿੰਦੇ ਨੇ ਮਨੁੱਖ। ਇਹ ਵਿਕਾਸ ਕਰਕੇ ਪਰਮਾਤਮਾ ਕਿਵੇਂ ਬਣਿਆ, ਇਹ ਬਾਕੀ ਦੋ ਦਿਨਾਂ 'ਚ ਮੈਂ ਯਤਨ ਕਰਾਂਗਾ, ਮੇਰੇ ਕੋਲ ਗੱਲ ਪੂਰੀ ਹੋ ਜਾਏ। ਇਹਨਾਂ 11 ਦਿਨਾਂ 'ਚ ਨਹੀਂ ਹੋਈ, ਮੈਨੂੰ ਖੁਦ ਅਫਸੋਸ ਹੋ ਜਾਂਦਾ, ਗੱਲ ਵਿੱਚੇ ਰਹਿ ਜਾਂਦੀ ਹੈ, ਵਿੱਚੇ ਰਹਿ ਜਾਂਦੀ ਹੈ। ਬਾਕੀ ਉਹਨਾਂ ਦੋ ਦਿਨਾਂ 'ਚ ਮੈਂ ਤੁਹਾਡੇ ਸਾਹਮਣੇ ਪੂਰੀ ਕਰਾਂਗਾ। ਸਮੇਂ ਦੀ ਉਲੰਘਣਾ ਨਹੀਂ ਕਰਨੀ, ਕਿਉਂਕਿ ਪ੍ਰਬੰਧਕ ਸਾਹਿਬਾਨ ਨੇ ਸਾਰਾ ਪ੍ਰੋਮ ਚਾਰਟ ਬਣਾਇਆ ਹੁੰਦਾ। ਦੂਜਾ, ਇੱਥੇ ਆਉਣ ਲੱਗਿਆਂ ਪ੍ਰਬੰਧਕ ਸਾਹਿਬਾਨ ਨੇ ਮੈਨੂੰ ਇੰਡੀਆ ਵਿੱਚ ਫੋਨ ਕੀਤਾ ਸੀ। ਮੈਂ ਕਿਹਾ ਮੈਨੂੰ ਖੁਸ਼ੀ ਹੋਵੇਗੀ। ਉਸ ਬਾਈ ਮੱਖਣ ਸ਼ਾਹ ਲਵਾਣਾ, ਗੁਰੂ ਹਮੇਸ਼ਾ ਭੋਰੇ 'ਚ ਹੀ ਆਉਂਦਾ, ਕੋਈ ਗੁਰੂ ਕਾ ਸੇਖੀ ਪ੍ਰਗਟ ਕਰਦਾ ਗੁਰੂ ਨੂੰ। ਹੁਣ ਵੀ ਗੁਰੂ ਗ੍ਰੰਥ ਸਾਹਿਬ ਦੇ ਭੋਰੇ 'ਚ ਉਹ ਪ੍ਰਕਾਸ਼ ਹੈ, ਕੋਈ ਬਿਰਲਾ ਹੀ ਜਪ ਕੇ ਪ੍ਰਗਟ ਕਰਦਾ। ਉਹ ਚਾਨਣਾ ਭੋਰੇ 'ਚ ਸੀ, ਉਸ ਚਾਨਣ ਨੂੰ ਜਿਸ ਨੇ ਪ੍ਰਗਟ ਕੀਤਾ ਕੋਠੇ 'ਤੇ ਚੜ੍ਹ ਕੇ, ਉਸੇ ਦਾ ਨਾਂ ਸੀ ਭਾਈ ਮੱਖਣ ਸ਼ਾਹ ਲਵਾਣਾ। ਉਸ ਮਹਾਨ ਪੁਰਖ ਦੇ ਨਾਂ ਦੇ ਉੱਤੇ ਅਸਥਾਨ ਬਣਿਆ, ਅਤੇ ਮੈਂ ਆਖਿਆ ਜਾਣਾ, ਜਾ ਕੇ ਜੋ ਹੈ ਹਾਜ਼ਰੀ ਭਰਨੀ ਹੈ। ਮੈਂ ਧੰਨਵਾਦੀ ਹਾਂ ਸਮੂਹ ਪ੍ਰਬੰਧਕ ਸਾਹਿਬਾਨ ਦਾ, ਇਸ ਨਿਵਾਣੇ ਨੂੰ ਇੱਥੇ ਸੇਵਾ ਕਰਨ ਦਾ ਅਵਸਰ ਪ੍ਰਦਾਨ ਕੀਤਾ। ਇੱਥੋਂ ਦੇ ਸਾਰੇ ਗੁਰਦੁਆਰਾ ਸਟਾਫ, ਗਿਆਨੀ ਭੁਪਿੰਦਰ ਸਿੰਘ ਹੋਰ ਇਹਨਾਂ ਦੇ ਸਾਰੇ ਸਾਥੀ, ਜਿਨ੍ਹਾਂ ਨੇ ਹਰ ਤਰ੍ਹਾਂ ਦੀ ਸਹੂਲੀਅਤ ਦਾ ਪੂਰਾ ਜੋ ਹੈ ਯਤਨ ਜੁਟਾਇਆ, ਮੈਨੂੰ ਉਪਰਾਪਣ ਮਹਿਸੂਸ ਨਹੀਂ ਹੋਣ ਦਿੱਤਾ। ਤੋ ਸਾਰੇ ਪ੍ਰਬੰਧਕ ਸਾਹਿਬਾਨ ਦਾ, ਸਾਰਾ ਗੁਰਦੁਆਰਾ ਸਟਾਫ ਦਾ ਦਾਸ ਹਾਰਦਿਕ ਤੌਰ 'ਤੇ ਧੰਨਵਾਦੀ ਹੈ। ਬਾਕੀ ਦੋ ਦਿਨ 29 'ਤੇ ਸੀ, ਉੱਥੇ ਹਾਜ਼ਰੀ ਭਰਾਂਗੇ। ਇੱਕ ਹਫ਼ਤਾ ਦਾਸ ਨੇ ਲੌਂਗ ਹੋਏ ਆਈਲੈਂਡ ਪਲੇਨ ਵੇਵ ਗੁਰਦੁਆਰੇ ਦੇ 'ਚ ਹਾਜ਼ਰੀ ਭਰਨੀ ਹੈ। ਕਿਤਨੀ ਸੇਵਾ ਪ੍ਰਵਾਨ ਕਰਨੀ, ਭੁੱਲ ਚੁੱਕ ਦੀ ਸ਼ਮਾ ਫਤਿਹ ਕਬੂਲ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਯੂ ਆਰ ਲਿਸਨਿੰਗ ਟੂ KRPI 1550 ਰੇਡੀਓ ਫਰਨਡੇਲ ਵਾਸ਼ਿੰਗਟਨ।
2: ਪੰਜਾਬੀਆਂ ਦਾ ਇੱਕੋ ਇੱਕ ਹਰਮਨ ਪਿਆਰਾ ਗਰੋਸਰੀ ਸਟੋਰ ਫਰੂਟੀ ਕਹਿਣਾ, ਜਿਨ੍ਹਾਂ ਦੇ ਪ੍ਰਾਈਸਿਸ ਹੋਲਸੇਲ ਨਾਲੋਂ ਵੀ ਘੱਟ ਹਨ। ਫਰੂਟੀ ਕਹਿਣਾ ਦੀ ਨਵੀਂ ਲੋਕੇਸ਼ਨ ਸਾਊਥ ਸਰੀ ਵਿੱਚ ਖੁੱਲ ਗਈ ਹੈ, 2990152 ਸਟਰੀਟ। ਇਸ ਹਫਤੇ ਦੇ ਸਪੈਸ਼ਲ ਹਨ 24 ਸਪਟੈਂਬਰ ਤੋਂ 30 ਸਪਟੈਂਬਰ ਤੱਕ। 4 ਪਾਉਂਡ ਇੰਡੀਕਨ ਸਾਬਤ ਲਾਲ ਮਸਰ, ਜੋ ਕੈਨੇਡਾ ਦਾ ਪ੍ਰੋਡਕਟ ਹੈ, ਲਵੋ 2.99 ਦਾ ਬੈਗ, ਅਤੇ 4 ਪਾਉਂਡ ਧੋਤੀ ਹੋਈ ਉਰਦ ਦਾਲ ਜਾਂ ਮੂੰਗ ਦਾਲ ਲਵੋ 4.99।

1746 'ਚ ਸਿੱਖ ਸ਼ਹੀਦ ਹੁੰਦਾ ਰਿਹਾ, 1846 'ਚ ਸਿੱਖ ਸ਼ਹੀਦ ਹੁੰਦਾ ਰਿਹਾ, 1946 'ਚ ਸਿੱਖ ਸ਼ਹੀਦ ਹੋਇਆ, ਅੱਜ ਫਿਰ ਸਾਰੀ ਕੌਮ ਸ਼ਹੀਦ ਹੋ ਰਹੀ ਹੈ।

0: You're listening to KRPI 1550 Radio, Ferndale, Washington.
1: ਗੁਰਬਾਣੀ ਸ਼ਬਦ ਕਥਾ ਕੀਰਤਨ ਸੁਣਨ ਵਾਸਤੇ ਸੁਣਦੇ ਰਹੋ ਰੇਡੀਓ 1550 AM। ਭਾਈ ਸਾਹਿਬ ਸੰਤ ਸਿੰਘ ਜੀ ਮਸਕੀਨ, ਭਾਈ ਪਿੰਦਰਪਾਲ ਸਿੰਘ ਜੀ, ਭਾਈ ਠਾਕਰ ਸਿੰਘ ਜੀ ਅਤੇ ਹੋਰ ਪੰਥਕ ਗੁਣੀ ਗਿਆਨੀਆਂ ਤੋਂ ਕਥਾਵਾਂ ਤੇ ਗੁਰਸਾਖੀਆਂ ਤੇ ਗੁਰਬਾਣੀ ਸੁਣਨ ਦੇ ਲਈ ਸੁਣਿਆ ਕਰੋ 1550 AM। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: Family Care Pharmacy
3: पूरे BC ਵਿੱਚ homeopathic ਦਵਾਈਆਂ ਚ number 1।
2: ਇਹਨਾਂ ਕੋਲੋਂ ਤੁਸੀਂ ਹਰ ਤਰ੍ਹਾਂ ਦੇ vitamin supplements, herbals ਅਤੇ homeopathic products ਲੈ ਸਕਦੇ ਹੋ।
3: ਹਰ ਤਰ੍ਹਾਂ ਦੇ natural health products, compression stockings, orthopedy products ਵੀ ਲੈ ਸਕਦੇ ਹੋ।
2: ਹੁਣ mobility aid, rent ਜਾਂ buy ਵੀ ਕਰ ਸਕਦੇ ਹੋ।
3: Free blister packing ਤੇ delivery ਦੇ ਨਾਲ ਨਾਲ ਹਰ ਤਰ੍ਹਾਂ ਦੇ government ਤੇ private claims ਵੀ ਲੈਂਦੇ ਹਨ।
4: 3 locations to serve you, Surrey Delta and White Rock।
2: ਜਾਂ call Kiran at 604-581-1900।
1: ਪੰਜਾਬ Forex, Gagan Singh। ਪੰਜਾਬ ਦੇ ਵਿੱਚ ਜੇ ਰੁਪਈਏ ਪਹੁੰਚਦੇ ਕਰਨੇ ਨੇ, ਜੇ ਰੁਪਈਏ ਬਾਫਰ ਹੋ ਗਏ ਤਾਂ ਡਾਲਰ ਇੱਥੇ ਪਹੁੰਚਣੇ ਕਰਨੇ ਤਾਂ ਗਗਨ ਸਿੰਘ 604-349-1313 24 ਘੰਟੇ ਦੇ ਵਿੱਚ ਪੰਜਾਬ ਰੁਪਈਏ ਪਹੁੰਚਣਗੇ ਤੇ 24 ਘੰਟਿਆਂ ਦੇ ਵਿੱਚ ਡਾਲਰ ਇੱਥੇ ਲੈ ਲਿਓ। 604-349-1313 ਯੂਨਿਟ 103-8140-120 ਸਟਰੀਟ ਸਰੀ 604-349-1313 604-349-1313 ਗਗਨ ਸਿੰਘ ਪੰਜਾਬ ਫੋਰੈਕਸ ਦਾਅਵਾ ਤੇ ਵਾਅਦਾ ਪੱਕਾ।

0: You're listening to KRPI 1550 Radio, Ferndale, Washington.
1: ਪੰਜਾਬੀਆਂ ਦਾ ਇੱਕੋ ਇੱਕ ਹਰਮਨ ਪਿਆਰਾ ਗਰੋਸਰੀ ਸਟੋਰ ਫਰੂਟੀ ਕਹਿਣਾ, ਜਿਨ੍ਹਾਂ ਦੇ ਪ੍ਰਾਈਸਿਸ ਹੋਲਸੇਲ ਨਾਲੋਂ ਵੀ ਘੱਟ ਹਨ। ਫਰੂਟੀ ਕਹਿਣਾ ਦੀ ਨਵੀਂ ਲੋਕੇਸ਼ਨ ਸਾਊਥ ਸਰੀ ਵਿੱਚ ਖੁੱਲ ਗਈ ਹੈ, 2990152 ਸਟਰੀਟ। ਇਸ ਹਫਤੇ ਦੇ ਸਪੈਸ਼ਲ ਹਨ 24 ਸਪਟੈਂਬਰ ਤੋਂ 30 ਸਪਟੈਂਬਰ ਤੱਕ। ਲਾਲ ਗੰਡੇ 25 ਪੌਂਡ ਦਾ ਬੈਗ 16.98 ਦਾ, ਪੀਲੇ ਗੰਡੇ 50 ਪੌਂਡ ਦਾ ਬੈਗ 16.98 ਦਾ, ਅਤੇ ਜੰਬੋ ਸਾਈਜ਼ ਗੋਭੀ ਦਾ ਫੁੱਲ 3.99 ਦਾ ਇੱਕ।
2: Need help navigating our ever-changing real estate market? Grudel Baud of RE/MAX Real Estate Services is among the top 1% of all Lower Mainland realtors. Whether you're thinking of buying or selling residential properties, commercial properties, or farmland, call the agent with 30 years of experience to help you. Grudel Baud, your realtor for life. Call Dale at 604-303-7653 or go online at grudelbaudgroup.com.

सतनाम कर्ता पुरुख निरभो निरवैर अकाल मूरत अजूनी सैभं गुरुप्रसाद हे प्राणनाथ गोविंदे कृपा निधान जगत गुरु हे संसार ताप हरणे करुणा सब दुख हरो हे शरण जोग दयाले दीनानाथ मया करो शरीर स्वस्थ खीण समय सिमरंत नानके राम दामोदर माधवे गुरु रूप सत्संग जीओ पते प्रवान करने वाहेगुरु जी का खालसा वाहेगुरु जी की फतेह। सो दर कहा सो घर कहा जित बह सर्व समाले। ओ दर कैसा है ओ घर कैसा है हे प्रभु जिथे बैठ के तू तमाम ब्रह्मंड दी जीवां दी संभाल करदा। फिर सतगुर रामकली राग विच ऐसा कहंदे ने रामकली मल्ला पहला जित दर वसें कवन दर कहिए दरां भीतर दर कवन लहे जिस दर कारण फिरां उदासी सो दर कोई आए कहे सारे दरां तो उदास होके निराश होके जिस दर्दी मैं तलाश कर रहा कोई दसे कोई ते दसे। एक हकीकत है जितने चिर तक संसार दी प्यास बड़ी प्रबल है निरंकार दी प्यास पैदा ही नहीं होती। जितने चिर तक पदार्थां दी भुख बड़ी प्रबल है परमात्मा दी भुख पैदा ही नहीं होती। ऐसा क्यों हो जाता है? दरअसल शरीर दियां जिहड़ियां लोड़ां ने उन्हों मन अपनियां लोड़ां बना लैंदा। कुछ लोड़ां शरीर दियां ने पर उन्हां लोड़ां नाल मन अपने आप नूं जोड़ लैंदा है तो लोड़ां लोभ बन जांदियां तो फिर लोभ दी कोई सीमा नहीं है कोई सीमा नहीं है। गुरबाणी दी जो बारीकियां ने मैं आप जी दे सामने रख रहे हां जिस दिन सच्चे नाम दी भुख पैदा होई सच्चे नाम की लागे भूख तो समझ लेना जिहड़ी झूठ दी भुख सी ओ शांत हो गई। झूठ किस नूं कहिंदे ने जो है ते नहीं हो जांदा उहनूं मिथ्या कहिंदे ने है पर नहीं हो जांदा। बचपना है सी नहीं हो गया जवानी है एक दिन नहीं हो जाती बुढ़ेपा है एक दिन नहीं हो जाता ये जीवन है एक दिन नहीं हो जाता। इन्हां अखां नाल जो कुछ भी दिखाई देता है जो है वो नहीं है देख बदल जाता है उन्हों मिथ्या कहिंदे उन्हों झूठ कहिंदे कूड़ सब संसार।
जितने चिर तक उसकी प्रबल भुख है, परमात्मा की भुख पैदा ही नहीं आती। संसार दियां लोड़ां ने और लोड़ां इस तन दियां ने, पर उन्हां लोड़ां नाल मन अपने आप नूं जोड़ लैंदा है, तो फिर लोड़ां लोभ बन जांदियां ने और मन की यात्रा रुक जांदी है। ऐसा नहीं कि मन टिक जांदा है, मन गर्दिश दे च रहिंदा है, वो सही गर्दिश दे च, जिन्हों घूमण घैरी कहिंदे ने, जिन्हों चक्कर कहिंदे ने, और मन सीधे रस्ते तो भटक जांदा है। तन पदार्थ है, पदार्थां तो बने है, मन तो जोत स्वरूप है, अपना मूल पछाण ये पदार्थां तो नहीं बनेगा, ये सीधा जोत स्वरूप है। खैर हुण मैं मूल गल आप जी दे सामने आरंभ करा। अनंत काल तक जो धुंध सी, ये पूरा खुलासा आप सरवन कर रहे हो, अरवद नरवद धुंधु कारा धरण न गगना हुक्म अपारा नांद न रैन चंद न सूरज सुनने सुन समाद लगाएगा। ये दास ने काफी खुलासा थोड़े सामने किया है। धुंध ही धुंध से, उसे धुंध दे एक धमाका होया, आवाज हुई, एक कवाओ होया, एक बोल होया, कीता पसाओ एको कवाओ। तो वो कवाओ की से, वो ब्रह्मंड दी पहली आवाज से, पर वो आवाज की से कलगीधर कहिंदे ने ओ अंकार आद कथनी अनाद, अनादि कथनी पहली आवाज की से ओ अंकार। इनू कबीर भी कहिंदे ने ओ अंकार आद मैं जाना लिखिया रमेटे ताए नवाना। इनू धन गुरु नानक देव जी महाराज ते बड़ी लंबी चौड़ी बाणी च बयान करते ने, और उस बाणी का नाम भी है ओ अंकार। ओ अंकार ब्रह्मा उत्पत, ओ अंकार किया जनचित, ओ अंकार सैल जुगवै, ओ अंकार वेद निर्मय। हुण इस देश मैं थोड़ा समा ना लवां, क्योंकि मैं सारा खुलासा कर बैठा। इस धुन तो अरबा खरबा सूरज पैदा हुआ है। पहले सूरज नहीं सी, ना दिन रैन चंद ना सूरज सुनने सुन रहा है, ना दिन सी ना रात सी ना सूरज सी ना चंद्रमा सी ना ये जमीन सी ना आसमान सी, ना दिन रैन चंद ना सूरज सुनने सुन रहा है। अरबद नरबद धुंधु कारा धरण ना गगना, ये धरती नहीं सी, गगन भी नहीं सी, ये ग्रह नक्षत्र तारे स्यारे नहीं सन। इस धुंध दे च एक कवाओ होया, कवाओ ओंकार, उस तो अरबा खरबा सूरज बने, एक एक सूरज दे कई कई टुकड़े, धुंध पानी बन गई, ये धरण ये धरती सूरज दा ही टुकड़ा। समा पाके जद ठंडी होई तो ये फिर पत्थर दे रूप दे प्रगट हो। संसार दिच आकार पहले पत्थर दा बनया, पत्थर लखां साल दी लंबी यात्रा तो बन मिट्टी बन बनस्पति बनया, बनस्पति लखां साल दी लंबी यात्रा तो बाद पशु पक्षियां दी शक्ल दिच प्रगट होया, और पशु पक्षी लखां साल दी लंबी यात्रा तो बाद जिस रूप दे प्रगट होए उनु मानव कहिंदे ने, मनुख कहिंदे। चूंकि मनुख उन्हां सारियां तो लंघ के आया है, तो कुछ ना कुछ संस्कार सारियां दे इहदे विच है गए। पत्थरां तो लंघ के आया है, बनस्पति तो लंघ के आया है, पशुआं तो लंघ के आया है, मनुख बने। मैं एक मिनट लवा, पत्थर टोटली सुत्ता होया है तो सुते हुए की कोई लोड़ नहीं आती, पत्थर की कोई लोड़ नहीं। पत्थर जब मिट्टी बन के बनस्पति के रूप में प्रगट होया है, तो थोड़ी जिहा बनस्पति जागी उसकी लोड़ है, पानी उसकी लोड़ है, प्यास लगती है। बनस्पति
ਲੱਖਾਂ ਸਾਲ ਦੀ ਲੰਬੀ ਯਾਤਰਾ ਤੋਂ ਬਾਅਦ ਜਿਸ ਰੂਪ ਵਿੱਚ ਪ੍ਰਗਟ ਹੋਏ ਉਹ ਪਸ਼ੂ ਪਕਸ਼ੀ, ਇਹਨਾਂ ਨੂੰ ਨਿਰੀ ਪਿਆਸ ਹੀ ਨਹੀਂ ਲੱਗਦੀ, ਭੁੱਖ ਵੀ ਲੱਗਦੀ, ਇਹਨਾਂ ਕੋਲ ਆਵਾਜ਼ ਵੀ ਹੈ। ਔਰ ਪਸ਼ੂ ਲੱਖਾਂ ਸਾਲ ਦੀ ਲੰਬੀ ਯਾਤਰਾ ਤੋਂ ਬਾਅਦ ਮਨੁੱਖ ਦੀ ਸ਼ਕਲ ਵਿੱਚ ਪ੍ਰਗਟ ਹੋਏ, ਮਨੁੱਖ ਕੋਲ ਭੁੱਖ ਪਿਆਸ ਤਾਂ ਹੈ, ਆਵਾਜ਼ ਵੀ ਹੈ, ਪਰ ਆਵਾਜ਼ ਦੇ ਕੋਲ ਅਲਫਾਜ਼ ਵੀ ਨੇ, ਅੱਖਰ ਵੀ ਨੇ, ਪਸ਼ੂਆਂ ਕੋਲ ਨਹੀਂ ਨੇ। ਔਰ ਮਨ ਇਸ ਮਾਨਵ ਦਾ ਪਸ਼ੂਆਂ ਨਾਲੋਂ, ਬਨਸਪਤੀ ਨਾਲੋਂ ਜ਼ਿਆਦਾ ਜਾਗਿਆ। ਮਨੁੱਖ ਦਾ ਮਤਲਬ ਵੀ ਹੈ ਜਿਹਦੇ ਕੋਲ ਮਨ ਹੈ, ਮਨ ਰੱਖਦਾ, ਜੋ ਵਿਚਾਰਾਂ ਦਾ ਪਰਵਾਹ ਰੱਖਦਾ, ਸੋਚਣੀ ਦਾ ਪਰਵਾਹ ਰੱਖਦਾ, ਯਾਦਾਂ ਦਾ ਪਰਵਾਹ ਰੱਖਦਾ, ਚਿੰਤਨ ਦਾ ਪਰਵਾਹ ਰੱਖਦਾ, ਮਾਨੁਸ਼ ਮਨੁੱਖ। ਮਨੁੱਖ ਤੋਂ ਪਿੱਛੇ ਨੇ ਪਸ਼ੂ, ਪਸ਼ੂਆਂ ਤੋਂ ਪਿੱਛੇ ਹੈ ਬਨਸਪਤੀ, ਬਨਸਪਤੀ ਤੋਂ ਪਿੱਛੇ ਹੈ ਪੱਥਰ ਆਕਾਰ ਰੂਪ ਦੇ ਚ। ਇੰਜ ਕਹਿ ਲਓ ਉਹ ਸਾਰੇ ਹੀ ਪਸ਼ੂ ਨੇ। ਪਸ਼ੂ ਦਾ ਮਤਲਬ ਜੋ ਪਾਸ਼ ਦੇ ਚ ਨੇ, ਪਛੜੇ ਹੋਏ ਨੇ, ਪਿੱਛੇ ਨੇ। ਇਹਨਾਂ ਪਸ਼ੂਆਂ ਦੇ ਚ ਚੌਪਾਏ ਜਾਨਵਰ ਪੰਛੀ, ਇਹਨਾਂ ਪਸ਼ੂਆਂ ਦੇ ਚ ਬਨਸਪਤੀ, ਇਹਨਾਂ ਪਸ਼ੂਆਂ ਦੇ ਚ ਪੱਥਰ। ਪ੍ਰਕਿਰਤੀ ਚਲਾਉਂਦੀ ਰਹੀ। ਪ੍ਰਕਿਰਤੀ ਦੇ ਅਖਰੀ ਅਰਥ ਨੇ ਨੇਚਰ ਨਹੀਂ ਨੇ, ਇਹਦੇ ਅਰਥ ਜੋ ਇੰਗਲਿਸ਼ ਦੇ ਚ ਨੇਚਰ ਕਰ ਲੈਂਦੇ ਨੇ, ਨਹੀਂ, ਪਰ ਕ੍ਰਿਤ, ਕ੍ਰਿਤ ਤੋਂ ਪਹਿਲੇ, ਤੋ ਕ੍ਰਿਤ ਤੋਂ ਪਹਿਲੇ ਤੇ ਕਰਤਾ ਹੈ, ਇਹ ਸਭ ਕੁਝ ਕਰਤੇ ਤੋਂ ਚੱਲਦਾ ਹੈ, ਕਰਤੇ ਪੁਰਖ ਤੋਂ ਚੱਲਦਾ ਹੈ। ਕਰਤਾ ਪੁਰਖ ਕੀ ਹੈ? ਇੱਕ ਮਹਾ ਚਾਨਣ ਹੈ, ਪ੍ਰਕਾਸ਼ ਹੈ, ਉਸੇ ਤੋਂ ਅਰਬਾਂ ਖਰਬਾਂ ਸੂਰਜ ਹੋਏ। ਪਰਮਾਤਮਾ ਸੂਰਜਾਂ ਦਾ ਮਹਾ ਸੂਰਜ ਹੈ, ਨਮੋ ਸੂਰਜ ਸੂਰਜੇ, ਨਮੋ ਚੰਦਰ ਚੰਦਰੇ। ਪਰਮਾਤਮਾ ਤੋਂ ਅਨੰਤ ਸੂਰਜ ਹੋਏ, ਸੂਰਜ ਤੋਂ ਹੀ ਅਨੰਤ ਧਰਤੀਆਂ ਹੋਈਆਂ, ਪੱਥਰ ਹੋਏ, ਬਨਸਪਤੀ ਹੋਈ, ਪਸ਼ੂ ਹੋਏ, ਮਾਨਵ ਹੋਏ, ਪ੍ਰਕਿਰਤੀ ਚਲਾਉਂਦੀ ਰਹੀ। ਐਸਾ ਵੀ ਸੀ ਕਿਧਰੇ ਤਨ ਅੱਗੇ ਲੰਘ ਗਿਆ, ਮਨ ਪਛੜ ਗਿਆ, ਕਿਧਰੇ ਮਨ ਅੱਗੇ ਲੰਘ ਗਿਆ, ਤਨ ਪਛੜ ਗਿਆ। ਜੈਸੇ ਕੁਛ ਹਾਥੀ, ਗਊ, ਮੋਰ, ਹੰਸ, ਮਨ ਤੇ ਉਹਨਾਂ ਦਾ ਅੱਗੇ ਚਲਾ ਗਿਆ, ਕੁਛ ਇਕਦਾ ਸਮਝ ਜ਼ਿਆਦਾ ਹੈ, ਪਰ ਤਨ ਪਿੱਛੇ ਰਹਿ ਗਿਆ, ਅਜੇ ਪਸ਼ੂ ਨੇ, ਪਸ਼ੂ ਨੇ। ਕਿਧਰੇ ਕਿਧਰੇ ਤਨ ਤੇ ਅੱਗੇ ਲੰਘ ਗਿਆ, ਮਨੁੱਖ ਬਣ ਗਿਆ, ਮਨ ਪਛੜ ਗਿਆ, ਤੋ ਮਨ ਦੇ ਤਲ ਤੇ ਅਜੇ ਵੀ ਪਸ਼ੂ ਨੇ, ਉਹਨਾਂ ਨੂੰ ਹੀ ਸਤਿਗੁਰੂ ਕਹਿੰਦੇ ਨੇ ਕਰਤੂਤ ਪਸ਼ੂ ਕੀ ਮਾਨਸ ਜਾਤ। ਤਨ ਮਨੁੱਖ ਦਾ ਹੈ, ਦਿਖਾਈ ਮਨੁੱਖ ਦਿੰਦੇ ਨੇ, ਮਨੁੱਖ ਨਹੀਂ ਹੈ ਅਜੇ। ਇਹਨਾਂ ਦਾ ਮਨ ਇਤਨਾ ਵਿਕਸਿਤ ਨਹੀਂ ਕਿ ਸਮਝ ਸਕਣ, ਸੋਚ ਸਕਣ, ਅਜੇ ਪਸ਼ੂ ਨੇ, ਅਜੇ ਨਾ ਸਮਝਣਾ। ਹੁਣ ਮੈਂ ਅਰਜ਼ ਕਰਾਂ, ਕਿਉਂਕਿ ਪੱਥਰਾਂ ਤੋਂ ਮਨੁੱਖ ਲੰਘ ਕੇ ਆਇਆ ਹੈ, ਤੋ ਪੱਥਰਾਂ ਦੇ ਅੰਦਰ ਸੰਸਕਾਰ ਨੇ। ਬਨਸਪਤੀ ਤੋਂ ਮਨੁੱਖ ਲੰਘ ਕੇ ਆਇਆ ਹੈ, ਤੋ ਬਨਸਪਤੀ ਦੇ ਅੰਦਰ ਸੰਸਕਾਰ ਨੇ। ਪਸ਼ੂਆਂ ਤੋਂ ਮਨੁੱਖ ਲੰਘ ਆਇਆ, ਤੋ ਪਸ਼ੂਆਂ ਦੇ ਅੰਦਰ ਛਾਪ ਹੈ, ਸੁਭਾਅ ਹੈ, ਸੰਸਕਾਰ ਅੰਦਰ ਸੁਭਾਅ ਨੇ, ਸੰਸਕਾਰਾਂ ਦਾ ਸੰਗ੍ਰਹਿ ਹੀ ਸੁਭਾਅ ਬਣ ਜਾਂਦਾ, ਉਹ ਸੁਭਾਅ ਹੈ। ਇਹ ਸਤਸੰਗ, ਇਹ ਕਥਾ ਕੀਰਤਨ, ਇਹ ਵਾਹਿਗੁਰੂ ਮੰਤਰ ਦਾ ਜਪ ਉਹਨਾਂ ਸੰਸਕਾਰਾਂ ਨੂੰ ਧੋਣਾ, ਕੱਢਣਾ। ਜਿਸ ਦਿਨ ਅੰਦਰੋਂ ਸਾਰੇ ਪਸ਼ੂਆਂ ਦੇ ਸੁਭਾਅ ਸੰਸਕਾਰ ਨਿਕਲ ਜਾਂਦੇ ਨੇ, ਉਸ ਦਿਨ ਅਸਲੀ ਮਨੁੱਖਤਾ ਪ੍ਰਗਟ ਹੁੰਦੀ ਹੈ। ਲੋਕੀ ਕਹਿ ਦਿੰਦੇ ਨੇ ਇਹਦੇ ਅੰਦਰ ਇਨਸਾਨੀਅਤ ਦਾ ਮਾਦਾ ਹੈ, ਮਨੁੱਖਤਾ ਦਾ ਮਾਦਾ ਹੈ। ਫਿਰ ਇੱਕ ਦਿਨ ਐਸਾ ਆਉਂਦਾ ਹੈ, ਜਪ ਕਰਦਿਆਂ ਕਰਦਿਆਂ ਇਹ ਮਨੁੱਖ ਮਨੁੱਖਾਂ ਤੋਂ ਵੀ ਅੱਗੇ ਚਲਾ ਜਾਂਦਾ ਹੈ। ਤੁਸੀਂ ਆਖੋਗੇ ਅੱਗੇ ਕਿੱਥੇ ਚਲਾ ਜਾਂਦਾ? ਫਿਰ ਉਹਨੂੰ ਕਹਿੰਦੇ ਨੇ ਮਨੁੱਖ ਨਹੀਂ, ਇਹ ਤੇ ਦੇਵਤਾ ਹੈ। ਜਿਨ ਮਨੁੱਖ ਤੇ ਦੇਵਤੇ ਕੀ ਹੈ, ਕਰਤ ਨਾ ਲਾ ਗਈ ਬਾਹਰ, ਇਹ ਦੇਵਤਾ ਹੋ ਗਿਆ, ਇਹਦਾ ਦੀਵਾ ਜਲ ਗਿਆ, ਦੀਪਕ ਜਲ ਗਿਆ, ਇਹਨੂੰ ਨਿਰਾ ਸੰਸਾਰ ਨਹੀਂ ਦਿਖਾਈ ਦਿੰਦਾ, ਸੰਸਾਰ ਵਿੱਚ ਨਿਰੰਕਾਰ ਦਿਖਾਈ ਦਿੰਦਾ, ਇਹਨੂੰ ਪਦਾਰਥਾਂ ਵਿੱਚ ਪਰਮਾਤਮਾ ਦਿਖਾਈ ਦਿੰਦਾ,
ਇਹਨੂੰ ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿੰਨ ਨਹੀਂ ਕੋਈ। ਇਹ ਤੇ ਦੇਵਤਾ ਹੋ ਗਏ। ਪਰ ਮੈਂ ਅਰਜ ਕਰਾਂ, ਦੇਵਤੇ ਤੋਂ ਵੀ ਅੱਗੇ ਹੈ ਇੱਕ ਮੰਜ਼ਿਲ, ਕਿ ਇਹ ਤੇ ਨੇਰਾ ਹੀ ਰੱਬ ਦਾ ਰੂਪ ਹੈ, ਪਰਮਾਤਮਾ ਹੋ ਗਿਆ। ਪਰਮਾਤਮਾ ਤੋਂ ਮਨੁੱਖ ਆਇਆ ਹੈ, ਪਰਮਾਤਮਾ ਹੋਣਾ ਹੀ ਇਹਦਾ ਭਵਿਸ਼ ਹੈ, ਔਰ ਕੁਛ ਵੀ ਨਹੀਂ। ਇਹ ਫਰਵਰੀ ਦੇ ਮਹੀਨੇ ਦੀ ਗੱਲ ਹੈ, ਅੰਮ੍ਰਿਤ ਵੇਲੇ ਮੈਨੂੰ ਕਿਸੇ ਨੇ ਫੋਨ ਕੀਤਾ ਕਾਨਪੁਰ ਦਿੱਲੀ ਤੋਂ। ਮੈਂ ਵੀ ਬੜਾ ਹੈਰਾਨ ਹੈ, 5:30 ਦੇ ਕਰੀਬ ਕੌਣ ਫੋਨ ਕਰਦਾ ਪਿਆ ਮੈਨੂੰ। ਦਿੱਲੀ ਤੋਂ ਸੀ ਕੋਈ ਨੌਜਵਾਨ, ਕਹਿੰਦਾ ਗਿਆਨੀ ਜੀ, ਮੈਂ ਸੁਣਿਆ ਤੁਸੀਂ ਕੁਝ ਭਵਿਸ਼ ਬਾਰੇ ਵੀ ਜਾਣਦੇ ਹੋ। ਮੈਂ ਹੈਰਾਨ ਹੋਇਆ, ਸੁਣਿਆ ਤੁਸੀਂ ਜੋਤਸ਼ੀ ਹੋ, ਭਵਿਸ਼ ਬਾਰੇ ਵੀ ਜਾਣਦੇ ਹੋ। ਮੈਂ ਕਹਾਂ ਜਾਣਦਾ, ਮੈਂ ਵੀ ਕਹਿ ਦਿੱਤਾ ਜਾਣਦਾ। 21-22 ਫਰਵਰੀ ਨੂੰ ਸੰਤ ਅਤਰ ਸਿੰਘ ਜੀ ਦੀ ਬਰਸੀ ਦਿੱਲੀ ਮਨਾਈ ਜਾਣੀ ਸੀ, ਮੈਂ ਉਸ ਤੇ ਪਹੁੰਚਣਾ ਸੀ, ਪੋਸਟਰ ਲੱਗੇ ਹੋਏ ਸਨ। ਕਹਿਣ ਲੱਗੇ ਸਾਨੂੰ ਪਤਾ ਤੁਸੀਂ 21-22 ਨੂੰ ਆ ਰਹੇ ਹੋ, ਫਿਰ ਅਸੀਂ ਆ ਜਾਂਦੇ ਹਾਂ ਤੁਹਾਡੇ ਕੋਲ, ਅਸੀਂ ਭਵਿਸ਼ ਆਪਣਾ ਜਾਣਾਂਗੇ। ਮੈਂ ਕਿਹਾ 21-22 ਅਜੇ ਦੂਰ ਹੈ, ਮੈਂ ਤੈਨੂੰ ਹੁਣੇ ਹੀ ਭਵਿਸ਼ ਦੱਸ ਦੇਣਾ। ਕਹਿਣ ਲੱਗੇ ਹੁਣੇ ਫੋਨ ਤੇ ਦੱਸ ਦੋਗੇ? ਮੈਂ ਕਿਹਾ ਫੋਨ ਤੇ ਦੱਸ ਦੇਣਾ। ਕੀ ਹੈ ਸਾਡਾ ਭਵਿਸ਼? ਮੈਂ ਕਿ ਸਾਰੇ ਜੀਵਾਂ ਦਾ ਭਵਿਸ਼ ਹੈ ਪਰਮਾਤਮਾ ਹੋਣਾ, ਹੋਰ ਕੋਈ ਭਵਿਸ਼ ਨਹੀਂ। ਇਸ ਤੋਂ ਪਹਿਲੇ ਜੋ ਕੁਛ ਵੀ ਇਹ ਰਸਤੇ 'ਚ ਹੀ ਹੈ, ਕੁਛ ਵੀ ਨਹੀਂ ਹੈ, ਭਟਕਣਾ ਹੀ ਹੈ। ਹਰ ਜੀਵ ਦਾ ਭਵਿਸ਼ ਹੈ ਪਰਮਾਤਮਾ ਹੋਣਾ, ਪਰਮਾਤਮਾ ਹੋਣਾ, ਪਰਮਾਤਮਾ ਹੋਣਾ ਹੀ ਮਨੁੱਖ ਦਾ ਭਵਿਸ਼ ਹੈ। ਉਹਨੇ ਇੱਕ ਦਿਨ ਜੋ ਹੈ ਫੋਨ ਰੱਖ ਦਿੱਤੀ, ਮੈਂ ਇਹ ਜਵਾਬ ਨੂੰ ਤਸੱਲੀ ਬਖਸ਼ ਨਹੀਂ ਲੱਗਿਆ। ਸ਼ੇਖ ਸਾਦੀ ਸਾਹਿਬ ਵੀ ਕਹਿੰਦੇ ਨੇ ਵੀ ਮੈਂ ਨਜੂਮੀ ਤੇ ਨਹੀਂ ਹਾਂ, ਜੋਤਸ਼ੀ ਤੇ ਨਹੀਂ ਹਾਂ, ਪਰ ਮੈਂ ਦੱਸ ਸਕਦਾ ਬਦਕਿਸਮਤ ਬੰਦਾ ਕੌਣ ਹੈ, ਬਦਬਖਤ ਕੌਣ ਹੈ, ਮੈਂ ਦੱਸ ਸਕਦਾ। ਤਾਂ ਚਲੋ ਦੱਸੋ ਬਦਬਖਤ ਕੌਣ ਹੈ? ਗੁਲਿਸਤਾਨ ਵਿੱਚ ਦੱਸਦਾ ਹੁਣ ਤੇ ਖੁਸ਼ਕਿਸਮਤੀ, ਗੁਲਿਸਤਾਨ ਬੋਸਤਾਨ ਪੰਜਾਬੀ ਭਾਸ਼ਾ ਵਿਭਾਗ ਨੇ, ਪੰਜਾਬ ਗੌਰਮੈਂਟ ਨੇ ਛਾਪ ਦਿੱਤੀਆਂ ਨੇ, ਪੰਜਾਬੀ ਦੇ ਛਾਪ ਦਿੱਤੀਆਂ। ਕਹਿੰਦਾ ਮੈਂ ਦੱਸ ਸਕਦਾ ਬਦਬਖਤ ਕੌਣ ਹੈ, ਬਦਕਿਸਮਤ ਕੌਣ ਹੈ? ਗਰ ਇਨਸਾਫ ਪੁਰਸੀ ਬਦ ਅਖਤਰ ਕਸ ਅਸਤ ਕੇ ਦਰ ਰਾਹ ਤਸ਼ ਰੰਜ ਦੀ ਗਰ ਕਸ ਅਸਤ। ਕਹਿੰਦੇ ਜਿਸ ਬੰਦੇ ਦੀ ਰਾਹਤ ਦੂਜੇ ਦੇ ਰੰਜ ਤੇ ਖੜੀ ਹੈ, ਜੋ ਦੂਜਿਆਂ ਦੇ ਰੋਣੇ ਦੇ ਚੋਂ ਹਾਸੇ ਲੱਭਦਾ ਬਦਬਖਤ ਹੈ, ਜੋ ਦੂਜਿਆਂ ਦੀ ਬੇਇੱਜ਼ਤੀ ਦੇ ਚੋਂ ਇੱਜ਼ਤ ਲੱਗਦਾ ਬਦਕਿਸਮਤ ਹੈ, ਜੋ ਦੂਜਿਆਂ ਨੂੰ ਰੋਂਦਾ ਹੋਇਆ ਵੇਖ ਕੇ ਹੱਸਦਾ ਬਦਬਖਤ ਹੈ, ਜੋ ਦੂਜਿਆਂ ਦੇ ਦੁੱਖ ਦੇ ਚੋਂ ਸੁੱਖ ਲੱਭਣ ਦੀ ਕੋਸ਼ਿਸ਼ ਕਰਦਾ ਬਦਕਿਸਮਤ ਹੈ। ਇਹ ਬਹਿੜਾ ਮਨੁੱਖ ਹੈ, ਇਹ ਬਹੁਤ ਦੁੱਖ ਭੋਗੇਗਾ। ਇਹ ਫਕੀਰ ਇੰਜ ਕਹਿੰਦਾ, ਹਰ ਜਨ ਐਸਾ ਚਾਹੀਏ ਜੈਸਾ ਹਰ ਹੀ ਹੋਏ, ਹਰੀ ਦਾ ਭਗਤ ਅਭਿਆਸੀ ਨਾਮ ਅਭਿਆਸੀ ਐਸਾ ਚਾਹੀਦਾ ਜੈਸਾ ਹਰੀ ਹੈ, ਜੈਸਾ ਹਰੀ ਸੁਭਾਅ ਕਰਕੇ, ਹਰੀ ਨਿਰਵੈਰ ਹੈ, ਨਿਰਭੈ ਹੈ, ਸਮਦ੍ਰਿਸ਼ਟ ਹੈ, ਦਿਆਲੂ ਹੈ, ਕਿਰਪਾਲੂ ਹੈ, ਗਿਆਨ ਦਾ ਸਾਗਰ ਹੈ, ਪ੍ਰੇਮ ਦਾ ਸਾਗਰ ਹੈ। ਜਦ ਇਹ ਸਾਰੇ ਗੁਣ ਮਨੁੱਖ ਦੇ ਚ ਆ ਜਾਂਦੇ ਨੇ, ਮਨੁੱਖ ਈਸ਼ਵਰ ਵਰਗਾ ਹੋ ਜਾਂਦਾ। ਕਬੀਰ ਨੇ ਤੇ ਸਵੈਮ ਦਾਅਵਾ ਕਰ ਦਿੱਤਾ, ਬਿਗਰਿਓ ਕਬੀਰਾ ਰਾਮ ਦਵਾਈ ਸਾਚ ਭਇਓ ਅਨ ਕਤੇ ਨਾ ਜਾਈ। ਮੈਂ ਸੱਚ ਹੋ ਗਿਆ, ਗੱਲ ਖਤਮ। ਆਦ ਸੱਚ, ਜੁਗਾਦ ਸੱਚ, ਐ ਵੀ ਸੱਚ, ਨਾਨਕ ਹੋਸੀ ਵੀ ਸੱਚ। ਕਬੀਰ ਕਹਿੰਦੇ ਨਾ ਆਪਾਂ ਸੱਚ ਹੋ ਗਏ, ਸੱਚ ਹੋ ਗਏ। ਸੱਚ ਹੋਣਾ ਹੀ ਮਨੁੱਖ ਦਾ ਭਵਿਸ਼ ਹੈ, ਪਰਮਾਤਮਾ ਹੋਣਾ ਹੀ ਮਨੁੱਖ ਦਾ ਭਵਿਸ਼ ਹੈ। ਇਸ ਤੋਂ ਪਹਿਲੇ ਸੰਤੁਸ਼ਟੀ ਨਹੀਂ ਹੋਵੇਗੀ, ਮਨ ਕਿਧਰੇ ਵੀ ਨਹੀਂ ਟਿਕੇਗਾ, ਪਤਾ ਹੀ ਨਹੀਂ ਟਿਕੇਗਾ, ਕਿਉਂਕਿ ਮਨ ਦਾ ਉਹ ਸਿੰਘਾਸਣ ਹੀ ਨਹੀਂ ਹੈ, ਮਨ ਦਾ ਉਹ ਘਰ ਹੀ ਨਹੀਂ। ਮੈਂ ਕੱਲ ਅਰਜ਼ ਕੀਤੀ ਸੀ, ਮੇਰੇ ਮਨ ਪਰਦੇਸੀ ਵੇ ਪਿਆਰੇ ਆਓ ਘਰੇ, ਮਨ ਦਾ ਘਰ ਪਰਮਾਤਮਾ ਹੈ, ਕਿਧਰੇ ਵੀ ਨਹੀਂ ਟਿਕੇਗਾ, ਕਿਧਰੇ ਵੀ ਚਲੇ ਜਾਏ, ਕੁਛ ਵੀ ਪ੍ਰਾਪਤ ਹੋ ਜਾਏ, ਮਨ ਦੀ ਉਹ ਖੁਸ਼ੀ 4 ਦਿਨ ਦੀ ਹੋਵੇਗੀ, ਫਿਰ ਦੁੱਖ ਬਣਿਆ ਰਹੇਗਾ।
फिर कलेश बने आ रहेगा, फिर बेचैनी बनी रहेगी। ये समझ जिसनो आ जाए, समझ लो मन ज्यादा जा गया है। मैं अर्ज करा हूं मनुख दे अंदर, किसी दे अंदर पशु दे संस्कार बड़े प्रबल होंगे, किसी दे अंदर बनस्पति दे, किसी दे अंदर पत्थर दे। असी कह देने ये दे पत्थर दिल है, इधर ते दिमाग पत्थर है। हिटलर मोसोलिनी औरंगजेब चंगेज खान हालांकि असी कह सकते हैं दिल नहीं सी पत्थर से, दिमाग नहीं सी पत्थर से, इन्ना कठोर मनुख, इतना सख्त मनुख। बस्तियां उजाड़ के लंघदा सी चंगेज खान, लाशां नूं तड़पदियां देख के हलाकू हसदा हुंदा सी। तिन्ना भरावां नूं कतल करके औरंगजेब ने जशन मनाया सी। 3 करोड़ बंदियां दा कातल है हिटलर, ये कोई पत्थर दिल कर सकदा है, पत्थर दिमाग कर सकदा है। आकार रूप दे पहले पत्थर प्रगट होया, वो जो अग दा गोला ठंडा होया वो पत्थर दे रूप दे प्रगट होया। आकार पहले पत्थर है। मनुख करीबन करीबन अपने पिछोकड़ नू पूजदा रहे है, ये भी मैं अर्ज करा। सारी दुनिया च पत्थर भी पूजे जांदे ने, बनस्पति भी, दरख्त भी पूजे जांदे ने, और पशु पक्षी भी पूजे जांदे। अज भी स्नैक टैंपल बहुत वड्डा चाइना दे चाहे मलेशिया दे चाहे सप्पां दी पूजा चाइनीज लोग करदे आ। भारत दे च गऊ दी पूजा, सप्पां दी पूजा, नाग पंचमी एक बहुत वड्डा त्योहार है। दरख्तां दी पूजा, पिपल दी पूजा, जंड दी पूजा, बोड़ दी पूजा, बेरियां दी पूजा आदि काल तो चली आ रही है। ऐसा देखे जिस जिस पत्थर नो सुभाग मिल गया, पत्थर ही हीरा बन जांदा, पत्थर ही मोती है, पत्थर ही मूंगा है, पत्थर ही पुकराज है, पत्थर ही नीलम है, पर ताज दे जड़िया जांदा है। ये भी मैं अर्ज करा, नीलम दा मोर अकाल तख्त ते पे है, बड़ा खूबसूरत। थाईलैंड दे नीलम दी मूर्ति है महात्मा बुद्ध की, कहिंदे ने घट तो घट वो मूर्ति अज दे हिसाब नाल 20 करोड़ रुपए दी है। पूरा नीलम दा पत्थर उदी मूर्ति बनाई है। तो हैं ते ये भी पत्थर चमक गए ने, जरा कोमल हो गए ने, रोशनी आ गई है। तो पत्थर भी कीमती हो सकता है, वनस्पति भी कीमती हो सकती है। चंदन बड़ा कीमती है, कुछ फूल बड़े कीमती ने, केसर बड़ा कीमती है, ऐते वनस्पति। कुछ पशु भी बड़े महान ने, गऊ है, हाथी है, घोड़ा है, मोर है, हंस है। इस वास्ते कोई बड़ा पवित्र होवे ते कह देने ऐते हंस वर्ग है, कोई बड़ा शरीफ से भले मानस हो वैसे ही कहने निरी गऊ है, निरी गऊ है। बड़ा बहादुर हो वे ते सी कह देने निरा शेर है, ते शेर दिल है, शेर है। जिंदगी विच कोई कीमत उसने प्राप्त कर ली है, कोई रब्बी रस मिल गया, कहने ते हीरे वर गए, निरा हीरा है। तस्बीहां ते देंदे पत्थर चमक जाए ते मनुख दे अंदर चमक ना पैदा होवे तो फिर पत्थर मनुख नालों अगे है। वनस्पति देच महक आ जाए ते कोमलता आ जाए, ते मनुख देच कोमलता ना आवे ते महक ना आवे तो ये वनस्पति नालों पछड़े हुए। पशुआं देच दलेरी भी आ जाए, शराफत भी आ जाए, भले मानसी भी आ जाए, ज्ञान भी आ जाए ते मनुख देच ना आवे तो ये नालों पशु चंगे ने, कुछ पशु चंगे ने। ये भी मैर्ज कर दें, मनुख हो के चमक नहीं आई, पत्थर चमक गए, पत्थरा चमक पैदा हो गई। मनुख हो के हृदय चानना नहीं आया, पत्थर चमक गए ने, हीरे चमक जाते ने। कोहो नूर हीरा जिड़ा इंग्लैंड दे पे उदे ते रोशनी है, ते हीरा है। खैर मुख्तसर मैं अर्ज करा, मन जिस दिन पूरा जाग जाए तो हीरे की ने, ते गऊ की है, चंदन की है,
ਮਨੁੱਖ ਦਾ ਮਨ ਪਰਮਾਤਮਾ ਹੋ ਜਾਂਦਾ, ਈਸ਼ਵਰ ਹੋ ਜਾਂਦਾ। ਬਿਗੜਿਓ ਕਬੀਰਾ ਰਾਮ ਦੁਆਈ, ਸਾਚ ਭਇਓ ਅਨ ਕਦੇ ਨਾ ਜਾਈ। ਨਾਨਕ ਲੀਨ ਭਇਓ ਗੋਬਿੰਦ ਸਿਉ, ਜਿਉਂ ਪਾਣੀ ਸੰਗ ਪਾਣੀ। ਹੁਣ ਮੈਂ ਅਰਜ਼ ਕਰਾਂ, ਜਿਤਨਾ ਮਨ ਕਿਸੇ ਦਾ ਜਾਗਿਆ ਇਨਸਾਨੀਅਤ ਉਸਦੇ ਚ ਉਤਨੀ ਹੈ, ਉਸ ਤੋਂ ਜ਼ਿਆਦਾ ਨਹੀਂ ਹੈ। ਜਿਹੜਾ ਅਚੇਤ ਭਾਗ ਮਨ ਦਾ ਹੈ ਉਹ ਪਸ਼ੂ ਹੋਵੇਗਾ, ਬਨਸਪਤੀ ਹੋਵੇਗਾ, ਪੱਥਰ ਹੋਵੇਗਾ। ਬੜਾ ਕਠੋਰ ਵਿਵਹਾਰ ਹੈ, ਬੜੇ ਸਖਤ ਬੋਲ ਨੇ, ਦਿਲ ਬੜਾ ਪੱਥਰ ਹੈ। ਅਜੇ ਪੱਥਰਾਂ ਦੇ ਸੰਸਕਾਰ ਬੜੇ ਪ੍ਰਬਲ ਨੇ, ਥੋੜਾ ਜਿਹਾ ਜਾਗਾ, ਬਾਕੀ ਸੁੱਤਾ ਹੋਇਆ ਜਿਵੇਂ ਪੱਥਰ ਸੁੱਤਾ ਹੋਇਆ। ਪੱਥਰ ਪੂਰਨ ਸੁੱਤਾ ਹੋਇਆ, ਪਰਮਾਤਮਾ ਪੂਰਾ ਜਾਗਿਆ ਹੋਇਆ। ਸੁੱਤੇ ਦੀ ਯਾਤਰਾ ਹੈ ਜਾਗੇ। ਪ੍ਰਕਿਰਤੀ ਪੱਥਰ ਨੂੰ ਥੋੜਾ ਜਗਾਉਂਦੀ ਹੈ ਬਨਸਪਤੀ ਦੇ ਰੂਪ ਵਿੱਚ, ਹੋਰ ਥੋੜਾ ਜਗਾਉਂਦੀ ਹੈ ਪਸ਼ੂ ਪਕਸ਼ੀਆਂ ਦੇ ਰੂਪ ਵਿੱਚ, ਤੇ ਪ੍ਰਕਿਰਤੀ ਜਗਾਉਂਦੀ ਹੈ ਪਸ਼ੂ ਪਕਸ਼ੀਆਂ ਨੂੰ ਮਨੁੱਖ ਦੇ ਰੂਪ ਵਿੱਚ, ਤੇ ਮਨੁੱਖ ਨੂੰ ਖੁੱਲਾ ਛੋੜ ਦਿੱਤਾ, ਹੁਣ ਤੂੰ ਆਪ ਜਾਗ, ਮਿਹਨਤ ਕਰ, ਯਤਨ ਕਰ। ਕਿਉਂ? ਹਰ ਚੇ ਜ਼ੂਦ ਬਰਾਇਦ, ਦੇਰ ਨਾ ਪਾਇਦ। ਜਿਹੜੀ ਚੀਜ਼ ਛੇਤੀ ਮਿਲ ਜਾਏ, ਬਿਨਾਂ ਮਿਹਨਤ ਦੇ ਮਿਲ ਜਾਏ, ਮਨੁੱਖ ਕਦਰ ਨਹੀਂ ਕਰਦਾ, ਨਹੀਂ ਕਰਦਾ। ਪ੍ਰਭੂ ਦਾ ਨਿਯਮ ਇਹ ਮਿਹਨਤ ਕਰੇ। ਜਿੰਨੀ ਨਾਮ ਦੇ ਆਇਆ ਗਏ ਮੁਸ਼ਕਤ ਗਾਲ, ਗਾਲ ਨਾ ਗਾਲੇ, ਗਾਲ ਨਾ ਗਾਲ ਗਾਲ ਕੇ ਕੁਛ ਮਿਲੇ, ਇਸ ਕੁਛ ਪ੍ਰਾਪਤ ਹੋਵੇ। ਕਾਰਨ ਮੈਂ ਫਿਰ ਅਰਜ਼ ਕਰਾਂ, ਜਿਹੜੀ ਚੀਜ਼ ਮੁਫਤ ਦੇ ਚ ਮਿਲ ਜਾਏ, ਬਿਨਾਂ ਮਿਹਨਤ ਦੇ ਮਿਲ ਜਾਏ, ਮਨੁੱਖ ਕਦਰ ਨਹੀਂ ਕਰਦਾ ਉਹਦੀ। ਤੋ ਪ੍ਰਭੂ ਦਾ ਇਹ ਨਿਯਮ ਪਰਮਾਤਮਾ ਨੇ ਖੁੱਲ੍ਹਾ ਛੋੜ ਦਿੱਤਾ ਹੈ ਮਨੁੱਖ ਨੂੰ। ਮਨੁੱਖ ਚੌਰਾਹੇ ਤੇ ਖੜਾ ਹੈ, ਅਗਰ ਅੱਗੇ ਚਲਾ ਗਿਆ ਤੇ ਪਰਮਾਤਮਾ ਬਣੇਗਾ, ਪਛੜ ਗਿਆ ਤੇ ਇਹ ਪਸ਼ੂ ਬਣੇਗਾ। ਸਰੀਰ ਦਾ ਅੰਤ ਹੋਇਆ ਤੇ ਅਜੇ ਜਨਮ ਨਹੀਂ ਹੋਇਆ, ਸੱਜੇ ਚਲਾ ਗਿਆ ਤੇ ਦੇਵ ਬਣੇਗਾ, ਇੱਕ ਪਵਿੱਤਰ ਰੂਹ ਭਟਕਦੀ ਰਹੇਗੀ। ਖੱਬੇ ਗਿਆ ਤੇ ਇੱਕ ਮਲੀਨ ਰੂਹ ਹੈ, ਇਹਨੂੰ ਭੂਤ ਪ੍ਰੇਤ ਕਹਿੰਦੇ ਨੇ। ਕਈ ਕੋਟ ਭੂਤ ਪ੍ਰੇਤ ਸੂਕਰ ਮਿਰਗਾ, ਸੁਖਮਨੀ ਸਾਹਿਬ। 6 ਅਰਬ ਦੇ ਕਰੀਬ ਇਸ ਵਕਤ ਜ਼ਮੀਨ ਦੇ ਉੱਤੇ ਮਨੁੱਖ ਨੇ, ਤੋ ਇਤਨੀਆਂ ਤੇ ਰੂਹਾਂ ਸਮਝ ਲੈਣੀਆਂ ਚਾਹੀਦੀਆਂ ਨੇ ਬ੍ਰਹਿਮੰਡ ਦੇ ਚ ਹੈ। ਚੰਗੀਆਂ ਨੂੰ ਦੇਵ ਕਹਿੰਦੇ ਨੇ, ਮਾੜੀਆਂ ਨੂੰ ਭੂਤ ਪ੍ਰੇਤ ਕਹਿੰਦੇ ਨੇ। ਔਰ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵੀ ਇਸ ਦਾ ਜ਼ਿਕਰ ਕਰਦੇ ਨੇ। ਕਹੂੰ ਜਚ ਗੰਧਰਵ ਉਹ ਰਗ, ਕਹੂੰ ਵਿਦਿਆਧਰ ਕਹੂੰ ਭੈ ਕਿਨਰ ਪਿਸਾਚ, ਕਹੂੰ ਪ੍ਰੇਤ ਪਿਸਾਚ, ਭੂਤ ਪ੍ਰੇਤ ਪਿਸਾਚ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਕਈ ਕੋਟ ਭੂਤ ਪ੍ਰੇਤ ਸੂਕਰ ਮਿਰਗਾਜ। ਸੂਖਸ਼ਮ ਸਰੀਰ ਜਦ ਇਸ ਅਸਥੂਲ ਸਰੀਰ ਦੇ ਚੋਂ ਨਿਕਲਦਾ ਹੈ, ਸਾਰੇ ਸੰਸਕਾਰ ਉਸੇ ਦੇ ਚ ਆਉਂਦੇ ਨੇ, ਚੰਗੇ ਤੇ ਮਾੜੇ।

ਜਿਵੇਂ 100 ਮੀਲ ਦੀ ਵਾਟ ਹੋਵੇ, 90 ਤੇ ਤੈਅ ਕੀਤੀ ਸੀ ਪਰ ਸਰੀਰ ਦਾ ਅੰਤ ਹੋ ਗਿਆ, ਸੂਕਸ਼ਮ ਸਰੀਰ ਤੇ ਅਸਥੂਲ ਸਰੀਰ ਦਾ ਸੰਬੰਧ ਟੁੱਟ ਗਿਆ, ਤੋ ਯਾਤਰਾ ਤੇ ਵਿੱਚੇ ਰਹਿ ਗਏ। ਇਸ ਤਰ੍ਹਾਂ ਦੇ ਸੂਕਸ਼ਮ ਸਰੀਰ ਅਤਿ ਪਵਿੱਤਰ ਹੁੰਦੇ, ਇਹਨਾਂ ਨੂੰ ਦੇਵ ਕਹਿੰਦੇ ਨੇ। ਇਹਨਾਂ ਦਾ ਵੀ ਜਲਦੀ ਜਨਮ ਨਹੀਂ ਆਉਂਦਾ, ਕਿਉਂ? ਬਿਲਕੁਲ ਦੇਵੀ ਮਾਂ ਚਾਹੀਦੀ ਹੈ, ਪਵਿੱਤਰ ਗੋਦ ਚਾਹੀਦੀ ਹੈ, ਸੰਸਕਾਰਾਂ ਦੇ ਅਨੁਕੂਲ ਚਾਹੀਦੀ ਹੈ, ਤਾਂ ਜਨਮ ਹੋਵੇਗਾ, ਉਂਜ ਨਹੀਂ ਹੋਵੇਗਾ। ਇਹ ਪ੍ਰਕਰਨ ਅਲੱਗ ਹੈ, ਕਿਸੇ ਵਕਤ ਮੈਂ ਖੋਲਾਂਗਾ। ਅੱਜ ਤੇ ਜੋ ਕੁਝ ਮੂਲ ਗੱਲ ਹੈ ਉਹ ਤੁਹਾਡੇ ਸਾਹਮਣੇ ਰੱਖਾਂ। ਆਮ ਸਾਧਾਰਨ ਮਨੁੱਖ 10-12-13 ਦਿਨਾਂ ਦੇ ਅੰਦਰ ਜਨਮ ਲੈ ਲੈਂਦੇ ਨੇ, ਕਈ ਤੇ ਇੱਧਰ ਮਰੇ ਇੱਧਰ ਕਿਧਰੇ ਗਰਭ ਦੇ ਵਿੱਚ ਪ੍ਰਵੇਸ਼ ਕਰ ਗਏ। ਆਮ ਸਾਧਾਰਨ ਮਨੁੱਖ, ਸਾਧਾਰਨ ਤੋਂ ਮੁਰਾਦ ਕੀ ਹੀ? ਨਾ ਦੇਵਤਾ ਬਣ ਸਕੇ, ਨਾ ਪਸ਼ੂ ਬਣ ਸਕੇ, ਨਾ ਅੱਗੇ ਗਏ ਨਾ ਪਿੱਛੇ ਗਏ, ਉੱਥੇ ਹੀ ਰਹੇ। ਸਮਾਜ ਦਾ ਭੈ, ਕਾਨੂੰਨ ਦਾ ਭੈ, ਗਲਤ ਨਹੀਂ ਕਰਦੇ ਰਹੇ, ਬਸ ਮਨੁੱਖਾਂ ਦੀ ਤਰ੍ਹਾਂ ਜੀਵੇ, ਅੱਗੇ ਨਹੀਂ ਜਾ ਸਕੇ। ਮੌਤ ਹੋ ਗਈ ਹੈ, ਇਹਨਾਂ ਦਾ ਛੇਤੀ ਜਨਮ ਆਉਂਦਾ ਹੈ। ਆਮ ਸਾਧਾਰਨ ਸੂਕਸ਼ਮ ਢਾਂਚੇ ਬੜੇ ਛੇਤੀ ਜਨਮ ਦਿੰਦੇ, ਅਸਾਧਾਰਨ ਵਿਸ਼ੇਸ਼ ਜਲਦੀ ਜਨਮ ਨਹੀਂ ਦਿੰਦੇ। ਇਹਨੂੰ ਇਕਬਾਲ ਤੇ ਇੰਜ ਕਹਿੰਦਾ, ਹਜ਼ਾਰੋਂ ਸਾਲ ਨਰਗਿਸ ਆਪਣੀ ਬੇਨੂਰ ਹੀ ਪੇਰੋਤੀ ਹੈ, ਬੜੀ ਮੁਸ਼ਕਿਲ ਸੇ ਹੋਤਾ ਹੈ ਚਮਨ ਮੇਂ ਦੀਦਾਵਰ ਪੈਦਾ। ਕਦੀ ਕਦੀ ਮਨੁੱਖੀ ਗੁਲਿਸਤਾਨ ਵਿੱਚ ਕੁਝ ਐਸਾ ਫੁੱਲ ਖਿੜਦਾ ਹੈ ਜੋ ਮਨੁੱਖਤਾ ਨੂੰ ਮੁਅੱਤਰ ਕਰ ਦਿੰਦਾ ਹੈ, ਬਾਗੋ ਬਾਗ ਕਰ ਦਿੰਦਾ, ਕੋਈ ਨਵੀਂ ਕ੍ਰਾਂਤੀ ਲਿਆਂਦਾ ਹੈ, ਪਰ ਕਹਿੰਦਾ ਹਜ਼ਾਰਾਂ ਸਾਲ ਉਡੀਕ ਕਰਨੀ ਪੈਂਦੀ। ਬੜੇ ਲੰਬੇ ਸਮੇਂ ਤੱਕ ਇਹ ਦੇਵ ਉਡੀਕ ਕਰਦੇ ਨੇ, ਇਸ ਦੇ ਏਕੋ ਸਿਮਰੇ ਦੇਵ ਯਾਦ ਕਰਦੇ ਨੇ ਸਾਨੂੰ ਜਨਮ ਮਿਲੇ, ਪਰ ਹਰ ਗੋਦ ਦੇ ਰਾਹੀਂ ਨਹੀਂ ਆਉਣਾ ਚਾਹੁੰਦੇ। ਜਿਵੇਂ ਬੰਜਰ ਜ਼ਮੀਨ ਦੇ ਵਿੱਚ ਗੁਲਾਬ ਨਹੀਂ ਪੈਦਾ ਹੁੰਦਾ, ਘਾਸ ਕੰਡੇ ਪੈਦਾ ਹੋ ਜਾਂਦੇ ਹੋ ਜਾ, ਗੁਲਾਬ ਨਹੀਂ ਪੈਦਾ ਹੁੰਦਾ, ਚੰਦਨ ਨਹੀਂ ਪੈਦਾ ਹੁੰਦਾ। ਹਰ ਗੋਦ ਦੇਵਤੇ ਨੂੰ ਜਨਮ ਨਹੀਂ ਦੇ ਸਕਦੀ। ਅਜੋਕਾ ਸਮਾਜਿਕ ਜੀਵਨ ਇਤਨਾ ਭ੍ਰਸ਼ਟ ਹੋ ਗਿਆ, ਗੁਸਤਾਖੀ ਮਾਫ, ਇਤਨਾ ਮੈਲਾ ਹੋ ਗਿਆ। ਗੁਰੂ ਨਾਨਕ ਦੇਵ ਜੀ ਮਹਾਰਾਜ ਇੱਕ ਦੋ ਸ਼ਬਦ ਉਚਾਰਨ ਕਰ ਰਹੇ ਨੇ, ਸਾਹਮਣੇ ਆ ਗਏ ਨੇ, ਹੁਣ ਮੈਂ ਕਹਿ ਰਿਹਾ। ਕੱਲੀ ਅੰਦਰ ਨਾਨਕਾ ਜਿਨ੍ਹਾਂ ਦਾ ਅਵਤਾਰ, ਪੁੱਤ ਜਨੂਰਾ ਦੇ ਜਨੂਰੀ ਜੋਰੂ ਜਿਨ੍ਹਾਂ ਦਾ ਸਿਗਦਾ। ਇਸ ਕਲਯੁਗ ਦੇ ਵਿੱਚ, ਇਸ ਦੌਰ ਦੇ ਵਿੱਚ ਜਿਨ੍ਹਾਂ ਦਾ ਜਨਮ ਹੋ ਰਿਹਾ, ਭੂਤ ਪ੍ਰੇਤਾਂ ਦਾ ਜਨਮ ਹੋ ਰਿਹਾ, ਗੁਰੂ ਨਾਨਕ ਪੁੱਤ ਜਨੂਰਾ ਤੇ ਜਨੂਰੀ, ਪੁੱਤ ਜਿਨ ਬਹੁਤ ਹੈ ਤੇ ਵੀ ਜਿਨ ਬਹੁਤ ਹੈ। ਕੱਲੀ ਅੰਦਰ ਨਾਨਕਾ ਜਿਨ੍ਹਾਂ ਦਾ ਅਵਤਾਰ, ਪੁੱਤ ਜਨੂਰਾ ਤੇ ਜਨੂਰੀ ਜੋਰੂ ਜਿਨ੍ਹਾਂ ਦਾ ਸਿਕਦਾਰ। ਇਹ ਜਿਨ ਭੂਤਾਂ ਦਾ ਜਨਮ ਕਿਉਂ ਹੋ ਰਿਹਾ? ਮਹਾਰਾਜ ਕਹਿੰਦੇ ਨੇ ਸਮਾਜਿਕ ਜੀਵਨ ਭ੍ਰਸ਼ਟ ਹੋ ਗਿਆ। ਕਿਸ ਤਰ੍ਹਾਂ ਭ੍ਰਸ਼ਟ ਹੋ ਗਿਆ? ਤੋ ਸਤਿਗੁਰੂ ਦੱਸਦੇ ਨੇ, ਰੰਨਾਂ ਹੋਈਆਂ ਬੋਧੀਆਂ, ਪੰਕਤੀਆਂ ਨਾ ਆਉਂਦੀਆਂ, ਬਾਣੀ ਨਾ ਆਉਂਦੀ, ਤੇ ਮੈਂ ਕਹਿਣਾ ਵੀ ਨਹੀਂ ਸੀ ਗ੍ਰਸਤੇ ਆਦਮੀਆਂ, ਮੈਂ ਐਵੇਂ ਕੋਈ ਦਿਲ ਤੋੜਨ ਵਾਲੀ ਗੱਲ ਨਹੀਂ ਕਰ ਰਿਹਾ, ਪਹਿਲੇ ਪਾਤਸ਼ਾਹ ਦੇ ਬੋਲਣਾ। ਰੰਨਾਂ ਹੋਈਆਂ ਬੋਧੀਆਂ, ਪੁਰਖ ਹੋਏ ਸਯਾਦ, ਸੀਲ ਸੰਜਮ ਸੁੱਚ ਬੰਨੀ, ਖਾਣਾ ਖਾਜ ਅਖਾਜ, ਸ਼ਰਮ ਗਈ ਘਰ ਆਪਣੇ, ਪਤ ਉੱਠ ਚੱਲੀ ਨਾਲ, ਨਾਨਕ ਸੱਚਾ ਏਕ ਹੈ ਅਵਰ ਨਾ ਸੱਚਾ ਵਾਲ। ਇਸਤਰੀ ਤੇ ਸਰੀਰ ਦੀ ਨੁਮਾਇਸ਼ ਦੇ ਚ ਲੱਗ ਗਈ, ਬਹੁਤੀਆਂ ਚੰਚਲ, ਅਤਿਅੰਤ ਚੰਚਲ ਹੋ ਗਈ, ਉਹ ਤੇ ਸਰੀਰ ਦੀ ਪ੍ਰਦਰਸ਼ਨੀ ਕਰਨਾ ਚਾਹੁੰਦੀ। ਯੂਰਪ ਦੀ ਇਸਤਰੀ ਤੇ ਇੰਜ ਕਹਿ ਲਓ, ਕਮ ਸੇ ਕਮ 80% ਤੇ ਲਗਨ ਹੋ ਗਈ, ਸਰੀਰ ਦੀ ਪ੍ਰਦਰਸ਼ਨੀ ਕਰਨੀ ਹੈ, ਸਰੀਰ ਦੀ ਨੁਮਾਇਸ਼ ਕਰਨੀ ਹੈ। ਨਕਸ਼ੇ ਕਦਮ ਤੇ ਬਾਕੀ ਦੁਨੀਆ ਵੀ ਚੱਲ ਪਈ, ਏਸ਼ੀਆ ਵੀ ਚੱਲ ਪਿਆ। ਰੰਨਾ ਹੋਈਆਂ ਬੋਧੀਆਂ, ਪੁਰਖ ਹੋਏ ਸਯਾਦ, ਇਹ ਪਹਿਲੇ ਪਾਤਸ਼ਾਹ ਜੀ ਦੇ ਬੋਲ ਹੈ। ਸਯਾਦ ਫਾਰਸੀ ਦਾ ਲਫ਼ਜ਼ ਹੈ, ਪੁਰਸ਼ ਸ਼ਿਕਾਰੀ ਨੇ, ਉਹ ਦੇਖਣਾ ਚਾਹੁੰਦੇ, ਉਹ ਇਸ ਤਰ੍ਹਾਂ ਦਾ ਫੈਸ਼ਪਣਾ ਦੇਖਣਾ ਚਾਹੁੰਦੇ, ਇਹ ਤੇ ਸ਼ਿਕਾਰੀ ਨੇ। ਤੇ ਇਸਤਰੀ ਇਤਨੀ ਚੰਚਲ, ਉਹ ਨੁਮਾਇਸ਼ ਕਰਨਾ ਚਾਹੁੰਦੀ ਹੈ। ਸੀਲ ਸੰਜਮ ਸੁੱਚ ਬੰਨੇ, ਕੋਈ ਸ਼ੀਲ ਨਹੀਂ ਰਿਹਾ, ਸੀਲ ਸੰਜਮ ਸੁੱਚ ਬੰਨੇ, ਖਾਣਾ ਖਾਜ ਅਖਾਜ, ਸ਼ਰਮ ਗਈ ਘਰ ਆਪਣੇ, ਪਤ ਉੱਠ ਚੱਲੀ ਨਾਲ, ਨਾਨਕ ਸੱਚਾ ਏਕ ਹੈ ਅਵਰ ਨਾ ਸੱਚਾ। ਸ਼ਰਮ ਹਿਆ ਤੇ ਪਤਾ ਨਹੀਂ ਕਿੱਥੇ ਚਲੀ ਗਈ। ਹੁਣ ਘਰ ਘਰ ਵਿੱਚ ਜਿੰਨ ਭੂਤ ਨਹੀਂ ਪੈਦਾ ਹੋਣਗੇ ਤਾਂ ਹੋਰ ਕੀ ਹੋਵੇਗਾ? ਕੱਲੀ ਅੰਦਰ ਨਾਨਕਾ ਜਿਨ੍ਹਾਂ ਦਾ ਅਵਤਾਰ, ਪੁੱਤ ਜਨੋਰਾ ਦੇ ਜਨੋਰੀ,

0: ਜਿਨ ਭੂਤਾਂ ਦੇ ਪੈਦਾ ਹੋਣ ਦਾ ਮਾਹੌਲ ਹੈ, ਭਾਵ ਮਾੜੇ ਸੂਖਸ਼ਮ ਢਾਂਚੇ ਜਿਹੜੇ ਸਰੀਰ ਨੇ ਉਹਨਾਂ ਦੇ ਪੈਦਾ ਹੋਣ ਦਾ ਮਾਹੌਲ ਬਣਿਆ ਹੋਇਆ ਹੈ। ਦੇਵਤੇ ਪੈਦਾ ਹੋ ਸਕਣ ਮਾਹੌਲ ਨਹੀਂ ਹੈ। ਕੋਈ 2-2.5 ਹਜ਼ਾਰ ਸਾਲ ਪੁਰਾਣਾ ਇਤਿਹਾਸ ਦੇਖੀਏ ਭਾਰਤ ਦਾ, ਕਹਿੰਦੇ ਨੇ ਹਰ ਦੂਜੇ ਤੀਜੇ ਘਰ ਵਿਚ ਦੇਵਤਾ ਹੁੰਦਾ ਸੀ, ਦੇਵੀ ਹੁੰਦੀ ਸੀ। ਲੋਕੀ ਕਹਿੰਦੇ ਸਨ ਇਹ ਮਨੁੱਖ ਨਹੀਂ ਹੈ, ਦੇਵਤਾ ਹੈ। ਇੰਦਰ ਦੇਵਤਾ ਸੀ, ਸ਼ਿਵਜੀ ਦੇਵਤਾ ਸੀ, ਵਿਸ਼ਨੂੰ ਦੇਵਤਾ ਸੀ, ਜ਼ਮੀਨ ਦੇ ਹੀ ਬੰਦੇ ਸਨ। ਜਿਵੇਂ ਅੰਮ੍ਰਿਤਸਰ ਵਸਾਇਆ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਨੇ, ਬਨਾਰਸ ਸ਼ਿਵ ਜੀ ਨੇ ਵਸਾਈਏ, ਜ਼ਮੀਨ ਦਾ ਹੀ ਮਨੁੱਖ ਸੀ। ਹਰ ਦੂਜੇ ਤੀਜੇ ਘਰ ਵਿਚ ਕੋਈ ਦੇਵੀ ਹੁੰਦੀ ਸੀ, ਦੇਵਤਾ ਹੁੰਦਾ ਸੀ। ਲੋਕੀ ਕਹਿ ਦਿੰਦੇ ਸਨ ਇਹ ਮਨੁੱਖ ਨਹੀਂ, ਇਹਦਾ ਦੀਵਾ ਜਲਿਆ ਹੋਇਆ, ਦੇਵਤਾ ਹੈ। ਮਾਹੌਲ ਇਸ ਤਰ੍ਹਾਂ ਬਦਲ ਗਈ ਹੈ, ਹੁਣ ਹਰ ਇੱਕ ਅੱਧ ਘਰ ਨੂੰ ਛੱਡ ਕੇ ਦੂਜੇ ਤੀਜੇ ਘਰ ਵਿਚ ਭੂਤ ਪ੍ਰੇਤ ਹੀ ਨੇ, ਗੁਸਾਖੀ ਮਾਂ ਸਤਿਗੁਰ ਇਸ ਤਰ੍ਹਾਂ ਕਹਿ ਰਹੇ। ਹੁਣ ਦੇਵਤਿਆਂ ਦੇ ਦਰਸ਼ਨ ਔਖੇ ਹੋ ਗਏ, ਭੂਤਾਂ ਪ੍ਰੇਤਾਂ ਦੇ ਦਰਸ਼ਨ ਕਰਨੇ ਉਹ ਹੀ ਜਨਮ ਲੈਂਦੇ ਪੈਣ। ਫਿਰ ਸੰਖੇਪ ਦੇ ਜੋ ਹੈ ਮੈਂ ਅਰਜ਼ ਕਰਾਂ, ਲਮਕਾਵਾਂ ਨਾ, ਮਨੁੱਖ ਦੀ ਜੀਵਨ ਯਾਤਰਾ ਉੱਥੇ ਸਮਾਪਤ ਹੋਵੇਗੀ ਜਿੱਥੋਂ ਚੱਲੀ ਸੀ, ਜਿੱਥ ਦੁਆਰੇ ਉਭਰੇ, ਜਿੱਥੋਂ ਉਭਾਰ ਹੋਇਆ, ਜਿੱਥੋਂ ਅਸੀਂ ਆਇਆ, ਪਰਮਾਤਮਾ ਤੋਂ ਆਇਆ, ਪਰਮਾਤਮਾ ਤੇ ਯਾਤਰਾ ਸਮਾਪਤ ਹੋਵੇਗੀ। ਪਰਮਾਤਮਾ ਸਾਡਾ ਘਰ ਹੈ। ਕਿਹੜੇ ਦਰਵਾਜ਼ੇ ਤੋਂ ਆਇਆ? ਸ਼ਬਦ ਦੇ ਦਰਵਾਜ਼ੇ ਤੋਂ ਆਇਆ। ਉਤਪਤ ਪਰਲੋ ਸ਼ਬਦੇ ਹੋਵੇ, ਸ਼ਬਦੇ ਹੀ ਫਿਰ ਉਪਤ ਹੋਏ, ਕਿਉਂਕਿ ਕੀਤਾ ਪਸਾਓ ਏਕੋ ਕਵਾਓ, ਇੱਕ ਕਵਾਓ ਤੋਂ ਸਾਰਾ ਪਸਾਰਾ ਹੋਇਆ, ਇੱਕ ਸ਼ਬਦ ਤੋਂ ਸਾਰਾ ਪਸਾਰਾ ਹੋਇਆ। ਸ਼ਬਦ ਦਰਵਾਜ਼ਾ ਹੈ। ਹੁਣ ਬੜੇ ਧਿਆਨ ਨਾਲ ਸੁਣਨਾ, ਜੋ ਪ੍ਰਕਾਸ਼ ਦੇ ਰੂਪ ਵਿੱਚ ਪਰਮਾਤਮਾ ਹੈ ਉਹੀ ਸ਼ਬਦ ਦੇ ਰੂਪ ਵਿੱਚ ਗੁਰੂ ਹੈ, ਜੋ ਸ਼ਬਦ ਦੇ ਰੂਪ ਵਿੱਚ ਗੁਰੂ ਹੈ ਉਹੀ ਪ੍ਰਕਾਸ਼ ਦੇ ਰੂਪ ਵਿੱਚ ਪਰਮਾਤਮਾ ਹੈ। ਨਾਨਕ ਸੋਦੇ ਸਿਮਰਤ ਵੇਦ ਪਾਰ ਬ੍ਰਹਮ ਗੁਰੂ ਨਾਹੀ ਦੇ। ਫਿਰ ਇਹ ਦੋ ਨਾਮ ਕਿਉਂ ਨੇ? ਦੋ ਨਾਮ ਇਸ ਵਾਸਤੇ ਨੇ, ਇੱਕ ਦਰ ਹੈ, ਇੱਕ ਘਰ ਹੈ। ਪਰ ਦਰ ਐਸਾ ਜੋ ਘਰ ਦੇ ਨਾਲ ਜੁੜੇ ਹੋਇਆ ਹੈ, ਦਰ ਤੋਂ ਲੱਗਣਾ ਤੇ ਘਰ ਦੇ ਚ ਪ੍ਰਵੇਸ਼ ਕਰਨਾ, ਸ਼ਬਦ ਦਾ ਜਪ ਕਰਨਾ ਤੇ ਸ਼ਬਦ ਨੇ ਪ੍ਰਕਾਸ਼ ਕਰ ਦੇਣਾ, ਬਸ ਇੰਨੀ ਹੀ ਗੱਲ ਹੈ। ਸੁੱਤੇ ਮਨੁੱਖ ਨੂੰ ਕਿਸ ਤਰ੍ਹਾਂ ਜਗਾਓਗੇ? ਆਵਾਜ਼ ਨਾਲ ਜਗਾਓਗੇ ਨਾ। ਇੱਕ ਮਨੁੱਖ ਸੁੱਤਾ ਪਿਆ, ਕੁਝ ਖੁੜਾਕ ਕਰੋਗੇ ਨਾ, ਆਵਾਜ਼ ਕਰੋਗੇ ਤਾਂ ਜਾਗੇਗਾ ਨਾ, ਤਾਂ ਉਹਦੀ ਨੀਂਦ ਟੁੱਟੇਗੀ। ਸੁੱਤੇ ਮਨ ਨੂੰ ਕਿਸ ਤਰ੍ਹਾਂ ਜਗਾਓਗੇ? ਸਿਮਰ ਸਿਮਰ ਗੁਰ ਸਤਿਗੁਰ ਆਪਣਾ, ਸੋਇਆ ਮਨ ਜਾਗਾ। ਵਾਹਿਗੁਰੂ, ਵਾਹਿਗੁਰੂ ਦਾ ਜਪ ਵਾਹਿਗੁਰੂ ਨੂੰ ਸੁਣਾਉਣ ਵਾਸਤੇ ਨਹੀਂ ਹੈ, ਆਪਣੇ ਆਪ ਨੂੰ ਜਗਾਉਣ ਵਾਸਤੇ। ਇਹ ਬਾਰੀਕੀ ਹੁਣ ਮੈਂ ਤੁਹਾਡੇ ਸਾਹਮਣੇ ਰੱਖਦੇ ਹਾਂ। ਪੂਰਾ ਸੁੱਤਾ ਹੋਇਆ ਮਨ ਪੱਥਰ ਹੈ, ਪੂਰਾ ਜਾਗਿਆ ਹੋਇਆ ਮਨ ਪਰਮਾਤਮਾ ਹੈ। ਪੱਥਰ ਦਾ ਭਵਿਸ਼ ਹੈ ਪਰਮਾਤਮਾ ਹੋਣਾ। ਪੱਥਰ ਨੂੰ ਪ੍ਰਕਿਰਤੀ ਬਨਸਪਤੀ ਚ ਲਿਆਈ, ਪਸ਼ੂਆਂ ਚ ਲਿਆਈ, ਮਨੁੱਖਾਂ ਚ ਲਿਆਈ, ਇੱਥੇ ਤੱਕ ਪ੍ਰਕਿਰਤੀ ਲਿਆਈ। ਮਨੁੱਖ ਨੂੰ ਪ੍ਰਕਿਰਤੀ ਨੇ ਖੁੱਲਾ ਛੋੜ ਦਿੱਤਾ, ਸੁਤੰਤਰ ਹੈ। ਤੇਰੀ ਮਰਜ਼ੀ ਹੈ ਸੱਚ ਬੋਲ, ਤੇਰੀ ਮਰਜ਼ੀ ਹੈ ਝੂਠ ਬੋਲ, ਤੇਰੀ ਮਰਜ਼ੀ ਅੱਖਾਂ ਬੰਦ ਕਰਕੇ ਚੱਲ, ਤੇਰੀ ਮਰਜ਼ੀ ਅੱਖਾਂ ਖੋਲ ਕੇ ਚੱਲ। ਕਰਮ ਕਰਨ ਦੀ ਸੁਤੰਤਰਤਾ ਹੈ, ਲੇਕਿਨ ਫਲ ਦੀ ਸੁਤੰਤਰਤਾ ਨਹੀਂ ਹੈ। ਜੈਸੇ ਮੈਂ ਮਕਈ ਵੀ ਬੋਦੇ ਹਾਂ ਤੇ ਫਿਰ ਮੈਨੂੰ ਖਿਆਲ ਆਇਆ ਮੈਨੂੰ ਤੇ ਕਣਕ ਚਾਹੀਦੀ ਸੀ, ਐਵੇਂ ਗਲਤੀ ਹੋ ਗਈ, ਮਕਈ ਬੀਜ ਬੈਠਾ। ਅੱਛਾ ਹੁਣ ਮੈਂ ਅਰਦਾਸ ਕਰਾਂ, ਪਰਮਾਤਮਾ ਮੇਰੇ ਕੋਲ ਗਲਤੀ ਹੋ ਗਈ ਹੈ, ਭੁੱਲ ਹੋ ਗਈ ਹੈ, ਤੂੰ ਕਣਕ ਪੈਦਾ ਕਰਦੇ। ਨਹੀਂ, ਕਣਕ ਤਾਂ ਪੈਦਾ ਹੋਵੇਗੀ ਜੇ ਕਣਕ ਬੀਜਣੀ ਸੀ। ਇਹ ਤੇ ਆਪ ਬੀਜ ਆਪੇ ਹੀ ਕਾ, ਇਹ ਤੇ ਜਿਹਾ ਬੀਜੇ ਸੋ ਲੁਣੇ, ਕਰਮਾ ਸੰਦੜਾ ਕੇ। ਕਰਮ ਬੀਜ ਨੇ ਤੇ ਫਲ ਕੀ ਹੈ? ਦੁੱਖ ਤੇ ਸੁੱਖ। ਛੋਟੇ ਦੁੱਖ ਨੇ, ਛੋਟੇ ਛੋਟੇ ਉਹ ਬੀਜ ਬੋਏ ਨੇ ਜਿੱਥੋਂ ਛੋਟੇ ਦੁੱਖ ਪੈਦਾ ਹੋ ਰਹੇ ਨੇ। ਵੱਡਾ ਦੁੱਖ ਬਹੁਤ ਵੱਡੇ ਬੀਜ ਇਸ ਨੇ ਬੋਏ ਨੇ, ਤਾਂ ਵੱਡਾ ਕਲੇਸ਼ ਹੈ। ਛੋਟੇ ਛੋਟੇ ਸੁੱਖ ਨੇ, ਇਹਨੇ ਛੋਟੇ ਛੋਟੇ ਬੀਜ ਬੋਏ ਨੇ, ਛੋਟੀ ਛੋਟੀ ਭਲਾਈ ਕੀਤੀ ਹੈ। ਪਰਮ ਆਨੰਦ ਹੈ, ਪਰਮ ਰਸ ਹੈ, ਇਹਨੇ ਬਹੁਤ ਮਹਾਨ ਬੀਜ ਬੋਏ ਨੇ। ਕਰਮ ਭੂਮ ਮੈਂ ਬਹੁਵੋ ਨਾਮ, ਇਹ ਧਰਤੀ ਸਰੀਰ ਕਰਮ ਭੂਮੀ ਹੈ। ਮਹਾਰਾਜ ਕਹਿੰਦੇ ਨਾਮ ਦਾ ਬੀਜ ਪਾਓ, ਕਰਮ ਕਰਨਾ ਵੀ ਹੈ ਤੇ ਵਾਹਿਗੁਰੂ ਵਾਹਿਗੁਰੂ ਜਪੋ, ਪਰਮ ਆਨੰਦ ਪੈਦਾ ਹੋਵੇਗਾ, ਪਰਮ ਰਸ ਪੈਦਾ ਹੋਵੇਗਾ, ਪਰਮ ਖੇੜਾ ਪੈਦਾ ਹੋਵੇਗਾ। ਪਰ ਜਿਸ ਢੰਗ ਨਾਲ ਜਪਣ ਦਾ ਸਤਿਗੁਰੂ ਕਹਿੰਦੇ ਨੇ, इतना औखा है, इतना औखा है, किधरे मेरी निर्माणता ना समझ लेने, मैनू 50 साल के करीब होने लगे ने कथा कर दें। बड़े उतार चढ़ाव मैं इस जिंदगी च देखे और बड़े बड़े अनुभवी पुरुष भी देखे ने, जिन्हां नू देख के परमात्मा चेते आंदा है, ऐसे पुरुष भी देखे ने, और बड़े जलील कुबड दुष्ट भी देखे ने, और पाला भी पैंदा रहा है, दुष्टां नाल भी पाला पैंदा रहा है, भगतां नाल भी पैंदा रहा है। पर एक गल जो मेरी समझ च आई है, अजे भी उसनू अपनाण विच मैनू सफलता नहीं मिली। इस वास्ते किधरे मैनू निर्माण भी ना समझ लेना, यह मेरी फोकी निर्माणता नहीं, एक असलियत बयान कर रहे हैं। दूसरा किधरे भी ना समझ लेना कि इनू अनुभव होवेगा तां कहिंदा है, नहीं अनुभव किवें होंदा इसका मैनू पता है, इतना अहंकार मैं कर लेना, चलो इंज कह दो, इतनी गल कर देना। मनुख का मन किवें जाग सकता है इतना मैनू पता है, पर मन नू मैं पूर्ण तौर पर जगा सका इस तरह की सफलता मैनू नहीं मिली, पर मैनू समझ आए। ये मैं सतगुरु की हजूरी च इतना दावा करदा, ज्यादा नहीं। किस तरह जागोगे? वाहिगुरु, वाहिगुरु की धुन मन नू जगाण वास्ते है, वाहिगुरु नू सुनाण वास्ते नहीं है, उन्हों कोई सुनाण वास्ते नहीं है। वो तो बिन बोलिया सब कुछ जानदा, किसा के कीचे अरदास। फिर ये उच्ची उच्ची वाहिगुरु वाहिगुरु ये मन नू जगाण वास्ते, ते मन कदों जागेगा? मन सुने, मन नहीं सुनदा, ओके नहीं सुनदा। 50 साल तो जिहड़ी गल मैं थोड़े सामने कर रहा ना, इहदे च असफलता है, मन नहीं सुनदा, मन बोलदा है, इहदे बोलण दी आदत है। हुण जबान भी बोले ते मन भी बोले ते कौन सुने? फिर हर एक की कोशिश होंदी है दूजा सुने जी, दूजा सुने। 10-10 हॉर्न लाए होंदे ने पंजाब दे पिंडां च, गुरुद्वारे दो बंदे नहीं बैठे होंदे, ते मैं जद पुछ बैठा ये 10 हॉर्न लाए ने, पिंड सुने, आ दो गए पिंड सुने, तू भी सुने है कदी? सुनना सौखी खेड नहीं है, कठिन है। अगर मन सुन लवे तो मन परमात्मा का रूप हो जाता है। हुण खास नुक्ते थोड़े सामने रखते हैं, इन्हां 15 मिनटां च गल पकड़ विच आ जाए। जद मनुख बोलदा है, बोलण दा फुरना पैदा हुंदा है, पवन नाभी नाल टकरांदी है। देही माठी बोले पवन, असी बोलदे हां पवन तत् करके, बोलना पवन तत् दी प्रकृति है। इस वास्ते पवन नूं बाकी तत्तां विच गुरु कहा है। अगर मनुख बोले ना तो संबंध जुड़दे नहीं, बोल के ही संबंध टुटदे ने, बोल के ही संबंध जुड़दे ने। टुट गई प्रीत बुर बोल, एक बुरा बोल बोलिया कई सालां दी दोस्ती दुश्मनी च बदल गई। गंड परीति मिठे बोल, एक मिठा बोल बोलिया उपरा मनुख अपना हो गया। मनुखी दुनिया च खेड सारी बोलां दी है, ते बोलना पवन करके। इस वास्ते सतगुरु सुनो, गुरु कहिंदे ने देही माठी बोले पवन, जैसे मन विच फुरना पैदा हुंदा है बोलना, पवन नाभी नाल टकरांदी है। नाभी थोड़ी जिहा खुलदी है, जैसे खुलदी उत्थों आवाज उठती है, उस आवाज नूं कहिंदे ने परा। एक धुन ते हुंदी है, उहदे च अखर नहीं हुंदे, एक धुन उठती है, उह जद हिरदे तक पहुंचदी है उन्हों अखर मिलते ने, फिर इन्हों कहते ने पसंती। बड़े ध्यान नाल सुनना, उही आवाज जब कंठ तक पहुंचती है, इन्हों कहते ने मधमा, पूरा वाक बन जाता है जो जबान ने कहना है, ते जबान बयान कर देती है, इन्हों कहते ने बैखरी। परा पसंती मधमा बैखरी, नाभि तो आवाज कदों उठती है? जब पवन टकरांदी है। ते पवन कदों टकरांदी है? जब मन विच फुरना पैदा होवे बोलना है, बोलना है। पवन नाभी नाल टकरांदी है, नाभी तो धुन उठती है, हृदय तक पहुंचती है, अखर मिलते हैं, ये कम सारा तेजी नाल ऑटोमैटिक होंदा है, इनू पसंती कहिंदे ने। ये फिर कंठ तक पहुंचती है, पूरा वाक बन जाता है जो कहना, इनू मधमा कहिंदे ने, ते जबान बयान कर देंदी है, इनू बैखरी कहिंदे ने। परा पसंती मधमा बैखरी, ਇਹ ਜਿਹੜੀ ਬੈਖਰੀ ਬਾਣੀ ਹੈ ਵਾਹਿਗੁਰੂ ਵਾਹਿਗੁਰੂ ਬੈਖਰੀ ਹੈ, ਹੁਣ ਇਹਨੂੰ ਪਰਾ ਕਰਨਾ, ਜਿੱਥੋਂ ਇਹ ਧੁਨ ਉੱਠੀ ਹੈ ਉੱਥੇ ਲੈ ਜਾਣੀ ਹੈ। ਇਹਨੂੰ ਗੁਰਬਾਣੀ ਇੰਜ ਕਹਿੰਦੀ ਹੈ, ਉਲਟੀ ਗੰਗਾ ਜਮਨ ਮਿਲਾਓ। ਗੰਗਾ ਜਿੱਥੋਂ ਨਿਕਲੀ ਹੈ, ਜਿੱਥੋਂ ਜਨਮੀ ਹੈ, ਉਲਟਾ ਕੇ ਹੁਣ ਇਸਨੂੰ ਉੱਥੇ ਹੀ ਲੈ ਜਾਣਾ ਜਿੱਥੋਂ ਨਿਕਲੀ ਹੈ। ਹੁਣ ਦਰਿਆ ਜਿੱਥੋਂ ਨਿਕਲਿਆ ਉਸੇ ਜਗ੍ਹਾ ਤੇ ਵਾਪਸ ਲੈ ਜਾਣਾ। ਅਕਸਰ ਦਰਿਆ 60% ਕਰੀਬਨ ਪਹਾੜਾਂ ਤੋਂ ਨਿਕਲਦੇ ਨੇ, ਉਚਾਈਆਂ ਤੋਂ ਆਉਂਦੇ ਨੇ, ਤੇ ਦਰਿਆ ਨੂੰ ਪਲਟਾ ਕੇ ਉੱਥੇ ਹੀ ਲੈ ਜਾਣਾ ਜਿੱਥੋਂ ਨਿਕਲਿਆ ਕਠਿਨ ਹੈ, ਕਠਿਨ। ਜ਼ਮੀਨ ਦੇ ਉੱਤੇ ਮਨੁੱਖ ਇਸ ਤਰ੍ਹਾਂ ਨਹੀਂ ਕਰ ਸਕਦਾ, ਹੋਇਆ ਨਹੀਂ, ਅੱਜ ਤੱਕ ਕਾਮਯਾਬੀ ਨਹੀਂ ਹੋਈ, ਐਸਾ ਹੋ ਨਹੀਂ ਸਕਦਾ। ਜਿੱਥੋਂ ਗੰਗਾ ਨਿਕਲੀ ਹੈ, ਗੰਗੋਤਰੀ ਤੋਂ, ਬਦਰੀ ਨਾਰਾਇਣ ਤੋਂ ਵੀ ਪਰੇ ਹੈ, ਗਾਲਬਨ 32,000 ਫੁੱਟ ਹੈ, ਐਵਰੈਸਟ ਜਿਤਨੀ ਉਚਾਈ ਹੈ। ਐਵਰੈਸਟ 35,000 ਫੁੱਟ ਕਹਿ ਦਿੰਦੇ ਨੇ, ਇਹ ਜ਼ਰਾ ਥੋੜ੍ਹੀ ਜਿਹੀ ਘੱਟ, ਲੇਕਿਨ ਉਸ ਵਰਗੀ ਹੈ, ਉਤਨੀ ਵਿਗੜੀ ਹੈ। ਉੱਥੋਂ ਨਿਕਲਦੀ ਹੈ ਇਹ ਗੰਗਾ। ਹੁਣ ਕਬੀਰ ਕਹਿੰਦੇ ਜਿੱਥੋਂ ਨਿਕਲੀ ਹੈ ਉੱਥੇ ਹੀ ਲੈ ਜਾਣੀ, ਪਲਟਾ ਕੇ ਉੱਥੇ ਹੀ ਲੈ ਜਾਣਾ। ਇਹ ਧੁਨ ਜਿੱਥੋਂ ਉਲਟ ਨਿਕਲੀ ਹੈ ਪਲਟਾ ਕੇ ਵਾਪਸ ਲੈ ਜਾਣੀ ਹੈ। ਧੁਨ ਜੋ ਨਾਭੀ ਤੋਂ ਉੱਠੀ ਹੈ, ਜ਼ਬਾਨ ਦੇ ਰਾਹੀਂ ਪ੍ਰਗਟ ਹੋਈ ਹੈ, ਕੰਨਾਂ ਦੇ ਰਾਹੀਂ ਵਾਪਸ ਜਾਏਗੀ। ਸਰਵਨਨ ਗੋਬਿੰਦ ਗੁਣ ਸੁਣੋ ਅਰ ਗਾਓ ਰਸਨਾ ਗਈ। ਇਸ ਧੁਨ ਨੂੰ ਜ਼ਬਾਨ ਦੇ ਨਾਲ ਬਾਹਰ ਪ੍ਰਗਟਾਉਣਾ ਬੜਾ ਆਸਾਨ ਹੈ, ਸਾਰਾ ਦਿਨ ਗੱਪ ਸ਼ੱਪ ਚੱਲਦੀ ਰਹਿੰਦੀ ਹੈ, ਵਾਹਿਗੁਰੂ ਵਾਹਿਗੁਰੂ ਵੀ 2-2 ਘੰਟੇ ਚੱਲਦਾ ਰਹਿੰਦਾ। ਇਹ ਵੀ ਮਹਿਰਜ ਕਰਦੇ ਹਾਂ, ਇੱਕੋ ਦਫ਼ਾ ਵਾਹਿਗੁਰੂ ਆਖਣ ਨਾਲ ਮਨੁੱਖ ਵਾਹਿਗੁਰੂ ਦਾ ਰੂਪ ਹੋ ਜਾਂਦਾ, ਇੱਕੋ ਹੀ ਦਫ਼ਾ। ਇੱਕ ਚਿੱਤ ਜਾਏ ਇੱਕ ਛਿੰਨ ਦਿਆਇਓ, ਕਾਲ ਫਾਸ ਕੇ ਬੀਚ ਨਾ ਆਇਓ। ਚਲੋ ਮੈਂ ਇੰਝ ਕਹਿ ਦਿਆਂ, ਕਰੋੜ ਦਫ਼ਾ ਵਾਹਿਗੁਰੂ ਵਾਹਿਗੁਰੂ ਆਖਦੇ ਹਾਂ, ਇੱਕ ਪਾਪ ਵੀ ਨਹੀਂ ਮਿਟੇਗਾ, ਇੱਕ ਦੁੱਖ ਵੀ ਨਹੀਂ ਮਿਟੇਗਾ। ਇੱਕ ਦਫ਼ਾ ਵਾਹਿਗੁਰੂ ਆਖਦਿਆਂ ਕਰੋੜਾਂ ਪਾਪ ਮਿਟ ਜਾਂਦੇ, ਕਰੋੜਾਂ ਦੁੱਖ ਮਿਟ ਜਾਂਦੇ। ਕਰੋੜ ਦਫ਼ਾ ਵਾਹਿਗੁਰੂ ਵਾਹਿਗੁਰੂ ਆਖਣਾ ਸੌਖਾ ਹੈ, ਸੌਖਾ ਹੈ, ਬਹੁਤ ਸੌਖਾ ਹੈ। ਇੱਕ ਦਫ਼ਾ ਵਾਹਿਗੁਰੂ ਆਖਣਾ ਬਹੁਤ ਔਖਾ ਹੈ, ਬਹੁਤ ਔਖਾ ਹੈ। ਜ਼ਬਾਨ ਬੋਲੇ ਤੇ ਮਨ ਪੂਰੀ ਇਕਾਗਰਤਾ ਨਾਲ ਸੁਣੇ, ਔਖਾ ਹੈ। ਪਰ ਕਰੋੜ ਦਫ਼ਾ ਵਾਹਿਗੁਰੂ ਵਾਹਿਗੁਰੂ ਆਖਣਾ ਹੈ, ਮਤਾਂ ਕਿਧਰੇ ਇੱਕ ਦਫ਼ਾ ਵਾਹਿਗੁਰੂ ਕਹਿਣ ਦੀ ਜਾਚ ਆ ਜਾਏ, ਬਸ ਇੰਨੀ ਗੱਲ। ਖੇਡ ਇੱਕ ਦਫ਼ਾ ਨਾਲ ਬਣੇਗੀ, 2 ਦਫ਼ਾ ਨਾਲ ਨਹੀਂ। ਪ੍ਰਭੂ ਦੇ ਨਾਮ ਦੀ ਇਤਨੀ ਮਹਿਮਾ, ਇੱਕ ਦਫ਼ਾ ਨਾਲ ਗੱਲ ਬਣੇਗੀ। ਨਿਰਵਾਉਣ ਕੀਰਤਨ ਗਾਓ ਕਰਤੇ ਕਾ ਨਿਮਕ ਸਿਮਰਤ ਜਿਤ ਛੂਟੇ। ਕਿਹੜਾ ਇੱਕ ਦਫ਼ਾ ਜ਼ਬਾਨ ਉਚਾਰਨ ਕਰੇ ਵਾਹਿਗੁਰੂ, ਉੱਠੀ ਤੇ ਧੁਨ ਨਾਭੀ ਹੋਏ ਤੇ ਇਹ ਧੁਨ ਵਾਪਸ ਨਾਭੀ ਤੱਕ ਜਾਵੇ, ਹੁਣ ਸੁਣ ਕੇ ਜਾਏਗੇ। ਮਿੰਟ ਥੋੜੇ ਰਹਿ ਗਏ ਨੇ, ਇਸੇ 'ਚ ਮੈਂ ਗੱਲ ਪੂਰੀ ਕਰਾਂ। ਜੈਸੇ ਮਨੁੱਖ ਇਕਾਗਰਤਾ ਨਾਲ ਸੁਣੇਗਾ, ਇਹ ਧੁਨ ਕੰਨਾਂ ਦੇ ਰਾਹੀਂ ਵਾਪਸ ਜਾਏਗੀ, ਜਿਸ ਰਸਤੇ ਤੋਂ ਆਈ ਇਹ ਜਾਏਗੀ ਉਸੇ ਰਸਤੇ ਤੋਂ ਵਾਪਸ। ਜੈਸੇ ਧੁਨ ਕੰਠ ਤੱਕ ਪਹੁੰਚੀ, ਐਸੇ ਮਨੁੱਖ ਨੂੰ ਵਾਹਿਗੁਰੂ ਵਾਹਿਗੁਰੂ ਆਖਣ ਦਾ ਰਸ ਆਵੇਗਾ। ਇਹਦੀ ਧੁਨ ਮਧਮਾ ਤੱਕ ਪਹੁੰਚ ਗਈ ਹੈ, ਐਸੇ ਮਨੁੱਖ ਨੂੰ ਕਹਿੰਦੇ ਨੇ ਵਾਹਿਗੁਰੂ ਇਹਦੀ ਰਸਨਾ ਤੇ ਵਸ ਗਿਆ। ਜੈਸੇ ਭੋਜਨ ਦੀ ਬੁਰਕੀ ਮੂੰਹ ਚ ਪਾਈ, ਸਵਾਦ ਤੇ ਆ ਗਿਆ, ਪਰ ਇਹ ਭੋਜਨ ਅਜੇ ਖੂਨ ਨਹੀਂ ਬਣਿਆ, ਅਜੇ ਨਸਾਂ ਦੇ ਗਰਦਿਸ਼ ਨਹੀਂ ਪਿਆ ਕਰਦਾ, ਅਜੇ ਕੰਠ ਤੋਂ ਥੱਲੇ ਹੀ ਨਹੀਂ ਗਿਆ, ਅਜੇ ਮਾਸ ਨਹੀਂ ਬਣਿਆ, ਅਜੇ ਚਰਬੀ ਨਹੀਂ ਬਣਿਆ, ਅਜੇ ਖੂਨ ਨਹੀਂ ਬਣਿਆ, ਸਵਾਦ ਤੇ ਆ ਗਿਆ। ਜਿਹਨੂੰ ਵਾਹਿਗੁਰੂ ਆਖਣ ਦਾ ਸਵਾਦ ਹੀ ਨਹੀਂ ਆ ਰਿਹਾ, ਯਕੀਨ ਜਾਣੋ ਅਜੇ ਮਦਮਾ ਦੀ ਖੇਡ ਵੀ ਨਹੀਂ ਬਣੀ, ਅਜੇ ਇੰਜ ਕਹਿ ਲਓ ਬੁਰਕੀ ਮੂੰਹ ਚ ਵੀ ਕੋਈ ਨਹੀਂ, ਗੁਸਤਾਖੀ ਮਾਫ। ਵਾਹਿਗੁਰੂ ਆਖਣ ਦਾ ਸਵਾਦ ਆ ਗਿਆ, ਇਸ ਨੂੰ ਕਹਿੰਦੇ ਨੇ ਪ੍ਰਭ ਜੀ ਬਸੇ ਸਾਧ ਕੀ ਰਸਨਾ, ਨਾਨਕ ਜਨ ਕਾ ਦਾਸਨ ਦਸਨਾ। ਜ਼ਬਾਨ ਤੇ ਵਸ ਗਿਆ ਪਹਿਚਾਣ, ਇਹ ਵਾਹਿਗੁਰੂ ਕਹਿੰਦਾ ਰਸ ਨਾਲ ਵਰ ਜਾਂਦਾ, ਇਹ ਬਾਣੀ ਜਪਦਾ ਰਸ ਨਾਲ ਵਰ ਜਾਂਦਾ, ਇਹ ਬੇਰਸੇ ਬਾਣੀ ਨਹੀਂ ਜਪਦਾ। ਕਾਰਨ ਸ਼ਬਦ ਗਹਿਰਾ ਚਲਾ ਜਾਂਦਾ ਕੰਠ ਤੱਕ, ਇਤਨਾ ਸੁਣਦਾ, ਅਜੇ ਇਤਨੀ ਗਹਿਰਾਈ ਹੈ। ਸਹਿਜੇ ਸਹਿਜੇ ਇਹ ਹੋਰ ਗਹਿਰਾ ਚਲਾ ਜਾਏ, ਬਸੰਤੀ ਸਰੋਤ ਇਤਨੀ ਗਹਿਰੀ ਹੋ ਜਾਏ जितनी स्रोत गहरी होवेगी उतना आनंद वधेगा, उतना अनुभव वधेगा, उतना ज्ञान वधेगा। ऐसा मनुख अनाहद नाद सुनन लग पैंदा। केड़ा अनाहद नाद? जिस नाद तो सारा ब्रह्मंड पैदा होया। कीता बसाओ एको कवाओ तिस्ते होए लख दरियाओ। ऐसा मनुख अनाहद दी धुनी सुनन लग पैंदा। मैं अपनी जिंदगी च 5-7 मनुख ऐसे देखे ने जो अनाहद सुनदे सन। कल भी एक सज्जन इत्थे मैनूं मिलिया, अज ते बैठा नहीं है, मैनूं इस तरह कहण लग पिया। कुछ चेहरा उसका लगता सी मैनूं, कुछ बोलां दी सच्चाई भी लगती सी। खैर मुख्तसर मैं अर्ज करां, आहत जो दो चीजां दे टकराव तो पैदा हुंदा है, अनाहत जो परमात्मा तो आवाज आई है, वह आवाज जिस तो ब्रह्मंड बने है। मां बाप तो शरीर आया है, तो शरीर विच मां बाप दी अंश मौजूद है। आवाज तो शब्द तो ब्रह्मंड आया है, तो शब्द ब्रह्मंड विच मौजूद है। इस शरीर विच मां बाप दी अंश मौजूद है, क्योंकि मां बाप तो शरीर आया। मां की रकत पिता बिंदारा। शब्द तो ब्रह्मंड आया है, तो ब्रह्मंड विच शब्द मौजूद है। उस शब्द नूं अनाहद नाद कहिंदे ने, परमात्मा की आवाज कहिंदे ने। यह धुन वापस पसंती हिरदे तक पहुंच जाए, ऐसा मनुख अनाहद नाद सुनदा। हुण थोड़ा जिहा पड़ाव रह गया, इत्थे मनुख बड़े तरले रहिंदा है। प्रभु तेरी आवाज ते सुनाई दे रही है, हुण तैनूं देखण दा चाह है। ऐसे मनुख नूं कह देंदे ने कि दर तक पहुंच गया, क्योंकि अनाहद तो उत्पत्ति सी ना, ये दर तक पहुंच गए। इसे तो कबीर कहने, दरमा दे ठांडे दरबार, तुझ बिन सुरत करे को मेरी दर्शन दीजे, खोल के वाड़ केड़े दरवाजे। कोई बाहर दे दरवाजे नहीं, ये पसंती तक पहुंच गए। उस अवस्था का जिक्र करता है, ये अनाहद नाद सुनन लग पे। कहिंदे ने ये परमात्मा दे दर दी नौबत है। राजे महाराजे बादशाह लोग अपने दरवाजे ते सवेरे शाम नौबत वजांदे सन। हजूर साहब सवेरे शाम वजदी है, शायद आपने विचों कई ने दर्शन किए हैं। दो नगारची बैठे हैं, शहराई वजदी है, उन्हें नौबत वजना कहने। ये लिया ख्याल संतां तो है, ब्रह्म ज्ञानियां तो, भाई परमात्मा के दरवाजे ते नौबत वजदी है। जगमग जोत अनहद धुन गाज है, भाई साहब भाई गुरदास जी अनहद की धुन वजदी है। ऐसा मनुख सुनन लग पैंदा है, तो ऐसा मनुख दर तक पहुंच गया है। नौबत दरवाजे ते वजांदे ने बादशाह लोग, नवाब लोग दरवाजे ते। हजूर साहब भी पौड़ियां दे च नौबत वजदी है दरवाजे ते, दर ते। ये प्रतीक चुने आगे। जैसे धुन पसंती तक पहुंचती है, ऐसा मनुख अनाहद नाद सुनता है। पर ऐसा मनुख कहिंदा, प्रभु तेरी आवाज ते सुनाई दे रही है, दूरों सुनाई दे रही है, हुण तेरी झलक मिले, तेरे दीदार करदे आ। तां ही कबीर इत्थे प्रार्थना करदे ने, अनाहद नाथ तक पहुंचे है। दरमा दे ठांडे दरबार, तुझ बिन सुरत करे को मेरी दर्शन दीजे, खोल के वार। हे प्रभु हुण दरवाजा खोल। दर तक पहुंच गया, यदि सुरत शब्द नाल जुड़ गई वो गुरु तक पहुंच गया। गुरु तक पहुंचना बंदे का कर्म है, फिर अगों गुरु का कम है प्रभु तक पहुंचाना। सानू इतनी मेहनत करनी है सुरत शब्द तक पहुंचे, अनाहद नाद तक पहुंचे, अगों फिर गुरु पहुंचा देंदा है। उस अनाहद नाद नहीं दरवाजे खोल देना है। अगर इत्थे जप जारी रहे और जप घट जाता है, क्यों? मनुख अनाहद की धुन दे ज्यादा मस्त रहन लग पैंदा है। धुन अगर गहरी चली गई तो नाभि नाल टकराई, नाभि पूरी खुल जाएगी। जल्दी जल्दी मैं बयान करना, नाभि दो हालतां दे पूरी खुलती है। एक उदों जब आखिरी प्राण नाभि दे चो निकलदा है। आयुर्वेद आचार्या मनदे ने आखिरी प्राण नाभि दे चो हुंदा है। हथ दे चो प्राण निकल गए, हथ सुन्न हो गए, जबान दे चो निकल गए, जबान सुन्न हो गई, अखां चो निकल गए, हुण अखां नहीं देखदियां, पैरां चो प्राण निकल गए, पैर सुर हो गए, पर बंदा जे जीवदा है आखिरी प्राण नाभि दे चौंदा है। ਉਹਨੂੰ ਕਹਿੰਦੇ ਨੇ ਆਜ ਕੱਲ ਖੁੱਲੇ ਤੇਰੀ ਗਾਂਠੜੀ, ਅੱਜ ਕੱਲ ਤੇਰੀ ਨਾਭੀ ਗੰਢ ਖੁੱਲਣ ਵਾਲੀ ਖੁੱਲੇਗੀ। ਮੌਤ ਦੇ ਸਮੇਂ ਖੁੱਲਦੀ ਹੈ, ਜਦ ਖੁੱਲਦੀ ਹੈ ਤਾਂ ਸਰੀਰ ਦੀ ਹਾਲਤ ਇਹ ਹੁੰਦੀ ਹੈ, ਹੱਥ ਮਰੋੜੇ ਤਨ ਕਪੇ ਸਿਆਊ ਹੋਆ ਸੇ। ਸਿਆਣੇ ਲੋਕ ਕਹਿੰਦੇ ਨੇ ਗੰਢ ਖੁੱਲ ਗਏ, ਨਾਭੀ ਖੁੱਲ ਗਏ, ਆਖਰੀ ਪ੍ਰਾਣ ਰੁਖਸਤ। ਇਹਦੇ ਨਾਲ ਸਰੀਰ ਦੀ ਮੌਤ ਹੋ ਜਾਂਦੀ ਹੈ। ਪਰ ਜੈਸੇ ਧੁਨ ਨਾਭੀ ਨਾਲ ਟਕਰਾਉਂਦੀ ਹੈ ਉਦੋਂ ਵੀ ਨਾਭੀ ਪੂਰੀ ਖੁੱਲਦੀ ਹੈ। ਸਰੀਰ ਦੀ ਹਾਲਤ ਤੇ ਉਹੀ ਬਣਦੀ ਹੈ ਜਿਹੜੀ ਮੌਤ ਦੇ ਸਮੇਂ ਬਣਦੀ। ਹੱਥ ਮਰੋੜੇ ਤਨ ਕਪੇ ਸਿਆਉ ਹੋਵਾ ਸੇ। ਇੱਥੇ ਸਰੀਰ ਦੀ ਮੌਤ ਨਹੀਂ ਆਉਂਦੀ, ਮਨ ਦੀ ਮੌਤ ਹੋ ਜਾਂਦੀ ਹੈ। ਮਨ ਪਰਮਾਤਮਾ ਬਣ ਜਾਂਦਾ, ਮਨ ਤੋਂ ਜੋਤ ਸਰੂਪ ਹੈ ਆਪਣਾ ਮੂਲ ਪਛਾਣ। ਇੱਥੇ ਆ ਕੇ ਕਈ ਗਵਰਾਂਦੇ ਨੇ, ਉਹਨਾਂ ਨੂੰ ਇੰਝ ਦਿਸਦਾ ਜਿਵੇਂ ਗਏ ਸੀ। ਵਾਕਈ ਪੁਰਾਣੇ ਸੰਸਕਾਰ, ਪੁਰਾਣਾ ਢਾਂਚਾ, ਅੱਜ ਤੱਕ ਜੋ ਹਜ਼ਾਰਾਂ ਜਨਮ ਹੋਏ ਨੇ ਜਿਸ ਢੰਗ ਨਾਲ ਜੀਵੇ ਆ, ਸਭ ਖਤਮ ਹੁੰਦਾ। ਹਰ ਕੇ ਨਾਮ ਕਬੀਰ ਉਜਾਗਰ, ਜਨਮ ਜਨਮ ਕੇ ਪਾਟੇ ਕਾਗਰ। ਉਹ ਜਨਮਾਂ ਜਨਮਾਂਤਰਾਂ ਦੇ ਅੰਦਰ ਜਿਹੜੇ ਕਾਗਜ਼ ਪਏ ਸਨ ਸਭ ਪਟ ਗਏ। ਧਰਮ ਰਾਏ ਦਰ ਕਾਗਜ਼ ਫਾਰੇ, ਜਨ ਨਾਨਕ ਲੇਖਾ ਸਮਝ। ਅੰਦਰ ਉਹ ਸਾਰਾ ਲੇਖਾ ਪਿਆ। ਜੈਸੇ ਉਹ ਫਟਦਾ ਹੈ ਤੇ ਮਨੁੱਖ ਨੂੰ ਇੰਝ ਲੱਗਦਾ ਹੈ ਜਿਵੇਂ ਮੇਰੀ ਮੌਤ ਆਉਣ ਲੱਗ। ਕਈ ਮੁੜਦੇ ਨੇ, ਇਸ ਤਰ੍ਹਾਂ ਮੈਂ ਦੇਖੇ ਨੇ, ਘਬਰਾ ਕੇ ਆਖਰੀ ਸਟੇਜ ਤੋਂ ਮੁੜਦੇ ਨੇ, ਘਬਰਾ ਕੇ ਭਈ ਤੇ ਮੌਤ ਆਉਣ ਲੱਗੀ। ਸੀਸਗੰਜ ਸਾਹਿਬ ਦੇ ਚ ਇਹ ਜਦ ਮੈਂ ਆਉਣ ਲੱਗਾ, ਮੈਨੂੰ ਲਾਲਮਨ ਇਹ ਹੁਣ ਚੌਥਾ ਹਫ਼ਤਾ ਆਉਣ ਲੱਗਾ। ਹਰਿਆਣਾ ਨਾਰਨੌਲ ਤੋਂ ਇੱਕ ਮਾਤਾ ਆਈ, ਉਹਦੇ ਨਾਲ ਉਹਦਾ ਪਤੀ ਆਇਆ, ਦੋ ਬੱਚੇ ਸਨ ਛੋਟੇ ਛੋਟੇ। ਆ ਕੇ ਮੈਨੂੰ ਕਹਿਣ ਲੱਗੀ, ਗਿਆਨੀ ਜੀ, ਹਰਿਆਣਵੀ ਬੋਲਦੀ ਸੀ ਹਿੰਦੀ, ਬਈ ਤੁਹਾਡੀ ਰੋਜ਼ ਦੀ ਕਥਾ ਜੋ ਟੀਵੀ 'ਤੇ ਹੁੰਦੀ ਹੈ ਮੈਂ ਸੁਣ ਕੇ ਜਪ ਕਰਨ ਲੱਗ ਪਈ ਸੀ ਅਤੇ ਮੇਰੀ ਤਾਂ ਮੌਤ ਆਉਣ ਲੱਗੀ ਸੀ। ਮੈਂ ਕਿਹਾ ਨਹੀਂ, ਮੌਤ ਮਨ ਦੀ ਆਉਣੀ ਸੀ, ਤੂੰ ਮੌਕਾ ਗਵਾ ਦਿੱਤਾ, ਰੋਈ ਵੀ ਜਾਵੇ ਬੜੀ। ਕਹਿੰਦੇ ਮੈਂ ਤਿੰਨ ਦਿਨ ਦੀ ਕਰ ਨਹੀਂ ਰਹੀ, ਤੁਹਾਡਾ ਰਸ ਵੀ ਨਹੀਂ ਹੈ, ਮੈਂ ਦੁਖੀ ਹਾਂ ਬੜੀ, ਪਰ ਮੇਰੀ ਤਾਂ ਮੌਤ ਆਉਣ ਲੱਗੀ ਸੀ। ਮੈਂ ਉਹਨੂੰ ਸਮਝਾਇਆ, ਮਨ ਦੀ ਮੌਤ ਆਉਣ ਲੱਗੀ ਸੀ। ਬੀਜ ਜਦ ਮਿਟਦਾ ਹੈ ਤਾਂ ਦਰਖਤ ਬਣ ਜਾਂਦਾ ਹੈ, ਮਨ ਜਦ ਮਿਟਦਾ ਹੈ ਤਾਂ ਪਰਮਾਤਮਾ ਬਣ ਜਾਂਦਾ ਹੈ। ਮਿਟਣ ਤੂੰ ਜ਼ਰੂਰ ਲੱਗੀ ਸੀ ਪਰ ਪਰਮਾਤਮਾ ਹੋ ਜਾਣੀ ਸੀ। ਇੱਥੇ ਆ ਕੇ ਕਈ ਘਬਰਾ ਜਾਂਦੇ ਨੇ, ਅਗਰ ਪਤਾ ਨਾ ਹੋਵੇ, ਬੋਧ ਨਾ ਹੋਵੇ। ਬੋਧ ਵੀ ਹੋਵੇ ਤਾਂ ਵੀ ਉਹ ਜਿਹੜੀ ਹਾਲਤ ਬਣਦੀ ਹੈ ਨਾ, ਸਿਆਊ ਹੋਆ ਸਿਹਤ, ਤਨ ਦੇ ਉੱਤੇ ਸਿਆਹੀ ਛਾ ਜਾਂਦੀ ਹੈ, ਫਿਰ ਚਿਟਿਆਈ ਹੈ। ਹੂਬ ਉਸ ਆਖਰੀ ਜਪ ਦੀ ਹਾਲਤ ਵਿੱਚ ਵੀ ਮਨ ਦੇ ਚ ਇਸ ਤਰ੍ਹਾਂ ਹੁੰਦਾ, ਇੱਕ ਕਾਲਕ ਜਿਹਾ ਸਾਹਮਣੇ ਆ ਜਾਂਦੀ, ਮਨੁੱਖ ਘਬਰਾ ਜਾਂਦਾ। ਅਗਰ ਬੋਧ ਹੋਵੇ, ਇਹ ਅਭਿਆਸੀਆਂ ਨੂੰ ਸਮਝਾਇਆ ਜਾਂਦਾ ਤਾਂ ਕਿ ਉਸ ਸਮੇਂ ਘਬਰਾਉਣ ਨਾ। ਜੈਸੇ ਕੋਈ ਘਬਰਾਇਆ ਨਹੀਂ, ਠੀਕ ਹੈ ਜੋ ਕੁਝ ਹੁੰਦਾ ਹੋਣ ਦੋ। ਗੰਢ ਪੂਰੀ ਖੁੱਲ ਜਾਂਦੀ ਹੈ, ਸਰੀਰ ਤੇ ਜ਼ਿੰਦਾ ਰਹਿੰਦਾ, ਮਨ ਦੀ ਮੌਤ ਹੋ ਜਾਂਦੀ ਹੈ। ਐਸਾ ਮਨੁੱਖ ਫਿਰ ਵਾਹਿਗੁਰੂ ਵਾਹਿਗੁਰੂ ਨਹੀਂ ਜਪਦਾ, ਕਿਉਂ? ਇੱਕ ਸ਼ਬਦ ਮੇਰੇ ਪ੍ਰਾਣ ਵਸਤ ਹੈ, ਬਹੁੜ ਜਨਮ ਨਾ ਆਵਾਂ, ਉਹਦੇ ਰੋਮ ਰੋਮ ਦੇ ਚੱਲਦਾ। ਗੁਰਮੁਖ ਰੋਮ ਰੋਮ ਹਰਦੇ, ਉਹਦੀ ਹਰ ਰੋਮ ਰਸਨਾ ਬਣ ਜਾਂਦੀ। ਐਸੀ ਸੂਰਤ ਵਿੱਚ ਉਹ ਕਹਿ ਸਕਦਾ, ਮੈਂ ਤੇ ਪਰਮਾਤਮਾ ਹੋ ਗਿਆ, ਬੂੰਦ ਸਾਗਰ ਹੋ ਗਈ, ਸਾਗਰ ਦੇ ਚਲੀਨ ਹੋ ਗਈ, ਬੂੰਦ ਨਹੀਂ ਰਹੀ। ਗੰਗਾ ਉਤਨੇ ਚਿਰ ਤੱਕ ਗੰਗਾ ਹੈ ਜਿੰਨੇ ਚਿਰ ਤੱਕ ਸਾਗਰ ਦੇ ਚਲੀਨ ਨਹੀਂ ਹੋਈ। ਥੇਮ ਉਤਨੇ ਚਿਰ ਤੱਕ ਥੇਮ ਹੈ ਜਿਤਨੇ ਚਿਰ ਤੱਕ ਸਾਗਰ ਦੇ ਚਲੀਨ ਨਹੀਂ ਹੋਇਆ। ਦਜਲਾ ਫਰਾਤ ਉਤਨੇ ਚਿਰ ਤੱਕ ਦਜਲਾ ਤੇ ਫਰਾਤ ਹੈ ਜਿਤਨੇ ਚਿਰ ਤੱਕ ਸਾਗਰ ਦੇ ਚਲੀਨ ਨਹੀਂ ਹੋਇਆ। ਸਤਲੁਜ ਬਿਆਸ ਉਤਨੇ ਚਿਰ ਤੱਕ ਸਤਲੁਜ ਬਿਆਸ ਹੈ ਜਿਤਨੇ ਚਿਰ ਤੱਕ ਸਾਗਰ ਦੇ ਚਲੀਨ ਨਹੀਂ ਹੋਇਆ। ਸਾਗਰ ਦੇ ਚਲੀਨ ਹੋ ਕੇ ਬਿਆਸ ਵੀ ਗਿਆ, ਸਤਲੁਜ ਵੀ ਗਿਆ, ਗੰਗਾ ਵੀ ਗਈ, ਜਮਨਾ ਵੀ ਗਈ, ਦਜਲਾ ਵੀ ਗਿਆ, ਫਰਾਤ ਵੀ ਗਈ, ਨੀਲ ਨਦੀ ਵੀ ਗਈ, ਥੇਮ ਵੀ ਖਤਮ ਹੋ ਗਿਆ, ਸਾਗਰ ਹੀ ਸਾਗਰ ਹੈ, ਬੂੰਦ ਪਰਮਾਤਮਾ ਹੋ ਜਾਂਦੀ ਹੈ। ਮਨ ਤੋਂ ਜੋਤ ਸਰੂਪ ਹੈ ਆਪਣਾ ਮੂਲ ਪਛਾਣ। ਭਾਰਤ ਵਿੱਚ ਐਸਾ ਦਾਅਵਾ ਕਰਦੇ ਰਹਿਣੇ, ਕਬੀਰ ਨੇ ਦਾਅਵਾ ਕੀਤਾ, ਅਬ ਤੋ ਜਾਏ ਚੜੇ ਸਿੰਘਾਸਨ, ਮਿਲੇ ਹੈ ਸਾਰੰਗ ਪਾਣੀ, ਰਾਮ ਕਬੀਰ ਏਕ ਬਹਿ ਹੈ ਕੋਈ ਨਾ ਸਕੇ ਪਛਾਣੀ। ਇਹਨੂੰ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਇੰਝ ਪ੍ਰਮਾਨ ਕਰਦੇ ਨੇ, ਨਾਨਕ ਦੀਨ ਭਇਓ ਗੋਬਿੰਦ ਸਿਉ ਜਿਉ ਪਾਣੀ ਸੰਗ ਪਾਣੀ। ਇਸਲਾਮੀ ਦੁਨੀਆਂ ਚ ਹੋਇਆ ਮਨਸੂਰ, ਪਰ ਇਸਲਾਮ ਇਸ ਨੂੰ ਬਰਦਾਸ਼ਤ ਨਹੀਂ ਕਰਦਾ। ਇਸ ਤਰ੍ਹਾਂ ਕੋਈ ਆਖੇ ਮੈਂ ਸੱਚ ਹੋ ਗਿਆ, ਬਰਦਾਸ਼ਤ ਨਹੀਂ ਕਰਦਾ। ਜ਼ੁਨੈਦ ਦਾ ਚੇਲਾ ਸੀ ਇਹ ਮਨਸੂਰ, ਕਾਹਰਾ ਦੀ ਗੱਲ ਹੈ, ਮਿਸਰ ਦਾ ਕਾਹਰਾ। ਇੱਕ ਦਿਨ ਇਹਦੀ ਗੰਢ ਖੁੱਲ ਗਈ, ਅਭਿਆਸੀ ਬੜਾ ਸੀ, ਸਾਰੀ ਸਾਰੀ ਰਾਤ ਅੱਲਾਹੋ ਅੱਲਾਹੋ ਅੱਲਾਹੋ ਜਪਦਾ ਸੀ, ਖੇਡ ਬਣ ਗਈ। ਮੁਰਸ਼ਦ ਇਸਦਾ ਕੋਲ ਬੈਠਾ ਸੀ, जैसे नाभि पूरी खुली ना, उच्ची आवाज नाल कहण लगा, अनल हक अनल हक। हक कहिंदे ने सच नू, मैं सच हो गया, मैं सच हो गया, मैं खुदा हो गया, मैं राम दा रूप हो गया। राम कबीरा एक बैं, इंज कह उठा। इहदा जिहड़ा मुरशद सी कहण लगा, अज आखे ही फिर ना आखे, ठीक है अज तू सरूर च कह गया फिर ना आखे। कारण इस्लाम दे काफर कहिंदे ने खुदा की बराबरी करता है, पर कौन दसे हुण गंगा जब सागर च मिलेगी तो होएगी सागर। जप जप के परमात्मा का नाम मनुख होएगा परमात्मा, हर का भगत सो हर ही जिया। संत राम में भेद कछ ना, एक जन कई मैं लाख करोरी। खैर मुख्तसर मैं अर्ज करा। जुनेद कहने लगा, तेनों पता है काफर दी सजा सजाए मौत है, तो फिर ना आखें। मंसूर कहता, अच्छा मेरे मुर्शद नहीं आखांगा, नहीं आखांगा। जुनेद कहता, नहीं मैं तेरे सुभा नू जानना, तो खुदा दी कसम चुक नहीं कहेंगा, नहीं कहेंगा। अगर कहेंगा तो सिर्फ डेरे विच, मेरे आश्रम विच, डेरे तो बाहर नहीं कहेंगा, किधरे भी नहीं कहेंगा। हाथ जोड़ के, क्योंकि मुर्शद ने कहा कसम खुदा नहीं कहांगा, नहीं कहांगा। दस बारह दिन लंघे, कारा दे नवाब ने किधरे फकीरां दी रोटी आखी, जिन्हों ब्रह्म भोज कहते हैं, जिन्हों कहते हैं साधु संतां दा लंगर। पंज प्यारियां नू लंगर छकाना है, जिवें साडे च मर्यादा है, उन्हां दे विच ही है फकीरां नू लंगर छकाना। कारा दे जिहड़े वड्डे वड्डे फकीर सन, सारियां नू दावतनामे भेजे गए और आख्या गया सारे पहुंचो अज शाम नू। अंदाजन इतिहास दे ऐसा है 50-55 दे करीब सन। जुनैद नो भी उचेचा है दावतनामा आया भी पहुंचना, चूंकि जुनैद वड्डे फकीरां जी गिणिया जांदा सी। ज्यों चल के तैयार होके चलन लगा ना, ते कहन लगा, बेटा मंजूर रोटी ते तू भी खानी होनी है, ते हर एक ने एक एक दो दो चेले लै जाने, मैं होर ते किसे नू नहीं लै जाना, तू चल मेरे नाल। चल पिया। हुण इतने सारे फकीर बैठे, उनके विचकार बादशाह बैठा सी, दस तरफान एन गोल दायरा जिवें इस्लामी ढंग है, सारिया दे अंदर भांडे रखे जा रहे सन, सारिया दे अगू बस मैं समाप्त करदा। इतने फकीर उनते गल ते रब दी चलेगी ना, खुदा दी चलेगी। वारी वारी सारे रब दी गल कर रहे ने, पर सुनैद जद रब दी गल करदा सी उदों ही गल करदा सी जद उहदे मन दी तैयारी ना होवे, तैयारी होवे। जब तैयारी ना हो साफ कह दें दस, मैं नहीं कहना, अज मेरा मन तैयार नहीं है, ते मन तैयार नहीं है मैं जबान नाल मैं नहीं कहना चाहता। जब वारी आई जुनैद दी, उस दिन मन उसका तैयार सी। इतने फकीरां नू देख के वाइब्रेशन इस तरह की बन जाती है। उन्हें जब गहराई च गल्लां कहनियां शुरू कीतियां, कोल बैठा सी मंसूर निकल गया, अनल हक अनल हक अनल हक। काजी भी बैठा, नवाब भी बैठा, गुस्से च आया नवाब। जुनैद नू कहिंदा, काफर नाल रखे तू, चेले के ही रखे ने, काफर रखे ने तू, काफर नू इत्थे लैके आया, मेरा सारा ये धार्मिक समागम तू भ्रष्ट कर दिता, काफर नू लैंदा। मंसूर पकड़िया गया। मुख्तसर मैं अर्ज करा, 15 दिन उसते मुकदमा चलिया, 16वें दिन सजा सुनाई गई, इन सूली ते चाड़ो, ते सूली ते चाड़न तो पहले पत्थर भी मारो। बस आखिरी घटना मैं थोड़े सामने बयान करा, फिर किसी वक्त बाद। जिस वक्त इस सूली दे चाड़न वास्ते ले जा रहे हैं हजारों का इकट्ठ, उदों जुनैद भी पहुंचे है इस भीड़ दे, मंसूर दे कोल गया। उन्हें जेडे बोल कहे ने बड़े कीमती ने, मंसूर ए मेरे बच्चे, पागलों की भीड़ विच इतना सियाणा हो जाना भी मैनू इंज लगता है जिवें पागलपन है, पागलपन। गुनाहगारां की भीड़ विच इतना पुनीत हो जाना, इतना सवाबशील हो जाना, यह भी एक गुनाह है, मैनू इस तरह लगता है। भीड़ पागलों की सियाणा तो एक मैं नहीं बचा सकता, तैनू नहीं बचा सकता। मंसूर भी कहिंदा, मेरे मुरशद मरे हुए नू की बचाना, शरीर ते है ही मुरदा, इहनू की बचाना, ते मंसूर नू कौन मार सकदा। जुनैद कोल गल रही नहीं गई, ਕਹਿੰਦੇ ਗੱਲ ਸੁਣ, ਤੂੰ ਖੁਦਾ ਦੀ ਕਸਮ ਚੁੱਕੀ ਸੀ, ਅਨਲ ਹੱਕ ਨਹੀਂ ਕਵਾਂਗਾ, ਤੂੰ ਕਿਹਾ ਮੈਂ ਤੇਰੇ ਤੇ ਗਿਲਾ ਕਰਨ ਵੀ ਆਇਆ, ਤੂੰ ਖੁਦਾ ਦੀ ਕਸਮ ਕਿਉਂ ਤੋੜੀ ਹੈ? ਬਸ ਇਤਨਾ ਮੈਂ ਇਹ ਵੀ ਪੁੱਛਣਾ, ਠੀਕ ਹੈ, ਇਸ ਤੋਂ ਬਾਅਦ ਤੂੰ ਰਹੇਗਾ ਨਹੀਂ, ਮੈਂ ਇਹ ਪੁੱਛਣਾ ਚਾਹੁੰਦਾ, ਤੂੰ ਖੁਦਾ ਦੀ ਕਸਮ ਕਿਉਂ ਤੋੜੀ ਹੈ? ਅੱਖਾਂ ਭਰੀਆਂ ਨੇ ਮਨਸੂਰ ਦੀਆਂ, ਐ ਮੇਰੇ ਮੁਰਸ਼ਦ, ਮੈਂ ਕੌਣ ਆਉਂਦਾ ਖੁਦਾ ਦੀ ਕਸਮ ਤੋੜਨ ਵਾਲਾ, ਤੇ ਜੇ ਖੁਦਾ ਹੀ ਆਖਣ ਲੱਗ ਪਵੇ ਅਨਲ ਹੱਕ ਅਨਲ ਹੱਕ, ਤੋ ਵਿਚਾਰਾ ਮਨਸੂਰ ਕੀ ਕਰੇ? ਕਹਿੰਦੇ ਨੇ ਉਸ ਦਿਨ ਇਸਲਾਮੀ ਦੁਨੀਆਂ ਚ ਘਟਨਾ ਘਟੀ, ਜ਼ੁਨੈਦ ਨੇ ਆਪਣਾ ਮਸਤਕ ਆਪਣੇ ਚੇਲੇ ਦੇ ਕਦਮਾਂ ਤੇ ਰੱਖ ਦਿੱਤਾ। ਤੂੰ ਠੀਕ ਕਹਿੰਦਾ, ਖੁਦਾ ਬੋਲਿਆ, ਤੂੰ ਨਹੀਂ ਬੋਲਿਆ। ਸਾਚ ਭਇਓ ਅਨ ਕਤੇ ਨਾ ਜਾਈ, ਕਬੀਰ ਕਹਿੰਦੇ ਨੇ, ਨਾਨਕ ਲੀਨ ਭਇਓ ਗੋਬਿੰਦ ਸਿਉ, ਜਿਉ ਪਾਣੀ ਸੰਘ ਪਾਣੀ, ਮਨੁੱਖ ਦਾ ਗੋਬਿੰਦ ਹੋਣਾ ਹੀ ਭਵਿਸ਼ ਹੈ, ਗੋਬਿੰਦ ਵਿਚ ਗੋਬਿੰਦ ਹੋਣਾ ਹੀ ਭਵਿਸ਼ ਹੈ, ਹੋਰ ਕੋਈ ਭਵਿਸ਼ ਨਹੀਂ ਹੈ। ਜਿੱਥੋਂ ਆਇਆ ਜਿੱਤ ਦੁਆਰੇ ਉਭਰੇ, ਤਿੱਥੇ ਲਿਓ ਉਵਾਰ, ਆਇਆ ਗੋਬਿੰਦ ਤੇ ਗੋਬਿੰਦ ਤੱਕ ਪਹੁੰਚੇ ਤੇ ਯਾਤਰਾ ਸਫਲ ਹੈ, ਨਹੀਂ ਤੇ ਨਹੀਂ। ਸਫਲ ਸਫਲ ਬਈ ਸਫਲ ਯਾਤਰਾ, ਆਵਣ ਜਾਣ ਰਹੇ ਮਿਲੇ ਸਾਦਾ। ਇਤਨੀਆਂ ਵਿਚਾਰਾਂ ਪ੍ਰਵਾਨ ਕਰਨੀਆਂ ਸਤਿਗੁਰ ਰਹਿਮਤ ਕਰਨ, ਇਸੇ ਜੀਵਨ ਵਿਚ ਇਹ ਜੀਵਨ ਯਾਤਰਾ ਸਾਡੀ ਸਫਲ ਹੋਵੇ, ਪਰਮ ਅਵਸਥਾ ਨੂੰ ਅਸੀਂ ਪ੍ਰਾਪਤ ਕਰ ਸਕੀ। ਬੁੱਲ ਚੁੱਕ ਦੀ ਸ਼ਮਾ, ਸਾਰਿਆਂ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ,
1: You're listening to KRPI 1550 Radio, Ferndale, Washington.

ਜਲਦੀਆਂ ਦਾ ਇੱਕੋ ਇੱਕ ਹਰਮਨ ਪਿਆਰਾ ਗਰੋਸਰੀ ਸਟੋਰ ਫਰੂਟੀ ਕਹਿਣਾ, ਜਿਨ੍ਹਾਂ ਦੇ ਪ੍ਰਾਈਸਿਸ ਹੋਲਸੇਲ ਨਾਲੋਂ ਵੀ ਘੱਟ ਹਨ। ਫਰੂਟੀ ਕਹਿਣਾ ਦੀ ਨਵੀਂ ਲੋਕੇਸ਼ਨ ਸਾਊਥ ਸਰੀ ਵਿੱਚ ਖੁੱਲ ਗਈ ਹੈ, 2990152 ਸਟਰੀਟ। ਇਸ ਹਫਤੇ ਦੇ ਸਪੈਸ਼ਲ ਹਨ 24 ਸਪਟੈਂਬਰ ਤੋਂ 30 ਸਪਟੈਂਬਰ ਤੱਕ। 4 ਪਾਉਂਡ ਇੰਡੀਕਨ ਸਾਬਤ ਲਾਲ ਮਸਰ, ਜੋ ਕੈਨੇਡਾ ਦਾ ਪ੍ਰੋਡਕਟ ਹੈ, ਲਵੋ 2.99 ਦਾ ਬੈਗ, ਅਤੇ 4 ਪਾਉਂਡ ਧੋਤੀ ਹੋਈ ਉਰਦ ਦਾਲ ਜਾਂ ਮੂੰਗ ਦਾਲ ਲਵੋ 4.99।

0: You're listening to KRPI 1550 Radio, Ferndale, Washington.
1: ਗੁਰਬਾਣੀ ਸ਼ਬਦ ਕਥਾ ਕੀਰਤਨ ਸੁਣਨ ਵਾਸਤੇ ਸੁਣਦੇ ਰਹੋ ਰੇਡੀਓ 1550 AM। ਸੰਤ ਮਸਕੀਨ ਜੀ, ਭਾਈ ਪਿੰਦਰਪਾਲ ਜੀ, ਭਾਈ ਠਾਕੁਰ ਸਿੰਘ ਅਤੇ ਕਈ ਹੋਰ ਗਿਆਨੀ ਤੇ ਮਹਾਕਵੀਆਂ ਦੀਆਂ ਕਥਾਵਾਂ ਸੁਣਨ ਵਾਸਤੇ ਟਿਊਨ ਇਨ ਕਰੋ 1550 AM ਰੇਡੀਓ ਸਟੇਸ਼ਨ।
2: ਫੈਮਿਲੀ ਕੇਅਰ ਫਾਰਮੇਸੀ
3: ਪੂਰੇ BC ਵਿੱਚ ਹੋਮਿਓਪੈਥਿਕ ਦਵਾਈਆਂ ਚ ਨੰਬਰ 1।
2: ਇਹਨਾਂ ਕੋਲੋਂ ਤੁਸੀਂ ਹਰ ਤਰ੍ਹਾਂ ਦੇ ਵਿਟਾਮਿਨ, ਸਪਲੀਮੈਂਟਸ, ਹਰਬਲਸ ਅਤੇ ਹੋਮਿਓਪੈਥਿਕ ਪ੍ਰੋਡਕਟਸ ਲੈ ਸਕਦੇ ਹੋ।
3: ਹਰ ਤਰ੍ਹਾਂ ਦੇ ਨੈਚੁਰਲ ਹੈਲਥ ਪ੍ਰੋਡਕਟਸ, ਕੰਪਰੈਸ਼ਨ, ਸਟਾਕਿੰਗਸ, ਆਰਥੋਪੀ ਪ੍ਰੋਡਕਟਸ ਵੀ ਲੈ ਸਕਦੇ ਹੋ।
2: ਹੁਣ ਮੋਬਿਲਿਟੀ ਏਡ ਰੈਂਟ ਜਾਂ ਬਾਏ ਵੀ ਕਰ ਸਕਦੇ ਹੋ।
3: ਫ੍ਰੀ ਪਲਿਸਟਰ ਪੈਕਿੰਗ ਤੇ ਡਿਲੀਵਰੀ ਦੇ ਨਾਲ ਨਾਲ ਹਰ ਤਰ੍ਹਾਂ ਦੇ ਗਵਰਨਮੈਂਟ ਤੇ ਪ੍ਰਾਈਵੇਟ ਕਲੇਮਸ ਵੀ ਲੈਂਦੇ ਹਨ।
4: 3 ਲੋਕੇਸ਼ਨਸ ਟੂ ਸਰਵ ਯੂ, ਸਰੀ, ਡੈਲਟਾ ਐਂਡ ਵਾਈਟ ਰੌਕ,
2: ਜਾਂ ਕਾਲ ਕਿਰਨ ਐਟ 604-581-1900।
5: Need help navigating our ever-changing real estate market? Gurdale Baud of RE/MAX Real Estate Services is among the top 1% of all Lower Mainland realtors. Whether thinking of buying or selling residential properties, commercial properties, or farmland, call the agent with 30 years of experience to help you. Gurdale Baud, your realtor for life. Call Dale at 604-303-7653 or go online at GurdaleBaudGroup.com.

0: You're listening to KRPI 1550 Radio, Ferndale, Washington.
1: ਤੁਹਾਡਾ ਘਰ ਤੁਹਾਡੀ ਸਭ ਤੋਂ ਵੱਡੀ ਇਨਵੈਸਟਮੈਂਟ ਤੁਹਾਡਾ ਸਭ ਤੋਂ ਵੱਡਾ ਐਸੈਟ ਹੁੰਦਾ ਹੈ।
2: ਇਸ ਨੂੰ ਖਰੀਦਣ ਜਾਂ ਵੇਚਣ ਲਈ ਤੁਹਾਨੂੰ ਚਾਹੀਦਾ ਹੈ ਇੱਕ ਅਜਿਹਾ ਰੀਅਲਟਰ ਜੋ ਤੁਹਾਡੇ ਲਈ ਕੰਮ ਕਰੇ, ਜਿਸ ਤੇ ਤੁਸੀਂ ਭਰੋਸਾ ਕਰ ਸਕੋ, ਜੋ ਤਜਰਬੇਕਾਰ ਹੋਵੇ। ਅਜਿਹੇ ਹੀ ਇੱਕ ਰੀਅਲਟਰ ਹਨ ਗੁਰਦਿਆਲ ਸਿੰਘ ਬਾਦ, ਜੋ ਆਪਣੇ 35 ਸਾਲਾਂ ਤੋਂ ਵੱਧ ਦੇ ਤਜਰਬੇ ਨਾਲ ਰੀਮੈਕਸ ਦੇ ਟਾਪ ਪ੍ਰੋਡਿਊਸਿੰਗ ਰੀਅਲਟਰਸ ਵਿੱਚ ਸ਼ਾਮਿਲ ਹਨ।
1: ਮਾਰਕੀਟ ਦੀ ਪੂਰੀ ਸਮਝ ਅਤੇ ਤੁਹਾਡੇ ਭਰੋਸੇ ਤੇ ਪੂਰੇ ਉਤਰਨਗੇ ਗੁਰਦਿਆਲ ਸਿੰਘ ਬਾਦ।
2: ਸੋ ਹਰ ਤਰ੍ਹਾਂ ਦੀ ਰੈਜ਼ੀਡੈਂਸ਼ੀਅਲ, ਕਮਰਸ਼ੀਅਲ, ਇੰਡਸਟਰੀਅਲ, ਫਾਰਮ ਅਤੇ ਇਨਵੈਸਟਮੈਂਟ ਪ੍ਰਾਪਰਟੀ ਸੰਬੰਧੀ ਸਹੀ ਸਲਾਹ ਲਈ ਅੱਜ ਹੀ ਗੁਰਦਿਆਲ ਸਿੰਘ ਬਾਦ ਨੂੰ
1: 604-351-5111 ਤੇ ਕਾਲ ਕਰੋ। 604-351-5111 ਗੁਰਦਿਆਲ ਸਿੰਘ ਬਾਦ।

0: listening to KRPI 1550 Radio, Ferndale, Washington.
1: Radio station 1550 AM Gurbani segment tuhade tak. ਸਵਰਗਵਾਸੀ ਸਰਦਾਰ ਅਜੀਤ ਸਿੰਘ ਦੀ ਬਾਅਦ ਸਵਰਗਵਾਸੀ ਮਾਤਾ ਸੁਰਿੰਦਰ ਕੌਰ ਬਾਦ ਦੀ ਯਾਦ ਦੇ ਵਿੱਚ 1550 AM ਤੋਂ ਗੁਰਬਾਣੀ ਪ੍ਰਚਾਰ ਕੀਤਾ ਜਾਂਦਾ ਹੈ। 1550 ਰੇਡੀਓ ਦੇ ਉੱਤੇ ਗੁਰਬਾਣੀ ਦੇ ਕਿਸੇ ਵੀ ਪ੍ਰੋਗਰਾਮ ਨੂੰ ਸਪੌਂਸਰ ਕਰਨ ਵਾਸਤੇ 604-961-7790 604-961-7790 1550 AM। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਪੰਜਾਬੀਆਂ ਦਾ ਇੱਕੋ ਇੱਕ ਹਰਮਨ ਪਿਆਰਾ ਗਰੋਸਰੀ ਸਟੋਰ ਫਰੂਟੀਕੈਨਾ, ਜਿਨ੍ਹਾਂ ਦੇ ਪ੍ਰਾਈਸਿਸ ਹੋਲਸੇਲ ਨਾਲੋਂ ਵੀ ਘੱਟ ਹਨ। ਫਰੂਟੀਕੈਨਾ ਦੀ ਨਵੀਂ ਲੋਕੇਸ਼ਨ ਸਾਊਥ ਸਰੀ ਵਿੱਚ ਖੁੱਲ ਗਈ ਹੈ, 2990152 ਸਟਰੀਟ। ਇਸ ਹਫਤੇ ਦੇ ਸਪੈਸ਼ਲ ਹਨ 24 ਸਪਟੈਂਬਰ ਤੋਂ 30 ਸਪਟੈਂਬਰ ਤੱਕ। ਲਾਲ ਗੰਡੇ 25 ਪੌਂਡ ਦਾ ਬੈਗ 16.98 ਦਾ, ਪੀਲੇ ਗੰਡੇ 50 ਪੌਂਡ ਦਾ ਬੈਗ 16.98 ਦਾ, ਅਤੇ ਬੀਸੀ ਰੈੱਡ, ਔਰੇਂਜ ਜਾਂ ਯੈਲੋ ਸ਼ਿਮਲਾ ਮਿਰਚ ਲਵੋ 88 ਸੈਂਟਸ ਨੂੰ ਪਾਉਂਡ।
3: ਜ਼ਿੰਦਗੀ ਦੇ ਹਿਸਾਬ ਕਿਤਾਬ ਵਾਂਗ ਬਿਜ਼ਨਸ ਦਾ ਹਿਸਾਬ ਕਿਤਾਬ ਵੀ ਬਹੁਤ ਔਖਾ ਹੈ। ਪਹਿਲਾਂ ਮੈਨੂੰ ਵੀ ਇਹੀ ਲੱਗਦਾ ਸੀ, ਪਰ ਜਦੋਂ ਮੈਨੂੰ ਬਾਦ ਅਕਾਊਂਟਿੰਗ ਦੇ ਜਸਵੀਰ ਸਿੰਘ ਬਾਦ ਹੋਰਾਂ ਬਾਰੇ ਪਤਾ ਲੱਗਾ, ਉਦੋਂ ਤੋਂ ਮੈਂ ਟੈਨਸ਼ਨ ਫ੍ਰੀ ਹੋ ਗਿਆ। ਜਿਨ੍ਹਾਂ ਨੂੰ ਹੈ 30 ਸਾਲ ਤੋਂ ਵੀ ਵੱਧ ਦਾ ਤਜੁਰਬਾ, ਟੈਕਸ ਪੇਪਰ ਫਿਲ ਕਰਨੇ ਹੋਣ, ਬੁੱਕ ਕੀਪਿੰਗ ਹੋਵੇ ਜਾਂ ਕਿਸੇ ਵੀ ਤਰ੍ਹਾਂ ਦਾ ਫਾਰਮ ਭਰਵਾਉਣਾ ਹੋਵੇ, ਤਾਂ ਅੱਜ ਹੀ ਸੰਪਰਕ ਕਰੋ ਬਾਦ ਅਕਾਊਂਟਿੰਗ ਦੇ ਜਸਵੀਰ ਸਿੰਘ ਬਾਦ ਹੋਰਾਂ ਨੂੰ। ਕਾਲ 604-325-8370 604-325-8370
1: ਪੰਜਾਬ ਫੋਰੈਕਸ ਗਗਨ ਸਿੰਘ। ਪੰਜਾਬ ਦੇ ਵਿੱਚ ਜੇ ਰੁਪਈਏ ਪਹੁੰਚਦੇ ਕਰਨੇ ਨੇ, ਜੇ ਰੁਪਈਏ ਬਾਫਰ ਹੋ ਗਏ ਤਾਂ ਡਾਲਰ ਇੱਥੇ ਪਹੁੰਚਣੇ ਕਰਨੇ ਤਾਂ ਗਗਨ ਸਿੰਘ 604-349-1313 24 ਘੰਟੇ ਦੇ ਵਿੱਚ ਪੰਜਾਬ ਰੁਪਈਏ ਪਹੁੰਚਣਗੇ ਤੇ 24 ਘੰਟਿਆਂ ਦੇ ਵਿੱਚ ਡਾਲਰ ਇੱਥੇ ਲੈ ਲਿਓ। 604-349-1313 ਯੂਨਿਟ 103-8140-120 ਸਟਰੀਟ ਸਰੀ 604-349-1313 604-349-1313 ਗਗਨ ਸਿੰਘ ਪੰਜਾਬ ਫੋਰੈਕਸ ਦਾਵਾ ਤੇ ਵਾਅਦਾ ਪੱਕਾ।
4: ਤੁਹਾਡਾ ਘਰ ਤੁਹਾਡੀ ਸਭ ਤੋਂ ਵੱਡੀ ਇਨਵੈਸਟਮੈਂਟ, ਤੁਹਾਡਾ ਸਭ ਤੋਂ ਵੱਡਾ ਐਸੈਟ ਹੁੰਦਾ ਹੈ।
5: ਇਸ ਨੂੰ ਖਰੀਦਣ ਜਾਂ ਵੇਚਣ ਲਈ ਤੁਹਾਨੂੰ ਚਾਹੀਦਾ ਹੈ ਇੱਕ ਅਜਿਹਾ ਰੀਅਲਟਰ ਜੋ ਤੁਹਾਡੇ ਲਈ ਕੰਮ ਕਰੇ, ਜਿਸ ਤੇ ਤੁਸੀਂ ਭਰੋਸਾ ਕਰ ਸਕੋ, ਜੋ ਤਜਰਬੇਕਾਰ ਹੋਵੇ। ਅਜਿਹੇ ਹੀ ਇੱਕ ਰੀਅਲਟਰ ਹਨ ਗੁਰਦਿਆਲ ਸਿੰਘ ਬਾਦ, ਜੋ ਆਪਣੇ 35 ਸਾਲਾਂ ਤੋਂ ਵੱਧ ਦੇ ਤਜਰਬੇ ਨਾਲ ਰੀਮੈਕਸ ਦੇ ਟਾਪ ਪ੍ਰੋਡਿਊਸਿੰਗ ਰੀਅਲਟਰਸ ਵਿੱਚ ਸ਼ਾਮਿਲ ਹਨ।
4: ਮਾਰਕੀਟ ਦੀ ਪੂਰੀ ਸਮਝ ਅਤੇ ਤੁਹਾਡੇ ਭਰੋਸੇ ਤੇ ਪੂਰੇ ਉਤਰਨਗੇ ਗੁਰਦਿਆਲ ਸਿੰਘ ਬਾਦ।
5: ਸੋ ਹਰ ਤਰ੍ਹਾਂ ਦੀ ਰੈਜ਼ੀਡੈਂਸ਼ੀਅਲ, ਕਮਰਸ਼ੀਅਲ, ਇੰਡਸਟਰੀਅਲ, ਫਾਰਮ ਅਤੇ ਇਨਵੈਸਟਮੈਂਟ ਪ੍ਰਾਪਰਟੀ ਸੰਬੰਧੀ ਸਹੀ ਸਲਾਹ ਲਈ ਅੱਜ ਹੀ ਗੁਰਦਿਆਲ ਸਿੰਘ ਬਾਦ ਨੂੰ
4: 604-351-5111 ਤੇ ਕਾਲ ਕਰੋ। 604-351-5111 ਗੁਰਦਿਆਲ ਸਿੰਘ ਬਾਦ।

0: You're listening to KRPI 1550 Radio, Ferndale, Washington.
1: ਗੁਰਬਾਣੀ ਸ਼ਬਦ ਕਥਾ ਕੀਰਤਨ ਸੁਣਨ ਵਾਸਤੇ ਸੁਣਦੇ ਰਹੋ ਰੇਡੀਓ 1550 AM। ਭਾਈ ਸਾਹਿਬ ਸੰਤ ਸਿੰਘ ਜੀ ਮਸਕੀਨ, ਭਾਈ ਪਿੰਦਰਪਾਲ ਸਿੰਘ ਜੀ, ਭਾਈ ਠਾਕਰ ਸਿੰਘ ਜੀ ਅਤੇ ਹੋਰ ਪੰਥਕ ਗੁਣੀ ਗਿਆਨੀਆਂ ਤੋਂ ਕਥਾਵਾਂ ਤੇ ਗੁਰਸਾਖੀਆਂ ਤੇ ਗੁਰਬਾਣੀ ਸੁਣਨ ਦੇ ਲਈ ਸੁਣਿਆ ਕਰੋ 1550 AM। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਪੰਜਾਬੀਆਂ ਦਾ ਇੱਕੋ ਇੱਕ ਹਰਮਨ ਪਿਆਰਾ ਗਰੋਸਰੀ ਸਟੋਰ ਫਰੂਟੀ ਕਹਿਣਾ, ਜਿਨ੍ਹਾਂ ਦੇ ਪ੍ਰਾਈਸਿਸ ਹੋਲਸੇਲ ਨਾਲੋਂ ਵੀ ਘੱਟ ਹਨ। ਫਰੂਟੀ ਕਹਿਣਾ ਦੀ ਨਵੀਂ ਲੋਕੇਸ਼ਨ ਸਾਊਥ ਸਰੀ ਵਿੱਚ ਖੁੱਲ ਗਈ ਹੈ, 2990152 ਸਟਰੀਟ। ਇਸ ਹਫਤੇ ਦੇ ਸਪੈਸ਼ਲ ਹਨ 24 ਸਪਟੈਂਬਰ ਤੋਂ 30 ਸਪਟੈਂਬਰ ਤੱਕ। 4 ਪਾਉਂਡ ਇੰਡੀਕਨ ਸਾਬਤ ਲਾਲ ਮਸਰ, ਜੋ ਕੈਨੇਡਾ ਦਾ ਪ੍ਰੋਡਕਟ ਹੈ, ਲਵੋ 2.99 ਦਾ ਬੈਗ, ਅਤੇ 4 ਪਾਉਂਡ ਧੋਤੀ ਹੋਈ ਉਰਦ ਦਾਲ ਜਾਂ ਮੂੰਗ ਦਾਲ ਲਵੋ 4.99 ਦਾ ਬੈਗ।
3: ਫੈਮਿਲੀ ਕੇਅਰ ਫਾਰਮੇਸੀ,
4: ਪੂਰੇ BC ਵਿੱਚ ਹੋਮਿਓਪੈਥਿਕ ਦਵਾਈਆਂ ਚ ਨੰਬਰ 1।
3: ਇਹਨਾਂ ਕੋਲੋਂ ਤੁਸੀਂ ਹਰ ਤਰ੍ਹਾਂ ਦੇ ਵਿਟਾਮਿਨ, ਸਪਲੀਮੈਂਟਸ, ਹਰਬਲਸ ਅਤੇ ਹੋਮਿਓਪੈਥਿਕ ਪ੍ਰੋਡਕਟਸ ਲੈ ਸਕਦੇ ਹੋ।
4: ਹਰ ਤਰ੍ਹਾਂ ਦੇ ਨੈਚੁਰਲ ਹੈਲਥ ਪ੍ਰੋਡਕਟਸ, ਕੰਪਰੈਸ਼ਨ, ਸਟਾਕਿੰਗਸ, ਆਰਥੋਪੀ ਪ੍ਰੋਡਕਟਸ ਵੀ ਲੈ ਸਕਦੇ ਹੋ।
3: ਹੁਣ ਮੋਬਿਲਿਟੀ ਏਡ ਰੈਂਟ ਜਾਂ ਬਾਏ ਵੀ ਕਰ ਸਕਦੇ ਹੋ।
4: ਫ੍ਰੀ ਪਲਿਸਟਰ ਪੈਕਿੰਗ ਤੇ ਡਿਲੀਵਰੀ ਦੇ ਨਾਲ ਨਾਲ ਹਰ ਤਰ੍ਹਾਂ ਦੇ ਗਵਰਨਮੈਂਟ ਤੇ ਪ੍ਰਾਈਵੇਟ ਕਲੇਮਸ ਵੀ ਲੈਂਦੇ ਹਨ।
5: 3 locations ਟੂ ਸਰਵ ਯੂ, ਸਰੀ, ਡੈਲਟਾ ਐਂਡ ਵਾਈਟ ਰੌਕ,
3: ਜਾਂ ਕਾਲ ਕਿਰਨ ਐਟ 604-581-1900।
6: Need help navigating our ever-changing real estate market? Gurdale Baud of RE/MAX Real Estate Services is among the top 1% of all Lower Mainland realtors. Whether thinking of buying or selling residential properties, commercial properties, or farmland, call the agent with 30 years of experience to help you. Gurdale Baud, your realtor for life. Call Dale at 604-303-7653 or go online at GurdaleBaudGroup.com.

0: ਇੱਕ ਦਿਨ ਗੁਰੂ ਨਾਨਕ ਦੇ ਮਹਾਰਾਜ ਭਾਈ ਮਰਦਾਨਾ ਜੀ ਨੂੰ ਲੈ ਕੇ ਇੱਕ ਸਿੱਖ ਦੇ ਘਰ ਰਹੇ ਤਾਂ ਕੰਨਿਆਂ ਦੀ ਕੱਚੀ ਛੰਨ ਸੀ ਉਹਦੀ। ਉਹਨੇ ਬੜਾ ਅਦਬ ਸਤਿਕਾਰ ਕੀਤਾ। ਉਸ ਸਿੱਖ ਦੇ ਘਰ ਵਿੱਚ ਦੀਵਾਨ ਸਜੇ, ਸੰਗਤ ਜੁੜੀ। ਰਾਤ ਪੈ ਗਈ, ਲੋਕ ਆਪਣੇ ਘਰਾਂ ਨੂੰ ਚਲੇ ਗਏ ਤਾਂ ਉਸ ਸਿੱਖ ਨੇ ਮਹਾਰਾਜ ਦੀ ਸੇਵਾ ਵਿੱਚ ਕਿਹਾ, ਮਹਾਰਾਜ ਮੇਰੇ ਘਰ ਠਹਿਰੋ, ਘਰ ਤਾਂ ਛੋਟਾ ਹੈ ਪਰ ਪਾਤਸ਼ਾਹ ਇਸ ਘਰ ਵਿੱਚ ਆਏ ਹੋ ਤਾਂ ਹੁਣ ਇੱਥੇ ਥੋੜ੍ਹੇ ਦਿਨ ਰਹਿ ਕੇ ਜਾਇਓ। ਮਹਾਰਾਜ ਨੇ ਉਹਦੇ ਘਰ ਵਿੱਚ ਵਿਸ਼ਰਾਮ ਕੀਤਾ। ਇੱਕੋ ਛੰਨ ਸੀ ਤਾਂ ਸਰਦੀਆਂ ਦੀ ਰੁੱਤ ਸੀ। ਉਹ ਸਿੱਖ ਨੇ, ਗਰੀਬ ਨੇ ਸੋਚਿਆ, ਮਹਿਮਾਨ ਆਏ ਨੇ ਗੁਰੂ ਨਾਨਕ ਸਾਹਿਬ, ਰੱਬ ਦਾ ਰੂਪ ਨੇ, ਬਾਹਰ ਕਿਵੇਂ ਪਾ ਦਾਂ। ਉਹਨੇ ਆਪਣੇ ਘਰ ਪਰਿਵਾਰ ਬੱਚਿਆਂ ਨੂੰ ਕਿਹਾ, ਆਪਾਂ ਬਾਹਰ ਸੌ ਜਾਂਗੇ, ਮਹਾਰਾਜ ਔਰ ਸੱਚੇ ਪਾਤਸ਼ਾਹ ਦੇ ਸਾਥੀ ਵਾਸਤੇ ਅੰਦਰ ਬਿਸਤਰਾ ਕਰ ਦਈਏ। ਤਾਂ ਸੱਚੇ ਪਾਤਸ਼ਾਹ ਵਾਸਤੇ ਉਹ ਅੰਦਰ ਛੰਨ ਦੇ ਅੰਦਰ ਮਹਾਰਾਜ ਜੀ ਦਾ ਆਸਣ ਕਰ ਦਿੱਤਾ। ਜਿੰਨੀ ਯਥਾ ਸ਼ਕਤ ਕੋਈ ਸਾਫ਼ ਕੱਪੜਾ ਚਾਦਰ ਸੀ ਵਿਛਾ ਦਿੱਤੀ, ਆਪਣਾ ਔਰ ਆਪਣੇ ਬੱਚਿਆਂ ਦਾ ਬਿਸਤਰਾ ਬਾਹਰ ਲਾ ਲਿਆ। ਤਾਂ ਧੰਨ ਗੁਰੂ ਨਾਨਕ ਦੇ ਮਹਾਰਾਜ ਉਸ ਛੰਨ ਵਿੱਚ ਸੁੱਤੇ ਨੇ, ਨਾਲ ਮਹਾਰਾਜ ਦੇ ਭਾਈ ਮਰਦਾਨਾ ਜੀ ਨੇ। ਇਤਿਹਾਸ ਕਹਿੰਦਾ ਅੱਧੀ ਕੁ ਰਾਤ ਹੋਈ ਅਤੇ ਬੱਦਲ ਅਸਮਾਨ ਵਿੱਚ ਹੋਇਆ ਅਤੇ ਵਰਖਾ ਸ਼ੁਰੂ ਹੋ ਗਈ। ਗੁਰੂ ਪਰਖਦਾ ਸਿੱਖ ਨੂੰ, ਸੰਕਟ ਦਿੰਦਾ ਜਾਣ ਬੁੱਝ ਕੇ ਕਿ ਪਰਖਿਆ ਜਾਵੇ ਇਹ ਕਿੱਥੇ ਕੁ ਖਲੋਤਾ। ਤਾਂ ਹੁਣ ਵਰਖਾ ਸ਼ੁਰੂ ਹੋਈ ਤਾਂ ਮੀਂਹ ਤਾਂ ਪਹਿਲਾਂ ਉਹਨਾਂ 'ਤੇ ਪੈਣਾ ਸੀ ਨਾ ਜਿਹੜੇ ਬਾਹਰ ਪਏ ਨੇ, ਛੰਨ ਵਾਲੇ 'ਤੇ ਤਾਂ ਘੱਟ। ਬਰੀਕ ਬਰੀਕ ਕਿਣੀਆਂ ਦਾ ਮੀਂਹ ਸ਼ੁਰੂ ਹੋਇਆ ਤਾਂ ਸਿੱਖ ਦੇ ਮਨ ਵਿੱਚ ਆਇਆ ਕਿਤੇ ਛੰਨ ਚੋ ਨਾ ਪਵੇ। ਮਹਾਰਾਜ ਦੀ ਨੀਂਦ ਖਰਾਬ ਹੋਏ ਗਈ, ਸੱਚੇ ਪਾਤਸ਼ਾਹ ਭਾਗਾਂ ਨਾਲ ਸਾਡੇ ਘਰ ਆਏ ਨੇ, ਇਹਨੇ ਆਪਣੇ ਆਪਣੇ ਬੱਚਿਆਂ ਦੇ ਥੱਲੇ ਜੋ ਬਿਸਤਰਾ ਚਾਦਰਾਂ ਵਿਛਾਈਆਂ ਸਨ ਉਹ ਕੱਢ ਕੇ ਹੌਲੀ ਹੌਲੀ ਛੱਤ ਛੰਨ ਉੱਤੇ ਪਾ ਦਿੱਤੀਆਂ ਕਿ ਜੇ ਵਰਖਾ ਤੜਕੇ ਤੱਕ ਵਧਦਿਆਂ ਵਧਦਿਆਂ ਥੋੜ੍ਹੀ ਹੋਰ ਕਿਣੀਆਂ ਵਧੀਆਂ ਤਾਂ ਹੋਰ ਅੱਧਾ ਘੰਟਾ ਗੁਜ਼ਰ ਜਾਓ। ਇਹਨੇ ਤਲਾਈ ਕੱਢੀ, ਇਹਨੇ ਚਾਦਰਾਂ ਜੋ ਬਿਸਤਰਾ ਸੀ ਸਭ ਕੁਝ ਛੰਨ ਦੇ ਉੱਪਰ ਪਾ ਦਿੱਤਾ। ਗੁਰੂ ਨਾਨਕ ਸਾਹਿਬ ਮਹਾਰਾਜ ਸਭ ਕੁਝ ਜਾਣਦੇ ਨੇ, ਸੁੱਤੇ ਥੋੜ੍ਹੀ ਨੇ, ਹਜ਼ੂਰ ਵੇਖ ਰਹੇ ਸਨ। ਤਾਂ ਤੜਕੇ ਤੱਕ ਬਰੀਕ ਕਿਣੀਆਂ ਦਾ ਮੀਂਹ ਪਿਆ, ਥੋੜ੍ਹੀ ਜਿਹੀ ਬਿਜਲੀ ਲਸ਼ਕੀ, ਬੱਦਲ ਗਰਜਿਆ। ਇਹਨੇ ਬਾਹਰ ਪਰਿਵਾਰ ਨੇ ਬਹਿ ਕੇ ਰਾਤ ਕੱਟੀ, ਗੁਰੂ ਨਾਨਕ ਸਾਹਿਬ ਵੇਖਦੇ ਰਹੇ। ਰਾਤ ਲੰਘ ਗਈ, ਸਵੇਰ ਹੋਈ, ਬੜਾ ਸੋਹਣਾ ਸੂਰਜ ਚੜ੍ਹ ਗਿਆ, ਦੀਵਾਨ ਸੱਜ ਗਏ, ਸੰਗਤ ਆ ਗਈ। ਤਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕੀਰਤਨ ਸੁਣਾਇਆ, ਸੰਗਤ ਜੁੜੀ ਰਹੀ। ਫਿਰ ਗੁਰਸਿੱਖਾਂ ਨੇ ਰਾਸ਼ਨ ਲਿਆ ਕੇ ਲੰਗਰ ਤਿਆਰ ਕੀਤਾ। ਸਾਰਾ ਦਿਨ ਆਲੇ ਦੁਆਲਿਓਂ ਸੰਗਤ ਆਈ। ਜਦੋਂ ਸ਼ਿਖਰ ਦੁਪਹਿਰ ਹੋ ਗਈ ਤਾਂ ਗੁਰੂ ਨਾਨਕ ਦੇ ਮਹਾਰਾਜ ਜੀ ਨੇ ਭਾਈ ਮਰਦਾਨਾ ਜੀ ਨੂੰ ਕਿਹਾ, ਤੀਲਾਂ ਦੀ ਡੱਬੀ ਮੰਗਾਓ, ਅੱਗ ਲਿਆਓ ਕਿਤਿਓਂ। ਉਹਨੇ ਕਿਹਾ, ਮਹਾਰਾਜ ਜੀ ਬਲਦੀ ਅੱਗ ਚਾਹੀਦੀ ਹੈ। ਕਾਹਦੇ ਵਾਸਤੇ? ਕਹਿੰਦੇ ਜਿੱਥੇ ਭੋਜਨ ਲੰਗਰ ਤਿਆਰ ਹੋ ਰਿਹਾ ਉੱਥੋਂ ਬਲਦੀ ਇੱਕ ਲੱਕੜ ਲੈ ਕੇ ਆਓ। ਉਹ ਬਲਦੀ ਲੱਕੜ ਲਿਆਂਦੀ ਤਾਂ ਮਹਾਰਾਜ ਉਹ ਸਿੱਖ ਨੂੰ ਕਹਿੰਦੇ, ਵੀ ਕੋਈ ਕੀਮਤੀ ਸਮਾਨ ਤਾਂ ਨਹੀਂ ਤੇਰਾ ਛੰਨ ਵਿੱਚ? ਉਹਨੇ ਕਿਹਾ, ਮਹਾਰਾਜ ਹੁਕਮ ਕਰੋ, ਕੀ ਕਹਿਣਾ ਚਾਹੁੰਦੇ ਹੋ? ਹਜ਼ੂਰ ਨੇ ਕਿਹਾ, ਕੋਈ ਕੀਮਤੀ ਸਮਾਨ ਹੈ ਤਾਂ ਕੱਢ ਲਾ, ਜੇ ਕੋਈ ਕੀਮਤੀ ਸਮਾਨ ਹੈ ਤਾਂ ਕੱਢ ਲਾ, ਅੱਜ ਅਸੀਂ ਜਾਣਾ ਅਤੇ ਤੇਰੀ ਛੰਨ ਨੂੰ ਅੱਗ ਲਾ ਜਾਣੀ ਹੈ। ਹੁਣ ਲੋਕ ਹੈਰਾਨ ਨੇ ਅਤੇ ਕਈ ਕਹਿੰਦੇ ਨੇ, ਹਾਂ ਰੱਖ ਗੁਰੂ ਨਾਨਕ ਸਾਹਿਬ ਨੂੰ ਘਰ ਵਿੱਚ, ਲੈ ਸਾਧੂਆਂ ਨੂੰ ਰੱਖਣ ਦਾ ਸਵਾਲ, ਇਹ ਹੁਣ ਤੇਰੀ ਛੰਨ ਨੂੰ ਅੱਗ ਲਾ ਕੇ ਜਾਣ। ਗਰੀਬ ਬੰਦਾ, ਗਰੀਬ ਦੀ ਛੰਨ ਨੂੰ ਅੱਗ ਕਾਹਦੇ ਵਾਸਤੇ? ਮਹਾਰਾਜ ਨੇ ਕਿਹਾ, ਬਈ ਜੇ ਕੋਈ ਸਮਾਨ ਕੱਢਣਾ ਤੇ ਕੱਢ ਲਾ, ਤੇਰੀ ਛੰਨ ਨੂੰ ਅੱਗ ਲਾਉਣੀ ਹੈ, ਉਹ ਤੋਂ ਬਾਅਦ ਅਸੀਂ ਚਲੇ ਜਾਣਾ। ਧੰਨ ਗੁਰੂ ਨਾਨਕ ਦੇ ਮਹਾਰਾਜ ਅੱਗੇ ਹੱਥ ਜੋੜ ਕੇ ਸਿੱਖ ਨੇ ਕਿਹਾ, ਪਾਤਸ਼ਾਹ ਸਭ ਤੋਂ ਕੀਮਤੀ ਚੀਜ਼ ਤਾਂ ਤੁਹਾਡਾ ਨਾਮ ਹੈ, ਉਹ ਮੇਰੇ ਹਿਰਦੇ 'ਚ ਵਸਾ ਦਿਓ, ਮੈਨੂੰ ਆ ਕੁਝ ਨਹੀਂ ਚਾਹੀਦਾ। ਮਹਾਰਾਜ ਇਹਦੇ ਵਿੱਚ ਕੀ ਹੈ? ਤਾਂ ਧੰਨ ਗੁਰੂ ਨਾਨਕ ਦੇ ਮਹਾਰਾਜ ਨੇ ਕਿਹਾ, ਭਾਈ ਮਰਦਾਨੇ ਸਮੇਤ ਸਮਾਨ ਆਹ ਪਕੜੋ, ਬਲਦੀ ਲੱਕੜ 'ਤੇ ਅੱਗ ਲਾ ਦਿਓ। ਬਲਦੀ ਹੋਈ ਲੱਕੜ ਲੈ ਕੇ ਭਾਈ ਮਰਦਾਨੇ ਨੇ ਹੁਕਮ ਮੰਨਿਆ, ਸਮੇਤ ਸਮਾਨ ਉਹ ਸਿੱਖ ਦੀ ਕੁੱਲੀ ਨੂੰ ਅੱਗ ਲਾ ਦਿੱਤੀ। ਉਹਦੀ ਛੰਨ ਲਟਾ ਲਟ ਬਲਣ ਲੱਗੀ। ਕਈ ਕੱਚੇ ਲੋਕ ਨਿੰਦਿਆ ਕਰਨ ਲੱਗ ਪਏ, ਲਓ ਰੱਖੋ ਸਾਧੂਆਂ ਨੂੰ ਘਰ 'ਚ, ਮਸਾਂ ਵਿਚਾਰੇ ਗਰੀਬ ਨੇ ਛੰਨ ਬਣਾਈ, ਉਹਨੂੰ ਦੇਣਾ ਤਾਂ ਕੁਝ ਕੀ ਹੈ, ਮਹਾਰਾਜ ਨੇ ਅੱਗ ਲਾ ਦਿੱਤੀ, ਸਮੇਤ ਸਮਾਨ ਸਾੜ ਦਿੱਤਾ। ਉਹ ਸਿੱਖ ਉਹਦਾ ਪਰਿਵਾਰ ਹੁਕਮ ਤੇ ਭਾਣੇ ਵਿੱਚ ਖੜੇ, ਜਦੋਂ ਅੱਗ ਬਲ ਰਹੀ ਸੀ ਛੰਨ ਸੜ ਕੇ ਸਵਾਹ ਹੋ ਗਈ। ਫਿਰ ਗੁਰੂ ਨਾਨਕ ਦੇ ਮਹਾਰਾਜ ਨੇ ਪਿਆਰ ਨਾਲ ਕਿਹਾ, ਸਿੱਖਾ ਤੇਰੀ ਛੰਨ ਪਤਾ ਕਿਉਂ ਸਾੜੀ ਹੈ? ਉਹਨੇ ਕਿਹਾ, ਮਹਾਰਾਜ ਮੈਂ ਪੁੱਛਣਾ ਹੀ ਨਹੀਂ ਕਿਉਂ ਸਾੜੀ ਹੈ। ਮਹਾਰਾਜ ਮੈਂ ਕਿਉਂ ਪੁੱਛਣਾ ਕਿਉਂ ਸਾੜੀ ਹੈ? ਹਜ਼ੂਰ ਨੇ ਕਿਹਾ, ਤੂੰ ਪੁੱਛੇਗਾ ਨਹੀਂ, ਤੇਰੀ ਕੁੱਲੀ ਤੇਰੀ ਛੰਨ ਤੇਰੇ ਇੱਕੋ ਦੋ ਚਾਰ ਲੀੜੇ ਕੱਪੜੇ ਸੀ, ਅਸੀਂ ਸਾੜ ਦਿੱਤੇ, ਪੁੱਛੇਗਾ ਨਹੀਂ ਕਿਉਂ ਸਾੜੇ ਨੇ। ਉਹਨੇ ਕਿਹਾ, ਮਹਾਰਾਜ ਮੈਂ ਕਿਉਂ ਪੁੱਛਾਂ ਕਿਉਂ ਸਾੜੇ ਨੇ? ਜੇ ਤੁਹਾਨੂੰ ਚੰਗਾ ਲੱਗਦਾ ਤੁਸੀਂ ਅੱਗ ਲਾ ਦਿੱਤੀ, ਮਹਾਰਾਜ ਮੈਂ ਕੁਝ ਨਹੀਂ ਪੁੱਛਾਂਗਾ। ਇਹਨੂੰ ਸਿੱਖੀ ਕਹਿੰਦੇ ਨੇ ਜੀ, ਗੁਰੂ ਤੋਂ ਨਾ ਪੁੱਛਣਾ ਮੇਰੇ ਨਾਲ ਇਹ ਕਿਉਂ ਹੋਇਆ। ਆਪਾਂ ਕਈ ਵਾਰ ਪੁੱਛਣ ਲੱਗ ਜਾਂਦੇ, ਸਾਡੇ ਨਾਲ ਹੀ ਐਂ ਕਿਉਂ ਕਰ ਰਹੇ ਹੋ? ਤਾਂ ਗੁਰੂ ਨਾਨਕ ਦੇ ਮਹਾਰਾਜ ਨੇ ਕਿਹਾ, ਪੁੱਛੇਗਾ ਨਹੀਂ ਕਿਉਂ ਅੱਗ ਲਾਈ ਹੈ, ਤੇਰੀ ਛੰਨ ਕੱਪੜੇ ਲੀੜੇ ਸਾੜ ਦਿੱਤੇ, ਤੂੰ ਪੁੱਛੇਗਾ ਨਹੀਂ ਕਿਉਂ? ਉਹਨੇ ਕਿਹਾ, ਮਹਾਰਾਜ ਮੈਂ ਨਹੀਂ ਉਹ ਪੁੱਛਣਾ। ਹਜ਼ੂਰ ਨੇ ਕਿਹਾ, ਫਿਰ ਸੁਣ, ਤੇਰੀ ਕੁੱਲੀ ਨੂੰ ਤਾਂ ਅੱਗ ਲਾਈ ਹੈ, ਛੰਨ ਤੇਰੀ ਤਾਂ ਸਾੜ ਦਿੱਤੀ ਹੈ, ਅਸੀਂ ਸਾਰੀ ਰਾਤ ਵਿਚਾਰ ਕਰਦੇ ਰਹੇ। ਸਿੱਖ ਦਾ ਦਿਲ ਬਹੁਤ ਵੱਡਾ ਪਰ ਘਰ ਬੜਾ ਛੋਟਾ ਹੈ। ਲੈ ਸਿੱਖਾ ਅੱਗ ਲਾ ਕੇ ਸਾੜ ਦਿੱਤਾ, ਹੁਣ ਮਹਿਲ ਬਣਨਗੇ। ਗੁਰੂ ਕਈ ਵਾਰ ਕੁੱਲੀਆਂ ਸਾੜ ਦਿੰਦਾ ਤੇ ਮਹੱਲ ਬਣਾਉਂਦਾ। ਗੁਰੂ ਕਈ ਵਾਰ ਥੋੜਾ ਜਿਹਾ ਦੁੱਖ ਦਿੰਦਾ, ਉਹ ਤੋਂ ਬਾਅਦ ਕਨੇਰੇ ਸੁੱਖ ਨਾਲ ਘਰ ਭਰ ਦਿੰਦਾ। ਗੁਰੂ ਕਈ ਵਾਰ ਛੋਟਾ ਜਿਹਾ ਘਾਟਾ ਪਾਉਂਦਾ, ਉਹ ਤੋਂ ਬਾਅਦ ਕਰੋੜਾਂ ਦਾ ਮੁਨਾਫਾ ਦੇ ਦਿੰਦਾ। ਇਹ ਗੁਰੂ ਦੀ ਆਪਣੀ ਕਲਾ, ਪਰ ਸਿੱਖ ਕਦੇ ਨਾਰਾਜ਼ ਤੇ ਇਤਰਾਜ਼ ਨਾ ਕਰੇ। ਅੱਜ ਮੇਰੇ ਸਤਿਗੁਰੂ ਜੀ ਦੀ ਮਹਿਮਾ ਵਿੱਚ ਰਾਏ ਬੁਲਾਰ ਕਹਿੰਦਾ, ਮੈਂ ਤਾਂ ਕਾਲੂ ਤੈਨੂੰ ਨਹੀਂ ਪਤਾ, ਇਹ ਸੰਪੱਤੀ ਰਾਜ ਵਡਿਆਈ ਸੋਭਾ ਮੇਰੀ ਨਹੀਂ, ਸਭ ਕੁਝ ਤੇਰੇ ਨਾਨਕ ਦੀ ਬਖਸ਼ੀ ਹੋਈ ਹੈ।
1: ਬਰ ਸ਼ਰਧਾ ਔਰ ਧਾਰ ਪਰਮ ਪ੍ਰੇਮ ਉਪਜਾਵੇ।
0: ਕਹਿੰਦੇ ਹੇ ਮੈਂ ਤਾਂ ਕਲਿਆਣ ਦੱਸ, ਆਪਣੇ ਹਿਰਦੇ ਵਿੱਚ ਸ਼ਰਧਾ ਧਾਰਨ ਕਰ, ਆਪਣੇ ਹਿਰਦੇ ਵਿੱਚ ਵਿਸ਼ਵਾਸ ਬਣਾ। ਮੈਨੂੰ ਦੁੱਖ ਹੁੰਦਾ, ਨਾਨਕ ਤੇਰਾ ਪੁੱਤਰ ਹੈ, ਪਰ

0: ਭਾਈ ਸੰਤੋਖ ਸਿੰਘ ਲਿਖਦੇ, ਇਹ ਗੁਰੂ ਨਾਨਕ ਸਾਹਿਬ ਦਾ ਘਰ ਹੈ, ਜਿਹਦੀ ਜਿਹਦੀ ਸ਼ਰਧਾ ਬਣਦੀ ਹੈ, ਭਾਵੇਂ ਉਹ ਭੂਪ ਮੀਨੰਗ ਰਾਜਾ ਹੋਵੇ ਅਤੇ ਭਾਵੇਂ ਕੰਗਾਲ ਹੋਵੇ, ਗੁਰੂ ਨਾਨਕ ਸਭ ਨੂੰ ਬਖਸ਼ ਦਿੰਦੇ ਨੇ ਔਰ ਸਾਰਿਆਂ ਦੀਆਂ ਝੋਲੀਆਂ ਸੁੱਖ ਖੁਸ਼ੀਆਂ ਨਾਲ ਭਰਦੇ ਨੇ।
1: ਗੁਰਬਾਣੀ ਸ਼ਬਦ ਕਥਾ ਕੀਰਤਨ ਸੁਣਨ ਵਾਸਤੇ ਸੁਣਦੇ ਰਹੋ ਰੇਡੀਓ 1550 AM। ਸੰਤ ਮਸਕੀਨ ਜੀ, ਭਾਈ ਪਿੰਦਰਪਾਲ ਜੀ, ਭਾਈ ਠਾਕੁਰ ਸਿੰਘ ਅਤੇ ਕਈ ਹੋਰ ਗਿਆਨੀ ਤੇ ਮਹਾਕਵੀਆਂ ਦੀਆਂ ਕਥਾਵਾਂ ਸੁਣਨ ਵਾਸਤੇ ਟਿਊਨ ਇਨ ਕਰੋ 1550 AM ਰੇਡੀਓ ਸਟੇਸ਼ਨ।
2: ਪੰਜਾਬੀਆਂ ਦਾ ਇੱਕੋ ਇੱਕ ਹਰਮਨ ਪਿਆਰਾ ਗਰੋਸਰੀ ਸਟੋਰ ਫਰੂਟੀ ਕਹਿਣਾ, ਜਿਨ੍ਹਾਂ ਦੇ ਪ੍ਰਾਈਸਿਸ ਹੋਲਸੇਲ ਨਾਲੋਂ ਵੀ ਘੱਟ ਹਨ। ਫਰੂਟੀ ਕਹਿਣਾ ਦੀ ਨਵੀਂ ਲੋਕੇਸ਼ਨ ਸਾਊਥ ਸਰੀ ਵਿੱਚ ਖੁੱਲ ਗਈ ਹੈ, 2990152 ਸਟਰੀਟ। ਇਸ ਹਫਤੇ ਦੇ ਸਪੈਸ਼ਲ ਹਨ 24 ਸਪਟੈਂਬਰ ਤੋਂ 30 ਸਪਟੈਂਬਰ ਤੱਕ। ਲਾਲ ਗੰਡੇ 25 ਪੌਂਡ ਦਾ ਬੈਗ 16.98 ਦਾ, ਪੀਲੇ ਗੰਡੇ 50 ਪੌਂਡ ਦਾ ਬੈਗ 16.98 ਦਾ ਅਤੇ ਜੰਬੋ ਸਾਈਜ਼ ਗੋਭੀ ਦਾ ਫੁੱਲ 3.99 ਦਾ ਇੱਕ।
3: ਫੈਮਿਲੀ ਕੇਅਰ ਫਾਰਮੇਸੀ
4: ਪੂਰੇ BC ਵਿੱਚ ਹੋਮਿਓਪੈਥਿਕ ਦਵਾਈਆਂ 'ਚ ਨੰਬਰ 1।
3: ਇਹਨਾਂ ਕੋਲੋਂ ਤੁਸੀਂ ਹਰ ਤਰ੍ਹਾਂ ਦੇ ਵਿਟਾਮਿਨ, ਸਪਲੀਮੈਂਟਸ, ਹਰਬਲਸ ਅਤੇ ਹੋਮਿਓਪੈਥਿਕ ਪ੍ਰੋਡਕਟਸ ਲੈ ਸਕਦੇ ਹੋ।
4: ਹਰ ਤਰ੍ਹਾਂ ਦੇ ਨੈਚੁਰਲ ਹੈਲਥ ਪ੍ਰੋਡਕਟਸ, ਕੰਪਰੈਸ਼ਨ, ਸਟਾਕਿੰਗਸ, ਆਰਥੋਪੀ ਪ੍ਰੋਡਕਟਸ ਵੀ ਲੈ ਸਕਦੇ ਹੋ।
3: ਹੁਣ ਮੋਬਿਲਿਟੀ ਏਡ ਰੈਂਟ ਜਾਂ ਬਾਏ ਵੀ ਕਰ ਸਕਦੇ ਹੋ।
4: ਫ੍ਰੀ ਪਲਿਸਟਰ ਪੈਕਿੰਗ ਤੇ ਡਿਲੀਵਰੀ ਦੇ ਨਾਲ ਨਾਲ ਹਰ ਤਰ੍ਹਾਂ ਦੇ ਗਵਰਨਮੈਂਟ ਤੇ ਪ੍ਰਾਈਵੇਟ ਕਲੇਮਸ ਵੀ ਲੈਂਦੇ ਹਨ।
5: 3 locations ਟੂ ਸਰਵ ਯੂ, ਸਰੀ, ਡੈਲਟਾ ਐਂਡ ਵਾਈਟ ਰੌਕ,
3: ਜਾਂ ਕਾਲ ਕਿਰਨ @604-581-1900।

0: listening to KRPI 1550 Radio, Ferndale, Washington.
1: ਇੱਕੋ ਇੱਕ ਹਰਮਨ ਪਿਆਰਾ ਗਰੋਸਰੀ ਸਟੋਰ ਫਰੂਟੀ ਕੈਨਾ ਜਿਨ੍ਹਾਂ ਦੇ ਪ੍ਰਾਈਸਿਸ ਹੋਲਸੇਲ ਨਾਲੋਂ ਵੀ ਘੱਟ ਹਨ। ਫਰੂਟੀ ਕੈਨਾ ਦੀ ਨਵੀਂ ਲੋਕੇਸ਼ਨ ਸਾਊਥ ਸਰੀ ਵਿੱਚ ਖੁੱਲ ਗਈ ਹੈ 2990152 ਸਟਰੀਟ। ਇਸ ਹਫਤੇ ਦੇ ਸਪੈਸ਼ਲ ਹਨ 24 ਸਪਟੈਂਬਰ ਤੋਂ 30 ਸਪਟੈਂਬਰ ਤੱਕ। 4 ਪਾਉਂਡ ਇੰਡੀਕਨ ਸਾਬਤ ਲਾਲ ਮਸਰ ਜੋ ਕੈਨੇਡਾ ਦਾ ਪ੍ਰੋਡਕਟ ਹੈ, ਲਵੋ 2.99 ਦਾ ਬੈਗ ਅਤੇ 4 ਪਾਉਂਡ ਧੋਤੀ ਹੋਈ ਉਰਦ ਦਾਲ ਜਾਂ ਮੂੰਗ ਦਾਲ ਲਵੋ 4.99 ਦਾ ਬੈਗ।
2: ਫੈਮਿਲੀ ਕੇਅਰ ਫਾਰਮੇਸੀ
3: ਪੂਰੇ BC ਵਿੱਚ ਹੋਮਿਓਪੈਥਿਕ ਦਵਾਈਆਂ ਚ ਨੰਬਰ 1।
2: ਇਹਨਾਂ ਕੋਲੋਂ ਤੁਸੀਂ ਹਰ ਤਰ੍ਹਾਂ ਦੇ ਵਿਟਾਮਿਨ ਸਪਲੀਮੈਂਟਸ, ਹਰਬਲਸ ਅਤੇ ਹੋਮਿਓਪੈਥਿਕ ਪ੍ਰੋਡਕਟਸ ਲੈ ਸਕਦੇ ਹੋ।
3: ਹਰ ਤਰ੍ਹਾਂ ਦੇ ਨੈਚੁਰਲ ਹੈਲਥ ਪ੍ਰੋਡਕਟਸ, ਕੰਪਰੈਸ਼ਨ ਸਟਾਕਿੰਗਸ, ਆਰਥੋਪੀ ਪ੍ਰੋਡਕਟਸ ਵੀ ਲੈ ਸਕਦੇ ਹੋ।
2: ਹੁਣ ਮੋਬਿਲਿਟੀ ਏਡ ਰੈਂਟ ਜਾਂ ਬਾਏ ਵੀ ਕਰ ਸਕਦੇ ਹੋ।
3: ਫ੍ਰੀ ਪਲਿਸਟਰ ਪੈਕਿੰਗ ਤੇ ਡਿਲੀਵਰੀ ਦੇ ਨਾਲ ਨਾਲ ਹਰ ਤਰ੍ਹਾਂ ਦੇ ਗਵਰਨਮੈਂਟ ਤੇ ਪ੍ਰਾਈਵੇਟ ਕਲੇਮਸ ਵੀ ਲੈਂਦੇ ਹਨ।
4: 3 locations ਟੂ ਸਰਵ ਯੂ, ਸਰੀ, ਡੈਲਟਾ ਐਂਡ ਵਾਈਟ ਰੌਕ,
2: ਜਾਂ ਕਾਲ ਕਿਰਨ ਐਟ 604-581-1900।
5: ਜ਼ਿੰਦਗੀ ਦੇ ਹਿਸਾਬ ਕਿਤਾਬ ਵਾਂਗ ਬਿਜ਼ਨਸ ਦਾ ਹਿਸਾਬ ਕਿਤਾਬ ਵੀ ਬਹੁਤ ਔਖਾ ਹੈ। ਪਹਿਲਾਂ ਮੈਨੂੰ ਵੀ ਇਹੀ ਲੱਗਦਾ ਸੀ, ਪਰ ਜਦੋਂ ਮੈਨੂੰ ਬਾਦ ਅਕਾਊਂਟਿੰਗ ਦੇ ਜਸਵੀਰ ਸਿੰਘ ਬਾਦ ਹੋਰਾਂ ਬਾਰੇ ਪਤਾ ਲੱਗਾ, ਉਦੋਂ ਤੋਂ ਮੈਂ ਟੈਨਸ਼ਨ ਫ੍ਰੀ ਹੋ ਗਿਆ। ਜਿਨ੍ਹਾਂ ਨੂੰ ਹੈ 30 ਸਾਲ ਤੋਂ ਵੀ ਵੱਧ ਦਾ ਤਜੁਰਬਾ, ਟੈਕਸ ਪੇਪਰ ਫਿਲ ਕਰਨੇ ਹੋਣ, ਬੁੱਕ ਕੀਪਿੰਗ ਹੋਵੇ ਜਾਂ ਕਿਸੇ ਵੀ ਤਰ੍ਹਾਂ ਦਾ ਫਾਰਮ ਭਰਵਾਉਣਾ ਹੋਵੇ, ਤਾਂ ਅੱਜ ਹੀ ਸੰਪਰਕ ਕਰੋ ਬਾਦ ਅਕਾਊਂਟਿੰਗ ਦੇ ਜਸਵੀਰ ਸਿੰਘ ਬਾਦ ਹੋਰਾਂ ਨੂੰ। ਕਾਲ 604-325-8370, 604-325-8370।
6: Need help navigating our ever-changing real estate market? Grudel Baud of RE/MAX Real Estate Services is among the top 1% of all Lower Mainland realtors. Whether you're thinking of buying or selling residential properties, commercial properties, or farmland, call the agent with 30 years of experience to help you. Grudel Baud, your realtor for life. Call Dale at 604-303-7653 or go online at grudelbaudgroup.com.